0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋ ਕੇ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਚਿਹਰੇ 'ਤੇ ਸਜਾ ਕੇ ਰੱਖਿਆ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੇ ਮਨ ਦੇ ਲਈ, ਆਪਣੀ ਤੰਦਰੁਸਤੀ ਦੇ ਲਈ, ਆਪ ਨੂੰ ਚੰਗਾ ਲੱਗਣ ਦੇ ਲਈ। ਅਤੇ ਆਓ ਫਿਰ ਆਪਣੇ ਆਪ ਦੇ ਲਈ ਇੰਨਾ ਕਿਤੇ ਸਵੇਰੇ ਸਵੇਰੇ ਜ਼ਰੂਰ ਕਰਨਾ ਬਣਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਉਹ ਹੈਨਰੀ ਦੀ ਲਿਖੀ ਹੈ। ਮੈਡੀਕਲ ਸਕੁਏਅਰ ਦਾ ਇੱਕ ਬੈਂਚ, ਉਹਦੇ ਉੱਤੇ ਇੱਕ ਸੋਪੀ ਨਾਂ ਦਾ ਗਰੀਬੜਾ ਜਿਹਾ ਬੰਦਾ ਬੈਠਾ, ਬੜਾ ਬੇਚੈਨ ਹੈ, ਵਾਰ ਵਾਰ ਪਾਸੇ ਬਦਲ ਰਿਹਾ। ਆਸ ਪਾਸ ਜਦੋਂ ਬਤਕਾਂ ਦੀਆਂ ਆਵਾਜ਼ਾਂ ਸੁਣਦਾ ਅਤੇ ਮਨ ਦੇ ਵਿੱਚ ਕੁਛ ਅਲੱਗ ਜਿਹੇ ਵਿਚਾਰ ਆਉਂਦੇ ਨੇ। ਉਹ ਵੇਖ ਰਿਹਾ ਆਉਣ ਵਾਲੇ ਦਿਨਾਂ ਨੂੰ। ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਣ ਵਾਲੀ ਹੈ, ਇਸ ਕਰਕੇ ਉਹ ਚਿੰਤਾ ਦੇ ਵਿੱਚ ਹੈ। ਚਿੰਤਾ ਦੇ ਵਿੱਚ ਇਸ ਕਰਕੇ ਹੈ ਕਿਉਂਕਿ ਉਹਦੇ ਕੋਲ ਰਹਿਣ ਦੇ ਲਈ ਘਰ ਨਹੀਂ ਹੈਗਾ। ਉਹਨੂੰ ਪਤਾ ਹੈ ਕਿ ਬੈਂਚ ਦੇ ਉੱਤੇ ਬਹਿ ਕੇ ਹੁਣ ਬਹੁਤਾ ਚਿਰ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ। ਉਹ ਉਸ ਜਗ੍ਹਾ ਦੇ ਉੱਤੇ ਆ ਜਿੱਥੇ ਜੇਕਰ ਠੰਡੀ ਹਵਾ ਤੁਹਾਡੇ ਸਰੀਰ ਨੂੰ ਚੀਰਨ ਲੱਗ ਪਏ ਤਾਂ ਇਹਦਾ ਮਤਲਬ ਕਿ ਸਰਦੀ ਨੇੜੇ ਆ, ਠੰਡ ਆਉਣ ਵਾਲੀ ਹੈ। ਇੱਕ ਸੋਕਾ ਪੱਤਾ ਟੁੱਟ ਕੇ ਜਦੋਂ ਸੋਪੀ ਦੀ ਝੋਲੀ ਦੇ ਵਿੱਚ ਡਿੱਗਿਆ ਤਾਂ ਇਹਦਾ ਮਤਲਬ ਸੀ ਕਿ ਹੁਣ ਉਹਦੇ ਮਨ ਦੇ ਸੰਕੇ ਸਹੀ ਹੋਣ ਵਾਲੇ ਨੇ। ਇੱਕ ਸੱਦਾ ਪੱਤਰ ਸੀ ਠੰਡ ਵੱਲੋਂ, ਵੀ ਸੋਪੀ ਮੈਂ ਆਉਣ ਵਾਲੀ ਹਾਂ, ਹਰ ਸਾਲ ਦੀ ਤਰ੍ਹਾਂ। ਹੁਣ ਉਹਨੂੰ ਇੱਕ ਅਜੀਬ ਜਿਹੀ ਚਿੰਤਾ ਸਤਾਉਣ ਲੱਗ ਪਈ, ਪਰ ਉਹ ਪਹਿਲਾਂ ਤੋਂ ਖਬਰਦਾਰ ਰਹਿਣਾ ਚਾਹੁੰਦਾ, ਉਹ ਪਹਿਲਾਂ ਤੋਂ ਕੋਈ ਨਾ ਕੋਈ ਇੰਤਜ਼ਾਮ ਕਰਕੇ ਰਹਿਣਾ ਚਾਹੁੰਦਾ। ਇਸ ਕਰਕੇ ਉਹਨੇ ਆਪਣਾ ਦਿਮਾਗ ਦੜਾਉਣਾ ਸ਼ੁਰੂ ਕਰ ਦਿੱਤਾ। ਉਹ ਹੁਣ ਮਹਿਸੂਸ ਕਰਨਾ ਸ਼ੁਰੂ ਕਰ ਚੁੱਕਾ ਕਿ ਉਹਦਾ ਜਗ੍ਹਾ ਜਗ੍ਹਾ ਤੋਂ ਪਾਟਿਆ ਕੋਟ, ਅਤੇ ਕੋਟ ਦੇ ਰਾਹੀਂ ਜਦੋਂ ਠੰਡੀ ਹਵਾ ਅੰਦਰ ਸਰੀਰ ਨੂੰ ਜਾ ਕੇ ਵੱਜਦੀ ਤਾਂ ਉਹਦਾ ਸਰੀਰ ਜਿੱਦਾਂ ਅੰਦਰੋਂ ਚੀਰਿਆ ਜਾਂਦਾ। ਉਹ ਕੋਈ ਪੈਸੇ ਵਾਲਾ ਵਿਅਕਤੀ ਤਾਂ ਹੈ ਨਹੀਂ, ਨਵੇਂ ਕੱਪੜੇ ਲੈ ਕੇ ਪਾ ਲਓ, ਉਹ ਕਿਤੇ ਲੀੜੇ ਕੱਪੜੇ ਮੰਗ ਕੇ ਵੀ ਨਹੀਂ ਸਾਰ ਸਕਦਾ। ਇੱਕ ਗਰੀਬ ਬੰਦਾ ਵੱਧ ਤੋਂ ਵੱਧ ਕੀ ਸੋਚ ਸਕਦਾ। ਉਹ ਨਹੀਂ ਚਾਹੁੰਦਾ ਕਿ ਇਸ ਵਾਰੀ ਜਦੋਂ ਕ੍ਰਿਸਮਿਸ ਆਵੇ, ਜਦੋਂ ਹਰ ਕੋਈ ਤੋਹਫੇ ਲੈ ਰਿਹਾ ਹੋਵੇ, ਜਦੋਂ ਹਰ ਕੋਈ ਇੱਕ ਦੂਸਰੇ ਨੂੰ ਵਧਾਈਆਂ ਦੇ ਰਿਹਾ ਹੋਵੇ, ਤਾਂ ਉਸ ਸਮੇਂ ਉਹ ਠੰਡ ਦੇ ਵਿੱਚ ਠਰ ਰਿਹਾ ਹੋਵੇ। ਇਹ ਪਲ ਉਹਦੇ ਲਈ ਸੋਚ ਕੇ ਹੀ ਬੜੇ ਬੇਚੈਨ ਕਰਨ ਵਾਲੇ ਸੀ। ਪਿਛਲੇ ਕਈ ਸਾਲਾਂ ਤੋਂ ਜਿੱਦਾਂ ਜੇਲ੍ਹ ਵਰਗੀਆਂ ਸਰਦੀਆਂ ਕੱਟ ਰਿਹਾ। ਜੇਲ੍ਹ ਹੈ, ਇਹ ਮਨ ਦੇ ਵਿੱਚ ਮੈਂ ਕੀ ਸੋਚਿਆ। ਵਿਚਾਰ ਤਾਂ ਬੁਰਾ ਨਹੀਂ, ਉਹਦੇ ਮਨ ਦੇ ਵਿੱਚ ਅੱਜ ਇੱਕ

ਉਹ ਕੋਈ ਇੱਦਾਂ ਦਾ ਅਪਰਾਧ ਕਰੇ ਜਿਹਦੇ ਕਰਕੇ ਉਹਨੂੰ ਉਹਨੂੰ ਜੇਲ੍ਹ ਹੋ ਜਾਵੇ, ਉਹਨੂੰ ਇਹਨਾਂ ਪਾਰਕਾਂ ਦੇ ਵਿੱਚ ਬਹਿ ਕੇ ਦਿਨ ਨਾ ਕੱਟਣੇ ਪੈਣ। ਘੱਟੋ ਘੱਟ ਉਹਦੀ ਜ਼ਿੰਦਗੀ ਹੁਣ ਦੇ ਨਾਲੋਂ ਤਾਂ ਥੋੜ੍ਹੀ ਆਸਾਨ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਬਹਿ ਕੇ ਇਹਨਾਂ ਪਾਟੇ ਕੱਪੜਿਆਂ ਦੇ ਨਾਲ ਉਹਦਾ ਗੁਜ਼ਾਰਾ ਨਹੀਂ ਆਉਣਾ। ਸੋਪੀ ਦੇ ਮਨ ਦੇ ਵਿੱਚ ਹੁਣ ਹੁਣ ਅਲੱਗ ਅਲੱਗ ਫੁਰਨੇ ਫੁਰਨ ਲੱਗੇ। ਕਿਹੜੇ ਤਰੀਕੇ ਦੇ ਨਾਲ ਮੈਂ ਥੋੜ੍ਹੇ ਸਮੇਂ ਦੇ ਲਈ ਜੇਲ੍ਹ ਜਾ ਸਕਦਾ। ਬੈਂਚ ਤੋਂ ਉੱਠਿਆ, ਮੇਨ ਸੜਕ ਦੇ ਉੱਤੇ ਆਉਂਦਾ। ਸੜਕ ਦੇ ਉੱਤੇ ਆ ਕੇ ਸਾਹਮਣੇ ਸਾਹਮਣੇ ਇੱਕ ਰੈਸਟੋਰੈਂਟ ਵੱਲ ਨੂੰ ਉਹਦਾ ਧਿਆਨ ਪਿਆ। ਉਹ ਸ਼ਾਇਦ ਅਮੀਰ ਲੋਕਾਂ ਦਾ ਰੈਸਟੋਰੈਂਟ ਸੀ, ਜਿੱਥੇ ਦੂਰੋਂ ਹੀ ਲਾਈਟਾਂ ਵੇਖ ਕੇ ਉਹਦੇ ਮਨ ਦੇ ਵਿੱਚ ਅਜੀਬ ਜਿਹਾ ਫੁਰਨਾ ਫੁਰਿਆ। ਮੈਂ ਇੱਥੇ ਜਾਊਂਗਾ, ਮੈਂ ਰੋਟੀ ਖਾਊਂਗਾ, ਉਹ ਮੇਰੇ ਕੋਲ ਪੈਸੇ ਮੰਗਣਗੇ, ਮੇਰੇ ਕੋਲ ਪੈਸੇ ਨਹੀਂ ਹੋਣਗੇ ਉਹ ਪੁਲਿਸ ਬੁਲਾਉਣਗੇ, ਪੁਲਿਸ ਮੈਨੂੰ ਫੜ ਕੇ ਥਾਣੇ ਲੈ ਜੂਗੀ, ਜੇਲ੍ਹ 'ਚ ਸੁੱਟ ਦੂਗੀ, ਮੇਰਾ ਸਰਦੀਆਂ ਦਾ ਜੁਗਾੜ ਹੋ ਜੂਗਾ। ਇਹ ਸੋਚ ਕੇ ਉਹਨੇ ਆਪਣੇ ਕਦਮ ਉਸ ਰੈਸਟੋਰੈਂਟ ਵੱਲ ਨੂੰ ਵਧਾਏ। ਆਪਣਾ ਫਟਿਆ ਪੁਰਾਣਾ ਕੋਟ ਉਹ ਆਪਣੇ ਹੱਥਾਂ ਦੇ ਨਾਲ ਸੈੱਟ ਕਰਦਾ, ਉਹਦੀਆਂ ਲੀਰਾਂ ਲੁਕਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਪਤਾ ਨਾ ਲੱਗੇ। ਇਸ ਵਿਚਾਰ ਦੇ ਨਾਲ ਉਹ ਹਾਲੇ ਜਾ ਕੇ ਰੈਸਟੋਰੈਂਟ ਦੇ ਦਰਵਾਜ਼ੇ 'ਤੇ ਪਹੁੰਚਿਆ ਸੀ ਕਿ ਉੱਥੇ ਖੜ੍ਹੇ ਦਰਬਾਨ ਨੇ ਉਹਦੇ ਲੀੜੇ ਕੱਪੜੇ ਵੇਖ ਕੇ ਜਿੱਦਾਂ ਭਾਂਪ ਲਿਆ। ਲੱਗਦਾ ਤਾਂ ਨਹੀਂ ਇਹ ਇੰਨੇ ਪੈਸੇ ਖਰਚਣ ਵਾਲਾ, ਸਾਡਾ ਗਾਹਕ ਤਾਂ ਇਹ ਲੱਗਦਾ ਨਹੀਂ। ਇਸ ਵਜ੍ਹਾ ਕਰਕੇ ਉਹਨੇ ਸੋਪੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੋਪੀ ਨੇ ਪਾਸਿਓਂ ਦੀ ਹੋ ਕੇ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਸਿਕਿਉਰਿਟੀ ਵਾਲੇ ਨੇ ਦੋਵਾਂ ਮੋਢਿਆਂ ਤੋਂ ਫੜ ਕੇ ਪਿੱਛੇ ਖਿੱਚ ਲਿਆ। ਤੂੰ ਅੰਦਰ ਨਹੀਂ ਜਾ ਸਕਦਾ, ਇਹ ਵੀ ਪੁੱਛਣ ਦੀ ਜ਼ਹਿਮਤ ਨਹੀਂ ਕੀਤੀ ਕਿ ਤੇਰੇ ਕੋਲ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ, ਅਤੇ ਨਾ ਹੀ ਸੋਪੀ ਇੰਨਾ ਕੌਨਫੀਡੈਂਸ ਵਿਖਾ ਸਕਿਆ। ਗੱਲ ਕਰਦੀ ਉਹਨੇ ਬਾਹੋਂ ਫੜ ਕੇ ਰੈਸਟੋਰੈਂਟ ਤੋਂ ਬਾਹਰ ਸੜਕ ਦੇ ਉੱਤੇ ਧੱਕਾ ਦੇ ਦਿੱਤਾ ਅਤੇ ਸੋਪੀ ਦਾ ਮਨਸੂਬਾ ਚੱਕਣਾ ਚੂਰ ਹੋ ਗਿਆ। ਹੁਣ ਉਹ ਸੋਚ ਰਿਹਾ ਕਿ ਹੋਰ ਮੈਂ ਇੱਦਾਂ ਦਾ ਕੀ ਕਰਾਂ ਜਿਹਦੇ ਨਾਲ ਮੈਂ ਜੇਲ੍ਹ ਜਾ ਸਕਾਂ। ਉਹ ਇੱਕ ਤੋਂ ਬਾਅਦ ਇੱਕ ਵਿਚਾਰ ਮਨ ਦੇ ਵਿੱਚ ਘੜ ਰਿਹਾ। ਅਚਾਨਕ ਉਹਦਾ ਧਿਆਨ ਸਾਹਮਣੇ ਇੱਕ ਵੱਡੇ ਸ਼ੋਰੂਮ ਦੇ ਉੱਤੇ ਪਿਆ। ਬਿਜਲੀ ਦੀਆਂ ਲਾਈਟਾਂ ਦੇ ਨਾਲ ਸਜਾਈ ਹੈ ਖਿੜਕੀ, ਅਤੇ ਖਿੜਕੀ ਦੇ ਅੰਦਰ ਪਤਾ ਨਹੀਂ ਕੀ ਇੱਕ ਚਮਕਦਾਰ ਚੀਜ਼ ਪਈ ਹੈ। ਖੈਰ ਉਹਨੇ ਇਸ ਚਮਕਦਾਰ ਕੀਮਤੀ ਚੀਜ਼ ਤੋਂ ਕੀ ਲੈਣਾ, ਉਹਨੂੰ ਤਾਂ ਸਿਰਫ ਇੰਨਾ ਕਿ ਉਹਦੇ ਲਈ ਛੱਤ ਦਾ ਜੁਗਾੜ ਹੋ ਜਾਵੇ, ਉਹ ਕਿਸੇ ਤਰ੍ਹਾਂ ਜੇਲ੍ਹ ਚੱਲਿਆ ਜਾਵੇ। ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਲਾਗੇ ਪਿਆ ਇੱਕ ਪੱਥਰ ਚੁੱਕ ਕੇ ਉਹਨੇ ਉਸ ਖਿੜਕੀ ਦੇ ਉੱਤੇ ਦੇ ਮਾਰਿਆ। ਕੋਲ ਫੜੇ ਲੋਕ ਭੱਜ ਭੱਜ ਕੇ ਲਾਗੇ ਆਏ ਨੇ, ਉਹ ਹੈਰਾਨ ਨੇ ਪਰੇਸ਼ਾਨ ਨੇ, ਆਖਿਰਕਾਰ ਇਹ ਪੱਥਰ ਕਿੱਥੋਂ ਆਇਆ, ਕਿੰਨੇ ਮਾਰਿਆ। ਪਰ ਸੋਪੀ ਉੱਥੇ ਅਡੋਲ ਖੜਾ, ਉਹਦੇ ਮਨਸੂਬੇ ਤਾਂ ਕੁਛ ਹੋਰ ਨੇ। ਉਹਦੇ ਮਨਸੂਬੇ ਇਹ ਨੇ ਕਿ ਇਸ ਇਲਾਕੇ ਦੇ ਵਿੱਚ ਪੁਲਿਸ ਝੱਟ ਆ ਜਾਂਦੀ ਹੈ, ਸਿਪਾਹੀ ਆਊਗਾ, ਉਹਨੂੰ ਫੜੂਗਾ, ਜੇਲ੍ਹ ਦੇ ਵਿੱਚ ਸੁੱਟ ਦੂਗਾ। ਹੋਇਆ ਵੀ ਉੱਦਾਂ ਹੀ, ਸਿਪਾਹੀ ਜਿੱਦਾਂ ਅਗਲੀ ਪਲ ਉੱਥੇ ਆਣ ਪਹੁੰਚਿਆ, ਉਹਨੇ ਖਿੜਕੀ ਵੱਲ ਵੇਖਿਆ, ਪੱਥਰ ਵੱਲ ਵੇਖਿਆ, ਆਸ ਪਾਸ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੀ ਉਹਨੇ ਸੋਪੀ ਵੱਲ ਵੇਖ ਕੇ ਵੀ ਜਿੱਦਾਂ ਦੇਖਿਆ ਜਾ ਕਰ ਦਿੱਤਾ ਹੋਵੇ। ਸ਼ਾਇਦ ਉਹਨੂੰ ਲੱਗਾ ਕਿ ਨਹੀਂ, ਸੋਪੀ ਇਹ ਕੰਮ ਨਹੀਂ ਕਰ ਸਕਦਾ। ਜੇਕਰ ਸੋਪੀ ਨੇ ਪੱਥਰ ਮਾਰਿਆ ਹੋਵੇ ਤਾਂ ਹੁਣ ਤੱਕ ਉਹ ਮੇਰੇ ਅੱਗੇ ਲੱਗ ਕੇ ਭੱਜ ਜਾਵੇ। ਇਸ ਕਰਕੇ ਇਹਨੂੰ ਤਾਂ ਉਹਨੇ ਆਪਸ਼ਨ 'ਚੋਂ ਕੱਢ ਦਿੱਤਾ। ਉਹਦੀਆਂ ਨਿਗਾਹਾਂ ਸੋਪੀ ਤੋਂ ਸੱਜੇ ਵੱਲ ਨੂੰ ਘੁੰਮੀਆਂ ਤਾਂ ਕੀ ਵੇਖਦਾ, ਇੱਕ ਵਿਅਕਤੀ ਭੱਜਾ ਜਾ ਰਿਹਾ। ਪੁਲਿਸ ਵਾਲਾ ਉਹਦੇ ਪਿੱਛੇ ਹੋ ਤੁਰਿਆ। ਉਹਨੂੰ ਲੱਗਾ ਕਿ ਸ਼ਾਇਦ ਇਹ ਪੱਥਰ ਮਾਰ ਕੇ ਭੱਜ ਰਿਹਾ। ਸੋਪੀ ਦਾ ਮਨਸੂਬਾ ਫਿਰ ਤਰਿਆ ਤਰਿਆ ਰਹਿ ਗਿਆ। ਹੁਣ ਉਹ ਕੀ ਕਰੇ, ਹੁਣ ਉਹ ਅਗਲਾ ਵਿਚਾਰ ਸੋਚੇ।

0: ਕਾਫੀ ਸਾਰੇ ਵਿਚਾਰ ਕਰਨ ਤੋਂ ਬਾਅਦ ਉਹਦਾ ਧਿਆਨ ਫਿਰ ਇੱਕ ਰੈਸਟੋਰੈਂਟ ਦੇ ਉੱਤੇ ਪਿਆ। ਇਹ ਰੈਸਟੋਰੈਂਟ ਉਨਾ ਜ਼ਿਆਦਾ ਵਧੀਆ ਨਹੀਂ ਸੀ, ਉਨਾ ਜ਼ਿਆਦਾ ਚਮਕ ਧਮਕ ਵਾਲਾ ਨਹੀਂ ਸੀ, ਅਮੀਰਾਂ ਦਾ ਨਹੀਂ ਸੀ, ਇੱਕ ਸਾਦਾ ਜਿਹਾ ਰੈਸਟੋਰੈਂਟ। ਸੋਪੀ ਨੇ ਸੋਚਿਆ ਇੱਥੇ ਸ਼ਾਇਦ ਮੈਨੂੰ ਨਹੀਂ ਰੋਕਿਆ ਜਾਊਗਾ, ਹੁਣ ਤੱਕ ਤੁਰੇ ਤੁਰੇ ਜਾਂਦੇ ਨੂੰ ਭੁੱਖ ਵੀ ਬਹੁਤ ਲੱਗ ਚੁੱਕੀ। ਇਹ ਉਹ ਜਗ੍ਹਾ ਜਿੱਥੇ ਮੇਰੇ ਵਰਗੇ ਸ਼ਾਇਦ ਆਉਂਦੇ ਹੋਣਗੇ, ਇੱਥੇ ਜਾ ਕੇ ਮੈਂ ਰੋਟੀ ਖਾਊਂਗਾ, ਖੂਬ ਰੱਜ ਕੇ ਖਾਊਂਗਾ, ਵੱਡਾ ਬਿੱਲ ਬਣਾਊਂਗਾ। ਫਿਰ ਜਦੋਂ ਮੈਂ ਪੈਸੇ ਨਹੀਂ ਦਿੱਤੇ ਤਾਂ ਉਹ ਪੁਲਿਸ ਸੱਦਣਗੇ, ਹਾਂ ਇੱਥੇ ਮੇਰੀ ਗੱਲ ਬਣ ਸਕਦੀ ਹੈ। ਇਹ ਸੋਚ ਕੇ ਸੋਪੀ ਜਾ ਰੈਸਟੋਰੈਂਟ ਦੇ ਟੇਬਲ ਦੇ ਉੱਤੇ ਬੈਠਾ। ਅੱਜ ਉਹਨੇ ਬੀਫ ਵਾਲੀ ਸਟੇਕ ਖਾਧੀ ਆ, ਪੈਨਕੇਕ ਖਾਧਾ, ਡੋਨਟਸ ਖਾਧੇ ਨੇ, ਹੋਰ ਵੀ ਕਈ ਚੀਜ਼ਾਂ ਮੰਗਵਾਈਆਂ ਜਿਹੜੀਆਂ ਨਹੀਂ ਵੀ ਖਾਧੀਆਂ ਗਈਆਂ ਤਾਂ ਕਿ ਬਿੱਲ ਹੋਰ ਵੱਡਾ ਬਣੇ। ਜਦੋਂ ਪੈਸੇ ਦੇਣ ਦੀ ਵਾਰੀ ਆਈ ਸੋਪੀ ਨੂੰ ਸੀ ਕਿ ਹੁਣ ਪੁਲਿਸ ਬੁਲਾ ਕੇ ਮੈਨੂੰ ਫੜਾ ਦਿੱਤਾ ਜਾਊਗਾ, ਪਰ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ। ਵੇਟਰ ਨੇ ਅੰਦਰੋਂ ਕਿਚਨ 'ਚੋਂ ਇੱਕ ਹੋਰ ਬੰਦੇ ਨੂੰ ਆਵਾਜ਼ ਮਾਰੀ, ਉਹਨਾਂ ਨੇ ਬੁਰਾ ਭਲਾ ਬੋਲਿਆ, ਗਾਲਾਂ ਕੱਢੀਆਂ, ਭੁੱਖਾ ਨੰਗਾ ਕਿਹਾ, ਦੋਵਾਂ ਪਾਵਾਂ ਤੋਂ ਫੜਿਆ ਅਤੇ ਆਪਣਾ ਗੁੱਸਾ ਕੱਢਣ ਦੇ ਲਈ ਬਾਹਰ ਜ਼ੋਰ ਦੇ ਨਹੀਂ ਫੁੱਟਪਾਥ ਦੇ ਉੱਤੇ ਧੱਕਾ ਮਾਰ ਕੇ ਸੁੱਟ ਦਿੱਤਾ, ਇੱਕ ਅੱਧਾ ਠੁੱਡਾ ਮਾਰਿਆ, ਪਰ ਪੁਲਿਸ ਤਾਂ ਨਹੀਂ ਸੱਦੀ। ਫੁੱਟਪਾਥ ਦੇ ਉੱਤੇ ਕਿਸੇ ਖੁੱਲ੍ਹੀ ਕਿਤਾਬ ਵਾਂਗੂ ਪਿਆ ਸੋਪੀ ਸੋਚੀ ਜਾਂਦਾ, ਹੁਣ ਮੈਂ ਕੀ ਕਰਾਂ। ਉੱਠ ਕੇ ਆਪਣੇ ਕੱਪੜਿਆਂ ਤੋਂ ਧੂੜ ਝਾੜਦਾ, ਇਹ ਸੁਪਨਾ ਵੀ ਚੂਰੋ ਚੂਰੋ ਹੋ ਗਿਆ। ਆਖਿਰਕਾਰ ਮੈਂ ਜੇਲ੍ਹ ਜਾਵਾਂ ਤਾਂ ਜਾਵਾਂ ਕਿੱਦਾਂ। ਕਈ ਤਰ੍ਹਾਂ ਦੇ ਵਿਚਾਰ ਕਰਨ ਤੋਂ ਬਾਅਦ ਹੁਣ ਉਹ ਤੁਰਦਾ ਤੁਰਦਾ 5 ਬਲਾਕ ਅੱਗੇ ਆ ਚੁੱਕਾ ਸੀ। ਉਹਨੂੰ ਵਾਰ ਵਾਰ ਅਜਿਹੇ ਧੱਕੇ ਲੱਗੇ ਸੀ, ਉਹਨੂੰ ਲੱਗਦਾ ਸੀ ਕਿ ਸਰਦੀ ਇਸ ਵਾਰੀ ਵੀ ਉਹਨੂੰ ਫਿਰ ਬਾਹਰ ਹੀ ਬਿਤਾਉਣੀ ਪੈਣੀ ਆ। ਇਸ ਠੰਡ ਦੇ ਵਿੱਚ ਕਦੇ ਕਿਤੇ ਮਰ ਨਾ ਜਾਵਾਂ। ਕਈ ਤਰ੍ਹਾਂ ਦੇ ਢੰਗ ਤਰੀਕੇ ਉਹ ਸੋਚਦਾ, ਪਰ ਅਚਾਨਕ ਇੱਕ ਬੈਂਚ 'ਤੇ ਬੈਠੇ ਉਹਦੇ ਦਿਮਾਗ ਦੇ ਵਿੱਚ ਉਹ ਵਿਅਕਤੀ ਆਇਆ ਜਿਹੜਾ ਉਹਨੂੰ ਲਗਭਗ 2 ਹਫ਼ਤੇ ਪਹਿਲਾਂ ਮਿਲਿਆ ਸੀ। ਉਹ ਕਹਿ ਕੇ ਗਿਆ ਸੀ ਕਿ ਜੇਕਰ ਤੈਨੂੰ ਕੋਈ ਕੰਮ ਕਰਨ ਦੀ ਲੋੜ ਹੋਵੇ ਤਾਂ ਮੈਨੂੰ ਦੱਸੀ। ਹਾਂ, ਮੈਨੂੰ ਉਹਦੇ ਨਾਲ ਸੰਪਰਕ ਕਰਨਾ ਚਾਹੀਦਾ, ਹੋ ਸਕਦਾ ਮੈਨੂੰ ਕੋਈ ਮਾੜਾ ਮੋਟਾ ਕੰਮ ਕਾਰ ਮਿਲ ਜਾਵੇ। ਕੰਮ ਕਾਰ ਮਿਲ ਗਿਆ, ਮੈਂ ਕਹਾਂਗਾ ਮੈਨੂੰ ਪੈਸੇ ਨਾ ਦਿਓ, ਮੈਨੂੰ ਰਹਿਣ ਦੇ ਲਈ ਛੱਤ ਦੇ ਦਿਓ, ਜਾਂ ਫਿਰ ਜਿੰਨੇ ਕੁ ਵੀ ਪੈਸੇ ਦੇਣਗੇ ਹੋ ਸਕਦਾ ਮਾੜਾ ਚੰਗਾ ਛੱਤ ਦਾ ਗੁਜ਼ਾਰਾ ਹੋ ਜਾਵੇ। ਹੁਣ ਸੋਪੀ ਦੇ ਵਿਚਾਰ ਬਦਲ ਚੁੱਕੇ, ਹੁਣ ਉਹ ਆਪਣਾ ਮਨ ਬਦਲ ਚੁੱਕਾ, ਹੁਣ ਉਹ ਇਹ ਸੋਚ ਰਿਹਾ ਕਿ ਮੈਨੂੰ ਜੇਲ੍ਹ ਜਾਣ ਦੀ ਲੋੜ ਨਹੀਂ, ਮੇਰੇ ਕੋਲ ਤਾਂ ਹੋਰ ਵੀ ਢੰਗ ਤਰੀਕੇ ਹੈਗੇ ਨੇ। ਇਹਨਾਂ ਸੋਚਦਾ ਸਾਹਮਣੇ ਧਿਆਨ ਕਰਦਾ ਤਾਂ ਸਾਹਮਣੇ ਸੜਕੋਂ ਪਾਰ ਇੱਕ ਚਰਚ ਨਜ਼ਰ ਆਉਂਦਾ। ਸੋਚਦਾ ਮੈਂ ਰੱਬ ਦਾ ਸ਼ੁਕਰਾਨਾ ਹੀ ਕਰ ਦੇਵਾਂ, ਮੈਨੂੰ ਜੇਲ੍ਹ ਜਾਣ ਤੋਂ ਰੱਬ ਨੇ ਹੀ ਤਾਂ ਬਚਾਇਆ। ਮੇਰੇ ਦਿਮਾਗ ਦੇ ਵਿੱਚ ਕਿੰਨੇ ਪੁੱਠੇ ਵਿਚਾਰ ਆ ਰਹੇ, ਅਜੀਬ ਜਿਹੇ ਵਿਚਾਰ ਸੀ ਮੇਰੇ, ਸਰਦੀ ਕੱਟਣ ਦੇ ਲਈ ਹੁਣ ਦੱਸ ਮੈਂ ਜੇਲ੍ਹ ਜਾਣਾ। ਮੇਰੇ ਮਨ ਦੇ ਵਿੱਚ ਇਹ ਕਿਉਂ ਨਹੀਂ ਆਇਆ ਕਿ ਮੈਂ ਕੰਮ ਕਰਕੇ ਥੋੜ੍ਹੇ ਪੈਸੇ ਕਮਾ ਕੇ ਸਰਦੀ ਇਸ ਤਰੀਕੇ ਦੇ ਨਾਲ ਵੀ ਕੱਟ ਸਕਦਾ। ਇਹ ਸਾਰਾ ਕੁਛ ਰੱਬ ਸੱਚੇ ਦਾ ਹੀ ਚਮਤਕਾਰ ਹੈ, ਮੈਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ, ਇਹ ਮਨ ਦੇ ਵਿੱਚ ਸੋਚ ਕੇ ਹੌਲੀ ਹੌਲੀ ਉਹ ਸੜਕ ਪਾਰ ਕਰ ਗਿਆ। ਚਰਚ ਦੇ ਸਾਹਮਣੇ ਖੜ ਕੇ ਦੋਵੇਂ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕੀਤੀ, ਹੱਥ ਤਾਂ ਖੁੱਲ੍ਹ ਚੁੱਕੇ ਨੇ, ਉਹ ਰੱਬ ਦਾ ਸ਼ੁਕਰਾਨਾ ਕਰ ਚੁੱਕਾ, ਪਰ ਸ਼ਾਇਦ ਉਹਦੇ ਮਨ ਦੇ ਵਿੱਚ ਸਬਰ, ਸ਼ੁਕਰ, ਸੰਤੋਖ, ਰੱਬ ਦੀ ਮਹਿਮਾ ਗਾਉਣ ਦਾ ਸ਼ਾਇਦ ਮਨ ਹੈ, ਪਤਾ ਨਹੀਂ ਕੀ ਮਨ ਦੇ ਵਿੱਚ ਚੱਲੀ ਜਾਂਦਾ। ਉਹ ਕਾਫੀ ਦੇਰ ਤੱਕ ਉੱਥੋਂ ਹਿੱਲ ਵੀ ਨਹੀਂ ਸਕਿਆ। ਉਹ ਇੱਕ ਟੱਕ ਚਰਚ ਦੀ ਇਮਾਰਤ ਵੱਲ ਵੇਖੀ ਜਾਂਦਾ ਅਤੇ ਮਨ ਦੇ ਵਿੱਚ ਉਹ ਸਾਰਾ ਕੁਛ ਜੋ ਉਹਨੇ ਪਿਛਲੇ ਪੈਰ ਦੇ ਵਿੱਚ ਕੀਤਾ। ਉਸ ਦਿਨ ਚੰਨ ਦੀ ਚਾਨਣੀ ਉਹਦੇ ਚਿਹਰੇ ਦੇ ਉੱਤੇ ਪੈ ਰਹੀ ਸੀ। ਉਹਨੂੰ ਜਿੱਦਾਂ ਠੰਡ ਜੀ ਮਹਿਸੂਸ ਹੁੰਦੀ ਹੋਵੇ, ਇਸ ਠੰਡ ਦੇ ਵਿੱਚ ਉਹਨੂੰ ਜਿੱਦਾਂ ਅੰਦਰ ਵੀ ਠੰਡਕ ਮਹਿਸੂਸ ਹੁੰਦੀ ਹੋਵੇ, ਜਿੱਦਾਂ ਕੁਛ ਚਮਕੀਲਾ ਜਿਹਾ ਉਹਦੇ ਚਿਹਰੇ ਦੇ ਉੱਤੇ ਵੱਜ ਰਿਹਾ ਅਤੇ ਉਹਨੂੰ ਉਹਨੂੰ ਅਜੀਬ ਜਿਹਾ ਆਨੰਦ ਆ ਰਿਹਾ, ਜਿੱਦਾਂ ਜਿੱਦਾਂ ਰੱਬ ਕਹਿ ਰਿਹਾ ਹੋਵੇ ਤੂੰ ਬਹੁਤ ਚੰਗਾ ਕੀਤਾ, ਤੂੰ ਮੇਰੀ ਸ਼ਰਨ ਦੇ ਵਿੱਚ ਆ ਗਿਆ, ਤੂੰ ਬਹੁਤ ਚੰਗਾ ਕੀਤਾ। ਤੂੰ ਮਨ ਦੇ ਵਿੱਚ ਇਹ ਸੋਚਿਆ ਕਿ ਤੂੰ ਹੁਣ ਮਿਹਨਤ ਕਰਕੇ ਮਿਹਨਤ ਦੀ ਰੋਟੀ ਖਾਏਗਾ। ਪਤਾ ਨਹੀਂ ਕਿੰਨਾ ਕੁ ਚਿਰ ਉਹ ਇਸੇ ਤਰ੍ਹਾਂ ਦੇ ਨਾਲ ਇੱਕ ਟੱਕ ਚਰਚ ਦੀ ਇਮਾਰਤ ਵੱਲ ਵੇਖਦਾ ਰਿਹਾ। ਉਹਨੂੰ ਇਸ ਚੀਜ਼ ਦੀ ਕੋਈ ਸੁੱਧ ਬੁੱਧ ਨਹੀਂ ਕਿ ਉਹਨੂੰ ਕੌਣ ਵੇਖ ਰਿਹਾ, ਕਿੰਨੇ ਕੁ ਚਿਰ ਤੋਂ ਵੇਖ ਰਿਹਾ, ਕੋਈ ਵੇਖ ਰਿਹਾ, ਰੱਬ ਤਾਂ ਵੇਖ ਹੀ ਰਿਹਾ ਹੋਊਗਾ, ਪਰ ਰੱਬ ਤੋਂ ਇਲਾਵਾ ਇੱਕ ਹੋਰ ਇਨਸਾਨ ਉਹਨੂੰ ਵੇਖ ਰਿਹਾ ਹੈ, ਉਹ ਸੀ ਪੁਲਿਸ ਵਾਲਾ। ਇੱਕ ਪੁਲਿਸ ਵਾਲਾ ਜਿਹਦੀ ਚਰਚ ਦੇ ਲਾਗੇ ਨੌਕਰੀ ਸੀ, ਚਰਚ ਦੇ ਲਾਗੇ ਡਿਊਟੀ ਸੀ। ਉਹ ਕਾਫੀ ਦੇਰ ਸੋਪੀ ਵੱਲ ਵੇਖਦਾ ਰਿਹਾ, ਆਖਿਰਕਾਰ ਇਹ ਅਜੀਬੋ ਗਰੀਬ ਹਰਕਤਾਂ ਕਿਉਂ ਕਰ ਰਿਹਾ। ਪਹਿਲਾਂ ਹੱਥ ਜੋੜ ਕੇ ਖੜਾ ਸੀ, ਹੁਣ ਇਹ ਡਿਬਰ ਡਿਬਰ ਚਰਚ ਦੀ ਇਮਾਰਤ ਵੱਲ ਵੇਖੀ ਜਾਂਦਾ। ਹੋਵੇ ਨਾ ਹੋਵੇ ਤਾਂ ਇਹਦੇ ਮਨ ਦੇ ਵਿੱਚ ਕੁਛ ਗਲਤ ਚੱਲ ਰਿਹਾ, ਇਹ ਚਰਚ ਦੇ ਵਿੱਚੋਂ ਕੁਛ ਨਾ ਕੁਛ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਇਆ। ਜੇ ਇਹਨੇ ਚਰਚ ਜਾਣਾ ਹੋਵੇ ਤਾਂ ਹੁਣ ਤੱਕ ਅੰਦਰ ਜਾ ਚੁੱਕਾ ਹੁੰਦਾ, ਜੇ ਇਹਨੇ ਘਰ ਜਾਣਾ ਹੋਵੇ ਤਾਂ ਹੁਣ ਤੱਕ ਇੱਥੋਂ ਚਲਿਆ ਗਿਆ ਹੁੰਦਾ। ਇਹ ਸ਼ਾਇਦ ਇੰਤਜ਼ਾਰ ਹੀ ਕਰ ਰਿਹਾ, ਇਹ ਸ਼ਾਇਦ ਮੌਕੇ ਦੀ ਤਾੜ ਦੇ ਵਿੱਚ ਹੈ ਅਤੇ ਪੁਲਿਸ ਵਾਲੇ ਨੇ ਇਹ ਸਾਰਾ ਕੁਛ ਮਨ ਦੇ ਵਿੱਚ ਸੋਚ ਕੇ ਜਾ ਸੋਪੀ ਦਾ ਮੋਢਾ ਥਣਕਿਆ। ਕੀ ਕਰਦਾ ਇੱਥੇ ਓਏ, ਮੈਨੂੰ ਲੱਗ ਗਿਆ ਪਤਾ ਕੀ ਕਰਨਾ ਆ ਤੂੰ, ਤੁਹਾਡੇ ਵਰਗੇ ਲੋਕਾਂ ਨੂੰ ਸ਼ਰਮ ਤਾਂ ਨਹੀਂ ਆਉਂਦੀ ਹੋਣੀ, ਧਾਰਮਿਕ ਸਥਾਨਾਂ ਨੂੰ ਵੀ ਨਹੀਂ ਛੱਡਦੇ ਤੁਸੀਂ। ਸੋਫੀ ਨੇ ਕੁਛ ਨਾ ਕੁਛ ਦੱਸਣ ਦੀ ਐਕਸਪਲੇਨ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਪੁਲਿਸ ਵਾਲੇ ਨੇ ਇੱਕ ਨਹੀਂ ਸੁਣੀ। ਪੁਲਿਸ ਵਾਲੇ ਨੂੰ ਜਿੱਦਾਂ ਯਕੀਨ ਹੋ ਚੁੱਕਾ ਸੀ ਕਿ ਇਹਦੇ ਮਨ ਦੇ ਵਿੱਚ ਗਲਤ ਇਰਾਦੇ ਨੇ, ਇੱਕ ਨਹੀਂ ਸੁਣੀ, ਫੜ ਕੇ ਥਾਣੇ ਲੈ ਗਿਆ ਅਤੇ ਹੁਣ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ। ਸ਼ਾਇਦ ਉਹਦਾ ਸਿਆਲ ਹੁਣ ਜੇਲ੍ਹ ਦੇ ਵਿੱਚ ਲੰਘੇ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਸ਼ਾਇਦ ਸੋਪੀ ਨੇ ਪਹਿਲਾਂ ਸੋਚਿਆ ਸੀ। ਜਿੱਦਾਂ ਉਹ ਲਗਭਗ ਕਈ ਤਰ੍ਹਾਂ ਦੇ ਯਤਨ ਕਰ ਚੁੱਕਾ ਸੀ ਕਿ ਕਿਸੇ ਤਰ੍ਹਾਂ ਹੀ ਮੈਨੂੰ ਫੜ ਲਿਆ ਜਾਵੇ, ਕਿਸੇ ਤਰ੍ਹਾਂ ਹੀ ਮੈਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ, ਮੇਰੀਆਂ ਸਰਦੀਆਂ ਕਿਸੇ ਤਰ੍ਹਾਂ ਸੌਖੀਆਂ ਲੰਘ ਜਾਣ, ਪਰ ਉਦੋਂ ਗੱਲ ਨਹੀਂ ਬਣੀ। ਗੱਲ ਬਣੀ ਤਾਂ ਉਦੋਂ ਜਦੋਂ ਸੋਪੀ ਇਹ ਵਿਚਾਰ ਛੱਡ ਚੁੱਕਾ ਸੀ, ਗੱਲ ਬਣੀ ਤਾਂ ਉਦੋਂ ਜਦੋਂ ਰੱਬ ਦਾ ਸ਼ੁਕਰਾਨਾ ਕਰਨ ਆਇਆ ਸੀ। ਖੈਰ ਇਸ ਕਹਾਣੀ ਦਾ ਤੁਸੀਂ ਬਹੁਤ ਤਰੀਕਿਆਂ ਦੇ ਨਾਲ ਐਨਾਲਿਸਿਸ ਕਰ ਸਕਦੇ ਹੋ, ਆਪਣੇ ਆਪਣੇ ਤਰੀਕੇ ਦੇ ਨਾਲ ਇਸ ਕਹਾਣੀ ਦਾ ਤੁਸੀਂ ਨਤੀਜਾ ਕੱਢ ਸਕਦੇ ਹੋ। ਇੱਕ ਨਤੀਜਾ ਤਾਂ ਵੀ ਹੈ ਕਿ ਆਪਾਂ ਕਈ ਵਾਰ ਜੋ ਸੋਚਦੇ ਹਾਂ ਜ਼ਰੂਰੀ ਨਹੀਂ ਉਹ ਹੋਵੇ, ਉਹਦੇ ਉਲਟ ਸਾਰਾ ਕੁਛ ਹੀ ਉਹਦੇ ਉਲਟ ਹੁੰਦਾ ਜਾਪਦਾ। ਪਰ ਜਿੱਦਾਂ ਹੀ ਆਪਾਂ ਉਹ ਵਿਚਾਰ ਛੱਡ ਦਿੰਦੇ ਹਾਂ, ਤੁਸੀਂ ਰਿਲਾਈਜ਼ ਕਰਦੇ ਹੋ ਕਿ ਉਹ ਚੀਜ਼ ਜਿੱਦਾਂ ਤੁਹਾਡੇ ਪਿੱਛੇ ਪਿੱਛੇ ਆਉਣਾ ਸ਼ੁਰੂ ਹੋ ਜਾਂਦੀ ਹੈ। ਜ਼ਿੰਦਗੀ ਦੇ ਵਿੱਚ ਕਈ ਵਾਰ ਇਨਸਾਨ ਦੇ ਨਾਲ ਇੱਦਾਂ ਹੁੰਦਾ, ਜਾਂ ਫਿਰ ਹਰ ਇੱਕ ਇਨਸਾਨ ਦੇ ਨਾਲ ਕਦੀ ਨਾ ਕਦੀ ਤਾਂ ਇੱਦਾਂ ਜ਼ਰੂਰ ਹੁੰਦਾ। ਜਦੋਂ ਤੁਸੀਂ ਬਹੁਤ ਸ਼ਿੱਦਤ ਦੇ ਨਾਲ ਕੁਛ ਮੰਗਣ ਦੀ ਕੁਛ ਪਾਉਣ ਦੀ ਕੋਸ਼ਿਸ਼ ਕਰਦੇ ਹੋ ਉਦੋਂ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ। ਜਿੱਦਾਂ ਹੀ ਤੁਸੀਂ ਹੱਥ ਥੋੜ੍ਹੇ ਜਿਹੇ ਢਿੱਲੇ ਛੱਡਦੇ ਹੋ, ਜਿੱਦਾਂ ਤੁਸੀਂ ਉਸ ਪਾਸਿਓਂ ਆਪਣਾ ਧਿਆਨ ਹਟਾਉਂਦੇ ਹੋ ਤਾਂ ਤੁਹਾਨੂੰ ਉਹ ਚੀਜ਼ ਤੁਹਾਡੇ ਵੱਲ ਆਉਂਦੀ ਨਜ਼ਰ ਆਉਂਦੀ ਹੈ। ਸ਼ਾਇਦ ਇਹੋ ਕੁਛ ਸੋਪੀ ਦੇ ਨਾਲ ਹੋਇਆ। ਤੁਹਾਡੀਆਂ ਬਣਾਈਆਂ ਗਈਆਂ ਯੋਜਨਾਵਾਂ ਅਤੇ ਕਿਸਮਤ ਇੱਕ ਦੂਸਰੇ ਦੇ ਉਲਟ ਚੱਲਦੀਆਂ ਨੇ। ਜਦੋਂ ਤੁਸੀਂ ਬੁਰਾਈ ਦਾ ਰਾਹ ਚੁਣਦੇ ਹੋ ਤਾਂ ਸਜ਼ਾ ਤੁਹਾਡੇ ਤੋਂ ਦੂਰ ਭੱਜਦੀ ਹੈ, ਜਦੋਂ ਤੁਸੀਂ ਬੁਰਾਈ ਤੋਂ ਚੰਗਿਆਈ ਵੱਲ ਆਉਂਦੇ ਹੋ ਤਾਂ ਸਜ਼ਾ ਤੁਹਾਡੇ ਵੱਲ ਨੂੰ ਭੱਜੀ ਆਉਂਦੀ ਹੈ। ਜਦੋਂ ਤੁਸੀਂ ਆਪਣੇ ਦਿਲੋਂ ਸੁਧਰਨ ਦਾ ਫੈਸਲਾ ਕਰ ਲੈਂਦੇ ਹੋ, ਕਈ ਮੰਦੇ ਕੰਮਾਂ ਤੋਂ ਤੋਬਾ ਕਰ ਲੈਂਦੇ ਹੋ ਅਤੇ ਐਨ ਉਸੇ ਪਲ ਤੁਹਾਡੇ ਨਾਲ ਕੁਛ ਗਲਤ ਵਾਪਰਦਾ, ਬੰਦਾ ਸੋਚਦਾ ਨਹੀਂ ਹੁਣ ਤਾਂ ਮੈਂ ਠੀਕ ਹੋ ਗਿਆ ਸੀ। ਇਸ ਤਰੀਕੇ ਨੂੰ, ਇਸ ਚੀਜ਼ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਤੁਹਾਨੂੰ ਕਥਾਕਾਰ ਕਰ, ਤੁਹਾਨੂੰ ਬੁੱਧੀਜੀਵੀ, ਤੁਹਾਨੂੰ ਸਿਆਣੇ ਲੋਕ ਦੱਸਦੇ ਹੋਣਗੇ। ਪਰ ਸੱਚ ਤਾਂ ਇਹ ਆ ਕਿ ਇਹ ਤਾਂ ਇੱਦਾਂ ਦਾ ਇਨਸਾਨ ਦੇ ਨਾਲ ਅਕਸਰ ਹੀ ਵਾਪਰਦਾ। ਇਹ ਸਮਾਜ ਦੇ ਵਿੱਚ ਕਈ ਵਾਰ ਕਈ ਗਰੀਬ, ਕਈ ਬੇਸਹਾਰਾ, ਉਹਨਾਂ ਨੂੰ ਪਤਾ ਨਹੀਂ ਰੱਬ, ਪਤਾ ਨਹੀਂ ਉਹਨਾਂ ਦੇ ਹਾਲਾਤ, ਵਾਰ ਵਾਰ ਉਸੇ ਆਧਾਰ ਦੇ ਉੱਤੇ ਪਰਖਦੇ ਰਹਿੰਦੇ। ਪਰ ਅਗਲੇ ਪਲ ਕੀ ਹੋਣ ਵਾਲਾ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ। ਜਦੋਂ ਸਾਰਾ ਕੁਝ ਛੱਡ ਛਡਾ ਕੇ ਆਪਾਂ ਚੰਗੇ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉੱਥੇ ਤੁਹਾਨੂੰ ਕਈ ਵਾਰ ਠੇਡਾ ਵੱਜਦਾ, ਕਈ ਵਾਰ ਸਾਰੇ ਪਿਛਲੇ ਕੀਤੇ ਕਿਰਾਏ ਦਾ ਤੁਹਾਨੂੰ ਉਦੋਂ ਹੀ ਭੁਗਤਣਾ ਪੈਂਦਾ। ਜਾਂ ਫਿਰ ਇੱਦਾਂ ਕਹਿ ਲਓ ਕਿ ਜਦੋਂ ਤੁਸੀਂ ਚੰਗੇ ਵੱਲ ਨੂੰ ਵੱਧਦੇ ਹੋ ਤਾਂ ਫਿਰ ਤੁਹਾਡਾ ਥੋੜ੍ਹਾ ਬਹੁਤਾ ਜਿਹੜਾ ਪਿੱਛੇ ਕੋਈ ਮਾੜਾ ਕੀਤਾ ਵਾ, ਰੱਬ ਸੋਚਦਾ ਹੋਊ ਵੀ ਆ ਵੀ ਨਿਬੇੜ ਹੀ ਦੇਣੇ ਨਾਲ, ਇਹ ਬੈਗੇਜ ਕਿੱਥੇ ਨਾਲ ਲੈ ਕੇ ਤੁਰਿਆ ਫਿਰੂ, ਪਤਾ ਨਹੀਂ ਕੀ ਅਤੇ ਪਤਾ ਨਹੀਂ ਕੀ। ਪਰ ਇਹ ਇਸ ਕਹਾਣੀ ਦੇ ਵਿੱਚ ਸੋਪੀ ਦੇ ਨਾਲ ਹੋਇਆ। ਵੈਸੇ ਇੱਕ ਆਧਾਰ ਦੇ ਉੱਤੇ ਹੋਰ ਵੀ ਪਰਖਿਆ ਜਾ ਸਕਦਾ ਇਸ ਕਹਾਣੀ ਨੂੰ, ਕਿਉਂਕਿ ਜਦੋਂ ਆਪਾਂ ਚੋਰੀ ਕਰਨ ਲੱਗਦੇ ਹਾਂ, ਜਾਂ ਫਿਰ ਸੋਪੀ ਜਦੋਂ ਚੋਰੀ ਕਰਨ ਲੱਗਦਾ ਸੀ ਤਾਂ ਉਹਦੇ ਮਨ ਦੇ ਵਿੱਚ ਕੁਛ ਹੋਰ ਸੀ, ਉਹਦੇ ਮਨ ਦੇ ਵਿੱਚ ਭੱਜਣ ਦੀ ਲਾਲਸਾ ਨਹੀਂ, ਉਹਦਾ ਕੌਨਫੀਡੈਂਸ ਅਲੱਗ ਲੈਵਲ ਦਾ ਸੀ। ਅਤੇ ਦੁਨੀਆ ਜਾਂ ਫਿਰ ਲੋਕ ਇਸ ਤਰੀਕੇ ਦੇ ਨਾਲ ਵੇਖਦੇ ਨੇ ਕਿ ਕੋਈ ਚੋਰੀ ਕਰਦਾ, ਕੋਈ ਪੱਥਰ ਮਾਰਦਾ, ਕੋਈ ਗੁਨਾਹ ਕਰਦਾ, ਤਾਂ ਫਿਰ ਉਸ ਤੋਂ ਬਾਅਦ ਉਹਦੇ ਕਿੱਦਾਂ ਦੇ ਹਾਵ ਭਾਵ ਹੋਣੇ ਚਾਹੀਦੇ ਨੇ, ਜਾਂ ਫਿਰ ਆਪਾਂ ਇਹ ਸਾਰੇ ਹਾਵ ਭਾਵ ਪਹਿਲਾਂ ਹੀ ਨੋਟ ਕਰਕੇ ਰੱਖੇ ਨੇ। ਜੇ ਉਹ ਇਸ ਤੋਂ ਬਾਅਦ ਇੱਦਾਂ ਦਾ ਕੁਛ ਕਰੂਗਾ, ਚੋਰੀ ਕਰੂਗਾ, ਭੱਜੂਗਾ, ਫਿਰ ਹੀ ਉਹ ਚੋਰ ਆ। ਜੇ ਉਹਦੇ ਰੰਗ ਉੱਡ ਜਾਣਗੇ ਫਿਰ ਹੀ ਉਹ ਝੂਠਾ। ਪਰ ਜੇ ਉਹ ਤੋਂ ਉਲਟ ਕੁਛ ਵੇਖਣ ਨੂੰ ਮਿਲਦਾ ਤਾਂ ਫਿਰ ਆਪਾਂ ਕਈ ਵਾਰ ਸਾਹਮਣੇ ਵੇਖ ਕੇ, ਅੱਖੀਂ ਵੇਖ ਕੇ ਵੀ ਕਹਿ ਦਿੰਦੇ ਹਾਂ ਨਹੀਂ, ਸ਼ਾਇਦ ਸਾਨੂੰ ਭੁਲੇਖਾ ਲੱਗਾ, ਸ਼ਾਇਦ ਇਹ ਛਲਾਵਾ। ਇਸੇ ਤਰ੍ਹਾਂ ਦੇ ਨਾਲ ਅਕਸਰ ਹੀ ਆਪਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਫਟੇ ਪੁਰਾਣੇ ਕੱਪੜੇ ਪਾਏ ਆ, ਗਰੀਬ ਨੇ, ਗੜੀਬੜੇ ਨੇ, ਮਹਿੰਗੀਆਂ ਥਾਵਾਂ ਦੇ ਆਲੇ ਦੁਆਲੇ ਘੁੰਮਦੇ ਹਾਂ, ਜਾਂ ਫਿਰ ਰੱਬ ਦੇ ਘਰ ਦੇ ਆਲੇ ਦੁਆਲੇ ਹੀ ਘੁੰਮਦੇ ਹਾਂ, ਵੇਖ ਕੇ ਇਹ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਕੁਛ ਚੁੱਕਣਾ ਹੈ, ਕੁਛ ਚੋਰੀ ਕਰਨਾ ਹੈ, ਸ਼ਾਇਦ ਰੱਬ ਦਾ ਧੰਨਵਾਦ ਕਰਨ ਦੇ ਲਈ ਵੀ ਆਪਾਂ ਕੁਛ ਖਾਸ ਪੋਸਚਰ ਰੱਖੇ ਨੇ, ਕੁਛ ਖਾਸ ਤੌਰ ਤਰੀਕੇ ਰੱਖੇ ਨੇ। ਜੇਕਰ ਉਹਨਾਂ ਤਰੀਕਿਆਂ ਤੋਂ ਕੋਈ ਬਾਹਰ ਜਾਂਦਾ ਤਾਂ ਸਾਡੇ ਲਈ ਉਹ ਚੋਰ ਹੈ। ਇਹ ਕਹਾਣੀ ਲਿਖੀ ਸੀ ਉਹ ਹੈਨਰੀ ਨੇ, ਦ ਕੋਬ ਐਂਡ ਦ ਐਂਥਮ, ਅਤੇ ਇਹਦੇ ਵਿੱਚੋਂ ਕਈ ਚੀਜ਼ਾਂ ਥੋੜ੍ਹੀਆਂ ਤਬਦੀਲ ਕਰਕੇ, ਥੋੜ੍ਹੀਆਂ ਕੁਇਕ ਕਰਕੇ, ਥੋੜ੍ਹੀਆਂ ਭਜਾ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਪਰ ਕੋਸ਼ਿਸ਼ ਇਹ ਰਹੀ ਕਿ ਇਹਦਾ ਅਰਥ ਇਹਦਾ ਅੰਤ ਨਾ ਬਦਲੇ, ਅਤੇ ਆਸ ਕਰਦਾ ਕਿ ਤੁਸੀਂ ਵੀ ਪਸੰਦ ਕੀਤੀ ਹੋਏਗੀ ਕਹਾਣੀਆਂ। ਜੇਕਰ ਪਸੰਦ ਕਰ ਰਹੇ ਹੋ ਤਾਂ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਧੰਨਵਾਦ।
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ। रिवर स्टंच
3: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
4: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर स्टंच विच वी तुहाडी सेवा विच
5: डीजे वाले बाबू मेरा गाना चला तो
6: ससिकाल शुभोय बादशाह ते तुसी सुन रहे हैं 1674 AM रेडियो हांजी

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: Radio Hanji, 1674 AM, 24/7 Indian Radio, Sydney ka apna Indian Radio Station.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो,
3: अक्षरा ज्वेलर अपनी दूजी लोकेशन 56 गारफील्ड रोड, ईस्ट रिवर्स्टन विच वी तुहाडी सेवा विच।

0: ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਤੇ ਪਰ ਉੱਦਾਂ ਹੈ ਵੀ ਜਿਹੜੇ ਭੰਗੜੇ ਦੇ ਸ਼ੌਕੀਨ ਕੰਪੀਟੀਸ਼ਨ ਵੇਖਣਾ ਚਾਹੁੰਦੇ ਨੇ ਉਹ ਭਾਈ ਜ਼ਰੂਰ ਇਸ ਵੀਕਐਂਡ ਦੇ ਉੱਤੇ ਤੁਸੀਂ ਜਾ ਸਕਦੇ ਹੋ। ਵਧੇਰੇ ਜਾਣਕਾਰੀਆਂ ਸਾਡੀ ਵੈਬਸਾਈਟ ਤੋਂ ਲੈ ਸਕਦੇ ਹੋ ਤੁਸੀਂ। ਅੱਜ ਦੇ ਦਿਨ ਹੋਰ ਵੀ ਵਧੇਰੇ ਅਤੇ ਹੋਰ ਵੀ ਵਧੇਰੇ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂਗੇ ਅਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹੁਣ ਉਹ ਸਮਾਂ ਆ ਗਿਆ ਜਦੋਂ ਤੁਸੀਂ ਵੀ ਵਿੱਚ ਹਿੱਸੇਦਾਰੀ ਪਾਉਣੀ ਆ ਅਤੇ ਗੱਲਾਂ ਬਾਤਾਂ ਕਾਲਾਂ ਕਰਨੀਆਂ ਮੈਸੇਜ ਕਰਨੇ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਘਰੇਵਾਲ।
1: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਜੀ ਆਇਆਂ ਨੂੰ ਆਖਦੇ ਹਾਂ ਖੁਸ਼ ਆਮਦੀ, ਜ਼ਿੰਦਗੀ ਜ਼ਿੰਦਾਬਾਦ ਅਤੇ ਮੁਹੱਬਤਾਂ ਦਾ ਵਾਸ ਹੋਵੇ। ਪ੍ਰੋਗਰਾਮ 'ਚ ਪਹਿਲਾਂ ਆਪਾਂ ਬੱਚਿਆਂ ਨਾਲ ਵੀ ਸਾਂਝਾਂ ਪਾਈਆਂ, ਖਬਰਾਂ ਵੀ ਤੁਸੀਂ ਸੁਣੀਆਂ ਅਤੇ ਹੁਣ ਇਸ ਹਿੱਸੇ 'ਚ ਇੱਕ ਟੋਪਿਕ ਰੱਖਦੇ ਹੁੰਦੇ ਹਾਂ ਅਤੇ ਉਹਦੇ 'ਤੇ ਡਿਸਕਸ਼ਨ ਹੁੰਦੀ ਆ, ਤੁਹਾਡੇ ਤੋਂ ਵੀ ਤੁਹਾਡੇ ਵਿਚਾਰ ਲਈਦੇ ਆ। ਅਤੇ ਛੁੱਟੀਆਂ ਬੱਚਿਆਂ ਨੂੰ ਹੋ ਚੁੱਕੀਆਂ ਸਕੂਲਾਂ 'ਚੋਂ ਅਤੇ ਉਸ ਲਿਹਾਜ਼ ਨਾਲ ਵੇਖਦੇ ਹਾਂ ਕਿ ਦੂਰ ਨੇੜੇ ਜਾਣ ਵਾਲੀ ਜਿਹੜੀ ਗਹਿਮਾ ਗਹਿਮੀ ਆ ਉਹ ਵਧੀ ਆ, ਪਰ ਅਸਲ ਮਾਨਿਆਂ 'ਚ ਟ੍ਰੈਫਿਕ ਥੋੜ੍ਹਾ ਜਿਹਾ ਘਟਿਆ ਵੀ ਆ। ਅਤੇ ਜਦ ਆਪਾਂ ਟ੍ਰੈਫਿਕ ਦੀ ਗੱਲ ਕਰਦੇ ਹਾਂ ਤਾਂ ਫਿਰ ਆਪਾਂ ਮੋਟਰਿਸਟ ਦੀ ਗੱਲ ਕਰਦੇ ਹਾਂ, ਗੱਡੀਆਂ ਵਾਹਨ ਉਹਨਾਂ ਦੀ ਗੱਲ ਕਰਦੇ ਹਾਂ। ਹਰ ਬੰਦਾ ਇਸੇ ਆਸ ਨਾਲ ਘਰੋਂ ਜਾਂਦਾ ਕਿ ਸ਼ਾਮ ਨੂੰ ਘਰ ਆਪਾਂ ਸੁੱਖੀ ਸਾਂਦੀ ਮੁੜ ਆਈਏ। ਅਤੇ ਅੱਜ ਗਾਣੇ ਵੀ ਆਪਾਂ ਲਾਏ ਆ, ਯਾਰ ਡਰਾਈਵਰ ਦੀ ਪੱਕੀ ਰੋਡ ਨਾ ਯਾਰੀ। ਪਿਛਲੇ ਦਿਨਾਂ 'ਚ ਬੜੀਆਂ ਅਣਸੁਖਾਵੀਆਂ ਘਟਨਾਵਾਂ ਟਰੱਕ ਡਰਾਈਵਰਾਂ ਨਾਲ ਸੰਬੰਧਿਤ ਸਾਡੇ ਭਾਈਚਾਰੇ 'ਚੋਂ ਆਉਂਦੀਆਂ ਰਹੀਆਂ, ਜਿਹਦੇ 'ਚੋਂ ਜ਼ਿਆਦਾ ਦਾ ਸੰਬੰਧ ਫਟੀਕ ਨਾ ਸੀ, ਸਲੀਪ ਨਾ ਸੀ, ਜ਼ਿਆਦਾ ਨੀਂਦ ਸਹੀ ਨੀਂਦ ਨਾ ਲੈ ਸਕਣਾ ਸੀ। ਬਾਕੀ ਸਬਸਟੈਂਸ ਅਬਿਊਜ ਆ, ਡਰੱਗਸ ਨੇ, ਅਲਕੋਹਲ ਆ, ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਹੈ ਨਾ ਇਕੱਲਾ ਇਕੱਲਾ ਆਪਾਂ ਡਿਸਕਸ ਵੀ ਕਰ ਸਕਦੇ ਹਾਂ। ਪਰ ਸਾਡਾ ਮਨ ਸੀ ਕਿਉਂ ਨਾ ਇਸ ਵਿਸ਼ੇ 'ਤੇ ਸੜਕਾਂ 'ਤੇ ਹੁੰਦੇ ਹਾਦਸਿਆਂ ਬਾਰੇ, ਉਹਨਾਂ ਪਿਛਲੇ ਕਾਰਨਾਂ ਬਾਰੇ ਅਤੇ ਕੀ ਇਹਨਾਂ ਤੋਂ ਕਿਸੇ ਢੰਗ ਨਾਲ ਬਚਿਆ ਜਾ ਸਕਦਾ। ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਕਿ ਤੁਸੀਂ ਇਸ ਵੇਲੇ ਗੱਡੀ ਚਲਾਓ ਅਤੇ ਘੁੱਟ ਕੇ ਸਟੇਅਰਿੰਗ ਫਾੜ ਲਓ। ਸਾਨੂੰ ਹਲਕਾ ਜਿਹਾ ਮਕਸਦ ਹੁੰਦਾ ਤੁਹਾਨੂੰ ਹਲੂਣਾ ਦੇਣ ਦਾ, ਅਤੇ ਉਹ ਹਲੂਣਾ ਪ੍ਰੈਜੈਂਸ ਆਫ ਮਾਇੰਡ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਵੀ ਆਪਾਂ ਜਦ ਗੱਡੀ ਚਲਾਈਏ ਤਾਂ ਗੱਡੀ ਚਲਾਈਏ, ਪਤਾ ਸਾਨੂੰ ਹੈ ਨਾ ਜ਼ਿੰਦਗੀ 'ਚ ਬੜੇ ਸਟ੍ਰੈਸ ਨੇ, ਉੱਚੀਆਂ ਨੀਵੀਆਂ ਥਾਵਾਂ ਨੇ ਜ਼ਿੰਦਗੀ 'ਚ ਜਿੱਥੋਂ ਆਪਾਂ ਲੰਘਣਾ, ਪਰ ਨਾਲ ਨਾਲ ਚੱਲੇ ਨਹੀਂ ਗਿਰਧਾਰੀ ਲਾਲ, ਸੁੱਖ ਦੁੱਖ ਤਾਂ ਚਲੋ ਆਉਂਦੇ ਆ, ਪਰ ਨਾਲ ਨਸ਼ਿਆਂ ਦਾ ਚੱਲਣਾ ਉਹਨੂੰ ਵੀ ਠੱਲ ਪਾਉਣੀ ਹੈ ਕਿਸੇ ਢੰਗ ਨਾਲ ਜੀ ਰੰਜੋ।
0: ਜੀ ਬਿਲਕੁਲ, ਸੋ ਅੱਜ ਦੇ ਦਿਨ ਦੀ ਸਾਡੀ ਗੱਲਬਾਤ ਜਿਹੜੀ ਇਸੇ ਵਿਸ਼ੇ ਦੇ ਉੱਤੇ ਰਹੂਗੀ, ਕਿਉਂਕਿ ਛੁੱਟੀਆਂ ਨੇ, ਆਪਾਂ ਬਾਹਰ ਅੰਦਰ ਘੁੰਮਣ ਫਿਰਨ ਗਏ ਹਾਂ ਅਤੇ ਜਾਂ ਫਿਰ ਨਹੀਂ ਵੀ ਛੁੱਟੀਆਂ, ਤੁਸੀਂ ਵੈਸੇ ਵੀ ਰੋਜ਼ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਘਰ ਦੇ ਸਾਡੇ 'ਚ ਹੀ ਨਿਕਲਦੇ ਹਾਂ, ਅਤੇ ਸਾਨੂੰ ਕਈ ਵਾਰ ਨਾ ਇੱਦਾਂ ਦੀਆਂ ਪ੍ਰੋਬਲਮ ਆਉਂਦੀਆਂ ਜਿਹੜੀਆਂ ਸਾਨੂੰ ਬਾਅਦ 'ਚ ਪਤਾ ਲੱਗਦਾ ਵੀ ਆਹ ਇੱਦਾਂ ਦੀ ਆਹ ਤਾਂ ਇੱਦਾਂ ਕਰਨਾ ਹੈ। ਜਿੱਦਾਂ ਪਿਛਲੇ ਦਿਨਾਂ ਦੀ ਗੱਲ ਹੈ, ਕੋਈ ਐਕਸੀਡੈਂਟ ਹੋਇਆ ਕਿਸੇ ਜਾਣਕਾਰ ਦਾ, ਅਤੇ ਉਹਨਾਂ ਨੂੰ ਹਾਲਾਂਕਿ ਟਾਈਮ 'ਤੇ ਠੀਕ ਠਾਕ ਹੋ ਗਿਆ ਆਇਆਂ ਨੂੰ, ਪਰ ਉਹਨਾਂ ਨੂੰ ਸ਼ਾਇਦ ਕੁਛ ਇੱਕ ਚੀਜ਼ਾਂ ਕਲੀਅਰ ਨਹੀਂ ਸੀ ਇਸ ਬਾਬਤ ਕਿ ਜਦੋਂ ਸਾਡਾ ਐਕਸੀਡੈਂਟ ਹੋ ਜਾਂਦਾ ਅਤੇ ਅਗਲੇ ਨੇ ਇਨਕਾਰ ਕਰ ਦਿੱਤਾ ਵੀ ਮੈਂ ਤੁਹਾਨੂੰ ਜਾਓ ਮੈਂ ਨਹੀਂ ਦਿੰਦਾ ਆਪਣਾ ਲਾਇਸੈਂਸ, ਤੁਹਾਡਾ ਕਸੂਰ ਆ, ਮੇਰਾ ਕਸੂਰ ਆ, ਉੱਥੇ ਹੀ ਸੜਕ ਦੇ ਉੱਤੇ ਗਹਿਮਾ ਗਹਿਮੀ ਹੋਣ ਲੱਗ ਪਈ, ਅਤੇ ਉਹ ਤੋਂ ਬਾਅਦ 'ਚ ਫਿਰ ਫੋਨ ਆਇਆ ਵੀ ਇੱਦਾਂ ਵਾ ਅਤੇ ਇੱਦਾਂ ਵਾ, ਉਹਨਾਂ ਪੁਲਿਸ ਨੂੰ ਵੀ ਉਹਦੇ ਦਰਮਿਆਨ ਕਾਲ ਕਰਤੀ, ਅਤੇ ਫਿਰ ਚਲੋ ਉਹਨਾਂ ਨੂੰ ਬਾਅਦ ਵਿੱਚ ਜਦੋਂ ਪੁੱਛਿਆ ਤਾਂ ਉਹ ਕਹਿੰਦੇ ਵੀ ਨਹੀਂ ਮੈਨੂੰ ਇਸ ਤਰੀਕੇ ਨਾਲ, ਮੈਨੂੰ ਇੰਨਾ ਕੁ ਪਤਾ ਸੀ ਵੀ ਆਪਾਂ ਡਿਟੇਲਾਂ ਲੈਣੀਆਂ ਹੁੰਦੀਆਂ ਵਾ ਜਦੋਂ ਕੋਈ ਕਿਸੇ ਦੇ ਨਾਲ ਐਕਸੀਡੈਂਟ ਹੁੰਦਾ, ਅਤੇ ਉਹ ਡਿਟੇਲਾਂ ਨਹੀਂ ਦੇ ਰਿਹਾ, ਫਿਰ ਇੱਦਾਂ ਕਿੱਦਾਂ ਜਾਣ ਦੇਣਾ ਸੀ ਉਹਨੂੰ, ਹੈ ਨਾ। ਸੋ ਇੱਦਾਂ ਦੀਆਂ ਹੋ ਸਕਦਾ ਕਿ ਬਹੁਤ ਸਾਰਿਆਂ ਨੂੰ ਬੜੀਆਂ ਇੱਦਾਂ ਦੀਆਂ ਪ੍ਰੋਬਲਮ ਆਈਆਂ ਹੋਣ ਜਾਂ ਹੋਰ ਵੀ ਬਹੁਤ ਸਾਰਾ ਕੁਛ ਹੈ, ਅਤੇ ਫਿਰ ਮੈਂ ਸੋਚਿਆ ਕਿ ਆਪਾਂ ਇੱਕ ਪ੍ਰੋਗਰਾਮ ਇਹਦੇ ਉੱਤੇ ਇੱਦਾਂ ਦਾ ਕਰੀਏ ਵੀ ਜਦੋਂ ਸਾਡਾ ਐਕਸੀਡੈਂਟ ਹੋ ਜਾਂਦਾ ਵਾ, ਮੰਨ ਲਓ ਤੁਸੀਂ ਟਰੱਕ 'ਚ ਹੋ ਜਾਂ ਤੁਸੀਂ ਡਰਾਈਵਰੀ ਕਰ ਰਹੇ ਹੋ, ਤੁਸੀਂ ਕੋਰੀਅਰ ਡਰਾਈਵਰ ਹੋ ਜਾਂ ਆਮ, ਚਾਹੇ ਤੁਸੀਂ ਵੈਸੇ ਹੀ ਗੱਡੀ ਲੈ ਕੇ ਨਿਕਲੇ, ਮੋਟਰਸਾਈਕਲ ਲੈ ਕੇ ਨਿਕਲੇ, ਅਤੇ ਸਾਡਾ ਰੱਬ ਨਾ ਕਰੇ ਕੋਈ ਕਿਸੇ ਵੇਲੇ ਕੋਈ ਹੋ ਹੀ ਜਾਂਦਾ ਵਾ, ਕੋਈ ਪਾਰਕਿੰਗ ਦੇ ਵਿੱਚ ਉੱਦਾਂ ਹੀ ਕੋਈ ਮਾੜੀ ਮੋਟੀ ਲੱਗ ਜਾਂਦਾ ਬੰਪਰ ਜਾਂ ਕੋਈ ਚੱਲਦੇ ਵੜਦੇ ਕੁਛ ਇੱਦਾਂ ਦਾ ਸੜਕ 'ਤੇ ਵਾਪਰਦਾ, ਅਤੇ ਫਿਰ ਸਾਨੂੰ ਪਤਾ ਹੋਵੇ ਕਿ ਆਪਾਂ ਕੀ ਕਰਨਾ, ਸਾਡੇ ਕੀ ਰਾਈਟ ਨੇ ਅਤੇ ਕਿਹੜੀ ਚੀਜ਼ ਆਪਾਂ ਨਹੀਂ ਕਰਨੀ, ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ। ਸੋ ਮੈਨੂੰ ਓਨੈਸਟਲੀ ਦੱਸਾਂ ਤਾਂ ਪਹਿਲਾਂ ਤੱਕ ਮੈਨੂੰ ਇੱਦਾਂ ਲੱਗਦਾ ਸੀ ਵੀ ਮੁੱਢਲਾ ਮੁੱਢਲਾ ਜਿਹਾ ਅਤੇ ਸਾਰਿਆਂ ਨੂੰ ਸਾਰਾ ਕੁਛ ਹੀ ਪਤਾ, ਪਰ ਫਿਰ ਮੈਂ ਰਿਅਲਾਈਜ਼ ਕੀਤਾ ਵੀ ਹਾਂ ਇਹ ਤਾਂ ਹੋ ਸਕਦਾ, ਮੈਨੂੰ ਵੀ ਇਹ ਬਹੁਤ ਸਾਰੀਆਂ ਗੱਲਾਂ ਮੈਨੂੰ ਵੀ ਨਹੀਂ ਪਤਾ, ਜਾਂ ਇੱਕ ਸਮੇਂ ਮੈਨੂੰ ਵੀ ਨਹੀਂ ਪਤਾ, ਅਤੇ ਹੁਣ ਵੀ ਹੋ ਸਕਦਾ ਬੜਿਆਂ ਨੂੰ ਇਹ ਨਾ ਪਤਾ ਹੋਣ, ਜਿੱਦਾਂ ਆਪਣੀਆਂ ਬੀਬੀਆਂ ਜਾਂ ਫਿਰ ਮੁੰਡੇ ਹੀ ਲਾ ਲਓ, ਚਲੋ ਬੀਬੀਆਂ ਦੇ, ਉਹ ਗੱਡੀ 'ਤੇ ਇੱਥੇ ਆ ਕੇ ਜਿਹੜੇ ਸਿੱਖਦੇ ਨੇ ਉਹਨਾਂ ਨੇ ਗੱਡੀ ਸਿੱਖ ਲਈ, ਪਰ ਉਸ ਗੱਡੀ ਦੇ ਵਿੱਚ ਸਿਰਫ ਚਲਾਉਣੀ ਸਿਖਾਈ ਜਾਂਦੀ ਆ, ਅਤੇ ਬਾਕੀ ਜਿਹੜੇ ਰੂਲ ਰੈਗੂਲੇਸ਼ਨ ਨੇ ਉਹ ਮੇਰੇ ਧਿਆਨ 'ਚ ਨਹੀਂ ਕੁਛ ਆਇਆ ਇੱਦਾਂ ਦਾ ਵੀ ਉਹ ਕਿੱਥੋਂ ਸਾਨੂੰ ਉੱਦਾਂ ਦਾ ਕੁਛ, ਕੋਈ ਨਾ ਹੀ ਕੋਈ ਇੱਦਾਂ ਦਾ ਕੋਰਸ ਆ, ਨਾ ਹੀ ਕੋਈ ਇੰਸਟਰਕਟਰ, ਉਹ ਤਾਂ ਸਿਰਫ ਗੱਡੀ ਚਲਾਉਣੀ ਦੱਸਦੇ ਆ, ਫਿਰ ਇਹ ਚੀਜ਼ਾਂ ਆਪਾਂ ਕਿੱਥੋਂ ਸਿੱਖਦੇ ਹਾਂ, ਇਹ ਤਾਂ ਆਪਾਂ ਸੁਣੀਆਂ ਸੁਣਾਈਆਂ 'ਚੋਂ ਸਿੱਖਦੇ ਹਾਂ ਸ਼ਾਇਦ।
1: ਸਹੀ
0: ਹੈ ਨਾ। ਸੋ ਹੋ ਸਕਦਾ ਮੈਂ ਇਹਦੇ 'ਚ ਗਲਤ ਹੋਵਾਂ, ਪਰ ਮੈਨੂੰ ਜਿੱਥੋਂ ਤੱਕ ਜਿੱਦਾਂ ਦਾ ਮੇਰਾ ਤਜਰਬਾ ਆ, ਇਹ ਆਪਾਂ ਇੱਦਾਂ ਹੀ ਕਿਸੇ ਨਾਲ ਹੋਈ ਵਾਪਰਦੀ ਆ ਅਤੇ ਉਹਦੇ ਵਿੱਚ

0: ਆਪਾਂ ਸਿੱਖਦੇ ਹਾਂ ਜਾਂ ਬੈਠੇ ਉੱਠਿਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਫਿਰ ਸਾਡਾ ਇੱਕ ਪੈਟਰਨ ਆ ਕਿ ਜਦੋਂ ਕੋਈ ਇੱਦਾਂ ਦਾ ਕੁਛ ਹੁੰਦਾ ਤਾਂ ਫਿਰ ਜਿਹੜਾ ਕੋਈ ਸਿਆਣਾ ਜਾਂ ਪਹਿਲਾਂ ਆਇਆ ਸੀ ਉਹਨੂੰ ਕਾਲ ਕਰਦੇ ਹਾਂ ਵੀ ਆਹ ਹੋ ਗਿਆ ਅਤੇ ਸਾਡੀ ਪਹਿਲੀ ਤਾਂ ਇਹ ਹੁੰਦੀ ਹੈ ਵੀ ਆਓ ਯਾਰ ਇੱਥੇ ਇਹ ਸਾਨੂੰ ਡਿਟੇਲਾਂ ਨਹੀਂ ਦੇਣ ਦਿਆ ਹੈ ਨਾ ਅਤੇ ਉਹ ਮੈਂ ਕੀਤੀ ਹੈ ਪੁਲਿਸ ਨੂੰ ਮੈਂ ਪੁਲਿਸ ਸੱਦੂ ਸੋ ਉਹ ਸਾਰੀਆਂ ਚੀਜ਼ਾਂ ਆਪਾਂ ਇੱਦਾਂ ਹੀ ਹੌਲੀ ਹੌਲੀ ਸ਼ਾਇਦ ਸਿੱਖੀਆਂ ਕੀਤੀਆਂ ਪਰ ਉਹ ਮੇਰੇ ਮਨ 'ਚ ਵੀ ਆਪਾਂ ਇੱਕ ਵਾਰੀ ਡਿਟੇਲ ਦੇ ਵਿੱਚ ਇਹਦੇ ਉੱਤੇ ਗੱਲ ਕਰੀਏ ਕਿ ਆਪਾਂ ਕਰਨਾ ਕੀ ਹੁੰਦਾ ਵਾ ਜਦੋਂ ਸਾਡਾ ਸੜਕ ਦੇ ਉੱਤੇ ਕੋਈ ਹਾਦਸਾ ਵਾਪਰ ਗਿਆ
1: ਇਹਦਾ ਦੂਜਾ ਆਸਪੈਕਟ ਇਹ ਆ ਇਹਦੇ 'ਚ ਸੇਫ ਰਹਿਣਾ ਸਿਕਿਓਰ ਰਹਿਣਾ ਉਹ ਵੀ ਇੱਕ ਬਹੁਤ ਹੀ ਇੰਪੋਰਟੈਂਟ ਆਸਪੈਕਟ ਆ ਜਦੋਂ ਐਕਸੀਡੈਂਟ ਹੁੰਦਾ ਕਈ ਹਾਲਾਤਾਂ 'ਚ ਬੰਦਾ ਇੱਕਦਮ ਘਬਰਾਇਆ ਹੋਇਆ ਕਾਰ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਅਤੇ ਪਿੱਛੋਂ ਟਰੱਕ ਕਾਰਾਂ ਆ ਰਹੇ ਹੁੰਦੇ ਆ ਇੱਕਦਮ ਉਹ ਨਹੀਂ ਰੁਕ ਸਕਦੇ ਇਸ ਲਈ ਆਲਾ ਦੁਆਲਾ ਦੇਖ ਕੇ ਬਚਾ ਕੇ ਸ਼ੀਸ਼ੇ ਸ਼ੂਸ਼ੇ ਹੈ ਨਾ ਤੁਸੀਂ ਕਰਬ 'ਤੇ ਜਾਣਾ ਜਾਂ ਰੋਡ ਦੀ ਸਾਈਡ 'ਤੇ ਜਾਣਾ ਗੱਡੀ ਇੰਪੋਰਟੈਂਟ ਨਹੀਂ ਆ ਤੁਸੀਂ ਇੰਪੋਰਟੈਂਟ ਹੋ
0: ਬਿਲਕੁਲ
1: ਪਰ ਆਪਾਂ ਘਬਰਾਏ ਹੋਏ ਇੰਨੇ ਹੁੰਦੇ ਹਾਂ ਬੌਂਦਲੇ ਹੋਏ ਇੰਨੇ ਹੁੰਦੇ ਹਾਂ ਆਪਾਂ ਸੜਕ ਦੇ ਵਿਚਾਲੇ ਨੂੰ ਜਾਂਦੇ ਹਾਂ ਨਾ ਜਾਂ ਕਹਿ ਲਓ ਉਹ ਤੁਹਾਡੇ ਕਨਕਸ਼ਨ ਵੀ ਹੋ ਸਕਦੀ ਆ ਪਿੱਠ ਨੂੰ ਝਟਕਾ ਵੀ ਲੱਗਿਆ ਹੋ ਸਕਦਾ ਇਸ ਲਈ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਧਰਨਾ ਪੈਣਾ ਆਪਣੇ ਆਪ ਤੋਂ ਤੁਹਾਡੇ ਤੋਂ ਕਈ ਵਾਰ ਫੋਨ ਕਰਨ ਦੀ ਕਪੈਸਿਟੀ ਨਹੀਂ ਹੁੰਦੀ ਅਤੇ ਤੁਹਾਡੇ ਫੋਨ 'ਚ ਇੱਕ ਕੋਂਟੈਕਟ ਐਮਰਜੈਂਸੀ ਕੋਂਟੈਕਟ ਕਰਕੇ ਵੀ ਸੇਵ ਹੋਣਾ ਚਾਹੀਦਾ ਅਤੇ ਉਹਦੇ ਵਿੱਚ ਨੋਟਸ ਵਿੱਚ ਲਿਖਿਆ ਹੋਣਾ ਚਾਹੀਦਾ ਵੀ ਇਹ ਮੇਰਾ ਫਰੈਂਡ ਆ ਜਾਂ ਮੇਰਾ ਘਰਦੇ ਆ ਇਨ ਕੇਸ ਆਫ ਐਨ ਐਮਰਜੈਂਸੀ ਰਿੰਗ ਦਿਸ ਗਾਈ
0: ਹਾਂਜੀ ਹੁਣ ਉਪਰਾ ਕੋਈ ਫੋਨ ਵੈਸੇ ਤਾਂ ਅੱਜ ਕੱਲ੍ਹ ਤੁਹਾਡਾ ਫੋਨ ਨਾ ਅਨਲੋਕ ਹੀ ਨਹੀਂ ਕੋਈ ਕਰ ਪਾਉਂਦਾ ਇਹ ਵੀ ਇੱਕ ਉਹ ਆ ਅਤੇ ਪਰ ਜੇ ਮੰਨ ਲਓ ਤੁਸੀਂ
1: ਕਿਸੇ ਅੰਗੂਠਾ ਲਾ ਕੇ ਤੁਸੀਂ ਦੇ ਦਿੰਦੇ ਉਹਨੂੰ ਕਰੀ ਗੱਲ
0: ਮੰਨ ਲਓ ਤੁਸੀਂ ਦੇ ਦਿੱਤਾ ਅਤੇ ਉਹਦੇ ਵਿੱਚ ਤੁਸੀਂ ਆਪਣੇ ਫੋਨ ਦੇ ਵਿੱਚ ਆਪਣੇ ਬੇਸ਼ੱਕ ਦੋਈਂ ਥਾਈਂ ਨੰਬਰ ਸੇਵ ਕਰ ਲਓ ਜਾਂ ਫਿਰ ਉਹਦੇ ਤੁਸੀਂ ਸਰਨੇਮ ਦੇ ਵਿੱਚ ਜਾਂ ਥੱਲੇ ਡਿਟੇਲ ਦੇ ਵਿੱਚ ਪਾ ਲਓ ਤੁਸੀਂ ਹਸਬੈਂਡ ਲਿਖ ਲਓ ਵਾਈਫ ਕਿਉਂਕਿ ਉਪਰਾ ਬੰਦਾ ਜਦੋਂ ਤੁਹਾਡਾ ਫੋਨ ਫੜੂਗਾ ਉਹ ਵਾਈਫ 'ਤੇ ਸਰਚ ਮਾਰੂਗਾ ਉਹਨੂੰ ਨਾਂ ਥੋੜ੍ਹੀ ਪਤਾ ਵਾ ਕੋਈ ਹੈ ਨਾ ਅਤੇ ਜੇਕਰ ਇੱਦਾਂ ਦਾ ਕੁਛ ਹੁੰਦਾ ਵਾ ਹਾਂ ਅਤੇ ਤੁਸੀਂ ਜਿੱਦਾਂ ਤੁਸੀਂ ਕਿਹਾ ਵਾ ਬੇਸ਼ੱਕ ਉਸੇ ਨੰਬਰ ਨੂੰ ਦੁਬਾਰਾ ਸੇਵ ਕਰ ਲਓ ਐਮਰਜੈਂਸੀ 'ਤੇ ਵੀ ਸੇਵ ਕਰ ਲਓ
1: ਹੈ ਨਾ
0: ਸੋ ਇੱਦਾਂ ਦੇ ਦੋ ਤਿੰਨ ਨੰਬਰ
1: ਕਰਨਾ ਚਾਹੀਦਾ
0: ਹਾਂ ਬ੍ਰਦਰ ਦੇ ਨਾਂ ਦੇ ਉੱਤੇ ਇੱਕ ਸੇਵ ਕਰ ਲਓ ਮਦਰ ਦੇ ਨਾਂ ਦੇ ਉੱਤੇ ਸਿਸਟਰ ਦੇ ਨਾਂ ਦੇ ਉੱਤੇ ਸੋ ਆਪਾਂ ਸਿਰਫ ਨਾਵਾਂ ਦੇ ਉੱਤੇ ਰੱਖਦੇ ਹਾਂ ਰੱਬ ਨਾ ਕਰੇ ਕਦੀ ਕੋਈ ਇੱਦਾਂ ਦੀ ਕੋਈ ਸਿਚੁਏਸ਼ਨ ਬਣ ਜਾਂਦੀ ਆ ਅਤੇ ਆਪਾਂ ਉਹ ਐਟਲੀਸਟ ਇਸ ਤਰੀਕੇ ਦੇ ਨਾਲ ਉੱਥੋਂ ਤੱਕ ਆਪਾਂ ਪਹੁੰਚ ਸਕਦੇ ਹਾਂ ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਬਹੁਤ ਬੇਸਿਕ ਜਿਹੀਆਂ ਡਿਟੇਲਸ ਤੋਂ ਵੀ ਆਪਾਂ ਸ਼ੁਰੂ ਕਰਕੇ ਅਤੇ ਜਿਹੜੀਆਂ ਕੋਈ ਹੋ ਸਕਦਾ ਤੁਹਾਡੀ ਨੌਲੇਜ 'ਚ ਨਾ ਹੋਣ ਉੱਥੋਂ ਤੱਕ ਵੀ ਆਪਾਂ ਜਾਈਏ ਅਤੇ ਸਾਡੀ ਬੇਨਤੀ ਹੈ ਕਿ ਤੁਹਾਡੇ ਕੋਈ ਐਕਸਪੀਰੀਅੰਸ ਹੋਣ ਇਸ ਬਾਬਤ ਹੁਣ ਆਪਾਂ ਇੰਨੇ ਚਿਰ ਦੇ ਤੁਸੀਂ ਇੱਥੇ ਮੰਨ ਲਓ ਡਰਾਈਵ ਕਰਦੇ ਹੋ
1: ਸਹੀ
0: ਅਤੇ ਕੁਛ ਨਾ ਕੁਛ ਕਿਤੇ ਨਾ ਕਿਤੇ ਜ਼ਰੂਰ ਵਾਪਰਿਆ ਹੁੰਦਾ ਨਹੀਂ ਵਾਪਰਿਆ ਤਾਂ ਬਹੁਤ ਵਧੀਆ ਗੱਲ ਹੈ
1: ਕਈ ਵਾਰ ਦੇਖਿਆ ਹੀ ਹੁੰਦਾ
0: ਹਾਂ ਦੇਖਿਆ ਹੁੰਦਾ ਕਿੱਦਾਂ ਦਾ ਉੱਥੇ ਪੰਗਾ ਪਿਆ ਸੋ ਇਸ ਤਰੀਕੇ ਦੇ ਨਾਲ ਤੁਸੀਂ
1: ਇੰਸ਼ੋਰੈਂਸ ਕੰਪਨੀ ਨਾਲ ਕੋਈ ਹੈ ਨਾ ਬੋਲ ਵਿਗਾੜ ਕੋਈ ਜਿਵੇਂ ਇੱਕ ਸਾਡੇ ਰੌਲਾ ਇਹੀ ਪੈਂਦਾ ਵੀ ਯਾਰ ਇਹਨੇ ਪਿੱਛੋਂ ਮਾਰੀ ਆ ਉਹ ਕਹਿੰਦਾ ਨੇ ਬ੍ਰੇਕਾਂ ਮਾਰੀਆਂ ਵਿਚਾਲੇ ਲਿਆ ਗਏ ਉਹ ਮਤਲਬ ਜਾਣੀ ਕਈ ਵਾਰ ਉਹ ਕੌਨਫਲਿਕਟ ਇੰਨਾ ਕੁ ਵੱਧ ਜਾਂਦਾ ਅਤੇ ਇੰਸ਼ੋਰੈਂਸ ਕੰਪਨੀਆਂ ਵੀ ਕਈ ਵਾਰ ਸਿਰ ਫੜ ਲੈਂਦੀਆਂ ਵੀ ਯਾਰ ਹੁਣ ਇੱਥੇ ਬੰਦਾ ਸਵਾਹ ਫੈਸਲਾ ਕਰੇ ਅਤੇ ਕਰੇ ਕੀ ਹੈ ਨਾ ਐਕਸੈਸ ਪੈ ਗਈ ਇਹ ਹੋ ਗਿਆ ਉਹ ਹੋ ਗਿਆ ਪਰ ਉਹ ਮੋਟਾ ਜਿਹਾ ਰੂਲ ਇਹੀ ਆ ਜਿਹੜਾ ਸਾਨੂੰ ਭਾਰਤੀ ਭਾਈਚਾਰੇ ਲੋਕਾਂ ਨੂੰ ਸਮਝ ਆਉਂਦੀ ਆ ਵੀ ਭਾਈ ਜਦੋਂ ਗੱਡੀ ਪਿੱਛੋਂ ਵੱਜਦੀ ਆ ਅਤੇ ਇੱਕ ਵਾਰ ਸੱਜੇ ਪਾਸੇ ਵਾਲੇ ਨੂੰ ਰਾਹ ਦੇਣਾ ਜਾਂ ਲਾਈਟਸ 'ਤੇ ਬਹੁਤ ਪ੍ਰੋਬਲਮ ਆਉਂਦੀ ਆ ਦੋਨੋਂ ਪਾਸੇ ਦੀ ਲਾਈਟ ਹੋ ਗਈ ਆਹਮੋ ਸਾਹਮਣੇ ਕਿਹਦਾ ਰਾਈਟ ਆ ਕਿਹਨੇ ਮੁੜਨਾ ਹੈ ਨਾ ਉਹ ਕਈ ਵਾਰ ਭੁਲੇਖਾ ਵੀ ਲੱਗ ਸਕਦਾ ਪ੍ਰੈਜੈਂਸ ਆਫ ਮਾਇੰਡ ਕਈ ਵਾਰ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਵੀ ਬਸ ਬ੍ਰੇਨ ਫੇਡ ਆ ਜੀ
0: ਹਲਕਾ ਜਿਹਾ
1: 2-4 ਸੈਕਿੰਡ ਦਾ ਅਤੇ ਉਹਨੇ ਜੀ ਕੰਮ ਹੋ ਜਾਂਦਾ
0: ਤੋ ਖੈਰ ਇਸ ਸੰਬੰਧ ਦੇ ਵਿੱਚ ਜਿਹੜੇ ਇੱਥੋਂ ਕਾਫੀ ਸਾਰੇ ਐਂਗਲ ਇੱਥੋਂ ਨਿਕਲ ਆਏ ਵੀ ਉਹ ਫਿਰ ਇਹ ਵੀ ਆ ਗਿਆ ਵੀ ਰੂਲ ਰੈਗੂਲੇਸ਼ਨ ਕੀ ਨੇ ਹੈ ਨਾ ਆਪਾਂ ਉੱਧਰ ਜਾਵਾਂਗੇ ਫਿਰ ਇੱਧਰੋਂ ਥੋੜ੍ਹਾ ਜਿਹਾ ਹਟੂਗਾ ਧਿਆਨ ਪਰ ਇਹ ਅੱਜ ਦੇ ਵਿਸ਼ੇ ਦੇ ਨਾਲ ਸੰਬੰਧਿਤ ਇੱਕ ਪੁਆਇੰਟ ਇਹਦੇ ਵਿੱਚ ਜ਼ਰੂਰ ਆ ਕਿ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਵਾ ਆਪਾਂ ਸ਼ੁਰੂ ਤੋਂ ਲਿਆਉਂਦੇ ਹਾਂ ਕਿ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਵਾ ਅਤੇ ਉਸ ਮੌਕੇ ਦੇ ਉੱਤੇ ਖਲੋ ਕੇ ਇਹ ਡਿਸਾਈਡ ਕਰਨ ਦਾ ਉਹ ਸਮਾਂ ਨਹੀਂ ਆ ਵੀ ਕਿਹਦੀ ਗਲਤੀ ਅਤੇ ਕਿਹਦੀ ਨਹੀਂ ਇਸ ਚੱਕਰ ਦੇ ਵਿੱਚ ਬਹਿਸ ਬਸਈਆ ਬਿਲਕੁਲ ਨਾ ਕਰੋ ਸੋ ਇਹ ਵੀ ਉਸ ਚੀਜ਼ ਦਾ ਇੱਕ ਪਾਰਟ ਆ ਉਹ ਜਿਹੜਾ ਤੈਅ ਕਰਨਾ ਉਹ ਇੰਸ਼ੋਰੈਂਸ ਨੇ ਤੈਅ ਕਰਨਾ ਜਾਂ ਫਿਰ ਉਸੇ ਮੌਕੇ ਤੁਸੀਂ
1: ਇਹ ਡਿਸਾਈਡ ਨਹੀਂ ਕਰਾਈ ਹੋਈ ਆਪਾਂ
0: ਉੱਥੇ ਸਿਰਫ ਤੁਹਾਡਾ ਕਰਨਾ ਇੰਨਾ ਬਣਦਾ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ ਡਿਟੇਲਸ ਐਕਸਚੇਂਜ ਕਰੋ
1: ਫੋਟੋ ਖਿੱਚ ਲਓ ਵੀਡੀਓ ਬਣਾ ਲਓ ਥੋੜੀ ਬਹੁਤ
0: ਵੱਧ ਤੋਂ ਵੱਧ ਸੋ ਮੈਂ ਇੱਕ ਕੁਛ ਇੱਕ ਕੱਢੀਆਂ ਸੀ ਮੈਂ ਬੇਸਿਕ ਜਿਹੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਦੇਣਾ ਉਹ ਤੁਹਾਡੇ ਕੋਲ ਹੋਣਗੀਆਂ ਹੀ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਆਸਟ੍ਰੇਲੀਆ ਜਾਂ ਫਿਰ ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ ਕਿੰਨੇ ਕੁ ਐਕਸੀਡੈਂਟ ਨੇ ਪੁਲਿਸ ਉਹਨਾਂ ਨੂੰ ਕਿੱਦਾਂ ਰੋਕਣ ਦੇ ਲਈ ਕੀ ਕਰ ਰਹੀ ਆ TCA ਕਿਹੜੇ ਕਿਹੜੇ ਯਤਨ ਕਰ ਰਹੀ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੀਆਂ ਉਸ ਸੰਬੰਧ ਵਿੱਚ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਅਤੇ ਸਾਨੂੰ ਕਿਹੜੀਆਂ ਕਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਕਿੰਨਾ ਕੁ ਵੱਡਾ ਇਹ ਹੋਊਗਾ ਤੇ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਅੱਜ ਪੁਲਿਸ ਦੇ ਨਾਲ ਵੀ ਗੱਲਬਾਤ ਆਪਾਂ ਕਰੀਏ ਕਿਉਂਕਿ ਆਪਾਂ ਉਹਨਾਂ ਦੇ ਨਿੱਤ ਦੇ ਇੱਦਾਂ ਦੇ ਐਕਸਪੀਰੀਅੰਸ ਨੇ ਅਤੇ ਉਹਨਾਂ ਦੇ ਕੋਲੋਂ ਵੀ ਆਪਾਂ ਜਾਣਾਂਗੇ। ਅੱਛਾ ਜ ਕੁਇਕਲੀ ਆਪਾਂ ਇੱਕ ਵਾਰੀ ਗੋ ਥਰੂ ਹੋ ਲੈਂਦੇ ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਵੀ ਹੋਣਗੀਆਂ। ਅੱਛਾ ਮਾ ਰੱਬ ਨਾ ਕਰੇ ਤੁਸੀਂ ਸੜਕ ਦੇ ਉੱਤੇ ਐਕਸੀਡੈਂਟ ਹੋ ਗਿਆ, ਸਭ ਤੋਂ ਪਹਿਲੀ ਤਾਂ ਗੱਲ ਇਹ ਆ ਵੀ ਗੱਡੀ ਤੁਸੀਂ ਉੱਥੇ ਦੀ ਉੱਥੇ ਰੋਕ ਕੇ ਅਤੇ ਨੈਕਸਟ ਚੀਜ਼ ਜਿੱਦਾਂ ਪ੍ਰੀਤ ਭਾਅ ਜੀ ਨੇ ਕਹੀ ਆ ਤੁਸੀਂ ਸੇਫ ਜਗ੍ਹਾ ਵੇਖ ਕੇ ਸਾਈਡ ਦੇ ਉੱਤੇ ਰੋਕਣੀ ਆ, ਚਾਹੇ ਤੁਹਾਡੀ ਗੱਡੀ ਅੱਗੇ ਆ ਚਾਹੇ ਤੁਹਾਡੇ ਕੋਲ ਉੱਥੋਂ ਚਲੇ ਜਾਣ ਦੀ ਵੀ ਤੁਹਾਡੇ ਕੋਲ ਗੁੰਜਾਇਸ਼ ਹੈਗੀ ਆ, ਪਰ ਇੱਦਾਂ ਦੀ ਗਲਤੀ ਬਿਲਕੁਲ ਨਾ ਕਰੋ। ਜਿੱਥੇ ਵੀ ਕਿਤੇ ਗੱਡੀ ਤੁਹਾਡੀ ਵੱਜਦੀ ਆ ਤੁਸੀਂ ਦੂਸਰੇ ਲੋਕ ਡਿਸਟਰਬ ਨਾ ਹੋਣ ਨਾਲ ਦੀ ਨਾਲ ਹੀ ਸਾਈਡ ਦੇ ਉੱਤੇ ਕੱਢ ਕੇ ਖੜੀ ਕਰ ਲਓ ਅਤੇ ਦੂਸਰਾ ਬੰਦਾ ਵੀ ਕਰ ਲਊਗਾ, ਫਿਰ ਅਗਲਾ ਤੁਹਾਡਾ ਆ ਕਿ ਤੁਸੀਂ ਸਭ ਤੋਂ ਪਹਿਲਾਂ ਗੁੱਸਾ ਨਹੀਂ ਮਨ ਦੇ ਵਿੱਚ ਲਿਆਉਣਾ ਆਉਂਦਾ ਹੀ ਆ, ਪਰ ਤੁਸੀਂ ਗੁੱਸਾ ਇਹ ਵੇਖਣਾ ਇਹ ਆ ਵੀ ਤੁਸੀਂ ਠੀਕ ਠਾਕ ਹੋ, ਸਹੀ ਸਲਾਮਤ ਹੋ, ਵੀ ਝਟਕਾ ਝੁਟਕਾ ਤਾਂ ਨਹੀਂ ਕੋਈ ਲੱਗਾ। ਹਾਂ ਝਟਕਾ ਤੁਹਾਨੂੰ ਨਹੀਂ ਲੱਗਾ ਤਾਂ ਫਿਰ ਤੁਸੀਂ ਇਹ ਵੀ ਧਿਆਨ ਦੇਣਾ ਵੀ ਅਗਲੇ ਨੂੰ ਤਾਂ ਨਹੀਂ ਕਿਤੇ ਲੱਗਾ ਜਿਹਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਵਾ। ਸੋ ਉਸ ਤੋਂ ਬਾਅਦ ਜੇ ਤੁਹਾਨੂੰ ਇਹ ਲੱਗਦਾ, ਇਹ ਆਪਾਂ ਸੀਕੁਐਂਸ ਵਾਈਜ਼ ਚੱਲਾਂਗੇ, ਬਾਕੀ ਗੱਲਾਂ ਬਾਅਦ 'ਚ ਆਉਂਦੀਆਂ। ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋਗੇ ਕਿ ਜੇਕਰ ਤੁਹਾਨੂੰ ਅਗਲੇ ਨੂੰ ਕੋਈ ਗੰਭੀਰ ਸੱਟ ਲੱਗੀ ਆ ਤਾਂ ਤੁਹਾਡਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਕਿ ਉਹਦੇ ਲਈ ਤੁਸੀਂ ਐਂਬੂਲੈਂਸ ਸੱਦੋ, ਉਹਦੀ ਫਸਟ ਏਡ ਜੋ ਵੀ ਤੁਹਾਨੂੰ ਪਤਾ ਵਾ ਜਿੱਦਾਂ ਦਾ ਵੀ ਪਤਾ ਵਾ ਉੱਥੇ ਉਹਦੀ ਸਹਾਇਤਾ ਕਰੋ, ਰਿਗਾਰਡਲੈਸ ਗਲਤੀ ਕਿਹਦੀ ਆ 000 ਦੇ ਉੱਤੇ ਕਾਲ ਕਰਕੇ ਅਤੇ ਤੁਸੀਂ ਉਹਦੇ ਲਈ ਸਹਾਇਤਾ ਸੱਦ ਸਕਦੇ ਹੋ। ਹੁਣ ਬਿਨਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਜੇਕਰ ਤੁਸੀਂ ਉੱਥੋਂ ਭੱਜ ਜਾਂਦੇ ਹੋ ਤਾਂ ਤੁਹਾਡੇ ਲਈ ਅੱਗੇ ਚੱਲ ਕੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ ਕਿਉਂਕਿ ਤੁਹਾਡੇ ਉੱਤੇ ਜਿਹੜਾ ਉਹ ਹਿੱਟ ਐਂਡ ਰਨ ਦਾ ਕੇਸ ਪਊਗਾ। ਸੋ ਡਰਾਈਵਰਾਂ ਦੇ ਲਈ ਰੁਕਣਾ, ਜ਼ਖਮੀਆਂ ਦੀ ਮਦਦ ਕਰਨਾ, ਇਹ ਸਾਰੀਆਂ ਡਿਟੇਲਸ ਉਸ ਤੋਂ ਬਾਅਦ ਫਿਰ ਵੇਰਵੇ ਇੱਕ ਦੂਸਰੇ ਨਾਲ ਸਾਂਝੇ ਕਰਨੇ ਉਹ ਬਾਅਦ 'ਚ ਆਉਂਦੇ ਆ। ਸੋ ਇਹ ਇੱਦਾਂ ਦੀ ਕੋਈ ਗਲਤੀ ਕਦੀ ਵੀ ਨਾ ਕਰੋ।
1: ਨੈਗਲੀਜੈਂਸ ਅਤੇ ਕ੍ਰਿਮੀਨਲ ਨੈਗਲੀਜੈਂਸ ਇਹ ਦੋਨਾਂ ਚੀਜ਼ਾਂ 'ਚ ਫਰਕ ਆ ਕਿਉਂਕਿ ਉਹ ਚੀਜ਼ਾਂ ਬਹੁਤ ਛੇਤੀ ਕ੍ਰਿਮੀਨੈਲਿਟੀ 'ਚ ਬਦਲ ਜਾਂਦੀਆਂ। ਖਾਸ ਤੌਰ 'ਤੇ ਸਾਡੇ ਭਾਈਚਾਰੇ ਦੀਆਂ ਭੈਣਾਂ ਭਾਬੀਆਂ ਉਹ ਜ਼ਰੂਰ ਸੁਣਨ ਕਿ ਭਾਈ ਉਹ ਕਿਸੇ ਨੂੰ ਨਹੀਂ ਪਤਾ ਲੱਗਿਆ, ਚੱਲ ਮਾੜਾ ਜਾਈਏ ਮਾੜਾ ਜਾਈਏ, ਉਹ ਨਿਕਲ ਜਾਓ। ਘਬਰਾਏ ਹੋਏ ਆ ਕੋਈ ਉੱਥੇ ਨੇੜੇ ਤੇੜੇ ਕੋਈ ਪੰਪ ਆ ਕੋਈ ਹੈ ਨਾ 20-50 ਮੀਟਰ ਦੀ ਡਿਸਟੈਂਸ 'ਤੇ ਕੋਈ ਕਰਬ ਆ ਉੱਥੇ ਜਾ ਕੇ ਖੜ੍ਹ ਜਾਓ, ਤੁਹਾਨੂੰ ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦਾ, ਸਾਰੀਆਂ ਗੱਡੀਆਂ ਦੀ ਇੰਸ਼ੋਰੈਂਸ ਹੋਈ ਹੁੰਦੀ ਆ। ਇੱਥੇ ਤੁਸੀਂ ਦੇਖੋਗੇ ਆਮ ਤੌਰ 'ਤੇ ਲੋਕ ਬੜੇ ਕੋਆਪਰੇਟ ਕਰਦੇ ਆ, ਉਹ ਕਹਿੰਦੇ ਭਾਈ ਸਭ ਤੋਂ ਪਹਿਲਾਂ ਆ ਕੇ ਪੁੱਛ ਜਾਂਦਾ ਤੂੰ ਠੀਕ ਆ, ਅਤੇ ਜੇ ਉਹ ਨਹੀਂ ਪੁੱਛਦਾ ਤਾਂ ਇਹਦਾ ਮਤਲਬ ਉਹ ਇੱਥੋਂ ਦਾ ਹੈ ਹੀ ਨਹੀਂ ਇੱਕ ਤਰ੍ਹਾਂ ਨਾਲ।
0: ਸੋ ਤੁਹਾਡੇ
1: ਆਪਾਂ ਉਹ ਨਹੀਂ ਬਣਨਾ,
0: ਉਹ ਨਹੀਂ ਬਣਨਾ, ਉਹ ਤੁਹਾਨੂੰ ਮਹਿੰਗਾ ਪਊਗਾ ਅੱਗੇ ਚੱਲ ਕੇ। ਅਤੇ ਜੇ ਤੁਹਾਨੂੰ ਇਹ ਲੱਗਦਾ ਵੀ ਆ ਵੀ ਤੁਹਾਡੇ ਕੋਲ ਇੰਸ਼ੋਰੈਂਸ ਲੱਗਦਾ ਕਿ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਤਾਂ ਵੀ ਭੱਜਣ ਵਾਲੀ ਕੋਈ ਲੋੜ ਨਹੀਂ ਆ, ਤੁਸੀਂ ਕੋਈ ਇਹ ਉਸ ਤਰੀਕੇ ਦਾ ਕੋਈ ਅਪਰਾਧ ਨਹੀਂ ਆ, ਡਿਪੈਂਡ ਕਰਦਾ ਵੀ ਤੁਸੀਂ ਜਿਹੜੀ ਸਿਚੁਏਸ਼ਨ 'ਚ ਹੋ। ਅੱਛਾ ਉਸ ਤੋਂ ਬਾਅਦ ਫਿਰ ਅਗਲੀ ਸਟੈਪ ਇਹ ਆਉਂਦਾ ਵਾ ਵੀ ਤੁਸੀਂ ਇੱਕ ਦੂਸਰੇ ਦੀਆਂ ਡਿਟੇਲਾਂ ਲੈਣੀਆਂ, ਤੁਸੀਂ ਦੂਸਰੇ ਨੂੰ ਪਿਆਰ ਦੇ ਨਾਲ ਜਿੰਨਾ ਮਰਜ਼ੀ ਜੋ ਮਰਜ਼ੀ ਹੋਇਆ ਵਾ ਤੁਸੀਂ ਇੱਕ ਚੀਜ਼ ਦਿਮਾਗ ਦੇ ਵਿੱਚ ਰੱਖੋ ਵੀ ਇੰਸ਼ੋਰੈਂਸ ਨੇ ਆਪੇ ਹੀ ਕੰਟੈਕਟ ਕਰ ਲੈਣਾ, ਉਹਨਾਂ ਨੇ ਆਪੇ ਤੁਹਾਡੀ ਗੱਡੀ ਠੀਕ ਕਰਾਉਣੀ ਆ, ਇਸੇ ਚੀਜ਼ ਦੇ ਹੀ ਤੁਸੀਂ ਇੰਨੇ ਚਿਰ ਤੋਂ ਪੈਸੇ ਦੇ ਰਹੇ ਹੋ। ਬਹੁਤਿਆਂ ਦੇ ਮੈਂ ਵੇਖਣਾ ਵਾ ਦਿਮਾਗ 'ਚ ਇਹ ਹੁੰਦਾ ਗੱਡੀ ਵੱਜ ਗਈ, ਹਾਏ ਇਹਨੇ ਕਿੱਦਾਂ ਵੱਜੀ, ਹੁਣ ਕੀ ਕਰਾਂਗੇ, ਇਹ ਕਿੱਥੋਂ ਖਰਚਾ ਪੂਰਾ ਹੋਊਗਾ, ਇਹ ਕੌਣ ਭਰਪਾਈ ਕਰੂਗਾ, ਜਾਂ ਸਾਨੂੰ ਗੱਡੀ ਨਾਲ ਪਿਆਰ ਹੀ ਇੰਨਾ ਹੁੰਦਾ। ਉਸ ਵੇਲੇ ਲੋਕ ਅੱਗ ਬਬੂਲੇ ਹੋ ਜਾਂਦੇ ਆ। ਮੱਥਾ ਠੰਡਾ ਰੱਖ ਕੇ ਉਹ ਮੌਕੇ ਦੇ ਉੱਤੇ ਤੁਸੀਂ ਇੱਕ ਦੂਸਰੇ ਨਾਲ ਡਿਟੇਲਾਂ ਲੈਣੀਆਂ, ਡਿਟੇਲਾਂ ਲੈਣ ਦਾ ਵੀ ਇੱਕ ਤਰੀਕਾ ਵਾ ਤੁਸੀਂ ਉਹਦਾ ਲਾਇਸੈਂਸ ਲੈ ਕੇ ਉਹਦੀ ਫੋਟੋ ਖਿੱਚ ਲਓ। ਕਈ ਵਾਰੀ ਲੋਕ ਗਲਤ ਡਿਟੇਲਾਂ ਲਿਖਾ ਜਾਂਦੇ ਆ ਜਾਂ ਤੁਹਾਨੂੰ ਜੇ ਸ਼ੱਕ ਆ, ਅਤੇ ਉਸ ਤੋਂ ਬਾਅਦ ਗੱਡੀ ਦੀ ਰਜਿਸਟ੍ਰੇਸ਼ਨ ਦੀ ਵੀ ਫੋਟੋ ਖਿੱਚ ਲਓ। ਕੋਸ਼ਿਸ਼ ਕਰੋ ਅੱਗੇ ਪਿੱਛੇ ਘੁੰਮ ਕੇ ਵੇਖ ਲਓ, ਅੱਗੇ ਪਿੱਛੇ ਕਈ ਵਾਰੀ ਕੋਈ ਉਹੋ ਜਿਹਾ ਬੰਦਾ ਹੋਵੇ ਤਾਂ ਉਹਨੇ ਡਿਟੇਲਾਂ ਹੀ ਦੋ ਥਾਂ
1: ਅੱਗੇ ਪਿੱਛੇ ਲੈਣੀਆਂ।
0: ਹਾਂ ਸੋ ਤੁਸੀਂ ਅੱਛਾ ਇਹ ਨਹੀਂ, ਹੁਣ ਕਈ ਇੱਥੇ ਵੀ ਗਲਤੀ ਕਰਦੇ ਆ, ਜਿੱਦਾਂ ਇਹ ਮੇਰਾ ਪਰਸਨਲ ਇੱਕ ਵੇਖਣ ਵਾਲਾ ਇੱਕ ਮੈਟਰ ਜਿਹੜਾ ਪ੍ਰਤੱਖ ਦਰਸ਼ੀ ਕਹਾਂਗੇ। ਸੋ ਉਹ ਇਹ ਸੀ ਵੀ ਉਹਦੀ ਗੱਡੀ ਦੀਆਂ ਅਤੇ ਬੀਬੀ ਫੋਟੋਆਂ ਖਿੱਚੀ ਜਾਵੇ ਉਹਦੇ ਅੱਗੇ ਭੱਜ ਭੱਜ ਕੇ ਹੋਈ ਜਾਵੇ, ਨਹੀਂ ਤੂੰ ਤੇਰਾ ਕਸੂਰ ਹੈ, ਤੂੰ ਮੇਰੀ ਗੱਡੀ ਦੀ ਕਿੱਦਾਂ ਫੋਟੋ ਖਿੱਚ ਸਕਦਾ। ਸੋ ਇੱਦਾਂ ਦਾ ਕੁਝ ਨਹੀਂ ਆ, ਤੁਸੀਂ ਪਿਆਰ ਦੇ ਨਾਲ ਆਪਣਾ ਲਾਇਸੈਂਸ ਉਹਨੂੰ ਫੜਾਉਣਾ, ਉਹਦਾ ਲਾਇਸੈਂਸ ਆਪ ਲੈਣਾ, ਅਤੇ ਜੇ ਡਿਜੀਟਲ ਆ ਤਾਂ ਉਹਨੂੰ ਕਹਿਣਾ ਵੀ ਆ ਲੈ ਤੂੰ ਮੇਰੀ ਫੋਟੋ ਖਿੱਚ ਲਈ, ਮੈਂ ਤੇਰੀ ਖਿੱਚ ਲਈ, ਮੈਂ ਤੇਰੀ ਗੱਡੀ ਦੀਆਂ ਫੋਟੋਆਂ ਖਿੱਚਣ ਲੱਗੀ ਹਾਂ, ਤੂੰ ਮੇਰੀ ਗੱਡੀ ਦੀਆਂ ਫੋਟੋਆਂ ਖਿੱਚੋਈਆਂ ਤਾਂ ਖਿੱਚ ਲਾ।
1: ਅਤੇ ਕੋਈ ਐਡੀ ਗੱਲ ਨਹੀਂ,
0: ਇੱਕ ਵੱਡੀ ਗੱਲ ਨਹੀਂ ਹੈ ਨਾ।
1: ਦਰਜੀ ਕਹਿੰਦਾ ਕੱਪੜੇ ਲੈ ਕੇ ਭੱਜ ਗਿਆ, ਕਹਿੰਦੀ ਮੇਰਾ ਮੇਚਾ ਲੈ ਕੇ ਭੱਜ ਗਿਆ।
0: ਹਾਂ
1: ਐਡਾ ਹੈ ਨਹੀਂ ਇਹ ਕਾਰਗਲ ਦਾ ਮਸਲਾ।
0: ਅਤੇ ਨਾਲ ਤੁਸੀਂ ਜਿਹੜਾ ਜਿੱਥੇ ਐਕਸੀਡੈਂਟ ਹੋਇਆ ਵਾ ਜਿਹੜੀ ਜਗ੍ਹਾ ਤੋਂ ਗੱਡੀ ਵੱਜੀ ਆ ਉਹਦੀ ਅਤੇ ਤੁਹਾਡੀ ਉਸ ਜਗ੍ਹਾ ਦੀਆਂ ਕਲੋਜ਼ ਅਤੇ ਵਾਈਡ ਉਹ ਵੀ ਫੋਟੋਆਂ ਖਿੱਚ ਲਓ। ਤੀਸਰੀ ਚੀਜ਼ ਤੁਸੀਂ ਫੋਟੋ ਦੇ ਵਿੱਚ ਕਿਹੜੀ ਲਿਆਉਣੀ ਆ ਕਿ ਉਹ ਜਗ੍ਹਾ ਆ ਜਾਵੇ ਜਿਹੜੀ ਜਗ੍ਹਾ ਦੇ ਉੱਤੇ ਤੁਹਾਡੀ ਗੱਡੀ ਵੱਜੀ ਹੈ, ਪੋਸੀਬਲੀ ਜਿੰਨਾ ਵੀ ਆ ਸਕਦਾ ਵਾ ਵੀ ਉਹ ਸਿੰਗਲ ਰੋਡ ਹੀ, ਡਬਲ ਰੋਡ ਹੀ, ਇੰਟਰਸੈਕਸ਼ਨ ਹੀ, ਕਿੱਦਾਂ ਦਾ ਹੀ ਉਹ, ਇਸ ਕਰਕੇ ਵਾਈਡ ਵੀ ਫੋਟੋ ਤੁਸੀਂ ਕੋਸ਼ਿਸ਼ ਕਰੋ ਇੱਕ ਦੋ ਤਿੰਨ ਡਿਫਰੈਂਟ ਐਂਗਲਸ ਤੋਂ ਤੁਸੀਂ ਲੈ ਲਓ। ਜੇ ਕਿਤੇ ਕਿਤੇ ਸੜਕ ਦਾ ਰੋਡ ਦਾ ਨਾਂ ਆਉਂਦਾ ਹੋਵੇ ਤੇ ਉਹ ਬਹੁਤ ਵਧੀਆ, ਜੇ ਨਹੀਂ ਤੇ ਐਟਲੀਸਟ ਤੁਸੀਂ
1: ਲੈਂਡਮਾਰਕ ਹੋਵੇ, ਕੋਈ ਪਿੱਛੇ ਪੰਪ ਦਿੰਦਾ ਹੋਵੇ, ਮਤਲਬ ਵੇਰੀਫਾਈ ਹੋ ਸਕਦੀ ਹੋਵੇ ਉਹ ਲੋਕੇਸ਼ਨ ਥਾਂ। ਤੇ ਆਸਟ੍ਰੇਲੀਆ 'ਚ ਪਹਿਲਾਂ ਹਾਲਾਤ ਬੜੇ ਵਧੀਆ ਸੀ, ਲੋਕ ਬੜੇ ਚੰਗੇ ਸੀ ਉੱਥੇ ਨਾ। ਮੰਨ ਲਓ ਕੋਈ ਲੇਡੀ, ਕੋਈ ਬਜ਼ੁਰਗ ਦਾ ਐਕਸੀਡੈਂਟ ਹੋਇਆ, ਇੱਕ ਦੋ ਕਾਰਾਂ ਵਾਲੇ ਆਪ ਰੁਕ ਕੇ ਨਾ ਆਪਣੇ ਨਾਂ ਤੇ ਫੋਨ ਨੰਬਰ ਲਿਖਾ ਜਾਂਦੇ ਹੁੰਦੇ ਆ ਬਈ ਮੈਂ ਗਵਾਹ ਵਾਂ, ਤੂੰ ਘਬਰਾ ਨਾ, ਕੁਛ ਨਹੀਂ ਹੁੰਦਾ ਤੈਨੂੰ, ਜੇ ਕੱਲ ਨੂੰ ਕੋਈ ਰੌਲਾ ਪੈਂਦਾ ਤੇ ਮੈਂ ਗਵਾਹੀ ਦੇਣ ਨੂੰ ਵੀ ਤਿਆਰ ਹਾਂ, ਆਹ ਲੈ ਮੇਰਾ ਟੈਲੀਫੋਨ ਨੰਬਰ ਲੈ ਲਾ, ਆਹ ਮੇਰਾ ਨਾਂ ਵਾ। ਇਸ ਲਈ ਜੇ ਇੱਦਾਂ ਕਿਸੇ ਦੀ ਹੈਲਪ ਵੀ ਕਰ ਸਕਦੇ ਹੋ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ। ਹੁਣ ਤੁਹਾਨੂੰ ਪਤਾ ਟ੍ਰੈਫਿਕ ਸਾਰਾ ਰੁਕਿਆ ਹੋਇਆ, ਸਾਰੀਆਂ ਕਾਰਾਂ ਰੁਕੀਆਂ, ਤੇ ਪਿਛਲੇ ਬੰਦੇ ਨੇ ਦੇਖ ਲਿਆ, ਮੂਹਰਲੇ ਬੰਦੇ ਨਾਲ ਕੀ ਹੋਇਆ, ਤੇ ਕਈਆਂ ਕੋਲ ਕੈਮਰੇ ਹੁੰਦੇ ਆ। ਇਸ ਕਰਕੇ ਪੁਲਿਸ ਵੀ ਤੁਸੀਂ ਦੇਖੋਗੇ ਜਦ ਇੱਦਾਂ ਦੀਆਂ ਘਟਨਾਵਾਂ ਨਾ, ਉਹ ਕਹਿਣਗੇ ਫਲਾਨੀ ਥਾਂ ਤੇ ਐਕਸੀਡੈਂਟ ਹੋਇਆ, ਜੇ ਕਿਸੇ ਕੋਲ ਉਸ ਸਿਲਸਿਲੇ 'ਚ CCTV ਫੁਟੇਜ ਹੈ ਤਾਂ ਸਾਨੂੰ ਦੇ ਦਿਓ।
0: ਕਈ ਆਪ ਹੀ ਆ ਜਾਂਦੇ।
1: ਹਾਂ, ਤਾਂ ਇਦਾਂ ਦੇ ਮਸਲਿਆਂ ਜੇ ਕਿਸੇ ਦੀ ਹੈਲਪ ਕਰ ਸਕਦੇ ਆ ਤਾਂ ਕਰ ਵੀ ਦੇਣੀ ਚਾਹੀਦੀ,
0: ਜਰੂਰ ਕਰ ਦੇਣੀ,
1: ਕੋਈ ਪੰਗਾ ਨਹੀਂ ਪੈਣ ਲੱਗਿਆ ਤਾਂ।
0: ਹੁਣ ਕਈ ਇਦਾਂ ਵੀ ਕਰਦੇ ਆ ਵੀ ਜਿਹੜਾ ਆ ਕੇ ਹੈਲਪ ਕਰ ਰਿਹਾ ਹੁੰਦਾ ਨਾ ਦੂਸਰੇ ਦੀ, ਵੀ ਜੇ ਲੋੜ ਹੋਊਗੀ ਤੇ ਆ ਲੈ ਮੇਰਾ ਨੰਬਰ, ਮੈਂ ਤੇਰੇ ਕਰੂੰਗਾ, ਤੇ ਕਈ ਉਹਦੇ ਨਾਲ ਵੀ ਲੜਨ ਲੱਗ ਪੈਂਦੇ ਆ, ਤੂੰ ਕੌਣ ਹੋਣਾ, ਤੂੰ ਜਾ ਆਪਣੀ ਜਾ ਕੇ ਗੱਡੀ 'ਚ ਬਹਿ, ਤੁਸੀਂ ਇੱਦਾਂ ਨਹੀਂ ਕਰ ਸਕਦੇ, ਉਹ ਤੁਹਾਨੂੰ ਹੋਰ ਜ਼ਿਆਦਾ ਮਹਿੰਗਾ ਪਊਗਾ ਕੰਮ। ਸੋ ਇਸ ਕਰਕੇ ਤੁਸੀਂ,
1: ਯਾਨੀ ਕਈ ਵਾਰ ਉਹ ਬੰਦਾ ਭੜਕਿਆ ਹੁੰਦਾ, ਪ੍ਰਵੋਕ ਹੋਇਆ ਹੁੰਦਾ, ਹਲਕਾ ਜਿਹਾ ਸਾਈਡ ਜੇ ਤੇ ਹੋ ਕੇ ਜੋ ਕਰਨਾ ਕਰ ਲਓ, ਕੋਈ ਐਡੀ ਗੱਲ ਨਹੀਂ, ਉਹਨੂੰ ਪ੍ਰਵੋਕ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ, ਕਿਉਂਕਿ ਹੋ ਸਕਦਾ ਉਹ ਕਿਸੇ ਡਰੱਗ ਜਾਂ ਸਬਸਟੈਂਸ ਅਬਿਊਜ਼ ਦਾ ਚੱਕਰ ਹੋਵੇ। ਤੁਸੀਂ ਅੱਜ ਕੱਲ੍ਹ ਇਹੋ ਜਿਹੀਆਂ ਖਬਰਾਂ ਵੀ ਸੁਣੋਗੇ ਵੀ ਜਿਹੜੇ ਆ ਹੈਗੇ ਟੀਨੇਜਰ ਹੈ ਨਾ, ਬਹੁਤ ਸਾਰੇ ਐਕਸੀਡੈਂਟ ਕਰ ਰਹੇ ਆ, ਉਹਨਾਂ ਕੇਸਾਂ 'ਚ ਬਾਹਲਾ ਕੁਛ ਆਪਾਂ ਕਰ ਵੀ ਨਹੀਂ ਸਕਦੇ, ਮਨ ਸਮਝਾਉਣ ਵਾਲੀ ਗੱਲ ਹੁੰਦੀ ਆ। ਤੁਹਾਡੀ ਇੰਸ਼ੋਰੈਂਸ ਹੈਗੀ ਆ ਹੈ ਨਾ, ਅਤੇ ਉੱਥੋਂ ਠੀਕ ਹੋ ਜਾਣੀ ਆ, ਉਹ ਮਾਰ ਕੇ ਭੱਜ ਗਿਆ ਤੁਹਾਨੂੰ ਭੱਜ ਜਾਣ ਦਿਉ, ਉਹਦੇ ਨਾਲ ਕੋਈ ਹੱਥੋਂ ਪਾਈ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ,
0: ਕੋਈ ਬੋਲ ਬੁਲਾਰਾ ਕਰਨ ਦੀ ਲੋੜ ਨਹੀਂ ਹੈ। ਹਾਂ, ਨੈਕਸਟ ਤੁਸੀਂ ਇਹ ਕਰ ਸਕਦੇ ਹੋ ਕਿ ਉਹਨੂੰ ਇੰਸ਼ੋਰੈਂਸ ਦੀ ਪੁੱਛ ਸਕਦੇ ਹੋ ਵੀ ਤੇਰੀ ਇੰਸ਼ੋਰੈਂਸ ਹੈਗੀ ਆ,
1: ਤੇ ਉਹ ਕਹਿੰਦਾ ਮਾਲਕਾਂ ਦੀ ਹੋਣੀ, ਸਾਡੀ ਤਾਂ ਨਹੀਂ,
0: ਅਤੇ ਉਹਦੇ ਕੋਲ ਡਿਟੇਲਾਂ ਲੈ ਲਓ
1: ਜੀ,
0: ਅਤੇ ਆਪਣੀਆਂ ਵੀ ਦੇ ਦਿਉ। ਸੋ ਇੱਥੇ ਹਰ ਇੱਕ ਤਰ੍ਹਾਂ ਦੀਆਂ ਡਿਟੇਲ ਤੁਸੀਂ ਇੱਕ ਦੂਸਰੇ ਨਾਲ ਐਕਸਚੇਂਜ ਕਰਨੀਆਂ,
1: ਕੁਛ ਨਹੀਂ ਆਪਣੀਆਂ ਡਿਟੇਲਾਂ ਦੇਣ ਨਾਲ ਕੁਛ ਨਹੀਂ ਹੁੰਦਾ।
0: ਹਾਂ, ਸੋ ਇਹ ਨਹੀਂ ਤੁਸੀਂ ਤੈਅ ਕਰਨ ਬਹਿਣਾ ਵੀ ਮੈਂ ਪਿੱਛੋਂ ਮਾਰੀ ਤੂੰ ਸੱਜਿਓ ਮਾਰੀ ਖੱਬਿਓ ਮਾਰੀ ਮੇਰਾ ਰਾਈਟ ਹੀ ਮੇਰੀ ਬੱਤੀ ਹੀ, ਉਹ ਸਾਰਾ ਕੁਛ ਬਾਅਦ 'ਚ ਡਿਸਾਈਡ ਹੋਣਾ, ਉਹਨਾਂ ਚੱਕਰਾਂ ਦੇ ਵਿੱਚ ਨਾ ਤੁਸੀਂ ਪਾਓ, ਉੱਥੇ ਤੁਸੀਂ ਕੋਈ ਜੱਜਮੈਂਟ ਨਹੀਂ ਡਿਕਲੇਅਰ ਕਰਨੀ, ਉੱਥੇ ਸਿਰਫ ਤੁਸੀਂ ਡਿਟੇਲਸ ਇੱਕ ਦੂਸਰੇ ਦੀਆਂ ਲੈ ਲਓ। ਅੱਛਾ, ਹੁਣ ਅਗਲਾ ਜਿਹੜਾ ਕੋਮਨ ਸਵਾਲ ਬਹੁਤ ਸਾਰਿਆਂ ਦਾ ਆਉਂਦਾ ਅਤੇ ਕਈ ਲੋਕ ਕਰਦੇ ਵੀ ਆ, ਜਦੋਂ ਡਰੱਗਸ ਵਾਲੀ ਤੁਸੀਂ ਗੱਲ ਕੀਤੀ ਆ, ਅਤੇ ਜੇ ਤਾਂ ਤੁਹਾਨੂੰ ਇਹ ਸ਼ੱਕ ਪੈਂਦਾ ਵਾ ਵੀ ਇਹ ਬੰਦਾ ਨਸ਼ੇ 'ਚ ਆ
1: ਅਤੇ ਅਗਰੈਸਿਵ ਆ,
0: ਅਗਰੈਸਿਵ ਆ, ਅਤੇ ਫਿਰ ਤੁਸੀਂ ਪੁਲਿਸ ਨੂੰ ਕਾਲ ਕਰ ਸਕਦੇ ਹੋ, ਤਾਂ ਵੀ ਤੁਸੀਂ ਉੱਥੇ ਉਹਦੇ ਨਾਲ ਨਹੀਂ ਤੁਸੀਂ ਲੜਾਈ ਝਗੜਾ ਕਰਨਾ, ਬੋਲ ਬੁਲਾਰਾ ਕਰਨਾ ਵੀ ਤੂੰ ਪੀਤੀ ਆ, ਤੂੰ ਮੈਂ ਹੁਣੇ ਉਹ ਕਰੂੰ ਜੇ ਕਰੂੰ, ਕੁਛ ਨਹੀਂ ਕਰਨ ਦੀ ਲੋੜ। ਤੁਸੀਂ ਵੈਸੇ ਤਾਂ ਇਹ ਹੁੰਦਾ ਵਾ ਵੀ ਇਹੋ ਜਿਹੇ ਬੰਦੇ ਉੱਥੋਂ ਭੱਜਣ ਦੀ ਕਰਦੇ ਆ, ਪਰ ਫਿਰ ਉਸ ਸੂਰਤ ਵਿੱਚ ਤੁਸੀਂ ਪੁਲਿਸ ਨੂੰ ਕਾਲ ਕਰਕੇ ਕਹਿ ਸਕਦੇ ਹੋ ਵੀ ਇਹ ਇਸ ਟਾਈਮ
1: ਕਹਿਣ ਦੀ ਵੀ ਲੋੜ ਨਹੀਂ, ਮੈਂ ਲੱਗੀ ਆ ਪੁਲਿਸ ਨੂੰ ਫੋਨ ਕਰਨਾ, ਦੇਖੋ ਤੈਨੂੰ ਆਪੇ ਤੁਸੀਂ ਆਪਣਾ ਜੋ ਕਾਰਵਾਈ ਆ ਜੋ ਕੌਣੀ ਆ ਹੌਲੀ ਜੋ ਸਾਈਡ ਜੇ ਤੇ ਹੋ ਕੇ ਕਰ ਲਓ, ਭਾਈ ਮੈਨੂੰ ਇਦਾਂ ਲੱਗਦਾ।
0: ਹਾਂ, ਉਹਦੇ ਗੱਡੀ ਦਾ ਨੰਬਰ ਦੇ ਦਿਓ,
1: ਸਹੀ
0: ਵੀ ਇਹ ਬੰਦਾ ਸੇਫ ਨਹੀਂ ਲੱਗ ਰਿਹਾ।
1: ਕਈ ਵਾਰ ਉਹ ਪੁਲਿਸ ਦੇ ਡਾਟਾਬੇਸ 'ਚ ਹੀ ਹੁੰਦੀ ਆ ਗੱਡੀ ਵੀ ਇਹ ਚੋਰੀ ਦੀ ਗੱਡੀ ਆ ਜਾਂ ਕੁਛ ਹੋਇਆ, ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਹੋਈਆਂ
0: ਤੇ ਨੈਕਸਟ ਫਿਰ ਇਹ ਸਵਾਲ ਆ ਜਾਂਦਾ ਵਾ ਵੀ ਜਾਂ ਫਿਰ ਬਹੁਤ ਸਾਰੇ ਲੋਕ ਇਹ ਕਰ ਹੀ ਲੈਂਦੇ ਆ ਵੀ ਐਕਸੀਡੈਂਟ ਹੋਇਆ ਤਾਂ ਮੈਂ ਹੁਣੇ ਪੁਲਿਸ ਨੂੰ ਸੱਦ ਦਾਂ ਵਾ, ਆਪਾਂ ਪੁਲਿਸ ਨੂੰ ਸੱਦਦੇ ਹਾਂ ਤਾਂ ਫਿਰ ਆਪਾਂ ਬਹੁਤ ਖਫਾ ਹੁੰਦੇ ਹਾਂ, ਪੁਲਿਸ ਆਈ ਉਹਨੇ ਕੁਛ ਕੀਤਾ ਹੀ ਨਹੀਂ ਉੱਥੇ। ਸੋ ਇਸ ਬਾਬਤ ਆਪਾਂ ਇਸ ਮੈਂ ਸਕਿਪ ਕਰਦਾ ਵਾਂ ਇਹ ਵਾਲੇ ਸੈਕਸ਼ਨ ਨੂੰ, ਕਿਉਂਕਿ ਪੁਲਿਸ ਦਾ ਇਹੋ ਹੀ ਕਹਿਣਾ ਹੁੰਦਾ ਵਾ ਵੀ ਜੇ ਕੋਈ ਜ਼ਖਮੀ ਤਾਂ ਨਹੀਂ ਹੋਇਆ, ਕੋਈ ਕੋਈ ਇੱਦਾਂ ਕੋਈ ਅਪਰਾਧਿਕ ਜਾਂ ਕੋਈ ਨਸ਼ਾ ਨੂੰ ਪਤਾ ਤਾਂ ਨਹੀਂ ਕੀਤਾ, ਜਾਂ ਹੋਰ ਜਿਹੜੀਆਂ ਚੀਜ਼ਾਂ ਕਿਸੇ ਦੀ ਕੋਈ ਚੋਰੀ ਚਕਾਰੀ ਤਾਂ ਨਹੀਂ ਹੋਈ, ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੋਰੀ ਤਾਂ ਕਾਹਦੀ ਹੋਣੀ ਹੈ, ਮਤਲਬ ਇੱਕ ਦੂਸਰੇ ਦੇ ਨਾਲ ਕੋਈ ਜ਼ਿਆਦਾ ਅਗਰੈਸਿਵ ਹੋ ਰਿਹਾ ਜਾਂ ਜੋ ਵੀ ਆ, ਉਹ ਆਪਾਂ ਜਦੋਂ ਗੱਲ ਕਰਾਂਗੇ ਆਪਾਂ ਪੁਲਿਸ ਦੇ ਨਾਲ, ਤੇ ਉਹਦੇ ਵਿੱਚੋਂ ਆਪਾਂ ਹੋਰ ਵੀ ਕਈ ਸਵਾਲ ਉੱਥੇ ਆਪਾਂ
1: ਇੱਕ ਲੈ ਲਾਂਗੇ। ਬੜੀ ਕਾਮਨ ਜੀ ਗੱਲ ਰਣਜੋਤ ਹੈ ਨਾ, ਜਿਵੇਂ ਆਪਾਂ ਕਹਿੰਦੇ ਨਾ ਵੀ ਆਪਣੇ ਘਰ ਦਾ ਤਾਂ ਬੰਦਾ ਨੂਣ ਵੀ ਹੈ ਨਾ, ਰਬੜ ਚੜਾ ਕੇ ਰੱਖਦਾ, ਨਾਲੇ $2 ਨੂੰ ਕਿਲੋ ਆ ਹੈ ਨਾ, ਜਿਹੜੀ ਆਪਣੀ ਕਾਰ ਆ ਹੈ ਨਾ, ਜਦ ਤਾਂ ਉਹਦੇ ਵੱਜੀ ਆ ਤੇ ਆਪਾਂ ਕਹਿੰਦੇ ਲੈ ਝਰੀਟ ਹੀ ਆ, ਹੁਣ ਆ ਸਾਰਾ ਪਿਛਲਾ ਬੰਪਰ ਦਾ ਹੀ ਮੈਨੂੰ ਖਰਚਾ ਪਾਤਾ, ਤੇ ਜਦ ਆਪਦੀ ਕਾਰ ਦੇ ਉਹ ਝਰੀਟ ਵੱਜੀ ਹੁੰਦੀ ਆ, ਇਹ ਤਾਂ ਜੀ ਹੁਣ ਪੂਰਾ ਬੰਪਰ ਹੀ ਚੇਂਜ ਹੋਣਾ ਵਾ, ਉਹ ਭਾਈ ਤੁਸੀਂ ਇੱਦਾਂ ਦਾ ਕੁਛ ਨਹੀਂ ਕਰਨਾ, ਉਹ ਲੈਟ ਇਟ ਬੀ ਫੋਰ ਇੰਸ਼ੋਰੈਂਸ ਕੰਪਨੀਜ਼, ਤੁਸੀਂ ਆਪਦਾ ਬੋਲ ਵਿਗਾੜ ਉੱਥੇ, ਇੱਦਾਂ ਦਾ ਕੋਈ ਨਹੀਂ ਕਰਨਾ। ਜਿਵੇਂ ਕਈ ਵਾਰ ਸੌਦੇਬਾਜ਼ੀਆਂ ਨਹੀਂ ਕਰਦੇ, ਯਾਰ ਤੂੰ 500-200 ਲੈ ਲਾ, ਉਹੀ ਪੇਂਟ ਹੀ ਹੋਣ ਵਾਲਾ ਮਾੜਾ ਜਿਹਾ ਕਰ ਲਾ ਹੈ ਨਾ, ਉਹ ਗਲ ਪੈਂਦਾ ਹੁੰਦਾ ਅਤੇ ਆਪਾਂ ਇੱਦਾਂ ਦੇ ਸਲਿਊਸ਼ਨ ਦੇਣ ਲੱਗੇ ਹੁੰਦੇ ਹਾਂ। ਕਈ ਵਾਰ ਉਹ ਮਾਈਨਰ ਜੀ ਸਕ੍ਰੈਚ ਉਹ ਜਿਹੜੀ ਪਾਰਕਿੰਗ ਲੋਟ ਵਿੱਚ ਹੋਈ ਉਹ ਤੁਸੀਂ ਜ਼ਰੂਰ ਕਰ ਸਕਦੇ ਹੋ। ਅਤੇ ਆਸਟ੍ਰੇਲੀਆ ਦਾ ਇੱਕ ਚੰਗਾ ਆਸਪੈਕਟ ਪਹਿਲਾਂ ਸਮਿਆਂ 'ਚ ਤਾਂ ਸੀ, ਜਦ ਕੋਈ ਹੌਲੀ ਕਿਤੇ ਨੇ ਕਾਰ 'ਚ ਝਰੀਟ ਵੱਜਦੀ ਸੀ, ਲੋਕ ਆਪਦਾ ਉਹ ਵਾਈਪਰ ਦੇ ਥੱਲੇ ਨੰਬਰ ਛੱਡ ਜਾਂਦੇ ਸੀ ਪੈਨ ਨਾਲ ਲਿਖ ਕੇ, ਅਤੇ ਵੀ ਭਾਈ ਇਹ ਮੇਰੇ ਤੋਂ ਲੱਗ ਗਈ ਆ, ਅਤੇ ਤੂੰ ਪੇਂਟ ਪੂੰਟ ਕਰਾ ਲਈ, ਆਹ ਮੇਰਾ ਨੰਬਰ ਆ, ਮੈਨੂੰ ਕਰ ਲਈ, ਮੇਰੀ ਇੰਸ਼ੋਰੈਂਸ ਤੇਰਾ ਹੈਲਪ ਕਰ ਦੂ, ਜਾਂ ਸਾਡਾ ਕੋਈ ਰੈਕਰ ਰੁਕਰ ਤੋਂ ਲੈ ਕੇ ਜਾਂ ਜੋ ਕਰਨ ਵਾਲਾ ਕਰਾ ਲਾ, ਜਾਂ ਜੋ ਖਰਚਾ ਭਾਈ ਮੈਂ ਦੇਣ ਨੂੰ ਤਿਆਰ ਹਾਂ। ਅਤੇ ਕਿਉਂਕਿ ਆਲੇ ਦੁਆਲਿਓਂ ਕਿਸੇ ਨਾ ਕਿਸੇ ਨੇ ਦੇਖ ਲਿਆ ਹੁੰਦਾ, ਸੀ ਸੀ ਟੀ ਵੀ 'ਚੋਂ ਵੀ ਦੇਖ ਗਿਆ ਹੁੰਦਾ, ਤੁਸੀਂ ਬੜਾ ਕਈ ਵਾਰ ਦੁੱਬ ਕੇ ਜੇ ਚੋਰੀ ਛੁਪੇ ਜੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋ, ਜਦ ਕਿ ਤੁਹਾਡੇ ਜਵਾਕ ਤੁਹਾਨੂੰ ਇਹੀ ਸਲਾਹ ਦੇਣਗੇ ਵੀ ਪਾਪਾ ਉਹ ਲਿਖ ਕੇ ਆ ਹੈ ਨਾ। ਅਤੇ ਇੱਕ ਉਹ ਇੱਦਾਂ ਮੈਂ ਮੀਮ ਜੀ ਵੀ ਬਣੀ ਹੋਈ ਆ, ਉਹ ਬੰਦੇ ਨੇ ਨਾ ਕਾਗਜ਼ 'ਤੇ ਲਿਖਿਆ ਅਤੇ ਉਹ ਰੱਖਤਾ ਹੈ ਨਾ, ਅਤੇ ਉਹ ਬੰਦੇ ਨੇ ਆ ਕੇ ਚੱਕਿਆ ਉੱਥੇ ਲਿਖਿਆ ਹੋਇਆ ਸੀ ਬਾਈ, ਕਹਿੰਦਾ ਆਲੇ ਦੁਆਲੇ ਵਾਲੇ ਦੇਖੀ ਜਾਂਦੇ ਆ, ਮੈਂ ਤਾਂ ਬਸ ਉਹੀ ਲਿਖਦਾ, ਮੇਰੇ ਕੋਲ ਪੈਸੇ ਨਹੀਂ, ਆਪੇ ਠੀਕ ਕਰਾ ਲਈ,
0: ਆਪੇ ਕਰਾ ਲਈ, ਹੈ ਨਹੀਂ ਕੁਛ ਵੀ ਬੋਲੇ ਅਜੇ। ਉਹ ਵੀ ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖਣਾ ਵਾ, ਕਿਉਂਕਿ ਹੁਣ ਇਹ ਆਪਾਂ ਉਹ ਗੱਲਾਂ ਕਰ ਰਹੇ ਹਾਂ, ਚਲੋ ਬਾਏ ਦਾ ਵੇ ਤੁਹਾਡੀ ਗੱਲ ਤੁਹਾਨੂੰ ਇਹ ਵੀ ਜ਼ਰੂਰੀ ਕਹਿ ਦੇਣਾ ਵੀ ਬੜਾ ਕੁਛ ਜਿਹੜਾ ਆਊਟ ਆਫ ਬੋਕਸ, ਆਊਟ ਆਫ ਰਿਦਮ, ਆਊਟ ਆਫ ਲੀਗੈਲਿਟੀ ਵੀ ਹੁੰਦਾ ਵਾ, ਉਹਦੇ ਉੱਤੇ ਵੀ ਆਪਾਂ ਆਵਾਂਗੇ ਕੀ ਲੋਕ ਕਰਦੇ ਆ। ਸੋ ਭੱਜਣ ਤੋਂ ਲੈ ਕੇ ਅਤੇ ਹੋਰ ਬਹੁਤ ਸਾਰਾ ਕੁਛ ਹੁੰਦਾ ਵਾ, ਉਹ ਇਸੇ ਕਰਕੇ ਆਪਾਂ ਕਹਿ ਰਹੇ ਹਾਂ ਵੀ ਤੁਹਾਡੇ ਜੋ ਐਕਸਪੀਰੀਅੰਸ ਆ ਉਹ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ
1: ਰੁਕੇ।
0: ਅੱਛਾ, ਇੱਕ ਆਪਾਂ ਹੋਰ ਜਿਹੜੀ ਗਲਤੀ ਬਹੁਤ ਵੱਡੀ ਕਰਦੇ ਹਾਂ ਜਿਹੜੀ ਸ਼ਾਇਦ ਬੋਲਿਆਂ ਦੇ ਧਿਆਨ 'ਚ ਨਹੀਂ ਹੋਊਗੀ, ਉਹ ਇਹ ਹੁੰਦਾ ਵਾ ਕਿ ਆਪਾਂ ਨੂੰ ਮਾੜਾ ਮੋਟਾ ਝਟਕਾ ਲੱਗਾ ਹੁੰਦਾ ਵਾ ਪਰ ਆਪਾਂ ਬਹੁਤੀ ਪਰਵਾਹ ਨਹੀਂ ਮਾਰਦੇ। ਸੋ ਉਹਦੇ ਵਿੱਚ ਇਹ ਹੈ ਕਿ ਜੇ ਤੁਹਾਨੂੰ ਝਟਕਾ ਲੱਗਾ ਵਾ, ਹਿੱਟ ਜਿਹੜਾ ਜ਼ੋਰ ਦੀ ਹੋਇਆ ਵਾ, ਤੁਹਾਨੂੰ ਲੱਗਦਾ ਵਾ ਜਾਂ ਉਸ ਮੌਕੇ ਨਹੀਂ ਵੀ ਲੱਗਦਾ, ਬਾਅਦ 'ਚ ਲੱਗਦਾ ਵਾ, ਅਤੇ ਤੁਸੀਂ ਉਹ ਵੀ ਇੰਸ਼ੋਰੈਂਸ ਨੂੰ ਦੱਸਣਾ ਹੁੰਦਾ,
1: ਜੀ ਪੀ ਕੋ ਜਾਣਾ ਹੀ ਜਾਣਾ, ਅਤੇ ਉਹ ਚੀਜ਼ਾਂ ਨੋਟ ਡਾਊਨ ਕਰਾ ਦੇਣੀਆਂ ਤਰੀਕ ਅਤੇ ਹਿਸਾਬ ਨਾਲ, ਤਾਂ ਕਿ ਉਹ ਡਾਕੂਮੈਂਟ ਬਣ ਜਾਵੇ ਕੱਲ੍ਹ ਨੂੰ ਫਿਊਚਰ 'ਚ। ਕਈ ਮੈਂ ਕੇਸਾਂ 'ਚ ਇਹ ਦੇਖਿਆ ਟਰੋਮਾ ਹੀ ਇੰਨਾ ਹੁੰਦਾ, ਅੱਖਾਂ ਸਾਹਮਣੇ ਜੋ ਕੁਛ ਹੋ ਗਿਆ ਹੁੰਦਾ, ਉਹ ਮੈਂਟਲ ਹੈਲਥ ਯੇ ਵੋ, ਉਹ ਸਾਰੀਆਂ ਚੀਜ਼ਾਂ ਵੀ ਇੰਸ਼ੋਰੈਂਸ ਕਵਰ ਕਰਦੀ ਆ ਆਮ ਤੌਰ 'ਤੇ। ਸੋ ਐਜ਼ ਲੌਂਗ ਐਜ਼ ਤੁਸੀਂ ਉਹਨੂੰ ਪ੍ਰੋਪਰਲੀ ਡਾਕੂਮੈਂਟ ਕੀਤਾ, ਇਹ ਨਹੀਂ ਕਿ 8ਵੇਂ ਦਿਨ ਜਾ ਕੇ ਹਾਜ਼ਰ ਹੋ ਗਏ ਵੀ ਹੈ ਨਾ ਮੈਨੂੰ ਯਾਰ ਲੱਗਦਾ, ਇਸ ਲਈ ਉਹ ਕਹਿੰਦੇ ਹਨ ਨਾ ਆਮ ਟੂ ਬਿਜ਼ੀ ਟੂ ਬੀ ਬਿਜ਼ੀ।
0: ਹਾਂ, ਨਹੀਂ ਆਪਾਂ
1: ਟਾਈਮ ਕੱਢ ਕੇ ਜ਼ਰੂਰ ਜਾਓ ਅਤੇ ਉਹਨੂੰ ਡਾਕੂਮੈਂਟ ਜ਼ਰੂਰ ਕਰੋ, ਜਾਂ ਘਰੇ ਡਾਇਰੀ 'ਚ ਲਿਖ ਲਓ, ਜਾਂ ਉਹਨੂੰ ਐਨ ਡਿਟੇਲ 'ਚ ਲਿਖ ਕੇ ਕਿਸੇ ਸੱਜਣ ਪਿਆਰੇ ਨੂੰ ਮੈਸੇਜ ਕਰ ਦਿਉ, ਤਾਂ ਕਿ ਘੱਟੋ ਘੱਟ ਤੁਹਾਨੂੰ ਜ਼ਰੂਰ ਯਾਦ ਰਹੇ ਕੀ ਹੋਇਆ ਸੀ। ਹੁਣ ਅਗਲੇ ਬੰਦੇ ਨੇ ਤੁਹਾਡੇ 'ਤੇ ਕੀ ਕਲੇਮ ਪਾਉਣਾ, ਯੂ ਨੈਵਰ ਨੋ, ਪਰ ਐਟਲੀਸਟ ਯੋਰ ਸੈੱਟ ਆਫ ਇੰਸੀਡੈਂਟਸ, ਯੋਰ ਸੈੱਟ ਆਫ ਹੈ ਨਾ ਕਿ ਐਕਚੁਅਲ 'ਚ ਪਾਇਆ ਹੋਇਆ ਸੀ, ਉਹ ਲਿਖਿਆ ਹੋਣਾ ਕਿਤੇ ਬਹੁਤ ਜ਼ਰੂਰੀ ਆ।
0: ਖੈਰ ਇਹ ਸ਼ਾਇਦ ਥੋੜ੍ਹੇ ਵੱਡੇ ਝਟਕਿਆਂ 'ਚ ਹੁੰਦਾ ਵਾ, ਪਰ ਫਿਰ ਵੀ ਜੇਕਰ ਹੁੰਦਾ ਤਾਂ ਮੈਂ ਵੇਖਿਆ ਆਪਣੇ ਨਾ ਇੱਕ ਵੀਰ ਦੇ ਨਾਲ ਇਹ ਹੋਇਆ ਸੀ ਕਿ ਲੱਕ ਚੌਥੇ ਕੁ ਦਿਨ ਉਹਨੇ ਕਿਹਾ ਵੀ ਮੇਰਾ ਲੱਕ ਨਾ ਮਾੜਾ ਮਾੜਾ ਜਿਹਾ ਪੀੜ ਹੋ ਰਿਹਾ, ਪਰ ਉਹਦਾ ਮਹੀਨਾ ਧਿਆਨ ਹੀ ਨਹੀਂ ਗਿਆ ਇਸ ਪਾਸੇ ਵੀ ਉਹ ਐਕਸੀਡੈਂਟ ਕਰਕੇ ਹੋ ਸਕਦਾ,
1: ਗਰਦਨ ਨੂੰ ਝਟਕਾ ਕੇ ਨਾਲ,
0: ਹੈ ਨਾ, ਉਹ ਚੀਜ਼ ਹੈ। ਪਰ ਟੀ ਏ ਸੀ ਦਾ ਫਿਰ ਵੀ ਤੁਸੀਂ ਇੱਕ ਸਾਲ ਤੱਕ ਸ਼ਾਇਦ ਕਲੇਮ ਤੁਸੀਂ ਪਾ ਸਕਦੇ ਹੁੰਦੇ ਹੋ, ਪਰ ਇਹ ਆ ਵੀ ਉਹਦੇ ਤੁਹਾਡੀ ਪੁਲਿਸ ਦੀ ਰਿਪੋਰਟ ਹੋਵੇ ਜਾਂ ਤੁਹਾਡੇ ਕੋਲ ਪਰੂਫ ਜਿੱਦਾਂ ਤੁਸੀਂ ਕਿਹਾ ਉਹ ਹੋਣ। ਸੋ ਇਹ ਵੀ ਤੁਸੀਂ ਇੰਸ਼ੋਰੈਂਸ ਨੂੰ ਉਦੋਂ ਹੀ ਦੱਸ ਦਿਓ, ਇਹ ਕੋਈ ਬਹੁਤ ਵੱਡੀ ਕੋਈ ਗੱਲ ਨਹੀਂ ਆ, ਇਹ ਵੀ ਬੜੀ ਵਾਰੀ ਸਾਨੂੰ ਵਹਿਮ ਰਹਿੰਦਾ ਵਾ ਵੀ ਜਾਂ ਆਪਾਂ ਧਿਆਨ ਨਹੀਂ ਦਿੰਦੇ ਜਾਂ ਆਪਾਂ ਉਸ ਪਾਸੇ। ਸੋ ਅੱਜ ਕੱਲ੍ਹ ਸਰੀਰ ਕੱਚੇ ਜਿਹੇ ਹੀ ਨੇ, ਕੋਈ ਉਹ ਨਹੀਂ ਹੈ, ਮਤਲਬ ਲੋਹੇ ਵਾਲੇ ਸਰੀਰ 'ਤੇ ਹੈ ਨਹੀਂ,
1: ਲਾ ਕੇ ਚੱਲੋ ਜੀ।
0: ਹਾਂ, ਇਹ ਤਾਂ ਕੁਛ ਨਾ ਕੁਛ ਤਾਂ
1: ਮੰਨ ਲਓ, ਮੂਲ ਤਾਂ ਸੌ ਹੈ,
0: ਕਿਸੇ ਨਾ ਕਿਸੇ ਤਰੀਕੇ ਦਾ ਕੁਛ ਨਾ ਕੁਛ ਜਿਹੜਾ ਉਹ ਚੱਲਣਾ ਹੀ ਹੈ।
1: ਉਹ ਡਾਕਟਰ ਨੂੰ ਕਹਾਂ, ਡਾਕਟਰ ਸਾਹਿਬ ਪਹਿਲੀ ਵਾਰ ਹੋਇਆ, ਕਹਿੰਦਾ ਤੂੰ ਇਨਵਿਜ਼ਿਬਲ ਆ, ਕਹਿੰਦਾ ਹੈਂਜੀ, ਇਸ ਲਈ ਪਹਿਲੀ ਵਾਰ ਵੀ ਹੋ ਸਕਦਾ ਜੀ।
0: ਸੋ ਇਹ ਵੀ ਤੁਹਾਡਾ ਪੋਲਿਸੀ ਦੇ ਵਿੱਚ ਕਵਰ ਹੋ ਜਾਣਾ, ਮੁੱਕ ਦੀ ਗੱਲ ਵੀ ਜਿਹੜੀ ਅਗਲੇ ਦੀ ਇੰਸ਼ੋਰੈਂਸ ਹੈ ਉਹਨੇ ਸਾਰਾ ਕੁਛ ਜਿਹੜਾ ਉਹਦੇ ਵਿੱਚ ਕਵਰ ਕਰ ਲੈਣਾ। ਸੋ ਇਸ ਕਰਕੇ ਤੁਸੀਂ ਬਹੁਤੀ ਚਿੰਤਾ ਨਹੀਂ ਕਰਨੀ। ਕਈ ਵਾਰੀ ਆਪਾਂ ਇਸ ਕਰਕੇ ਹੀ ਨਹੀਂ ਸ਼ਾਇਦ ਆਪਾਂ ਕਰਦੇ ਵੀ ਯਾਰ ਇਹਦੇ ਉੱਤੇ ਹੁਣ ਫਿਰ ਡਾਕਟਰ ਕੋਲ ਜਾਣਾ ਪੈਣਾ,
1: ਅਤੇ ਕਈ
0: ਜਾਓ ਡਾਕਟਰ ਕੋਲ,
1: ਅਤੇ ਕਈ ਇਹੋ ਜਿਹੇ ਵੀ ਹੈਗੇ ਜਿਹੜੇ ਆਪਦੇ ਉਹ ਬੇਬੀ ਸਟਾਲਰ ਦੇ ਬਿੱਲ ਭਾਲਦੇ ਫਿਰਦੇ ਹੁੰਦੇ ਵੀ ਇਹ ਵੀ ਬੱਚੀ ਪਾਓ।
0: ਹਾਂ, ਤੁਸੀਂ ਤੁਸੀਂ ਡਾਕਟਰ ਕੋਲ ਜਾਓ ਅਤੇ ਡਾਕਟਰ ਉਹ ਸਲਿੱਪ ਸਾਂਭ ਕੇ ਰੱਖ ਲਓ
1: ਜੀ
0: ਵੀ ਤੁਸੀਂ ਇਸ ਕੰਮ ਦੇ ਲਈ, ਹਾਂ ਵੀ ਮੇਰਾ ਐਕਸੀਡੈਂਟ ਹੋਇਆ ਸੀ, ਝਟਕਾ ਲੱਗਾ ਸੀ, ਆਹ ਮੈਂ ਫੀਲ ਕਰ ਰਿਹਾ ਵਾਂ ਜਾਂ ਮੈਂ ਫੀਲ ਕਰ ਰਹੀ ਹਾਂ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਅੱਛਾ, ਇਹ ਕੁਛ ਨੇ ਸਾਡੀਆਂ ਮੁੱਢਲੀਆਂ ਮੁੱਢਲੀਆਂ ਜਿਹੀਆਂ ਜਾਣਕਾਰੀਆਂ ਜਿਹੜੀਆਂ ਆਪਾਂ ਫਸਟ ਹੈਂਡ ਆਪਾਂ ਕਰਨੀਆਂ ਹੁੰਦੀਆਂ ਨੇ, ਅਤੇ ਇਹ ਤੁਸੀਂ ਅੱਗੇ ਤੋਂ ਫੋਲੋ ਕਰਨੀਆਂ। ਜਿਹੜੀਆਂ ਹੋਰ ਕੁਛ ਨੇ ਥੋੜ੍ਹੇ ਜਿਹਾ ਆਸੇ ਪਾਸੇ ਦੇ ਬੋਕਸ ਟਿੱਕਾ ਉਹ ਵੀ ਆਪਾਂ ਅੱਗੇ ਕਰਦੇ ਹਾਂ, ਪਰ ਆਹ ਤਾਂ ਤੁਸੀਂ ਮਤਲਬ ਕਰਨਾ।
1: ਹਾਂ, ਇਹ ਤਾਂ ਮਤਲਬ ਲਿਖ ਹੀ ਲਓ ਨਾ ਦਿਲ ਦੀ ਡਾਇਰੀ 'ਤੇ।
0: ਹਾਂ, ਇਹ ਮੋਟਾ ਮੋਟਾ ਜਿਹਾ ਕਰਨਾ ਕਰਨਾ, ਕੋਈ ਲੜਾਈ ਝਗੜਾ ਨਹੀਂ ਕਰਨਾ, ਸਿਰਫ ਅਤੇ ਸਿਰਫ ਡਿਟੇਲਸ ਲੈਣੀਆਂ, ਗੱਡੀ ਜਿਹੜੀ ਆ ਉਹ ਸੇਫ ਸਾਈਡ ਦੇ ਥਾਂ 'ਤੇ ਲਾਉਣੀ ਆ, ਪੁਲਿਸ ਵਾਲਾ ਪੱਖ ਜਿਹੜਾ ਵਾ ਉਹ ਆਪਾਂ ਅਗਲੇ ਹਿੱਸੇ 'ਚ ਤੁਹਾਡੇ ਨਾਲ ਕਰਾਵਾਂਗੇ।
1: ਜ਼ਰੂਰ ਕਹਿ ਦਿਓ ਵੀ ਇੰਸ਼ੋਰੈਂਸ ਕਰਾ ਕੇ ਰੱਖਣੀ ਹੈ, ਚਾਹੇ ਮਹਿੰਗੀ ਹੈ ਚਾਹੇ ਸਸਤੀ ਹੈ।
0: ਆਹ ਤਾਂ ਸੱਚ ਹੋਰ ਜ਼ਰੂਰੀ ਹੋ ਗਈ। ਹਾਂ ਕਈ ਵਾਰੀ ਆਪਾਂ ਇਹ ਸੋਚਦੇ ਹਾਂ ਵੀ ਸਾਡੀ ਗੱਡੀ ਤੇ ਚਲੋ ਸਸਤੀ ਜੀ ਆ,
1: 2000 ਦੀ ਕਹੋ ਜੀ, 2200 ਦੀ ਹੋਈ ਆ, ਕੰਪਰੀਹੈਂਸਿਵ ਕਰਾ ਦਿੰਦੇ ਆ।
0: ਤੇ ਉਹਨਾਂ ਨੇ ਕਿਹਾ ਯਾਰ 2500 ਦੀ ਇੰਸ਼ੋਰੈਂਸ ਸਾਲ ਦੀ, ਮੇਰੀ ਤੇ ਉਹਨੇ ਦੀ ਗੱਡੀ ਨਹੀਂ ਆ। ਪਰ ਇਹ ਸੋਚੋ ਵੀ ਜੇ ਤੁਸੀਂ ਮਾਰਨੀ ਆ ਜਾਂ ਰੱਬ ਨਾ ਕਰੇ ਕੁਛ ਹੁੰਦਾ ਇੱਦਾਂ ਦਾ, ਤੇ ਉਹ ਹੋ ਸਕਦਾ ਲੱਖ ਦੀ ਹੋਵੇ।
1: ਤੁਸੀਂ ਪੋਰਸ਼ ਪੂਰਸ਼ ਮਾਰ ਬੈਠੇ ਤੇ ਹਾਂ, ਉਹ ਸਾਡਾ ਇੱਕ ਮਿੱਤਰ ਸੀ, ਉਹਨੂੰ ਮਤਲਬ 10 ਸਾਲ ਉਹਨੂੰ ਆਉਂਦੇ ਰਹੇ ਆ ਹੈ ਨਾ, ਉਦੋਂ ਬਾਅਦ ਰਿਕਵਰੀ ਵਾਲਿਆਂ ਦੇ, ਅਤੇ ਉਹ ਕਈ ਵਾਰ ਲੰਬੇ ਰਾਹ ਪੈ ਜਾਂਦੇ ਆ। ਫਿਰ ਉਹਦੀ ਕੰਪਨੀ ਸੀ ਉਹਦੇ ਨਾਂ 'ਤੇ, ਅਤੇ ਉਹ ਕਦੇ ਕਿਹਾ ਕਰੇ ਯਾਰ $75,000 ਦਾ ਬਿੱਲ ਬਣਾਈ ਬੈਠੇ ਅਗਲੇ, ਐਂ ਆਉਂ ਮੈਂ ਤਾਂ ਕੰਪਨੀ ਬੈਂਕ ਕਰਾਊਟ ਕਰ ਦੇਣੀ, ਉਹ ਕਰ ਦੇਣਾ ਆਹ ਕਰ ਦੇਣਾ। ਸੋ ਇਹਨਾਂ ਝੰਝਟਾਂ 'ਚ ਨਾ ਪਵੋ, ਇਸ ਲਈ ਰੱਬ ਦੇ ਵਾਸਤੇ ਆਪਣੇ ਐਡਰੈਸ ਵਗੈਰਾ ਸਾਰਾ ਕੁਛ ਇੰਸ਼ੋਰੈਂਸ 'ਤੇ ਅਪ ਟੂ ਡੇਟ ਰੱਖੋ। ਅਤੇ ਕਾਰਾਂ ਦਾ ਕਈ ਵਾਰ ਸਾਡੀ ਡਾਇਰੈਕਟ ਡੈਬਿਟ ਨਹੀਂ ਲਾਇਆ ਹੁੰਦਾ ਇੰਸ਼ੋਰੈਂਸ, ਮੈਂ ਬੜੇ ਕੇਸਾਂ 'ਚ ਸੁਣਿਆ ਵੀ ਇੱਕ ਅੱਧਾ ਮਹੀਨਾ ਮਤਲਬ ਉਹ ਐਕਸਪਾਇਰ ਹੋਈ ਹੁੰਦੀ ਆ ਅਤੇ ਉਈਂ ਦੱਬੀ ਫਿਰਦੇ ਹੁੰਦੇ ਆ ਕਾਰ। ਸੋ ਇਹ ਕੁਛ ਚੀਜ਼ਾਂ ਨੇ, ਜਦੋਂ ਮੈਂ ਸ਼ਬਦ ਵਰਤਿਆ ਸੀ ਨਾ ਪ੍ਰੈਜੈਂਸ ਆਫ ਮਾਇੰਡ, ਉਹ ਇਕੱਲਾ ਕਾਰ ਚਲਾਉਣ ਵੇਲੇ ਵਾਹਨ ਚਲਾਉਣ ਵੇਲੇ ਨਹੀਂ, ਉਹ ਵੈਸੇ ਵੀ ਜ਼ਿੰਦਗੀ 'ਚ ਬੜਾ ਕੰਮ ਆਉਂਦੀ ਆ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਹੁਣ ਮੈਂ ਵੀ ਘਰ ਜਾ ਕੇ ਆਪਦੀ ਕਾਰਾਂ ਦੀ ਇੰਸ਼ੋਰੈਂਸ ਦੁਬਾਰਾ ਚੈੱਕ ਕਰਨੀ ਆ, ਇਹਨਾਂ ਨੂੰ 3 ਮਹੀਨਿਆਂ ਦਾ ਫੋਨ 'ਤੇ ਰਿਮਾਈਂਡਰ ਲਾ ਕੇ ਰੱਖੀਏ, ਚੈੱਕ ਕਰਦੇ ਰਿਹਾ ਕਰੀਏ।
0: ਸੋ ਇਹ ਜ਼ਰੂਰੀ ਨੇ ਚੀਜ਼ਾਂ। ਅਤੇ ਆਪਾਂ ਡਡਵਾਲ ਸਾਹਿਬ ਕੋ ਜਿਹੜੀ ਗੱਲਬਾਤ ਸਾਡੀ ਨਹੀਂ ਹੋ ਸਕੀ ਲਾਫਟਰ ਥੈਰੇਪੀ 'ਚ, ਇਹਨਾਂ ਦੇ ਨਾਲ ਗੱਲ ਕਰਕੇ ਅਤੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ ਅਤੇ ਤੁਹਾਡੇ ਵੀ ਐਕਸਪੀਰੀਅੰਸ ਜਾਣਦੇ ਹਾਂ ਅਤੇ ਹੋਰ ਵੀ ਡਾਟੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਵੀ ਕੀ ਚੱਲ ਰਿਹਾ ਵਾ ਇੱਥੋਂ ਦੀਆਂ ਸੜਕਾਂ ਦੇ ਉੱਤੇ। ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ। ਹੈਲੋ ਸੁਖਨ,
1: ਪੈਰ ਤਾਂ ਨਹੀਂ ਸੌਂਗੇ ਡਡਵਾਲ ਸਾਹਿਬ ਦੇ ਬੈਠਿਆਂ ਬੈਠਿਆਂ ਦੇ?
0: ਸੁਖਨ ਜੀ
2: ਤੁਹਾਡੀ
0: ਆਵਾਜ਼ ਨੀ ਠੀਕ ਸਹੀ ਆਉਣ ਡਈ। ਡਡਵਾਲ ਸਾਹਿਬ ਕਿੱਥੇ ਬੈਠੇ ਹੋ? ਬਾਹਰ ਬੈਠੇ ਧੁੱਪੇ? ਓਏ ਕੌਣ ਕੌਣ?
1: ਸੁਖਨ ਕਹਿੰਦਾ ਨਾ ਨਾ ਨਾ
0: ਤੇ
1: ਪਹਿਲਾਂ ਖੇਡਣਾ,
0: ਤੇ ਮੰਮਾ ਨੇ ਕਿਹਾ ਨਾ ਚੱਲ ਪਹਿਲਾਂ ਨਾ
1: ਛੁੱਟੀਆਂ ਘੱਟ ਮਨਾ, ਅੱਜ ਤਾਂ ਦੂਜਾ ਦਿਨ ਆ।
0: ਆਹੋ ਹੈ ਸੁਖਨ, ਕੀ ਸੁਣਾਓਗੇ ਫਿਰ ਅੱਜ?
2: ਭਟੂਰੇ ਖਾ ਰਹੇ ਆ।
0: ਉਹ ਭਟੂਰੇ? ਓਏ ਆਹੋ ਯਾਰ ਯੰਮੀ ਯੰਮੀ ਹੁੰਦੇ ਆ ਉਹਦੇ,
1: ਘਰੇ ਬਣਾਏ ਯਾਰ ਬਾਹਰੋਂ ਲਿਆਂਦੇ?
2: ਖਾ ਲਓ,
0: ਘਰੇ ਬਣਾਏ ਆ,
2: ਘਰੇ ਕੜਾ ਰਹੇ ਆ।
0: ਆਏ ਹਾਏ ਅੱਜ ਤੇ ਫਿਰ,
1: ਅੱਜ ਨਹੀਂ ਕਿਤੇ ਜਾਂਦੇ।
0: ਓਏ ਭਟੂਰੇ ਤੇ ਨਾਲ ਧੁੱਪ ਲੱਗੀ ਆ ਤੇ ਮੰਜਾ ਬਾਹਰ ਡੱਠਾ ਤੇ ਫਿਰ
1: ਲੈਗੋ ਚੱਲਦੀ ਆ।
0: ਅੱਛਾ ਸੁਖਨ ਹੀ ਬਾਹਰ ਆ, ਮੰਜਾ ਅੰਦਰ ਹੀ ਆ। ਸੁਖਨ ਕਿੱਥੇ ਬੈਠਾ ਵਾ ਫਿਰ?
2: ਥੱਲੇ
0: ਬੈਠਾ,
1: ਮੰਜੇ ਦੇ ਥੱਲੇ ਬੈਠਾ।
0: ਹਾਂ ਮੰਜੇ ਦੇ ਥੱਲੇ, ਪਰ ਮੰਜਾ ਤੇ ਅੰਦਰ ਆ। ਫੇਕ ਘਾਹ ਤੇ ਬੈਠਾ,
1: ਮੰਜਾ ਹੀ ਹੁੰਦਾ।
0: ਗੁੱਡ, ਤੇ ਕੀ ਸੁਣਾਓਗੇ ਫਿਰ ਫੇਕ ਘਾਹ ਤੇ ਬਹਿ ਕੇ?
2: ਮੂੰਹ
0: ਨੀ ਹੈਗਾ,
1: ਗਾਲਾਂ ਹੈਗੀਆਂ ਨਾ।
0: ਪੱਕੀ ਗੱਲ?
1: ਅੱਛਾ ਗਾਲਾਂ ਨਹੀਂ, ਗਾਲਾਂ।
0: ਪਾਣੀ ਵਾਲੀ ਬੋਤਲ? ਪਾਣੀ ਲਾ ਦੀਏ ਨਾਲ,
1: ਜ਼ਰੂਰੀ ਆ।
2: ਪਾਣੀ
1: ਆਪਦੇ ਕੋਲ ਪਾਇਆ ਸੀ,
0: ਦੁੱਧੂ ਬੋਤਲ
1: ਹੋ ਗਿਆ ਨਾ ਰਣਜੋਤ,
2: ਦੁੱਧੂ
1: ਵਾਲੀ ਸੀ।
0: ਕੋਈ ਵੀ ਬੋਤਲ? ਓਕੇ,
1: ਠੰਡਾ ਬੱਤਾ ਵੀ ਹੋ ਸਕਦਾ,
0: ਬੱਤੇ ਵਾਲੀ ਵੀ ਹੋ ਸਕਦੀ ਹੈ ਨਾ। ਵੈਰੀ ਗੁੱਡ, ਥੈਂਕ ਯੂ, ਥੈਂਕ ਯੂ ਡਡਵਾਲ ਸਾਹਿਬ। ਇੱਕ ਵਾਰੀ ਹੱਸ ਕੇ ਵਿਖਾ ਦਿਓ ਫਿਰ ਅੱਜ।
1: ਦਰਯੋਧਨ ਵਾਲਾ ਕਿ ਦੂਜਾ?
2: ਇਹ
0: ਥੈਂਕ ਯੂ ਗੱਲ ਕਰਦੇ ਸਾਡਾ ਸਮਾਂ ਓਵਰ ਜਾ ਰਿਹਾ ਬ੍ਰੇਕ ਦਾ ਤੇ ਰੇਡੀਓ ਹਾਂਜੀ 1674 AM
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਮੈਂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਹਾਂਜੀ, ਇਸ ਨਾਲੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਅੱਜ ਆਪਾਂ ਟੋਪਿਕ ਜਿਹਦਾ ਜ਼ਿਕਰ ਕਰ ਰਹੇ ਹਾਂ, ਉਹ ਜ਼ਿਕਰ 'ਚ ਸਾਡਾ ਫਿਕਰ ਵੀ ਲੁਕਿਆ ਹੋਇਆ। ਸੜਕਾਂ 'ਤੇ ਅਕਸਰ ਹਾਦਸੇ ਹੁੰਦੇ ਆ, ਰੱਬ ਨਾ ਕਰੇ ਤੁਸੀਂ ਉਹਦੇ 'ਚ ਇਨਵੋਲਵ ਹੋਵੋ, ਪਰ ਜੇ ਹੋ ਤਾਂ ਕੀ ਕੀਤਾ ਜਾ ਸਕਦਾ ਜਾਂ ਕੀ ਕਰਨਾ ਚਾਹੀਦਾ। ਕਈ ਵਾਰ ਆਪਾਂ ਨੂੰ ਉਸ ਸੰਬੰਧੀ ਜਾਣਕਾਰੀ ਨਹੀਂ ਹੁੰਦੀ। ਉਹ ਕੁਛ ਕੁ ਗੱਲਾਂ ਨੇ, ਕੁਛ ਕੁ ਸਾਂਝਾਂ ਨੇ ਜਿਹੜੀਆਂ ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਪਾ ਚੁੱਕੇ
0: ਹਾਂ ਜੀ। ਬਿਲਕੁਲ, ਸੋ ਅੱਜ ਦਾ ਸਾਡਾ ਵਿਸ਼ਾ ਇਹੋ ਹੀ ਆ ਕਿ ਕੋਈ ਰੱਬ ਨਾ ਕਰੇ ਇੱਦਾਂ ਦੀ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ, ਅਤੇ ਫਿਰ ਸਾਡੇ ਕਿਹੜੇ ਕਿਹੜੇ ਫਰਜ਼ ਬਣਦੇ ਨੇ, ਸਾਡੇ ਮੁੱਢਲ ਹੈ ਕੀ ਕਰਨ ਵਾਲਾ ਬਣਦਾ ਵਾ। ਸੋ ਉਸੇ ਸੰਬੰਧ ਦੇ ਵਿੱਚ ਆਪਾਂ ਅੱਗੇ ਕੁਛ ਹੋਰ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰੀਏ। ਇਸ ਤੋਂ ਪਹਿਲਾਂ ਕੁਛ ਇਨਪੁੱਟ ਸਾਡੇ ਸਰੋਤਿਆਂ ਵੱਲੋਂ ਉਹ ਨਾਲ ਮੈਚ ਕਰ ਲੈਂਦੇ ਹਾਂ। ਕਹਿੰਦੇ ਨੇ ਕਿ ਵੀਰ ਜੀ, ਈਮੇਲ ਐਡਰੈਸ ਅਤੇ ਫੋਨ ਨੰਬਰ ਇਜ਼ ਮਸਟ ਔਨ ਟੋਪ ਆਫ ਡਰਾਈਵਰ ਲਾਇਸੈਂਸ ਐਂਡ ਇੰਸ਼ੋਰੈਂਸ ਡਿਟੇਲਸ। ਨਹੀਂ ਤਾਂ ਕਹਿੰਦੇ ਕਿ ਇੰਸ਼ੋਰੈਂਸ ਵਾਲੇ ਮੁੱਕਰ ਜਾਂਦੇ ਆ, ਸੇਇੰਗ ਵੀ ਕਾਂਟ ਕੋਂਟੈਕਟ ਦੈਮ ਐਂਡ ਇਟ ਇਜ਼ ਨੋਟ ਅਵਰ ਡਿਊਟੀ ਟੂ ਚੇਜ਼ ਦਾ ਅਦਰ ਪਰਸਨ, ਟੈਲਿੰਗ ਫਰੋਮ ਪਰਸਨਲ ਐਕਸਪੀਰੀਅੰਸ ਵਿਦ ਬਜਟ ਡਾਇਰੈਕਟ। ਬਿਲਕੁਲ ਵਾਜਬ ਜੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਇਹ ਤਾਂ ਹੋ ਗਿਆ ਸਿੱਧਾ ਸਿੱਧਾ ਜਿਹਾ, ਅਤੇ ਹੁਣ ਟੇਢਾ ਟੇਢਾ ਜਿਹਾ ਕੀ ਹੁੰਦਾ ਵਾ, ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਲੂਪ ਹੋ ਲਿਆ। ਅਤੇ ਬਹੁਤ ਵਾਜਬ ਜੀ ਤੁਸੀਂ ਗੱਲ ਕਹੀ ਆ ਕਿ ਆਪਾਂ ਬਿਹਤਰ ਆ ਕਿ ਜਦੋਂ ਕਿਸੇ ਦੀਆਂ ਡਿਟੇਲਾਂ ਲੈਣੀਆਂ ਨੇ ਅਤੇ ਫਿਰ ਉਹਦੇ ਨਾਲ ਸਾਰਾ ਕੁਛ ਮੈਚ ਇੱਕ ਵਾਰੀ ਕਰ ਲਈਏ ਆਪਾਂ, ਅਤੇ ਨਹੀਂ ਤਾਂ ਫਿਰ ਆਹ ਕੁਛ ਵੀ ਹੁੰਦਾ ਵਾ। ਅਤੇ ਬਾਕੀ ਫਿਰ ਇਹ ਵੀ ਹੁੰਦਾ ਵਾ ਕਿ ਇੰਸ਼ੋਰੈਂਸ ਆਪਾਂ ਉਹੀ ਕਰਾਈਏ ਭਾਵੇਂ 4 ਪੈਸੇ ਵੱਧ ਦੇਣੇ ਪੈਣ, ਜਿਹੜੀ ਜਿਹਦੇ ਰਿਵਿਊਜ਼ ਠੀਕ ਹੋਣ, ਜਿਹੜੀ ਮੁੜ ਕੇ ਸਾਡੀ ਬਾਂਹ ਵੀ ਫੜਦੀ ਹੋਵੇ, ਨਹੀਂ ਤਾਂ ਇੰਨੇ ਚਿਰ ਪੈਸੇ ਦਿੱਤੇ ਤਾਂ ਕੋਈ ਫਾਇਦਾ ਨਹੀਂ।
1: ਆਮ ਤੌਰ 'ਤੇ ਵੈਸੇ ਵੱਡੀਆਂ ਕੰਪਨੀਆਂ ਜਿੰਨਾ ਕੁ ਮੇਰਾ ਤਜ਼ਰਬਾ ਇੱਥੋਂ ਦਾ ਕੋਆਪਰੇਟ ਕਰਦੀਆਂ ਹੀ ਆ, ਬਸ਼ਰਤੇ ਕਿ ਬਾਹਲੀ ਕੋਈ ਠੱਗੀ ਚੋਰੀ ਵਾਲਾ ਕੰਮ ਨਾ ਹੋਵੇ। ਕਈ ਵਾਰ ਨਾ ਮਤਲਬ ਇੱਕੋ ਹੀ ਬੰਦੇ ਨੇ 20-50 ਕਲੇਮ ਆਸਟ੍ਰੇਲੀਆ 'ਚ ਕੀਤੇ ਹੁੰਦੇ ਆ, ਜ਼ਿਆਦਾ ਆਇਆ ਹੁੰਦਾ, ਉਹ ਫਿਰ ਕਈ ਵਾਰ ਤੁਸੀਂ ਜਿਵੇਂ ਹੁਣ ਸ਼ੇਰ ਆਇਆ 20 ਹੋ ਜਾਂਦਾ, ਅਸਲ ਮਾਨਿਆਂ 'ਚ ਤੁਹਾਨੂੰ ਲੋੜ ਹੁੰਦੀ ਹੈ ਅਤੇ ਉਹ ਫਿਰ ਲੋੜ ਮਿਲਦੀ ਨਹੀਂ, ਜਾਂ ਜਿਹੜੇ ਬੰਦੇ ਵਿੱਚ ਵੱਜੇ ਹਾਂ ਆਪਾਂ, ਹੋ ਸਕਦਾ ਉਹਦਾ ਉੱਦਾਂ ਦਾ ਹੋਵੇ। ਵੈਸੇ ਵੀ ਜਦ ਤੁਸੀਂ ਕਿਸੇ ਤੋਂ ਈਮੇਲ ਮੰਗਦੇ ਹੋ ਨਾ, ਉਹ ਚਲੋ ਆਪਾਂ ਨੂੰ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਫੋਟੋ ਤਾਂ ਖਿੱਚਣ ਦੇ ਦੂਗਾ, ਜਦ ਈਮੇਲ ਲਿਖਾਉਂਦਾ ਤਾਂ ਆਵਰੀ ਕਡਾਵਰਾ ਗਿਲੀ ਗਿਲੀ @gmail.com ਉਹਦਾ ਕੋਈ ਨਾ ਚੈੱਕ ਕਰਨ ਦਾ ਕੋਈ ਪੈਮਾਨਾ ਹੈ ਨਹੀਂ ਗਾ। ਹਾਂ ਜੀ, ਤੁਹਾਨੂੰ ਫੋਨ ਨੰਬਰ ਦਿੰਦਾ ਤਾਂ ਝੱਟ ਪ੍ਰਣੇ ਫੋਨ ਘੰਟੀ ਮਾਰ ਕੇ ਦੇਖ ਲਓ ਵੀ ਉਹਦੇ ਹੱਥ ਜਿਹੜਾ ਫੋਨ ਵੱਜ ਵੀ ਰਿਹਾ।
0: ਇੰਨਾ ਕੁ ਬਹੁਤ ਹੁੰਦਾ ਵੀ ਤੁਹਾਨੂੰ ਐਟਲੀਸਟ ਤੁਸੀਂ ਇਹ ਕਹਿ ਸਕੋ ਵੀ ਹਾਂ ਆਹ ਨੰਬਰ ਆ, ਅਤੇ ਇਸ ਨੰਬਰ ਦੇ ਉੱਤੇ ਆਪਾਂ ਇਹਨੂੰ ਮੇਕ ਸ਼ੋਰ ਕਰ ਲਿਆ ਵਾ।
1: ਆਮ ਤੌਰ 'ਤੇ ਜਿਹੜੇ ਐਕਸੀਡੈਂਟ ਵਾਲੇ ਹੁੰਦੇ ਆ ਨਾ ਸਿਸਟਮ, ਇਹਨਾਂ 'ਚ ਤੁਹਾਡੀ ਜਿਹੜੀ ਕਾਰ ਆ ਜਾਂ ਦੂਜੇ ਦੀ ਕਾਰ ਆ ਉਹ ਇੱਕ ਮਾਲਕ ਦੇ ਨਾਲ ਜੁੜੀ ਹੋਈ ਆ। ਅਸਲ ਮਾਨਿਆ ਜੇ ਤੁਹਾਨੂੰ ਉਹ ਗਲਤ ਜਾਣਕਾਰੀ ਮਿਲ ਵੀ ਗਈ ਹੈ ਨਾ, ਤਾਂ ਨੋਟਿਸ ਉਸ ਕਾਰ ਦੇ ਮਾਲਕ ਨੂੰ ਜਾਣਾ। ਜੇ ਤੁਹਾਨੂੰ ਨਹੀਂ ਮਤਲਬ ਉਹਨਾਂ ਨੂੰ ਖੁਰਾ ਖੋਜ ਲੱਭਦਾ, ਅਤੇ ਉਸ ਸਿਲਸਿਲੇ 'ਚ ਫਿਰ ਉਹਨਾਂ ਦੇ ਆਪਣੇ ਵਕੀਲ ਵੀ ਹੁੰਦੇ ਆ ਜਿਹੜੇ ਉਸ ਆਪਣੇ ਫਰੀ ਆਫ ਕੋਸਟ ਇੰਸ਼ੋਰੈਂਸ ਕੰਪਨੀ ਦੇ, ਉਹਨਾਂ ਨੂੰ ਲੈਟਰ ਕੱਢ ਸਕਦੇ ਆ ਵੀ 11 ਤਰੀਕ ਨੂੰ 11:11 'ਤੇ ਤੁਹਾਡੀ ਕਾਰ ਦਾ ਐਕਸੀਡੈਂਟ ਹੋਇਆ ਸੀਗਾ, ਉਸ ਦਿਨ ਉਹ ਕਾਰ ਕੌਣ ਚਲਾ ਰਿਹਾ ਸੀ। ਇਹਦੇ ਤੁਸੀਂ ਇਹ ਕਹਿ ਕੇ ਬਹਿ ਕੇ ਬਚ ਨਹੀਂ ਸਕਦੇ, ਯਾਰ ਮੈਨੂੰ ਤਾਂ ਪਤਾ ਨਹੀਂ ਘਰੋਂ ਕਾਰ ਕੌਣ ਲੈ ਗਿਆ ਸੀ। ਜ਼ਿੰਮੇਵਾਰੀਆਂ ਬਣਦੀਆਂ ਨੇ ਉਹਦੀਆਂ, ਲੀਗਲ ਘੁੰਡੀਆਂ ਹੈਗੀਆਂ ਨੇ, ਐਡਾ ਸਿੱਧ ਪੱਧਰਾ ਆਸਟ੍ਰੇਲੀਆ 'ਚ ਹੈ ਨਹੀਂ।
0: ਜਿੱਦਾਂ ਕਹਿ ਲਓ ਕਿ ਬਹੁਤ ਰੇਅਰ ਕੇਸਾਂ ਦੇ ਵਿੱਚ ਇੱਦਾਂ ਹੁੰਦਾ ਵਾ ਵੀ ਉਹ ਗੱਡੀ ਜਿਹੜੀ ਆ ਉਹ ਡਰਾਈਵਰ ਉੱਦਾਂ ਦਾ ਨਿਕਲੇ ਅੱਗੋਂ, ਹੁਣ ਸਾਰੇ ਗਲਤ ਨਹੀਂ ਤੁਰੇ ਫਿਰਦੇ ਸੜਕਾਂ ਦੇ ਉੱਤੇ। ਹਾਂ, ਇੱਕ ਚੀਜ਼ ਜਿਹੜੀ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇੱਕ ਹੋਰ ਦੱਸਾਂ ਕਿ ਕਈ ਵਾਰੀ ਇੱਦਾਂ ਹੁੰਦਾ ਵੀ ਤੁਹਾਡੇ ਨਾਲ ਕੋਈ ਹੋਇਆ ਇੱਦਾਂ ਦਾ ਕੋਈ ਸਿਲਸਿਲਾ, ਕੋਈ ਐਕਸੀਡੈਂਟ ਜਾਂ ਕੋਈ ਮਾੜੇ ਮੋਟੇ ਪਾਰਕਿੰਗ ਦੇ ਵਿੱਚ ਹੋਇਆ ਸੀ ਮੇਰਾ ਤਾਂ, ਅਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਲੇਡੀ ਨੇ ਕਿਹਾ ਵੀ ਮੇਰਾ ਹਸਬੈਂਡ ਤੁਹਾਡੇ ਨਾਲ ਗੱਲ ਕਰੂਗਾ, ਤੁਸੀਂ ਪਲੀਜ਼ ਸਾਡੀ ਇੰਸ਼ੋਰੈਂਸ ਨਹੀਂ ਹੈਗੀ, ਤੁਸੀਂ ਇੰਸ਼ੋਰੈਂਸ ਦੇ ਨਾਲ ਨਾਲ ਗੱਲ ਕਰਿਓ, ਅਤੇ ਮੇਰੇ ਹਸਬੈਂਡ ਨਾ ਬਾਰੋ ਬਾਰ ਠੀਕ ਕਰਾ ਦੇਣਗੇ। ਮੈਂ ਕਿਹਾ ਚਲੋ ਤੁਸੀਂ ਆਪਣੇ ਹਸਬੈਂਡ ਨਾਲ ਗੱਲ ਕਰਾ ਦਿਓ। ਉਹਨੇ ਆਪਣੇ ਹਸਬੈਂਡ ਦੇ ਨਾਲ ਗੱਲ ਕਰਵਾ ਦਿੱਤੀ, ਉਹ ਕਹਿੰਦਾ ਵੀ ਕੋਈ ਨਹੀਂ ਆਪਾਂ ਨਾ ਹੋਰ ਕਿਸੇ ਭਾਈਚਾਰੇ ਦਾ ਸੀ, ਅਤੇ ਕਹਿੰਦਾ ਵੀ ਮੈਂ ਆਪਣੇ ਮਕੈਨਿਕ ਕੋਲੋਂ ਆਪਾਂ ਠੀਕ ਕਰਵਾ ਦਾਂਗੇ, ਅਤੇ ਸਾਡੇ ਕੋਲ ਇੰਨੀ ਅਫੋਰਡੇਬਿਲਟੀ ਨਹੀਂ ਹੋਣੀ, ਦਿਸ ਦੈਟ ਜੇ ਵੋ ਬਲਾ ਬਲਾ ਨੇ ਲੰਮੀਆਂ ਕਹਾਣੀਆਂ ਪਈਆਂ। ਮੈਂ ਕਿਹਾ ਚਲੋ ਠੀਕ ਆ ਵੀ ਮੇਰਾ ਮਕਸਦ ਤਾਂ ਇੰਨਾ ਵੀ ਗੱਡੀ ਠੀਕ ਹੋਵੇ। ਉਹ ਪਹਿਲੇ 2 ਦਿਨ ਤਾਂ ਰਿਸਪੋਂਡ ਕਰਦੇ ਰਹੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਫੋਨ ਬੰਦ ਕਰਤੇ,
1: ਬਲੋਕ 'ਤੇ ਪਾਤਾ ਜਾਂ $35 ਦਾ ਨਵਾਂ ਸਿਮ ਆ ਜਾਂਦਾ।
0: ਸੋ ਇੱਦਾਂ ਵੀ ਤੁਹਾਡੇ ਨਾਲ ਹੁੰਦਾ ਵਾ ਵੀ ਤੁਹਾਡੀ ਜਿਹੜੀ ਜੇ ਤਾਂ ਤੁਸੀਂ ਜਾਣ ਪਛਾਣ 'ਚੋਂ ਅਤੇ ਕੋਈ ਵਾਜਬ ਗੱਲ ਕਰ ਰਿਹਾ ਵਾ, ਅਤੇ ਕਿਉਂਕਿ ਇਹ ਸਾਰੀਆਂ ਉਹ ਚੀਜ਼ਾਂ ਨੇ, ਇਸ ਤੋਂ ਬਾਅਦ ਵੀ ਬਹੁਤ ਕੁਛ ਹੋ ਜਾਂਦਾ, ਇਹ ਨਹੀਂ ਵੀ ਇੱਥੇ ਖਤਮ ਹੋ ਗਿਆ ਕੰਮ, ਪਰ ਉੱਦਾਂ ਗੱਲ ਕਰਦਾ ਕਿ ਉਹਦੇ ਵਿੱਚ ਕਈ ਵਾਰ ਇੱਦਾਂ ਹੁੰਦਾ ਵੀ ਆਪਾਂ ਵਿਸਲ ਭੋਲੇ ਜਿਹੇ ਹੋ ਜਾਂਦੇ ਹਾਂ ਵੀ ਚੱਲ ਹੋ ਗਿਆ ਮਸਲਾ ਹੱਲ, ਪਰ ਇਹ ਕੋਈ ਉੱਦਾਂ ਦੀ ਸੈਟਲਮੈਂਟ ਨਹੀਂ ਆ, ਇਹ ਆਊਟ ਆਫ ਵੇ ਜਾ ਕੇ ਉਹ ਆ ਵੀ ਜੇ ਤੁਹਾਡਾ ਕੋਈ ਕਰਵਾਉਂਦਾ ਤਾਂ ਠੀਕ ਆ।
1: ਸਰ ਕਿਹਾ ਜਾਂਦਾ ਰਣਜੋਤ ਵੀ ਯਾਰ ਸਾਡੀ ਇੰਸ਼ੋਰੈਂਸ ਹੈ ਨਹੀਂ, ਅਸੀਂ ਬਾਰੋ ਬਾਰ ਕਰਾ ਦਾਂਗੇ, ਸਾਨੂੰ ਜੀ ਐਕਸੈਸ ਪੈ ਜਾਣੀ ਹੈ, ਸਾਡਾ ਪ੍ਰੀਮੀਅਮ ਵੱਧ ਜਾਣਾ, ਇਹੋ ਜਿਹੇ ਚੱਕਰਾਂ 'ਚ ਮੈਂ ਤਾਂ ਕਹਿੰਦਾ ਜੇ ਨਾ ਪਾਊਂ ਤਾਂ ਚੰਗਾ, ਉਲਟਾ ਉਹਨਾਂ ਨੂੰ ਅਗਲੇ ਦਿਨ ਇਹ ਜ਼ਰੂਰ ਕਿਹਾ ਜਾ ਸਕਦਾ ਉਹ ਹੋ ਯਾਰ ਮੈਥੋਂ ਤਾਂ ਕਿਹਾ ਹੋ ਗਿਆ, ਦੱਸ ਹੋ ਗਿਆ, ਹੁਣ ਤੁਸੀਂ ਸਿੱਧਾ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰ ਲਓ।
0: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀਆਂ।
1: ਕਈ ਵਾਰ ਤੁਸੀਂ ਨਾ ਇਨਸਾਨੀਅਤ ਦੇ ਨਾਤੇ ਕਾਇੰਡ ਹਾਰਟ ਨਾਲ ਕੰਮ ਕਰਦੇ ਕਰਦੇ ਕਈ ਵਾਰ ਗਲਤ ਕੰਮ ਕਰ ਬੈਠਦੇ ਹੋ।
0: ਉਹ ਬਾਈ ਦਾ ਟਾਈਮ ਕੋਈ ਕਿਸੇ ਕੋਲੋਂ ਹੋਰ ਪੁੱਠੀ ਸਿੱਧੀ ਸਲਾਹ ਲੈ ਲੈਂਦਾ ਜਾਂ ਕਿੱਦਾਂ, ਹਾਲਾਂਕਿ ਬਾਅਦ 'ਚ ਉਹ ਅਗਲੇ ਨੂੰ ਹੋਰ ਵਧੇਰੇ ਕਿਤੇ ਗਲਤ ਵੱਧ ਭੁਗਤਣਾ ਪਵੇ, ਪਰ ਫਿਰ ਵੀ ਇਹ ਅੱਗੇ ਤੁਹਾਡਾ ਅਤੇ ਥੋੜ੍ਹਾ ਜਿਹਾ ਲਮਕੀ ਜਾਂਦਾ ਨਾ ਸਿਸਟਮ, ਇੱਦਾਂ ਦੀ ਰਲਦਾ ਮਿਲਦਾ ਜਾਂ ਕੁਛ ਹੋਰ ਵੀ ਹੋ ਸਕਦਾ। ਕਹਿਣ ਦਾ ਮਤਲਬ ਇਹੋ ਹੀ ਵੀ ਜਿਹੜੀਆਂ ਚੀਜ਼ਾਂ ਇੱਦਾਂ ਦੀਆਂ ਨੇ ਉਹ ਇੰਸ਼ੋਰੈਂਸ ਨਹੀਂ ਤੁਹਾਡੀ ਸ਼ਾਇਦ ਕਾਊਂਟ ਕਰੂਗੀ, ਉਹ ਬਾਹਰੋਂ ਬਾਹਰ ਵਾਲਾ ਤੁਹਾਡਾ ਸਿਸਟਮ ਹੈ। ਅਤੇ ਇੱਦਾਂ ਦੇ ਤੁਹਾਡੇ ਨਾਲ ਵੀ ਕੁਛ ਹੋਇਆ ਵਾਪਰਿਆ, ਤੁਸੀਂ ਕਿਤੇ ਖਮਿਆਜ਼ਾ ਭੁਗਤਿਆ, ਕਿਤੇ ਗਲਤ ਕੋਈ ਕਮਿਟਮੈਂਟ ਕਰ ਗਿਆ, ਜਾਂ ਤੁਸੀਂ ਕੁਛ ਗਲਤ ਕੀਤਾ, ਅਗਲੇ ਕੋਲ ਗਲਤ ਹੋਇਆ, ਕੋਈ ਲੜ ਪਏ ਜਾਂ ਕਿਸੇ ਵੀ ਤਰ੍ਹਾਂ ਦਾ ਕੁਛ ਤੁਹਾਡਾ ਐਕਸਪੀਰੀਅੰਸ। ਅਤੇ ਜਿੱਦਾਂ ਵੀਰ ਹੋਰਾਂ ਨੇ ਦੱਸਿਆ ਵੀ ਇੰਸ਼ੋਰੈਂਸ ਮੁੜ ਕੇ ਕਿਹਾ ਵੀ ਅਸੀਂ ਤਾਂ ਉਹਨਾਂ ਨੂੰ ਚੇਂਜ ਹੀ ਨਹੀਂ ਕਰ ਪਾ ਰਹੇ, ਸੋ ਇਸ ਕਰਕੇ ਇਹ ਬਹੁਤ ਚੀਜ਼ਾਂ ਜ਼ਰੂਰੀ ਨੇ। ਜਦੋਂ ਮੰਨ ਲਓ ਤੁਹਾਡੇ ਕੋਲ ਰੈਜ਼ੋ ਆ ਗਈ ਅਗਲੇ ਦੀ, ਹੈ ਨਾ, ਤੁਹਾਡੇ ਕੋਲ ਅਗਲੇ ਦਾ ਫੋਨ ਨੰਬਰ ਆ ਗਿਆ, ਤੁਸੀਂ ਵੈਰੀਫਾਈ ਕਰ ਲਿਆ ਫੋਨ, ਹੁਣ ਕਾਲੀ ਕਾਲੀ 'ਚ ਇਹ ਨਾ ਕਰੋ ਵੀ ਮੇਰਾ ਕੰਮ ਆ ਅਤੇ ਮੈਂ ਦਵਾ ਦਵਾ ਜਾਣਾ ਅਤੇ ਤੁਸੀਂ ਕੁਛ ਵੀ ਨਹੀਂ ਲਿਆ ਅਤੇ ਤੁਸੀਂ ਇਕੱਲਾ ਲਾਇਸੈਂਸ ਜੇ ਲੈ ਕੇ ਆ ਗਏ ਹੋ, ਅਤੇ ਫਿਰ ਥੋੜ੍ਹਾ ਜਿਹਾ ਵਾਕਈ ਔਖਾ ਵਾ, ਫਿਰ ਉਹ ਡਿਪੈਂਡ ਕਰਦਾ ਤੁਹਾਡੀ ਇੰਸ਼ੋਰੈਂਸ।
1: ਕਿਉਂਕਿ ਲਾਇਸੈਂਸ ਵਾਲੇ ਤਾਂ ਮੈਂ ਇਹ ਵੀ ਕਹਿੰਦੇ ਸੁਣਿਆ ਨਾ ਵੀ ਤੁਸੀਂ ਕਦੇ ਇੰਟਰਨੈਟ ਤੋਂ ਚੱਕ ਲਿਆ, ਮੈਨੂੰ ਕੀ ਪਤਾ ਕਿਹਦਾ ਲਾਇਸੈਂਸ ਕਦੋਂ ਕਿੱਥੋਂ ਲਿਆ, ਮੇਰੀਆਂ ਤਾਂ ਮੈਂ ਤਾਂ ਆਪ ਅੱਗੇ ਡਿਪਾਰਟਮੈਂਟ ਨੂੰ ਕਿਹਾ ਹੋਇਆ ਮੇਰੀਆਂ ਡਿਟੇਲ ਚੋਰੀ ਹੋ ਗਈਆਂ। ਮਤਲਬ ਇੱਕ ਸਾਡਾ ਮਿੱਤਰ ਸੀ ਜਿਹੜੀ ਹੈ ਨਾ ਆਪਾਂ ਕਹਿੰਦੇ ਹਾਂ ਵੀ ਪ੍ਰਤੱਖ ਨੂੰ ਪ੍ਰਮਾਣ ਕੀ, ਉਹਦੀ ਘਰਵਾਲੀ ਦੀ ਗੱਡੀ ਵੱਜ ਗਈ ਹੈ ਨਾ, ਉਹ ਇੱਕ ਗੋਰੀ ਸੀ ਲੇਡੀ, ਅਤੇ ਉਹਨੇ ਉਹਨਾਂ ਨੂੰ ਡਿਟੇਲਸ ਦੇ ਤੀਆਂ, ਅਤੇ ਮੁੜ ਕੇ ਇਹਦੇ ਹਸਬੈਂਡ ਨੇ ਉਹਨੂੰ ਫਿਰ ਫੋਨ ਕੀਤਾ ਲੇਡੀ ਨੂੰ ਵੀ ਤੁਸੀਂ ਫੋਨ ਨੰਬਰ ਦਿੱਤਾ ਸੀ, ਤੇਰਾ ਐਕਸੀਡੈਂਟ ਹੋਇਆ ਜੀ, ਉਹ ਤਾਂ ਗੱਲ ਪਾਵੇ, ਉਹ ਕਹਿੰਦੀ ਤੈਨੂੰ ਮੇਰਾ ਨੰਬਰ ਕਿੱਥੋਂ ਮਿਲਿਆ, ਉਹ ਕਹਿੰਦੇ ਐਕਸੀਡੈਂਟ ਹੋਇਆ ਜੀ, ਕਹਿੰਦੀ ਹੋਇਆ ਸੀ ਉਹ ਇੰਸ਼ੋਰੈਂਸ ਕੰਪਨੀ ਕਰੇ, ਤੂੰ ਕੌਣ ਹੁੰਦਾ ਮੈਨੂੰ ਫੋਨ ਕਰਨ ਵਾਲਾ।
0: ਓਕੇ,
1: ਸੋ ਇੱਦਾਂ ਦਾ ਵੀ ਸਿਸਟਮ ਹੈਗਾ, ਕਈ ਲੋਕ ਇੱਦਾਂ ਵੀ ਭੜਕਦੇ ਆ,
0: ਸੋ ਮੁੜ ਕੇ ਡਿਪੈਂਡ ਕਰਦਾ
1: ਕਹਿੰਦਾ ਉਹ ਤਾਂ ਮੈਂ ਮਤਲਬ ਫੋਨ ਕੀਤਾ ਸੀ ਵੀ ਆਪਾਂ ਨੈਗੋਸ਼ੀਏਟ ਕਰ ਲੈਂਦੇ ਹਾਂ ਯਾਰ, ਵੀ ਕੋਈ ਨਹੀਂ ਹੈ ਨਾ, ਝਰੀਟਾਂ ਹੀ ਨੇ ਦੋ ਚਾਰ, ਵੀ ਜੇ ਤੂੰ ਰੈਕਰ ਰੂਕਰ ਤੋਂ ਠੀਕ ਕਰਾਉਣਾ, ਪੇਂਟ ਪੂੰਟ ਜਿਹਾ ਹੋ ਜਾਣਾ, $300-$400 ਜੀ, ਮੈਂ ਉੱਦਾਂ ਵੀ ਵਿਲਿੰਗ ਹਾਂ, ਹੈ ਨਾ, ਇਟਸ ਓਕੇ, ਵੀ ਉਹਨੇ ਪਿੱਛੋਂ ਮਾਰਿਆ ਤਾਂ ਸਾਡੇ, ਅਤੇ ਉਹ ਬੰਪਰ 'ਤੇ ਸਕਰੈਚਿਸ ਨੇ ਇੱਕ ਖੂੰਜੇ ਜਿਹੇ 'ਤੇ, ਅਤੇ ਇੱਕ ਇੰਡੀਕੇਟਰ ਆ ਉਹ 35-40 ਦਾ ਇੰਡੀਕੇਟਰ ਉਹ, ਹੈ ਨਾ, ਸੋ ਬਟ ਅਗੇਨ ਉਹ ਕਹਿੰਦਾ ਮੈਂ ਇਹ ਲੈਸਨ ਹਾਰਡ ਵੇ ਲਰਨ ਕੀਤਾ, ਮੈਂ ਐਕਚੁਅਲ 'ਚ ਉਹਦਾ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਲਟਾ ਮੇਰੇ ਗਲ ਪਵੇ।
0: ਹੈਲਪ ਕਰਨ ਦੀ ਨਹੀਂ, ਚਲੋ ਉਹਨੇ ਇਹ ਕੋਸ਼ਿਸ਼ ਕੀਤੀ ਹੋਗੀ ਵੀ ਮੇਰੀ ਵੀ ਐਕਸੈਸ ਬਚ ਜੇ, ਵੀ ਉੱਦਾਂ ਤਾਂ ਉਹਨੇ
1: ਹਾਂ, ਮਤਲਬ ਕਿਉਂ ਆਪਾਂ ਇਹਨਾਂ ਚੱਕਰਾਂ 'ਚ ਪੈਣਾ, ਮਤਲਬ ਹੈ ਨਾ, ਇੰਸ਼ੋਰੈਂਸ ਪ੍ਰੀਮੀਅਮ ਵੱਧ ਗਏ, ਕੱਲ੍ਹ ਨੂੰ ਉਹ ਫਾਲਟ ਕੱਢਣਗੇ, ਤੇਰਾ ਨਹੀਂ ਉਹਦਾ ਨਹੀਂ, ਇਨਵੈਸਟੀਗੇਟ ਕਰੋ, ਇਹ ਕਰੋ, ਉਹ ਕਰੋ, ਰਿਕਾਰਡ 'ਤੇ ਤਾਂ ਚੜ੍ਹਦੀਆਂ ਚੀਜ਼ਾਂ।
0: ਸੋ ਇਸੇ ਸੰਬੰਧ ਵਿੱਚ ਹੋਰ ਕਈ ਤੁਹਾਡੇ ਸਵਾਲ ਨੇ ਅਤੇ ਉਹ ਵੀ ਤੁਸੀਂ ਪੁੱਛ ਸਕਦੇ ਹੋ, ਅਤੇ ਬੁੱਟ ਸਾਹਿਬ ਮਾਫ਼ੀ ਚਾਹੁੰਦੇ ਹਾਂ, ਤੁਹਾਡੀ ਕਾਲ ਮੇਰੇ ਹਿਸਾਬ ਨਾਲ ਕੱਟੀ ਗਈ ਜਾਂ ਤੁਸੀਂ ਬਿਜ਼ੀ ਹੋ ਗਏ, ਅਤੇ ਦੁਬਾਰਾ ਤੁਸੀਂ ਕਰ ਲਿਓ।
1: ਬੁੱਟਰ ਸਾਹਿਬ ਦਾ ਫੋਨ ਸੌਂ ਗਿਆ ਹੋਣਾ, ਘੰਟਾ ਤਾਂ ਹੋ ਗਿਆ, ਆਪਾਂ ਨੂੰ ਡਿਸਕਸ ਕਰਦੇ,
0: ਇਹ ਵੀ ਗੱਲ ਹੈਗੀ, ਵਕੰਟੀ ਸਾਈਡ ਵੇਲੇ ਸਿਰ ਉੱਠਿਆ ਹੁੰਦਾ ਬੰਦਾ, ਉੱਦਾਂ ਵੀ ਪੰਕਚੁਅਲ ਬੰਦੇ ਨੇ। ਅਤੇ ਚਲੋ ਆਪਾਂ ਥੋੜ੍ਹੇ ਜਿਹੇ ਅੰਕੜੇ ਵੀ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਦੇ ਜਾਈਏ ਕਿ ਸੜਕਾਂ ਦੇ ਉੱਤੇ ਹੋ ਵਾਪਰ ਕੀ ਰਿਹਾ, ਇਹ ਕਿੱਡਾ ਕੁ ਵੱਡਾ ਮਸਲਾ ਵਾ
1: ਜੀ। ਦੇਖੋ ਦੁਰਘਟਨਾਵਾਂ ਦਾ ਜੇ ਆਪਾਂ ਰੇਸ਼ੋ ਗੱਲ ਕਰੀਏ ਤਾਂ ਬਹੁਤ ਜ਼ਿਆਦਾ, ਮਤਲਬ ਜਾਣੀ 27 million ਦੀ ਆਬਾਦੀ ਦੇ ਹਿਸਾਬ ਨਾਲ ਸਾਲ 'ਚ ਬੜਾ ਕੁਛ ਹੁੰਦਾ ਆਸਟ੍ਰੇਲੀਆ ਦੀਆਂ ਸੜਕਾਂ 'ਤੇ। ਸੜਕਾਂ 'ਤੇ ਤੁਸੀਂ ਇਹ ਵੀ ਵੇਖੋਗੇ ਕਿ ਰੋਡ ਰੂਲ ਰੈਗੂਲੇਸ਼ਨ ਦੇ ਮਾਮਲੇ 'ਚ ਆਸਟ੍ਰੇਲੀਆ ਦੁਨੀਆ ਦੇ ਟੋਪ ਮੁਲਕਾਂ 'ਚ ਹੋਊ ਵੀ ਜਿੱਥੇ ਸਿਸਟਮ ਬੜੇ ਚੰਗੇ ਨੇ ਅਤੇ ਸਾਰਾ ਕੁਛ ਬੜਾ ਵਧੀਆ, ਪਰ ਫਿਰ ਵੀ ਉਸ ਲਿਹਾਜ਼ ਨਾਲ ਇੱਥੇ ਜਿਹੜਾ ਡੈਥਸ ਹੁੰਦੀਆਂ, ਮੌਤਾਂ ਹੁੰਦੀਆਂ, ਉਹ ਜਿਹੜੇ ਮਾਹਰ ਆ ਉਹ ਕਹਿੰਦੇ ਫਿਰ ਵੀ ਜ਼ਿਆਦਾ ਨੇ, ਇੰਨੀਆਂ ਨਹੀਂ ਹੋਣੀਆਂ ਚਾਹੀਦੀਆਂ। 1300-1400 ਬੰਦਾ ਸਾਲਾਨਾ ਤੌਰ 'ਤੇ ਜਿਹਦੀ ਡੈਥ ਹੁੰਦੀ ਆ, ਅਤੇ ਜਿਹਨਾਂ ਦੇ ਐਕਸੀਡੈਂਟ ਹੁੰਦੇ ਆ, ਕਿਸੇ ਦੇ ਲਿਮਸ ਜਾਂ ਨਾ, ਉਹ ਚੀਜ਼ਾਂ ਤਾਂ ਫਿਰ ਤੁਹਾਨੂੰ ਪਤਾ ਹੀ ਆ, ਇਹਨੂੰ ਕਿਤੇ ਗੁਣਾ ਹੋਣਗੀਆਂ। ਸੋ ਲੱਖ ਮਗਰ ਮਤਲਬ ਨੈਸ਼ਨਲ ਜਿਹੜਾ ਫਟੈਲਿਟੀ ਰੇਟ ਆ, ਜਿਹੜੇ ਲੋਕ ਗੱਡੀ ਚਲਾਉਣ ਦੇ ਯੋਗ ਨੇ, ਹੈ ਨਾ, ਅਤੇ ਲੱਖ ਮਗਰ 4.7 ਡੈਥਸ ਨੇ। ਅਤੇ ਆਪਾਂ ਜਨਵਰੀ ਤੋਂ ਅਗਸਤ ਤੱਕ ਦਾ ਡਾਟਾ ਹੀ ਦੇਖੀਏ ਤਾਂ 882 ਲੋਕਾਂ ਦੀ ਹਜੇ ਤੱਕ ਕਾਰ ਹਾਦਸਿਆਂ 'ਚ ਮੌਤ ਹੋ ਚੁੱਕੀ ਆ। ਅਤੇ ਜਿਹੜੀਆਂ ਸਟੇਟਸ ਨੇ, ਹੈ ਨਾ, ਨਿਊ ਸਾਊਥ ਵੇਲਸ ਸਭ ਤੋਂ ਵੱਧ ਅਕਸਰ ਹੁੰਦੀਆਂ, 350, ਮੇਰੇ ਖਿਆਲ ਆਬਾਦੀ ਦੇ ਲਿਹਾਜ਼ ਨਾਲ ਵੀ,
0: ਅਤੇ
1: ਕੁਈਨਜ਼ਲੈਂਡ 316 ਨੇ, ਵਿਕਟੋਰੀਆ 'ਚ 257 ਨੇ। ਅਤੇ ਜਿਹੜੇ ਡਰਾਈਵਰਸ ਨੇ ਉਹ ਜ਼ਿਆਦਾ ਮੌਤਾਂ ਹੋਈਆਂ, ਲਾਰਜੈਸਟ ਗਰੁੱਪ ਜਿਹੜਾ ਮੌਤਾਂ ਦਾ, ਕਿਉਂਕਿ ਵਿੱਚ ਪੈਸੈਂਜਰ ਵੀ ਬੈਠੇ ਹੁੰਦੇ ਆ, ਉਹ ਵੀ ਇਹ ਕਾਊਂਟ ਕਰਦੇ ਆ, ਵਿੱਚ 581 ਮੌਤਾਂ ਨੇ ਜਿਹੜੀਆਂ ਡਰਾਈਵਰਸ ਦੀਆਂ ਹੋਈਆਂ। ਉਸ ਤੋਂ ਬਾਅਦ 264 ਮੋਟਰਸਾਈਕਲ ਵਾਲੇ ਵੀ ਵਿੱਚ, ਹੈ ਨਾ, ਇਹਦੀ ਭੇਂਟ ਚੜ੍ਹੇ ਆ, ਅਤੇ 200 ਦੇ ਕਰੀਬ ਪੈਸੈਂਜਰ ਨੇ ਜਿਹੜੇ ਨਾ ਬੈਠੇ ਨੇ ਵਿਚਾਰੇ ਵਿੱਚ, ਅਤੇ ਹੈ ਨਾ 187 ਪੈਡੈਸਟਰੀਅਨ ਵੀ ਨੇ। ਅਤੇ ਹੈਰਾਨੀ ਦੀ ਗੱਲ ਇਹ ਆ, 60 ਸਾਈਕਲਿਸਟ, ਮਤਲਬ ਜਾਣੀ ਹਰੇਕ ਸਾਲ ਸਾਈਕਲਿਸਟ ਅਤੇ ਮੋਟਰਸਾਈਕਲਿਸਟ ਨੇ ਜਿਹੜੇ, ਉਹਨਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਆ, ਜਾਂ ਕਹਿ ਲਓ ਸਪੀਡਾਂ ਨੇ, ਜਾਂ ਕਹਿ ਲਓ ਅਣਗਹਿਲੀ ਆ, ਜਾਂ ਕੁਛ ਵੀ, ਹੈ ਨਾ, ਉਹਦੇ 'ਚ ਹੋਰ ਹਜ਼ਾਰ ਕਾਰਨ ਹੋਣਗੇ, ਪੇਪਰ ਪਬਲਿਸ਼ ਹੋਏ ਹੋਣਗੇ। ਤੇ ਜਿਹੜੇ 74% ਲੋਕ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਚੋਂ 97,977 ਮੇਲਸ ਨੇ ਆਪਣੇ ਮਰਦ ਨੇ ਅਤੇ 336 ਔਰਤਾਂ ਨੇ। ਸੋ ਕੁੱਲ ਮਿਲਾ ਕੇ ਮਰਦਾਂ ਦੀ ਤਾਦਾਦ ਮਰਦਾਂ ਦੀ ਗਿਣਤੀ ਜ਼ਿਆਦਾ ਵਾ, ਪਰ ਮੈਂ ਇਹ ਨਹੀਂ ਕਹਿੰਦਾ ਵੀ ਮਰਦ ਅਣਗਹਿਲੀ ਜ਼ਿਆਦਾ ਕਰਦੇ ਆ। ਸੜਕਾਂ 'ਤੇ ਤੁਸੀਂ ਅਕਸਰ ਵੇਖੋਗੇ ਔਰਤਾਂ ਨਾਲੋਂ ਮਰਦਾਂ ਦੀ ਗਿਣਤੀ
0: ਡਰਾਈਵਰ
1: ਚਲਾਉਣ ਵਾਲਿਆਂ ਦੇ ਮਾਮਲੇ 'ਚ ਜ਼ਿਆਦਾ ਹੁੰਦੀ ਆ
0: ਜੀ।
1: ਸੋ ਇਹ ਡਾਟੇ ਨੂੰ ਉੱਥੋਂ ਵੀ ਦੇਖਿਆ ਜਾ ਸਕਦਾ,
0: ਇਹ ਕਹਿ ਕੇ ਮਰਦਾਂ ਨੇ ਆਪਣੇ ਆਪ ਨੂੰ ਜਸਟੀਫਾਈ ਕੀਤਾ, ਅੱਗੇ ਵੱਧਦੇ
1: ਮਰਦੀ ਪ੍ਰੋਗਰਾਮ ਦਿੰਦੇ ਆ ਜੀ। ਤੇ ਇਸ ਤੋਂ ਇਲਾਵਾ ਜੀ ਹੁਣ ਸਾਡਾ ਤਾਂ ਇਹੀ ਆ ਵੀ ਹਨਾ ਵੀ ਤੁਸੀਂ ਕਹਿਣਾ ਕੀ ਸੈਡ ਜਿਹੀਆਂ ਗੱਲਾਂ ਕਰੀ ਜਾਂਦੇ ਅੱਜ ਸਵੇਰੇ ਸਵੇਰੇ ਲਾਤਾ ਹਨਾ, ਪਰ ਇਹ ਡਾਟਾ ਵਾ ਜੀ ਹਨਾ, ਡਾਟੇ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸੋ ਕਹਿਣ ਦਾ ਜਿਹੜਾ ਸਾਡਾ ਭਾਵ ਆ ਵੀ ਇਹ ਹਾਲਾਤ ਐਡੇ ਮਾੜੇ ਨਹੀਂ ਜੇ ਆਪਾਂ ਦੂਜੇ ਮੁਲਕਾਂ ਨਾਲ ਕੰਪੇਅਰ ਕਰੀਏ, ਅਤੇ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਆ। ਸਭ ਤੋਂ ਇੰਪੋਰਟੈਂਟ ਜਿਹੜਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਉਹ ਸਪੀਡਿੰਗ ਆ ਜਾਂ ਇਨਅਪਰੋਪਰੀਏਟ ਸਪੀਡ ਕਹਿ ਲਓ। ਅੱਜ ਕੱਲ੍ਹ ਤੁਹਾਨੂੰ ਪਤਾ ਨਾ ਉਹ ਕੈਬ 'ਤੇ ਬੜਾ ਜ਼ੋਰ ਦਿੱਤਾ ਜਾਂਦਾ ਵੀ ਕਰੈਕਟ ਟਰਮੀਨੋਲੋਜੀ ਯੂਜ਼ ਹੋਣੀ ਚਾਹੀਦੀ ਆ। ਉਹ ਕਹਿੰਦਾ ਯਾਰ ਇਹ ਚੀਪ ਆ, ਉਹ ਕਹਿੰਦਾ ਚੀਪ ਨਹੀਂ ਭਾਅ ਜੀ, ਇਨਐਕਸਪੈਂਸਿਵ ਕਹਿ ਸਕਦੇ ਹੋ ਤੁਸੀਂ। ਅਤੇ ਡਰਿੰਕ ਡਰਾਈਵਿੰਗ ਹੈ ਨਾ, ਉਹਦੇ 'ਚ ਜਿਹੜਾ ਅਲਕੋਹਲ ਦਾ ਲੈਵਲ ਆ 0.05 ਤੋਂ ਉੱਤੇ ਹੋਣਾ, ਅਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਡਰਿੰਕ ਡਰਾਈਵਿੰਗ ਦਾ ਸਪੀਡਿੰਗ ਨਾਲ ਵੀ ਸੰਬੰਧ ਹੋ ਜਾਂਦਾ ਕਈ ਵਾਰ। ਸੋ ਇਹ ਪਹਿਲੇ ਦੂਜੇ ਕਾਰਨ ਇੱਕ ਦੂਜੇ ਦੇ ਇਨਵਰਸ ਵੀ ਪ੍ਰਪੋਰਸ਼ਨਲੀ ਹੋ ਜਾਂਦੇ ਆ। ਡਰੱਗ ਡਰਾਈਵਿੰਗ ਆ, ਜਿਹੜੇ 16-17% ਫੈਟਲ ਕ੍ਰੈਸ਼ਿਜ਼ ਹੋਈਆਂ ਨੇ ਉਹਦੇ 'ਚ ਇਸ ਕਿਸਮ ਦਾ ਬਿਹੇਵੀਅਰ ਪਾਇਆ ਗਿਆ। ਫੈਟਲ ਵਰਡ ਇਹ ਉਦੋਂ ਯੂਜ਼ ਕਰਦੇ ਆ ਜਦੋਂ ਕਿਸੇ ਦੀ ਹੈ ਨਾ ਮੌਤ ਹੁੰਦੀ ਹੈ ਨਾ। ਅਤੇ ਫਟੀਕ ਅਤੇ ਲੈਕ ਆਫ ਸਲੀਪ ਇਹ ਵੀ ਬਹੁਤ ਵੱਡਾ ਕਾਰਨ ਆ। ਤੁਸੀਂ ਸਾਡੇ ਟਰੱਕ ਡਰਾਈਵਰਾਂ 'ਚ ਅਕਸਰ ਦੇਖਿਆ ਹੋਊਗਾ ਜਦ ਬੰਦਾ ਕਹਿੰਦਾ ਯਾਰ ਅੱਖ ਲੱਗ ਗਈ, ਝਟਕਾ ਲੱਗ ਗਿਆ ਹੈ ਨਾ। ਆਮ ਤੌਰ 'ਤੇ ਲੋਕ ਮਿਊਜ਼ਿਕ ਲਾ ਲੈਂਦੇ ਆ, ਕਿਸੇ ਨੂੰ ਫੋਨ ਲਾ ਲੈਂਦੇ ਆ, ਕਾਰ ਦਾ ਸ਼ੀਸ਼ਾ ਖੋਲ੍ਹ ਲੈਂਦੇ ਆ, ਟਰੱਕ ਦਾ ਸ਼ੀਸ਼ਾ ਖੋਲ੍ਹ ਲੈਂਦੇ ਆ। ਪਰ ਜਿਹੜਾ ਮਾਹਰਾਨਾ ਰਾਏ ਆ ਉਹ ਕਹਿੰਦਾ ਨੀਂਦ ਦਾ ਸਬਸਟੀਟਿਊਟ ਨੀਂਦ ਹੀ ਆ। ਜਿਹੜਾ ਕਹਿੰਦੇ ਆ ਨਾ ਵਾਰ ਵਾਰ ਵੀ ਭਾਈ ਪਾਵਰ ਨੈਪ ਹੀ ਲੈ ਲਓ ਭਾਵਾਂ 5-10 ਮਿੰਟ ਦਾ, ਪਰ ਰੱਬ ਦੇ ਵਾਸਤੇ ਗੱਡੀ ਸਾਈਡ 'ਤੇ ਰੋਕ ਲਓ,
0: ਕਿਉਂਕਿ ਜੀ ਇੱਕ ਟਾਈਮ ਆਉਂਦਾ ਜਦੋਂ ਤੁਹਾਡਾ ਨਾ
1: ਅੱਖਾਂ ਖੁੱਲੀਆਂ ਰਹਿਣ, ਦਿਮਾਗ
0: ਤੁਹਾਨੂੰ ਲੱਗਦਾ ਵਾ ਵੀ ਤੁਸੀਂ ਜਾਗਦੇ ਹੋ ਪਰ ਨਹੀਂ।
1: ਪਰ ਇਹਦੇ 'ਚ ਪ੍ਰੋਬਲਮ ਇਹ ਆ, ਬੰਦਾ ਕਹਿੰਦਾ ਬਸ ਆ ਪੰਪ ਲੰਘ ਕੇ ਰੋਕਣਾ, ਉਹ ਫਲਾਨੀ ਉੱਥੇ ਆਉਂਦਾ ਹੀ ਆ 5 ਕਿਲੋਮੀਟਰ ਅਤੇ ਅੱਗੇ ਵੀ ਉੱਥੇ ਹੀ ਰੁਕਦੇ ਹੁੰਦੇ ਹਾਂ। ਇੱਦਾਂ ਦੇ ਅਸੀਂ ਆਪਣੇ ਦਿਮਾਗ 'ਚ ਨਾ ਕਈ ਵਾਰ ਚੀਜ਼ਾਂ ਪਾਈਆਂ ਹੋਈਆਂ ਜੋ ਕਿ ਕਈ ਵਾਰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਇਹਦਾ ਪਿਛਲਾ ਇੱਕ ਕਾਰਨ ਫੋਨ ਵੀ ਆ। ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਹੱਥ 'ਚ ਫੋਨ ਆ, ਮੈਂ ਇਹ ਕਹਿੰਦਾ ਜਿਹੜਾ 12 ਰਾਤ 1 ਵਜੇ ਤੱਕ ਜਿਹੜੀ ਸੀਰੀਜ਼ ਦੇਖੀ ਆ ਅਤੇ ਅਗਲੇ ਦਿਨ ਸਵੇਰੇ ਚੱਕ ਕੇ ਟਰੱਕ ਫੜ ਕੇ ਤੁਰ ਪਏ ਹੋ, ਮੈਂ ਫੋਨ ਉੱਥੋਂ ਨਾ ਜਾਂ ਕਹਿ ਲਓ ਇਹ ਨੁਕਸਾਨ ਉੱਥੋਂ ਵੀ ਹੋਇਆ ਵਾ। ਸੋ ਇਸ ਵਜ੍ਹਾ ਕਰਕੇ ਫੋਨ ਦੀ ਤਾਂ ਚਲੋ ਜਿਹੜੀ ਡਿਸਟਰੈਕਸ਼ਨ ਹੈਗੀ ਆ ਉਹ ਤਾਂ ਹੁਣ ਮੰਨੀ ਹੋਈ ਆ। ਰੀਜ਼ਨ ਟੈਕਸਟਿੰਗ ਕਰ ਰਿਹਾ, ਕੋਈ ਸਕਰੋਲਿੰਗ ਕਰ ਰਿਹਾ, ਕੋਈ ਕੁਛ ਕਰ ਰਿਹਾ, ਅਤੇ ਆਪਾਂ ਦਿਹਾੜੀ ਦੇ 8-8, 10-10 ਘੰਟੇ ਕਾਰਾਂ 'ਚ ਜੇ ਬਿਤਾਉਂਦੇ ਹਾਂ, ਟਰੱਕਾਂ 'ਚ ਬਿਤਾਉਂਦੇ ਹਾਂ, ਤਾਂ ਬੰਦਾ ਕਹਿੰਦਾ ਲੈ ਫਿਰ ਹੱਥ ਵੱਢ ਕੇ ਘਰੇ ਰੱਖਿਆ ਹੀ ਹੈ ਨਾ, ਜਾਂ ਬੋਰ ਹੁੰਦੇ ਹਾਂ ਜੀ, ਬੋਰੀਅਤ ਨਾਲ ਨੀਂਦ ਆਉਂਦੀ ਆ। ਹਰ ਕਿਸੇ ਨੇ ਆਪੋ ਆਪਣੇ ਢੰਗ ਨਾਲ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੋਇਆ। ਸੋ ਕਹਿਣ ਦਾ ਮਤਲਬ ਹੁਣ ਤੁਹਾਡੇ ਗਾਣੇ ਗੁਣੇ ਆ, ਤੁਸੀਂ ਉੱਦਾਂ ਦੇ ਸਿਸਟਮ ਡਿਵੈਲਪ ਕਰ ਲਓ, $8-10 ਤੁਸੀਂ ਉਹ ਕੋਈ ਐਪ ਊਪ ਨੂੰ ਦੇ ਲਓ ਜਿਹੜਾ ਕੋਂਸਟੈਂਟਲੀ ਗਾਣੇ ਚੱਲਦੇ ਆ ਜਾਂ ਜੋ ਵੀ ਚੱਲਦਾ। ਸੋ ਹਰ ਬੰਦੇ ਕੋਲ ਢੰਗ ਤਰੀਕੇ ਹੁੰਦੇ ਆ, ਪਰ ਅਸੀਂ ਅਵੇਸਲੇ ਹੋ ਜਾਂਦੇ ਹਾਂ। ਤੁਹਾਨੂੰ ਬਾਰ ਬਾਰ ਰਿਮਾਇੰਡ ਕਰਾਉਣ ਦਾ ਮਕਸਦ ਅਤੇ ਮਤਲਬ ਸਾਡਾ ਇਹੀ ਆ ਵੀ ਭਾਈ ਜਾਨ ਆ ਤਾਂ ਜਹਾਨ ਆ, ਇਸ ਲਈ ਅਵੇਸਲੇ ਨਾ ਹੋਈਏ। ਜਦੋਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਦੋਂ ਅਸੀਂ ਆਪਣੇ ਆਪ ਨੂੰ ਵੀ ਕਹਿ ਰਹੇ ਹਾਂ। ਬਾਕੀ ਨੋਟ ਵੀਅਰਿੰਗ ਏ ਸੀਟ ਬੈਲਟ, ਇਹ ਜਦੋਂ ਆਪਾਂ ਜਿਹੜੇ ਮਾਈਗ੍ਰੈਂਟ ਕੰਟਰੀਜ਼ ਆ ਸਾਡੇ ਮੁਲਕਾਂ 'ਚ ਹੈ ਨਾ 20-30-40 ਦੀ ਸਪੀਡ ਆ। ਹੁਣ ਮੈਂ ਅਕਸਰ ਇਹ ਉਦਾਹਰਨ ਦਿੰਦਾ ਹੁੰਦਾ, ਮੇਰੇ ਡੈਡੀ ਨੇ ਕਹਿਣਾ ਉਹ ਬੱਧਣੀ ਮੋਗੇ ਕੋ ਬੰਦਾ ਸੀ, ਉਹਨੇ ਬੈਲਟ ਲਾ ਲਈ, ਕਾਰ ਨੂੰ ਲੱਗ ਗਈ ਅੱਗ, ਵਿੱਚ ਹੀ ਮੱਚ ਗਿਆ ਉਹ। ਮਤਲਬ ਜਾਣੀ 76-78 ਸਨ ਦੀ ਰਣਜੋਤ ਗੱਲ ਮੈਂ ਲੱਖ ਵਾਰ ਡੈਡੀ ਦੇ ਮੂੰਹ ਸੁਣੀ। ਮੈਂ ਕਿਹਾ ਡੈਡੀ ਸਾਲ 'ਚ 5-10 ਲੱਖ ਬੰਦਾ ਬੈਲਟ ਲਾਉਣ ਕਰਕੇ ਬਚਦਾ, ਉਹ ਯਾਰ ਕਦੇ ਉਹਦੀ ਐਗਜ਼ਾਮਪਲ ਦਈਏ ਆਪਾਂ ਹਨਾ। ਜਦ ਵੀ ਮੈਂ ਇਹਨੂੰ ਕਹਿਣਾ ਬੈਲਟ ਲਾ ਲਾ ਡੈਡੀ, ਉਹ ਥੋੜ੍ਹਾ ਪੁਲਿਸ ਖੜ੍ਹੀ ਆ ਹੈ ਨਾ, ਕਿਉਂਕਿ ਸਿਸਟਮ ਬਣਾ ਲੈਂਦੇ ਹਾਂ ਹੈ ਨਾ। ਅਤੇ ਮੇਰਾ ਇੱਕ ਬਾਈ ਆਈ ਜੀ ਆ ਉਹ ਹੈ ਨਾ, ਉਹ ਕਹਿੰਦਾ ਹੁਣ ਆਈ ਜੀ ਹੋ ਗਏ ਵੀ ਬੈਲਟਾਂ ਲਾਉਣੀਆਂ ਜੀ। ਮੈਂ ਕਿਹਾ ਯਾਰ ਕਮਾਲ ਹੋ ਗਈ, ਮਤਲਬ ਤੁਸੀਂ ਕੀ ਹੁਣ ਮਤਲਬ ਪੜ੍ਹੇ ਲਿਖੇ ਬੰਦੇ, ਮਤਲਬ ਆਪਾਂ ਕਹਿੰਦੇ ਹਾਂ ਵੀ ਇਹ ਹੁਣ ਦੂਜੇ ਟੱਬਰ ਦੇ ਅੰਦਰ ਕਹਿਣਾ ਕੀ ਆ। ਮੈਂ ਤਾਂ ਆਪਦੇ ਟੱਬਰ ਦੀ ਤੁਹਾਨੂੰ ਗੱਲ ਦੱਸਦਾ ਵੀ ਸਾਡੇ 'ਚ ਉਸ ਗੱਲ ਨੂੰ ਲੈ ਕੇ ਓਨੀ ਹਜੇ ਦਿਮਾਗੀ ਸੋਚ ਹੈ ਹੀ ਨਹੀਂ ਵੀ ਇਹ ਸਾਡੀ ਜਾਨ ਬਚਾ ਸਕਦੀ ਹੈ ਚੀਜ਼। ਅਤੇ ਅਕਸਰ ਮੈਂ ਵੇਖਿਆ ਅੱਗੇ ਪਾਰਕਲੀ ਜਿਹੜਾ ਆਪਣਾ ਸਿਡਨੀ ਵਾਲਾ ਗੁਰਦੁਆਰਾ, ਉਹਦੇ ਬਾਹਰ ਨਾ ਪੁਲਿਸ ਖੜ੍ਹਨ ਲੱਗ ਗਈ ਸੀ ਥੋੜ੍ਹੀ ਜਿਹੀ ਦੂਰ, ਕਿਉਂਕਿ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਔਰਤਾਂ ਸੀ, ਮੈਂ ਹੁਣ ਚਲੋ ਸਟੀਰੀਓ ਟਾਈਪਿੰਗ ਨਹੀਂ ਕਰਦਾ, ਜੈਨਰਲਾਈਜ਼ ਨਹੀਂ ਕਰਦਾ, ਪਰ ਕਹਿਣ ਵਾਲੀ ਗੱਲ ਮੇਰੇ ਤੋਂ ਕਹਿ ਵੀ ਹੁੰਦੀ ਆ, ਸੱਚੀ ਗੱਲ ਪੈਂਦੀ ਆ ਕਹਿਣੀ, ਕੁੜੀ ਦੇ ਨਾਨਕੇ ਹੈ ਨਹੀਂ, ਜਾਣੀ ਕੁੜੀ ਨੇ ਘਰੋਂ ਭੱਜ ਕੇ ਵਿਆਹ ਕਰਾਇਆ ਸੀ। ਅਤੇ ਉਹ ਕਹਿਣ ਦਾ ਭਾਵ ਇਹ ਆ ਉਹ ਬੈਲਟਾਂ ਬੁਲਟਾਂ ਨਿਆਣੇ ਲੱਗੇ, जहान लै इन की होना सठ से जाना चाली तक जाना आद पिया आद पिया मतलब जानी एडिया साडे को है एग्जाम्पल एडिया साडे को उस चीज न चुटला साडे हना हुण गुआंढ च एक लेडी रहिंदी आ भारती मूल दी साउथ इंडियन ਉਹਦੇ ਮਗਰ ਇੱਕ ਦਿਨ ਗੋਰਾ ਕਾਰ ਲਾ ਕੇ ਲਿਆਇਆ ਅਤੇ ਉਹਨੂੰ ਆ ਕੇ ਉਹਦੇ ਘਰ ਦੇ ਦਰਵਾਜ਼ੇ 'ਤੇ ਚੰਗੀਆਂ ਗਾਲਾਂ ਕੱਢ ਕੇ ਗਿਆ
0: ਓਕੇ
1: ਮੈਂ ਬਾਹਰ ਉੱਥੇ ਖੜਾ ਦੇਖਾਂ ਮੈਂ ਕਿਹਾ ਯਾਰ ਇਹਨੂੰ ਕੀ ਹੈ ਨਾ ਪਾਗਲ ਜਿਹਾ ਵੀ ਜਿਵੇਂ ਡਰੱਗੀ ਜਿਹਾ ਨਹੀਂ ਹੁੰਦੇ ਮਤਲਬ ਉੱਦਾਂ ਦਾ ਲੱਗਿਆ ਮੈਨੂੰ ਪਰ ਉਹ ਫਿਰ ਮੈਨੂੰ ਆਪਣੇ ਆਪ 'ਤੇ ਸ਼ਰਮ ਆਈ ਬਈ ਉਹ ਸਹੀ ਗਾਲਾਂ ਕੱਢ ਕੇ ਗਿਆ ਉਹ ਕਹਿ ਰਿਹਾ ਸੀ ਕਹਿੰਦਾ ਇਹਦਾ ਨਿਆਣਾ ਹੈ ਨਾ ਟੋਡਲਰ ਚਾਰ ਮਤਲਬ ਤਿੰਨ ਚਾਰ ਸਾਲ ਵਾਲਾ ਸ਼ੀਸ਼ੇ ਤੋਂ ਕਹਿੰਦਾ ਮੈਨੂੰ ਚੜਾ ਰਿਹਾ ਉਹ ਕਰ ਰਿਹਾ ਕਹਿੰਦਾ ਕਾਰ 'ਚ ਨਹੀਂ ਬੰਨਿਆ ਹੋਇਆ ਮਤਲਬ ਸੀਟ ਬੈਲਟ 'ਚ ਨਹੀਂ ਹੈਗਾ ਕਹਿੰਦਾ ਮੈਂ ਇਹਨੂੰ ਹੱਥ ਮਾਰਨਾ ਰੁਕ ਜਾ ਇਹਦੀਆਂ ਬੈਲਟਾਂ ਲਾ ਇਹਦਾ ਕੁਛ ਕਰ ਇਹ ਕਹਿੰਦੀ ਜੀ ਮੈਂ ਇਹਨੂੰ ਕੀ ਦੱਸਾਂ ਵੀ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਤਾਂ ਹੀ ਹੁਣ ਸਮਝ ਨਹੀਂ ਆ ਰਹੀ ਤੂੰ ਹੱਥ ਮਾਰ ਰਿਹਾ ਵੀ ਇਹਨੂੰ ਰੋਕ ਗੱਡੀ ਨੂੰ ਰੋਕ ਹੁਣ ਤਾਂ ਲੱਗਦਾ ਮੇਰੇ ਮਗਰ ਲੱਗ ਗਿਆ ਕੋਈ ਕਹਿੰਦਾ ਮੈਂ ਇਹਨੂੰ ਰੋਕਦਾ ਇਹ ਹੋਰ ਭਜਾ ਲੈਂਦੀ ਹੈ ਕਹਿੰਦਾ ਕਹਿੰਦਾ 10 ਕਿਲੋਮੀਟਰ ਤੋਂ ਕਹਿੰਦਾ ਇਹਦੇ ਮਗਰ ਆ ਰਿਹਾ ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਚਲੋ ਗੱਲ ਲਿਆਉਂਦੇ ਹਾਂ ਸੀਟ ਬੈਲਟ ਬਹੁਤ ਇੰਪੋਰਟੈਂਟ ਆ ਬੱਚਿਆਂ ਲਈ ਜਦ ਝਟਕਾ ਲੱਗਦਾ ਨਾ ਫਿਰ ਬਹੁਤ ਜ਼ਬਰਦਸਤ ਝਟਕਾ ਲੱਗਦਾ
0: ਨਾਲੇ ਜਿਹੜੀ ਲੈਂਗੁਏਜ ਦੀ ਤੁਸੀਂ ਗੱਲ ਕੀਤੀ ਇੱਕ ਨਾ ਸਮੱਸਿਆ ਹੋਰ ਵੀ ਆਉਂਦੀ ਹੈ ਜਿਹੜੀ ਆਪਾਂ ਹੁਣ ਕਿਹਾ ਸੀ ਵੀ ਆਊਟ ਆਫ ਬੋਕਸ ਵੀ ਕਈ ਚੀਜ਼ਾਂ ਨੇ ਲੈਂਗੁਏਜ ਬੜੀ ਵੱਡੀ ਸਮੱਸਿਆ ਵਾ ਹੁਣ ਮੰਨ ਲਓ ਤੁਹਾਡਾ ਕਿਤੇ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਉੱਤਰ ਕੇ ਅਤੇ ਸਾਡਾ ਸਟਾਈਲ ਕੀ ਅਸੀਂ ਸੋਰੀ ਥੈਂਕ ਯੂ ਬਹੁਤ ਵਰਤਦੇ ਹਾਂ ਅਤੇ ਉਹ ਸੋਰੀ ਸੋਰੀ ਸੋਰੀ ਐਕਸੀਡੈਂਟ ਹੋ ਗਿਆ ਭਾਵੇਂ ਗਲਤੀ ਅਗਲੇ ਦੀ ਹੋਵੇ ਉਹ ਤੁਹਾਡੀ ਜਿਹੜੀ ਸੋਰੀ ਆ ਉਹ ਇੱਕ ਤਰ੍ਹਾਂ ਦੇ ਨਾਲ ਇਹੋ ਜਿਹੇ ਕੇਸਾਂ ਦੇ ਵਿੱਚ ਕਈ ਵਾਰੀ ਅਗਲਾ ਸੋਚ ਲੈਂਦਾ ਵਾ ਵੀ ਇਹਨੇ ਐਕਸੈਪਟ ਕਰ ਲਿਆ
1: ਐਡਮਿਟੈਂਸ
0: ਐਡਮਿਟ ਕਰ ਲਿਆ ਤੁਸੀਂ ਇਹੋ ਹੀ ਗਲਤੀ ਜਿਹੜੀ ਆ ਬਹੁਤ ਲੋਕ ਕਹਿੰਦੇ ਨੇ ਇੰਸ਼ੋਰੈਂਸ ਦੇ ਵੇਲੇ ਵੀ ਕਰਦੇ ਆ ਅਤੇ ਇੰਸ਼ੋਰੈਂਸ ਉੱਤੇ ਚਾਹੁੰਦੀ ਹੁੰਦੀ ਆ ਵੀ ਆ ਲਓ ਤੁਹਾਡੀ ਰਿਕਾਰਡਿੰਗ ਹੋ ਗਈ ਤੁਸੀਂ ਕਿਹਾ ਸੀ ਸੋਰੀ ਇੱਦਾਂ ਦੇ ਵੀ ਬੜਿਆਂ ਨੂੰ ਪੰਗੇ ਪਏ
1: ਇੱਕ ਕੇਸ ਸੀਗਾ ਮੇਰੇ ਯਾਦ ਆਉਂਦਾ ਉਹਦੇ 'ਚ ਵਰਬਲ ਅਬਿਊਜ਼ ਬਹੁਤ ਸੀ ਲੇਡੀ ਦਾ ਉਹ ਜੱਜ ਨੂੰ ਕਹਿੰਦਾ ਕਹਿੰਦਾ ਤੂੰ ਅਨੇਬਲਰ ਆ ਇਨੇਬਲਰ ਹੁੰਦਾ ਵੀ ਤੈਂ ਉਹਨੂੰ ਕਰਨ ਦਿੱਤਾ ਇਹ ਨੌਬਤ ਆਉਣ ਦਿੱਤੀ ਉਹਨੂੰ ਸਮਝ ਨਾ ਆਏ ਵੀ ਇਹ ਮੈਨੂੰ ਕੀ ਕਹੀ ਜਾਂਦਾ ਸੋ ਇਹ ਜਿਹੜੀ ਇਸ ਕਾਨੂੰਨ ਦੀ ਟਰਮੀਨੋਲੋਜੀ ਆ ਜਾਂ ਇਸ ਮੁਲਕ ਦੀ ਆ ਨਾ ਥੋੜ੍ਹਾ ਬਹੁਤ ਇਹਦੇ ਤੋਂ ਵੀ ਵਾਕਫ ਹੋਈਏ ਜੇ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲਈਏ ਜਿਵੇਂ ਰਣਜੋਤ ਰਾਣਾ ਨੇ ਕਿਹਾ ਜ਼ਰੂਰੀ ਨਹੀਂ ਸੋਰੀ ਕਈ ਵਾਰ ਐਡਮਿਟੈਂਸ ਵਿੱਚ ਵੀ ਚਲੀ ਜਾਂਦੀ ਹੈ
0: ਬਿਲਕੁਲ ਇਹੋ ਜਿਹੇ ਕੇਸ 'ਤੇ ਅਗਲਾ ਲੈਂਦਾ
1: ਇਹਦੇ ਕੇਸ 'ਚ ਤੁਹਾਨੂੰ ਦੋ ਗੱਲਾਂ ਆਰ ਯੂ ਫੀਲਿੰਗ ਓਕੇ ਆਰ ਯੂ ਫੀਲਿੰਗ ਆਲ ਰਾਈਟ ਹੈ ਨਾ ਆਈ ਕੈਨ ਕਾਲ ਐਨ ਐਂਬੂਲੈਂਸ ਹੈ ਨਾ ਕੈਨ ਵੀ ਕਾਲ ਪੁਲਿਸ ਆਰ ਯੂ ਓਕੇ ਬਸ ਆਹੀ ਪੰਜ ਚਾਰ ਲਾਈਨਾਂ ਨੇ
0: ਸੋ ਇਹਦਾ ਖਿਆਲ ਰੱਖੋ ਬੁੱਟ ਸਾਹਿਬ ਨੂੰ ਕਰਦੀ ਵੇਲੇ
1: ਹਾਂਜੀ ਹਾਂਜੀ
0: ਭਾਈ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ
1: ਜ਼ਿੰਦਗੀ ਚ ਨਾ ਜਦ ਤੱਕ ਠਹਿਰਾਵ ਨਹੀਂ ਹੈ ਤਾਂ ਬੰਦਾ ਕੁਛ ਅਚੀਵ ਨਹੀਂ ਕਰ ਸਕਦਾ
0: ਪਰ ਇਹ ਵੀ ਕਹਿੰਦੇ ਨਾ ਵੀ ਪਾਣੀ ਜੇ ਖਲੋ ਜੇ ਤੇ ਪਾਣੀ ਚ ਵੀ ਸਮੈਲ ਆਉਣ ਲੱਗ ਪੈਂਦੀ ਫਿਰ ਉਹਦਾ ਕੀ ਕਰੇ ਬੰਦਾ
1: ਇਹ ਫਿਰ ਸੋਰੀ ਐਡਮਿਟੈਂਸ ਉਹੀ ਹੋ ਗਿਆ
0: ਕਿਸੇ ਪਾਸੇ ਵੀ ਨਹੀਂ ਪੂਰਾ ਪੈਂਦਾ ਬੰਦੇ ਨੇ ਕੀ ਪੈਣਾ ਵਿਚਾਰ ਹੀ ਨਹੀਂ ਕਿਸੇ ਪਾਸੇ ਪੂਰੇ ਪੈਂਦੇ
1: ਉਹ ਕਹਿੰਦਾ ਜੇ ਮੈਨੂੰ ਬੋਲਣ ਦੋਗੇ ਤਾਂ ਮੈਂ ਦੱਸਾਂ
0: ਉਹ ਕਹਿੰਦਾ ਮੈਂ ਫੇਰ ਤੋਰ ਲਾਂ
1: ਨਹੀਂ ਬਟਰ ਸਾਹਿਬ ਨੇ ਕਹਿਣਾ ਭਾਈ ਮੈਂ ਗੱਡੀ ਤੋਰ ਲਾਂ
0: ਹਾਂਜੀ ਭਾਈ
2: ਮੈਂ ਵੀ ਝੀਠ ਹਾਂ ਮੈਂ ਖਿਲਾਰ ਕੇ
1: ਰੱਖਣੀ ਕਮਾ ਬਲਾਕ ਸਾਹਿਬ ਸ਼ੈਫਟਨ ਤੋਂ ਬੋਲਦੇ ਹਾਂ ਅੱਜ ਫਿਰ
2: ਅੱਧੇ ਘੰਟੇ ਤੋਂ ਢੀਠ ਬਣਿਆ ਤੇ ਹੁਣ ਗਾਂ ਵੀ ਬਣਨੀ
1: ਫੇਰ ਹੁਣ ਤਾਂ ਹੱਥ ਦੇ ਨਾਲ ਫੋਨ ਵੀ ਸੌਂ ਗਿਆ
2: ਨਹੀਂ ਹਾਂ ਟਟੂਰੇ ਵੀ ਬੋਲਦਾ
1: ਜੀ ਜੀ
2: ਟ੍ਰੈਫਿਕ ਲਾਈਟ ਤੇ ਖੜਾ ਸੀ ਤੇ ਪਿੱਛੋਂ ਲਿਆ ਕੇ ਤੇ ਯੂਟ ਸੀ ਮੇਰੇ ਕੋਲ ਆਪਣਾ ਆਪਣਾ ਐਮਰੋਕ ਦਾ ਤੇ ਚੰਗਾ ਭਲਾ ਯੂਟ ਤੇ ਪਿੱਛੋਂ ਲਿਆ ਕੇ ਨਾ ਨਿਸਾਨ 3 ਲੀਟਰ ਵੱਡੀ ਗੱਡੀ ਉਹਨੂੰ ਵੱਡਾ ਬੰਪਰ ਲੱਗਾ ਉਹਨੇ ਲਿਆ ਕੇ ਭਾਜੀ ਮੈਂ ਟ੍ਰੈਫਿਕ ਲਾਈਟ ਤੇ ਖਲੋਤਾ ਉਹਨੇ ਪਤਾ ਨੀ ਕੀ ਵੇਖਿਆ ਕੀ ਨੀ ਲਿਆ ਕੇ ਤੇ ਖੱਬੇ ਬੰਨੇ ਐਨ ਖੂੰਜੇ ਤੇ ਮਾਰਿਆ
0: ਓਕੇ
2: ਤੇ ਮੇਰਾ ਤੁਸੀਂ ਯਕੀਨ ਨੀ ਸਾਰੇ ਬੰਨੇ ਮਤਲਬ ਕੁਦਰਤੀ ਭਾਣਾ ਐਸਾ ਸੀ ਵੀ ਸਾਰੇ ਬੰਨੇ ਟ੍ਰੈਫਿਕ ਜਿਹੜਾ ਨਾ ਖਲੋਤਾ ਹੋਇਆ ਸੀ ਉਹ ਰੈਡ ਲਾਈਟ ਜੀ ਹੋ ਜਾਂਦੀ ਵਿੱਚ ਪੌਜ਼ ਦਾ ਟਾਈਮ ਜਿਹਾ ਨੀ ਹੁੰਦਾ ਬਈ 1-10 ਸਕਿੰਟ ਦੂਜੀ ਹਰੀ ਹੋਊਗੀ ਉਹ ਲੱਗਦਾ ਵਾ ਉਸੇ ਵੇਲੇ ਲਿਆ ਕੇ ਉਹਨੇ ਮਾਰੀ ਮੇਰੀ ਗੱਡੀ ਘੱਟੋ ਘੱਟ ਭਾਜੀ 15 ਮੀਟਰ ਦੂਰ ਗਈ
1: ਓਕੇ
2: ਬ੍ਰੇਕ ਉੱਤੇ ਨਾ ਖਲੋਤਾ ਹੋਇਆ ਤੁਸੀਂ ਹਿਸਾਬ ਲਾਓ ਤੇ ਉਹ ਜਦੋਂ ਵੱਜੀ ਨਾ ਗੱਡੀ ਪਿੱਛੋਂ ਆ ਕੇ ਤੇ ਮੈਨੂੰ ਸਮਝ ਹੀ ਨਾ ਲੱਗੀ ਵੀ ਬਣ ਕੀ ਗਿਆ ਵਾ
1: ਝਟਕਾ ਵੱਜ ਗਿਆ।
2: ਖੈਰ ਮੈਂ ਤੇ ਖੜਾ ਸੀ, ਮੇਰਾ ਟੂਲ ਬਾਕਸ ਆਪੇ ਟੁੱਟ ਕੇ ਵੱਜ ਗਿਆ ਗੱਡੀ ਨੂੰ। ਕੀ ਹੋਇਆ ਮਤਲਬ ਮੈਂ ਇੰਨਾ ਕੁ ਬੌਂਦਲ ਗਿਆ ਨਾ ਉਸ ਵੇਲੇ, ਇੰਨੇ ਜ਼ੋਰ ਦੀ ਝਟਕਾ ਲੱਗਾ ਤੇ ਬਾਰੀ ਨਾ ਖੁੱਲੇ, ਬਾਰੀ ਨਾ ਖੁੱਲੇ ਤੇ ਮੈਂ ਆਖਾਂ ਕਿ ਬੜੇ ਜ਼ੋਰ ਨਾਲ ਬਾਰੀ ਖੋਲੀ। ਜਦੋਂ ਮੈਂ ਖਲੋਤਾ ਨਾ ਉੱਠ ਕੇ ਤੇ ਕੁਦਰਤੀ ਉੱਥੇ ਟ੍ਰੈਫਿਕ ਲਾਈਟ ਤੇ ਨਾ ਸਾਹਮਣੇ ਐਂਬੂਲੈਂਸ ਖਲੋਤੀ ਸੀ, ਉਹਨਾਂ ਉਧਰੋਂ ਇੱਕ ਦੂਜੀ ਲਾਈਟ ਤੇ ਖਲੋਤੀ ਤੇ ਖੱਬੇ ਬੰਨੋ ਦੂਜੀ ਆਉਣ ਦੀ ਸੀ, ਦੋ ਟ੍ਰੈਫਿਕ ਐਂਬੂਲੈਂਸ ਕੁਦਰਤੀ ਏਦਾਂ ਹੋਣਾ
1: ਮਹਾਰਾਜ ਵੱਲੋਂ।
2: ਉਹ ਆ ਕੇ ਤੇ ਉਹਨਾਂ ਨੇ ਮੈਨੂੰ ਘੇਰਾ ਜਿਹਾ ਪਾ ਲਿਆ ਨਾ, ਉਹਨਾਂ ਨੇ ਕਿਸੇ ਨੂੰ ਆਉਣਾ, ਤੱਟ ਬੱਤੀਆਂ ਆ ਗਈਆਂ ਉੱਥੇ, ਸਾਰਾ ਟ੍ਰੈਫਿਕ ਖਲੋ ਗਿਆ, ਪੁਲਿਸ ਵੀ ਆ ਗਈ ਚਲੋ ਦੋਵਾਂ ਮਿੰਟਾਂ ਚ। ਤੇ ਮੇਰੇ ਕਹਿਣ ਦਾ ਮਤਲਬ ਇਹ ਵੀ ਜਿਹੜੀ ਤੁਸੀਂ ਝਟਕੇ ਵਾਲੀ ਗੱਲ ਕਰ ਰਹੇ ਸੀ ਨਾ,
1: ਮੈਨੂੰ
2: ਉਸ ਵੇਲੇ ਮੈਂ ਫੋਨ ਕਹਿੰਦੇ ਤੂੰ ਐਮਰਜੈਂਸੀ ਸਰਵਿਸ ਨੂੰ ਪੁਲਿਸ ਨੂੰ ਫੋਨ ਲਾਇਆ, ਐਂਬੂਲੈਂਸ ਵਾਲਿਆਂ ਨੇ ਉੱਠਿਆ, ਮੈਂ ਕਿਹਾ ਮੈਂ ਹਾਂ ਲਾਇਆ ਹੋਇਆ ਵਾ, ਪਰ ਤੁਸੀਂ ਯਕੀਨ ਨੀ ਮੰਨਣਾ ਵੀ ਮੈਨੂੰ ਏਦਾਂ ਹੋ ਗਿਆ ਵੀ ਮੈਂ ਉਹਨੂੰ ਫੋਨ ਏਦਾਂ ਕਰਕੇ ਫੜਾ ਦਿੱਤਾ, ਮੈਨੂੰ ਸਮਝ ਹੀ ਨਾ ਆਵੇ ਵੀ ਮੈਂ ਕਰ
1: ਕਹਿਣਾ ਕੀ ਹੈ ਤੇ ਕਿਹਾ। ਹੱਟੀ ਤੇ ਚੱਲਿਆ ਦੁੱਧ ਦੀ ਬੋਤਲ ਫੜਨ ਵੀ ਉਹਦੇ ਨਾਲ ਕੀ ਬੀਤੋ ਗੁਜ਼ਰੂ ਹੈ ਨਾ,
2: ਤੇ
1: ਮਤਲਬ ਬੰਦਾ ਬੌਂਦਲਾ ਛੱਡੋ ਵੀ ਸਮਝ ਨੀ ਆਉਂਦੀ ਵੀ ਹੁਣ ਕਹਿਣਾ ਕੀ ਹੈ ਤੇ ਕਰਨਾ ਕੀ
0: ਹੈ,
1: ਸੋਰੀ ਸੋਰੀ ਤਾਂ ਦੂਰ ਦੀ ਗੱਲ ਹੈ, ਮਤਲਬ ਸਮਝ ਨੀ
0: ਆਉਂਦੀ।
2: ਤੇ ਉਹ ਮੁੜ ਕੇ ਨਾ ਉਹ ਬੰਦਾ ਮੁਕਰੀ ਜਾਵੇ ਵੀ ਇਹਦੀ ਗਲਤੀ ਸੀ, ਇਹਨੇ ਇੰਡੀਕੇਟਰ ਨਾ ਦਿੱਤਾ, ਜਦਕਿ ਉੱਥੇ ਜਿਹੜੇ ਐਂਬੂਲੈਂਸ ਵਾਲਾ ਸਾਹਮਣੇ ਖਲੋਤਾ ਸੀ ਨਾ, ਉਹ ਕਹਿੰਦਾ ਇਹ ਟ੍ਰੈਫਿਕ ਲਾਈਟ ਤੇ ਖਲੋਤਾ ਹੋਇਆ ਸੀ, ਪਿੱਛੋਂ ਆ ਕੇ ਗੱਡੀ ਮਾਰੀ ਆ, ਕਿਉਂਕਿ ਪੁਲਿਸ ਵਾਲਿਆਂ ਨੂੰ ਮੈਂ ਆਖਿਆ ਵੀ ਇਹ ਕੀ ਕਹਿਣ ਡਿਆ, ਉਹ ਕਹਿੰਦੇ ਸਾਨੂੰ ਪਤਾ ਵਾ ਝੂਠ ਮਾਰਨ ਡਿਆ, ਕਿਉਂਕਿ ਉਹਨਾਂ ਨੇ ਵੇਖ ਲਿਆ ਸੀ, ਉਹ ਬੜੀ ਬੜੀ ਛੇਤੀ ਪੁਲਿਸ ਵਾਲਿਆਂ ਦਾ ਕੰਮ ਹੀ ਉਹ ਰੋਜ਼ ਦਾ ਹਨਾ, ਉਹਨਾਂ ਨੇ ਵੇਖ ਲਿਆ ਸੜਕ ਦੇ ਉੱਤੇ ਜਿਹੜੀਆਂ ਨਾ ਝਰੀਟਾਂ ਵੱਜੀਆਂ ਹੋਈਆਂ, ਉਹਨੇ ਮਾਰਨ ਦੀ ਕੀਤੀ ਹੋਣੀ ਕੋਸ਼ਿਸ਼ ਬ੍ਰੇਕ ਐਂਡ ਮੂਮੈਂਟ,
1: ਥੋੜਾ ਜਿਹਾ ਆਪ ਵੀ ਕਰੈਕਟ ਲੋਕ ਹੈ, ਮੈਂ ਵੇਖਣ ਨੂੰ ਵੀ ਭਲਾ ਪੁਰਸ਼ ਜਿਹਾ ਲੱਗਦਾ ਵੀ, ਮਤਲਬ ਜਾਣੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੇਖ ਕੇ ਦੱਸਤਾ ਵੀ ਇਹ ਨੀ ਆਹ ਬੰਦਾ ਜ਼ਿੰਮੇਵਾਰ, ਫੇਰ ਮੁੜ ਕੇ ਉਹ ਦੇਖਣ ਗਏ ਸਬੂਤ ਸਬਾਤ ਵੀ ਯਾਰ ਥੋੜਾ ਜਿਹਾ ਕਾਗਜ਼ ਤੇ ਲਿਖਣ ਨੂੰ ਵੀ ਬਣਾ ਲਈਏ ਥੋੜਾ ਪ੍ਰੂਫ।
2: ਹੈਰਾਨੀ ਵਾਲੀ ਗੱਲ ਪਤਾ ਕੀ ਲੱਗੀ, ਤਿੰਨਾਂ ਮਹੀਨਿਆਂ ਬਾਅਦ ਭਾਜੀ ਮੈਨੂੰ ਫੋਨ ਆਉਂਦਾ ਵਾ ਇੱਕ ਬੰਦੇ ਦਾ, ਕਹਿੰਦਾ ਤੂੰ ਤੇਰੀ ਗੱਡੀ ਵੱਜੀ ਸੀ, ਮੈਂ ਕਿਹਾ ਹਾਂ ਵੱਜੀ ਸੀ, ਕਹਿੰਦਾ ਉਹਦੀ ਤੇਰੇ ਕੋਲ ਸੈਕਿੰਡ ਕੀ ਹੈਗੀ ਆ,
0: ਅੱਛਾ
2: ਕਿਹਾ ਸੈਕਿੰਡ ਕੀ, ਮੈਂ ਕਿਹਾ ਯਾਰ ਉਹ ਤੇ ਰਾਈਟ ਆਫ ਹੋ ਗਈ ਸੀ, ਰਾਈਟ ਆਫ ਦਾ ਮਤਲਬ ਵੀ ਉਹ ਹੁਣ ਕ੍ਰੈਸ਼ ਹੋ ਗਈ, ਕਿਉਂਕਿ ਨਵਾਂ ਸੀ ਯੂਟ 6 ਮਹੀਨੇ ਪੁਰਾਣਾ ਸੀ ਅਜੇ ਸਾਰਾ।
0: ਓਕੇ,
2: ਤੇ ਕਹਿੰਦਾ ਕਿ ਉਹ ਮੈਂ ਖਰੀਦ ਲਿਆ ਵਾ, ਮੈਂ ਕਿਹਾ ਹੈ ਤੂੰ ਖਰੀਦ ਲਿਆ ਵਾ, ਮਤਲਬ ਇਹ ਔਨ ਰੋਡ ਆ ਇਹਦਾ ਮਤਲਬ ਆ,
0: ਹਾਂਜੀ,
2: ਮਤਲਬ ਮੈਨੂੰ ਹੈਰਾਨੀ ਹੋਈ ਵੀ ਇੱਕ ਰਾਈਟ ਆਫ ਗੱਡੀ ਹੋਈ ਹੋਈ ਤੇ ਉਹਨੂੰ ਦੁਬਾਰਾ ਅਲਾਓ ਕੀਤਾ ਗਿਆ ਵਾ ਚਲਾਉਣ ਵਾਸਤੇ, ਕਿਉਂਕਿ ਜੈਸੀ ਜਿਹੜੀ ਆ ਉਹਦੇ ਵਿੱਚ ਕ੍ਰੈਕ ਆ ਗਿਆ ਸੀ,
0: ਤੁਹਾਡਾ ਨੰਬਰ ਵੀ ਚੱਲ ਗਿਆ,
2: ਮੇਰੇ ਵਾਸਤੇ ਇੱਕ ਨਵੀਂ ਫਾਈਂਡਿੰਗ ਸੀ।
1: ਆਹੋ, ਨੇ ਫਿਰ ਇਹ ਕਹਿਣਾ ਨਾ ਆਈ ਲਵ ਐਂਟੀਕਸ, ਹੈ ਨੀ ਬੰਦਾ ਦੀ ਘਰ ਵਾਲੀ 60 ਸਾਲ ਉਸ ਉਮਰ ਚ ਵੱਡੀ ਸੀ ਹਨਾ, ਕਹਿੰਦਾ ਵੀ ਇਹ ਕੀ ਕਹਿਣਾ ਆਈ ਲਵ ਐਂਟੀਕਸ।
0: ਅੱਛਾ, ਫਿਰ
2: ਮਤਲਬ ਇਹ ਮੇਰੇ ਵਾਸਤੇ ਨਵੀਂ ਚੀਜ਼ ਸੀ ਵੀ ਇਦਾਂ ਵੀ ਹੋ ਜਾਂਦੀ ਜੇ ਵੀ,
0: ਪਰ
1: ਰੈਕਰਾਂ ਤੋਂ ਲੈ ਲਈ ਕਿਤੋਂ ਖਰੀਦ ਲਈ ਜਾਂ ਨਾ, ਜਾਂ ਕਈ ਵਾਰੀ ਆਪ ਹੀ ਵਿੱਚ ਇਨਵੋਲਵ ਹੁੰਦੇ ਆ ਇਹਨਾਂ ਦੇ ਹਨਾ, ਹੈਗੇ ਆ
2: ਨੈਕਸਸ, ਇਹ ਵੀ ਥੋੜਾ ਜਿਹਾ ਕੇਅਰਫੁਲ ਰਹਿਣਾ ਚਾਹੀਦਾ ਬੰਦੇ ਨੂੰ ਵੀ, ਗੱਡੀ
1: ਸੈਕਿੰਡ ਹੈਂਡ ਗੱਡੀ
2: ਵੀ ਹੋ ਜਾਂਦੀ ਆ,
1: ਉਹ ਕਈ ਵਾਰ ਬੰਦੇ ਮੂਰਖ ਵੀ ਬਣ ਜਾਂਦੇ, ਮਤਲਬ ਉਹ ਹੁਣ ਅਗਲੇ ਨੂੰ 10,000 ਵਾਲੀ ਚੀਜ਼ ਹੈ ਨਾ, 5,000 ਦੀ ਮਿਲ ਗਈ, 1,000 ਦੀ ਮਿਲ ਗਈ, 2,000 ਦੀ,
0: ਕਿਸੇ ਨੇ ਨਾਲ ਕੁਛ ਵੀ ਏਦਾਂ ਦਾ ਹੋਇਆ ਤੇ ਦੂਸਰੇ ਨੂੰ ਵੀ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਥੋੜੀ ਕਿਸੇ ਵੇਲੇ ਕੋਈ ਚੀਜ਼ ਜਾਣਨ ਸਿੱਖਣ ਨੂੰ ਮਿਲ ਜਾਂਦੀ। 910 ਤੁਸੀਂ ਆਉਣੇ ਰਹੋ ਜੀ, 910।
3: ਹਾਂਜੀ,
0: ਸਤਿ ਸ਼੍ਰੀ ਅਕਾਲ
1: ਵੀਰ ਜੀ, ਜਰਨੈਲ
3: ਸਿੰਘ ਬੋਲ ਰਿਹਾ। ਹਾਂਜੀ ਹਾਂਜੀ, ਤੇ ਮੈਂ ਪਹਿਲੀ ਵਾਰ ਕਾਲ ਕਰ ਰਿਹਾ ਵੀਰ ਜੀ, ਸੁਣਦਾ ਰਹਿੰਦਾ ਮੈਂ ਤੁਹਾਨੂੰ ਬਹੁਤ ਚਿਰ ਤੋਂ। ਤੇ ਮੇਰੇ ਨਾਲ ਹੁਣ ਉਹੀ ਕੰਮ ਹੋ ਰਿਹਾ ਜਿੱਦਾਂ ਵੀ ਐਕਸੀਡੈਂਟ ਹੋ ਜਾਂਦਾ ਬੰਦਾ ਨਰਵਸ ਹੋ ਜਾਂਦਾ ਥੋੜਾ।
0: ਨਹੀਂ
3: ਪਹਿਲੀ ਵਾਰ ਕਾਲ ਲੱਗੀ ਆ।
0: ਨਾ ਨਾ, ਤੁਸੀਂ ਮੰਨੋ, ਤੁਸੀਂ ਮੰਨ ਕੇ ਚਲੋ ਵੀ ਤੁਹਾਡੀ ਇੰਸ਼ੋਰੈਂਸ ਹੈਗੀ ਆ,
1: ਅਸੀਂ ਬੈਠੇ ਆ ਇੰਸ਼ੋਰੈਂਸ ਤੁਹਾਡੀ, ਜਿੱਥੇ ਤੁਹਾਡੀ ਗੱਲ ਟੁੱਟੀ ਆਈ ਮੁੰਜੇ ਤੁਹਾਡੀ ਭੈਣ ਦੇਣੀ।
0: ਜੀ ਭਾਈ,
3: ਅੱਛਾ ਵੀਰ ਜੀ, ਮੈਂ ਦੱਸਣਾ ਸੀ, ਮੇਰਾ ਨਾ ਭਤੀਜ ਆਇਆ ਸੀ ਪੰਜਾਬ ਤੋਂ
0: ਜੀ,
3: ਤਾਂ ਉਹ ਹੁਣ ਉੱਥੇ ਗੱਡੀ ਚਲਾਉਂਦਾ ਰਹਿੰਦਾ ਸੀ, ਮੈਂ ਉਹਨੂੰ ਇੱਥੇ ਜਾਣੀ, ਚਲੋ ਆਪਾਂ ਆਪਣੇ ਵੱਲੋਂ ਸਮਝਾਉਂਦੇ ਹਾਂ ਬੱਚੇ ਨੂੰ ਵੀ ਨਹੀਂ ਪੁੱਤ ਏਦਾਂ ਨਹੀਂ, ਨਹੀਂ ਏਦਾਂ ਨੀ ਹਨਾ, ਵੀ ਇੱਥੇ ਟਾਈਮ ਲੱਗੂ ਤੈਨੂੰ, ਰੂਲ ਫੋਲੋ ਕਰਨ ਨੂੰ ਟਾਈਮ ਲੱਗੂਗਾ, ਵੀ ਗੱਲ ਇਹ ਨੀ ਵੀ ਗੱਡੀ ਚਲਾ ਲੈਣੀ, ਪਰ ਐਨੀਵੇ ਚਲੋ ਉਹਨੂੰ ਆਪਣੇ ਮੈਂ ਛੇਤੀ ਛੇਤੀ ਕੰਮ ਕਰਾਂ,
0: ਜੀ
3: ਉਹਨੇ ਚਲੋ ਗੱਡੀ ਚਲਾਉਣੀ ਸ਼ੁਰੂ ਕਰਤੀ ਜੀ ਗੱਡੀ ਚਲਾਉਣੀ ਸ਼ੁਰੂ ਕੀਤੀ ਉਹਦਾ ਐਕਸੀਡੈਂਟ ਹੋਇਆ ਤਾਂ ਰਾਤ ਨੂੰ 9 ਵਜੇ ਐਕਸੀਡੈਂਟ ਹੋਇਆ ਤਾਂ ਉਹ ਗੱਡੀ ਉਦੇ ਮਾਰ ਕੇ ਗੱਡੀ ਲੈ ਕੇ ਭੱਜ ਗਿਆ
0: ਅੱਛਾ ਉਹ ਮਾਰ ਕੇ ਤੇ ਭੱਜ ਗਿਆ
3: ਮਾਰੀ ਨੀ ਜਾਣੀ ਉਹਨੇ ਉਹ ਦੋ ਜਾਣੇ ਟਰਨ ਕਰ ਰਹੇ ਸੀ ਜਾਣੀ ਗੱਡੀ ਲੱਗੀ ਇੱਕ ਦੂਜੇ ਚ ਮੀਂਹ ਪਿਆ ਪੈ

0: ਤੇ ਉਹ ਗਾਹਾਂ ਜਾ ਕੇ ਰੁਕਿਆ ਪਰ ਉੱਥੇ ਨੀ ਰੁਕਿਆ ਮਹਾਵੀਰ ਉਹਨੇ ਉੱਥੇ ਰੁਕਣਾ ਸੀ ਜਿੱਥੇ ਜਗ੍ਹਾ ਮਿਲਣੀ ਸੀ ਉਹਨੂੰ
1: ਜੀ
0: ਐਨੀਵੇ ਉਦੋਂ ਬਾਅਦ ਚ ਮੈਂ ਉਹਨੂੰ ਕਿਹਾ ਮਹਾਵੀਰ ਮੈਨੂੰ ਜਗ੍ਹਾ ਦੱਸ ਜਗ੍ਹਾ ਦੱਸਣ ਤੋਂ ਬਾਅਦ ਨਾ ਮੈਂ ਪੁਲਿਸ ਨੂੰ ਕਾਲ ਲਾਈ ਉਹ ਏਰੀਆ ਚ
1: ਜਿੱਥੇ
0: ਐਕਸੀਡੈਂਟ ਹੋਇਆ ਹਾਂਜੀ ਮੈਂ ਬਰਾਤ ਨੂੰ ਫੋਨ ਲਾ ਕੇ ਉਹਨਾਂ ਨੂੰ ਪੁਲਿਸ ਨੂੰ ਫੋਨ ਕਰਕੇ ਕਿਹਾ ਮਹਾਵੀਰ ਏਦਾਂ ਏਦਾਂ ਵੀ ਐਕਸੀਡੈਂਟ ਹੋਇਆ ਵੀ ਉਹ ਚ ਮੇਰਾ ਵੀ ਨੇਫਿਊ ਇਨਵੋਲਵ ਆ ਵੀ ਪਰ ਉਹਨੂੰ ਪਤਾ ਨੀ ਸੀ ਵੀ ਹੋਰ ਉਹ ਗੱਡੀ ਲੈ ਕੇ ਨਾ ਗਿਆ ਉਹਨੂੰ ਲੱਗਿਆ ਵੀ ਰੋਕਣਾ ਨੀ
1: ਜੀ
0: ਤੇ ਉਹ ਕਹਿੰਦੇ ਵੀ ਅੱਛਾ ਵੀ ਪਰ ਸਾਡੇ ਕੋਈ ਏਦਾਂ ਦੀ ਖ਼ਬਰ ਉਹ ਆਈ ਨੀ ਹੈਗੀ ਨਾ
1: ਜੀ
0: ਵੀ ਕੰਪਲੇਂਟ ਜਾਂ ਕੁਛ ਹੋਰ ਆ ਮਹਾਂ ਵੀ ਜੇ ਆਉਂਦੀ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਇਹ ਨੰਬਰ ਤੇ ਕੰਟੈਕਟ ਕਰ ਲਿਓ
1: ਜੀ
0: ਤੇ ਉਹ ਕਹਿੰਦੇ ਕੋਈ ਨੀ ਵੀ ਸਾਨੂੰ ਤਾਂ ਕੋਈ ਆਈ ਨੀ ਮਹਾਂ ਵੀ
1: ਤੁਹਾਡੀ ਕਾਲ ਕੱਟ ਗਈ ਹੈ ਜੀ ਦੁਬਾਰਾ ਤੋਂ ਕਰ ਲਿਓ
2: ਤੁਸੀਂ ਇਹਨਾਂ ਨੇ ਚੰਗਾ ਕੀਤਾ ਰਣਜੋਤ ਜਿਹੜਾ ਫੋਨ ਕਰ ਲਿਆ ਕਈ ਵਾਰ ਉਹ ਬੰਦਾ ਮੰਨ ਲਓ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਕੋਈ ਬਜ਼ੁਰਗ ਆ ਕੁਛ ਵੀ ਹੋ ਸਕਦਾ ਹਨਾ ਅਣਜਾਣ ਥਾਂ ਵਾ ਸੜਕ ਆ ਸੁਨਸਾਨ ਇਲਾਕਾ ਘੱਟੋ ਘੱਟ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਪੁਲਿਸ ਨੂੰ ਦੱਸਤਾ ਵੀ ਭਾਈ ਆਹ ਹੁਣ ਬਾਲ ਤੁਹਾਡੀ ਕੋਰਟ 'ਚ ਆ ਤੁਸੀਂ ਉੱਥੇ ਜਾ ਕੇ ਮੌਕਾ ਦੇਖ ਆਓ ਜੇ ਉੱਥੇ ਕੋਈ ਜ਼ਿਆਦਾ ਉਹਦੇ ਸਰਟੀਫਿਕੇਟ ਲੱਗੀ ਆ ਤਾਂ ਹਨਾ ਤੁਸੀਂ ਇਹ ਹੁਣ ਤੁਹਾਡੀ ਡਿਊਟੀ ਆ
1: ਅਤੇ ਸ਼ਾਇਦ ਨਹੀਂ ਮੈਨੂੰ ਲੱਗਦਾ ਉਹਨਾਂ ਦੀ ਤੇ ਨਹੀਂ 961 ਤੁਸੀਂ ਆਉਣੇ ਰਹੋ
2: ਭਤੀਜਾ
3: ਲੰਘੇ ਮੇਰੇ ਕੋਲ ਗੱਡੀ ਵੱਜ ਗਈ ਇੱਕ ਬੰਦੇ ਦੇ ਟੈਕਸੀ ਰੈਂਕ ਦੇ ਪਿੱਛੋਂ ਤੇ ਉਹ ਭਾਜੀ ਸਾਨੂੰ ਪਤਾ ਵੀ ਸੀਗਾ ਕਿ 9.5 ਲੱਖ ਕਿਲੋਮੀਟਰ ਗੱਡੀ ਚੱਲੀ ਹੋਈ ਸੀ ਕੈਮਰੀ ਤੇ ਉਹ ਮਤਲਬ ਉੱਥੇ ਖੜੇ ਹੁੰਦੇ ਸੀ ਤੇ ਗੱਲਾਂ ਕਰਦੇ ਹੁੰਦੇ ਵੀ ਹੁਣ ਨਵੀਂ ਉਹਨੇ ਆਰਡਰ ਕੀਤੀ ਹੋਈ ਹੈ ਵੀ ਨਵੀਂ ਪਾ ਲੈਣੀ ਹੈ ਗੱਡੀ ਹਨਾ ਤੇ ਐਕਸ ਟੈਕਸੀ ਤੁਹਾਨੂੰ ਪਤਾ ਕਿੰਨੇ ਕੁ ਦੀ ਵਿਕਦੀ ਹੈ ਤੇ ਉਹ ਭਾਜੀ ਉਹ ਬੰਦੇ ਨੇ ਨਾ ਜਿਹੜਾ ਉਹ ਗੱਡੀ ਦਾ ਮਾਲਕ ਸੀਗਾ ਤੇ ਜੋ ਡਿਟੇਲਾਂ ਸੀ ਡਰਾਈਵਰ ਨੇ ਇੱਕ ਦੂਜੇ ਨੂੰ ਦੇ ਦਿੱਤੀਆਂ ਹਨ ਤੇ ਉਹ ਆਪਣਾ ਹੀ ਦੇਸੀ ਭਾਊ ਸੀਗਾ ਉਹਦਾ ਉਹਨੇ ਭਾਜੀ ਉਹਨਾਂ ਇੰਸ਼ੋਰੈਂਸ ਦੇ ਪਾਤਾ ਕਲੇਮ ਜੀ ਤੇ ਮੈਂ ਭਾਜੀ ਨੂੰ ਦੱਸਦਾ ਆਪਣੇ ਐਕਸੈਸ ਜਿਹੜੀ ਪੇ ਕਰਨੀ ਸੀ ਐਕਸੈਸ ਪੇ ਹੋ ਗਈ ਠੀਕ ਹੈ ਜੀ ਓਕੇ ਭਾਜੀ ਉਹ ਤੋਂ ਬਾਅਦ ਨਾ ਮੈਂ ਸਾਲ ਡੇਢ ਸਾਲ ਬਾਅਦ ਘਰ ਮੂਵ ਕੀਤਾ ਤੇ ਨਾ ਉਹ ਭਾਜੀ ਫੋਨ ਇੰਟਰਨੈਟ ਦਾ ਕਨੈਕਸ਼ਨ ਲੈਣ ਲਈ ਫੋਨ ਕਰਾਂ ਉਹ ਮੈਨੂੰ ਕਹਿਣ ਤੇਰੇ ਨਾਲ ਤੇ ਨੀ ਹੋ ਸਕਦਾ ਤੇਰੇ ਨਾਲ ਕੋਈ ਹੈਗਾ ਉਹ ਮੇਰਾ ਫਰੈਂਡ ਸੀਗਾ ਮੈਂ ਇਹਨਾਂ ਨਾਲ ਉਹਨੇ ਉਹਨੂੰ ਦੇ ਦਿੱਤਾ ਬਿਜਲੀ ਦਾ ਕਨੈਕਸ਼ਨ ਲੈਣਾ ਬਿਜਲੀ ਦਾ ਕਨੈਕਸ਼ਨ ਲੈਣ ਲੱਗੇ ਮੈਂ ਫੋਨ ਕੀਤਾ ਉਹ ਕਹਿੰਦੇ ਤੇਰੇ ਨੀ ਹੋ ਸਕਦਾ ਤਾਂ ਉਹ ਫਿਰ ਮੈਨੂੰ ਥੋੜਾ ਡਾਊਟ ਹੋਇਆ ਮੈਂ ਯਾਰ ਮੈਨੂੰ ਕਿਉਂ ਨੀ ਕੋਈ ਕਨੈਕਸ਼ਨ ਮਿਲ ਰਿਹਾ ਹਨਾ ਫਿਰ ਮੈਨੂੰ ਕਿਸੇ ਨੇ ਤਾਂ ਸੁਜੈਸਟ ਕੀਤਾ ਭਾਜੀ ਨੇ ਵੀ ਤੂੰ ਆਪਣਾ ਵੈਡਾ ਤੋਂ ਚੈੱਕ ਕਰਾ ਤੇਰੀ ਕਰ ਰਜਿਸਟਰੀ ਠੀਕ ਹੈ ਭਾਜੀ ਮੈਂ ਉਹ ਚੈੱਕ ਕਰਾਈ ਤੇ ਮੇਰੇ ਖਾਤੇ ਵਿੱਚ $17,500 ਦਾ ਡੈਟ ਬੋਲੇ
1: ਓਕੇ
3: ਹਾਂਜੀ ਤੇ ਮੈਂ ਭਾਜੀ ਮੈਂ ਹੈਰਾਨ ਹੋ ਗਿਆ ਟੈਕਸੀ ਛੱਡੀ ਨੂੰ ਟਾਈਮ ਹੋ ਗਿਆ ਸੀ ਤੇ ਮੈਂ ਨਾ ਉੱਥੇ ਭਾਜੀ ਨੂੰ ਕੰਟੈਕਟ ਕੀਤਾ ਮੈਂ ਕਿਹਾ ਭਾਜੀ ਵੀ ਯਾਦ ਹੈ ਇੱਦਾਂ ਮੈਂ ਐਕਸੈਸ ਵੀ ਪੇ ਕਰਤੀ ਸੀ ਤੋਂ ਮੇਰੇ ਖਾਤੇ ਉਹ ਕਹਿੰਦੇ ਹਾਂ ਕੋਈ ਗੱਲ ਨੀ ਫਿਰ ਉਹਨਾਂ ਮੈਨੂੰ ਉਹਨਾਂ ਦਿੱਤਾ ਕੀ ਕਹਿੰਦੇ ਆ ਵੈਡਾ ਨੂੰ ਮੈਂ ਫੋਨ ਕੀਤਾ ਵੀ ਮੇਰਾ ਨਾ ਤੇਰੇ ਕੁਛ ਹੈ ਨੀ ਏਦਾਂ ਤੇ ਇੰਸ਼ੋਰੈਂਸ ਦਾ ਸੀਗਾ ਮੈਂ ਉਹ ਕਹਿੰਦੇ ਤੂੰ ਜਿਹੜੀ ਇੰਸ਼ੋਰੈਂਸ ਆ ਉਹਨਾਂ ਕੋਲ ਲੈਟਰ ਲਾ ਦੇ ਸਾਨੂੰ ਅਸੀਂ ਤੇਰਾ ਕਲੀਅਰ ਕਰ ਦਾਂਗੇ ਅਰੇ ਠੀਕ ਹੈ ਜੀ ਫਿਰ ਭਾਜੀ ਮੈਂ ਇੰਸ਼ੋਰੈਂਸ ਕੋਲ ਗਿਆ ਉਹ ਇੰਸ਼ੋਰੈਂਸ ਵਾਲਿਆਂ ਕੋਲ ਕਿਤੇ ਨਾ ਉਹ ਕਿਤੇ ਕੇਸ ਗਾਹ ਪਿਛਾ ਹੋ ਗਿਆ ਉਹਨਾਂ ਚੈੱਕ ਕਰ ਲਿਆ ਉਦੋਂ ਚੋ ਚੰਗੇ ਸੀਗੇ ਬੰਦੇ ਉਹ ਕਹਿੰਦੇ ਹਾਂ ਕੋਈ ਗੱਲ ਨੀ ਤੇਰੀ ਐਕਸੈਸ ਪੇ ਹੋਈ ਹੋਈ ਆ ਡੋਂਟ ਵਰੀ ਅਬਾਊਟ ਇਟ ਵੀ ਵਿਲ ਡੀਲ ਵਿਦ ਇਟ ਤੇ ਤੂੰ ਫਿਰ ਸਟ੍ਰੈਸ ਫਰੀ ਹੋ ਲਿਆ ਵੀ ਤੇਰਾ ਕਿਤੇ ਉਹ ਸਾਡੇ ਕੋਲ ਫਾਈਲ ਗਾਹ ਪਿਛਾ ਹੋਈ ਮੈਂ ਦੇਖੀ ਨੀ ਤੇ ਉਹ ਤੋਂ ਬਾਅਦ ਭਾਜੀ ਕੀ ਕਹਿੰਦੇ ਮੈਨੂੰ ਸਮਨ ਵੀ ਆ ਗਏ ਕੋਰਟ ਤੋਂ ਜਵਾਨ ਸਮਨ ਉੱਥੇ ਕੋਰਟ ਵੀ ਚਲੇ ਗਿਆ ਭਾਊ
1: ਓਕੇ
3: ਭਾਜੀ ਜਿਹੜੀ ਗੱਡੀ ਮਤਲਬ ਜੇ ਆਪਾਂ ਉਦਾਂ ਵੀ ਦੇਖੀਏ ਤਾਂ ਗੱਡੀ ਦਾ ਮੁੱਲ $3,000 ਸੀਗਾ ਵੱਧ ਤੋਂ ਵੱਧ
1: ਓਕੇ
3: ਉਹਨੇ ਨਾ ਨਾਰਮਲ ਟੈਕਸੀ ਗੱਡੀਆਂ ਦੀ ਲਾ ਕੇ ਨਾ ਫੋਟੋਆਂ ਵੀ ਕੈਮਰੀ ਇੰਨੇ ਮਾਡਲ ਤੇ ਬਾਹਰ ਇੰਨੇ ਦੀਆਂ ਮਿਲਦੀਆਂ ਤੇ ਇਹ ਨੀ ਦੱਸਿਆ ਜਵਾਨ ਨੇ ਵੀ ਉਹ ਚੱਲੀਆਂ 30-35,000 ਤੇਰੇ 9.5 ਲੱਖ ਚੱਲੀ ਹੈ
1: ਅੱਛਾ
3: ਉਹਨੇ ਲਾਇਆ ਵੀ ਕਿਉਂਕਿ ਜਾਂਦੇ ਜਾਂਦੇ ਫਿਰ ਬਣ ਹੀ ਜਾਵੇ ਗੱਲ
1: ਹਾਂਜੀ
3: ਤੇ ਚਲੋ ਕੋਰਟ ਦੇ ਸੰਮਨ ਵੀ ਆ ਗਏ ਮੈਨੂੰ ਉਹ ਸੰਮਨ ਮੈਂ ਫੇਰ ਇੰਸ਼ੋਰੈਂਸ ਨਾਲ ਗੱਲ ਕੀਤੀ ਉਹ ਕਹਿੰਦੇ ਤੂੰ ਸੰਮਨ ਸਾਨੂੰ ਦੇ ਜਾ ਸਾਡਾ ਲੋਇਰ ਚਲੋ ਭਾਜੀ ਮਤਲਬ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਇੰਸ਼ੋਰੈਂਸ ਵਾਲਿਆਂ ਨੂੰ ਦੇ ਦਿੱਤੀ ਤੇ ਫਿਰ ਮੈਂ ਇੰਸ਼ੋਰੈਂਸ ਦੀ ਲੈਟਰ ਉਹਨਾਂ ਨੇ ਦਿੱਤੀ ਮੈਨੂੰ ਕਿ ਵੀ ਇਹ ਇੰਸ਼ੋਰੈਂਸ ਅਸੀਂ ਇਹ ਡੀਲ ਕਰ ਰਹੇ ਹਾਂ ਤੇ ਇਹਦਾ ਕੋਈ ਲੈਣਾ ਦੇਣਾ ਨਹੀਂ ਉਹ ਮੈਂ ਵੈਡਾ ਵਾਲਿਆਂ ਨੂੰ ਦਿੱਤੀ ਤੇ ਫਿਰ ਵੈਡਾ ਵਾਲਿਆਂ ਨੇ ਮੈਨੂੰ ਕੀ ਕਹਿੰਦੇ ਆ ਮੇਰਾ ਕਲੀਅਰ ਕਰ ਦਿੱਤਾ ਕ੍ਰੈਡਿਟ ਹਿਸਟਰੀ
1: ਓਕੇ
3: ਹਾਂਜੀ ਤੋਂ ਮੈਂ ਦੱਸਾਂ ਕਈ ਵਾਰੀ ਇਹ ਚੀਜ਼ਾਂ ਬਹੁਤ ਗਾਹ ਚਲੀ ਜਾਂਦੀਆਂ ਵੀ ਸਾਨੂੰ ਇਹ ਚੀਜ਼ ਲਾਈਟਲੀ ਨਹੀਂ ਲੈਣੀ ਚਾਹੀਦੀ
1: ਜੀ
3: ਪ੍ਰੋਪਰ ਮਤਲਬ ਕਲੀਅਰ ਤੁਹਾਡਾ ਹੋਣਾ ਚਾਹੀਦਾ ਗਾਹ ਬਹੁਤ
2: ਮੁੰਡਾ
3: ਨਵਾਂ ਸੀ ਆਪਣਾ ਉਹ ਚ ਕਿਸੇ ਦੀ ਗੱਡੀ ਵੱਜ ਗਈ ਜੀ

0: ਗੱਡੀ ਵੱਜ ਗਈ ਤੇ ਉਹ ਬੰਦੇ ਨੇ ਨਾ ਕੋਈ ਗੁਰੇ ਸੀਗਾ, ਉਹਨੇ ਇਹਨੂੰ ਕਹਿ ਤਾ ਕਹਿੰਦਾ ਯਾਰ ਥੋੜਾ ਜਿਹਾ ਤੇਰਾ ਮੈਂ ਆਪੇ ਕਰਾ ਦੂੰਗਾ ਤੇ ਡਿਟੇਲਾਂ ਦਿੱਤੀ ਯਾਰ ਇਹਦੇ ਫੋਨ ਨੰਬਰ ਦੇ ਦਿੱਤਾ ਹਨਾ, ਉਹ ਵੀ ਵਿਚਾਰਾ ਨਵਾਂ ਹੀ ਉਹ ਫੋਨ ਨੰਬਰ ਲੈ ਕੇ ਆ ਗਿਆ, ਉਸ ਸਵੇਰੇ ਫੋਨ ਨੰਬਰ ਕੀਤਾ ਉਹ ਕਹਿੰਦਾ ਤੂੰ ਕੌਣ ਆ ਕਹਿੰਦਾ ਦੁਬਾਰਾ ਫੋਨ ਆ ਕਰੀ ਨਾਲੇ ਗੱਡੀ ਉਹਨੇ
1: ਕਰਨਾ
0: ਇਹ ਭਾਜੀ ਇਸ ਚੀਜ਼ ਬਹੁਤ ਕੇਅਰਫੁਲ ਰਹਿਣਾ ਚਾਹੀਦਾ ਜੀ।
2: ਹਾਂਜੀ ਉਹ ਤੁਸੀਂ ਮੇਕ ਸ਼ੋਰ ਕਰ ਲਓ ਵੀ ਤੁਸੀਂ ਜੋ ਲੈ ਕੇ ਆ ਰਹੇ ਹੋ ਉਹ ਸਹੀ ਆ, ਸੋ ਇਹ ਦੋ ਤਿੰਨ ਚੀਜ਼ਾਂ ਟਿੱਕ ਹੋਣੀਆਂ ਬਹੁਤ ਜ਼ਰੂਰੀ ਵੀ ਇੱਕ ਨਹੀਂ ਤੇ ਦੂਸਰੀ, ਦੂਸਰੀ ਨਹੀਂ ਤੇ ਤੀਸਰੀ, ਤੁਹਾਡੇ ਕੋਲ ਕੁਛ ਨਾ ਕੁਛ ਹੋਵੇ ਅਗਲੇ ਦਾ।
1: ਅਗਲਾ ਅਕਸਰ ਕਹਿੰਦਾ ਮੇਰੇ ਕੋਲ ਤਾਂ ਡਰਾਈਵਿੰਗ ਲਾਇਸੈਂਸ ਅੱਜ ਹੈ ਹੀ ਨਹੀਂ।
2: ਹਾਂ ਹਾਂ
1: ਆਉਂਦਾ ਫਿਰ ਕੀ
0: ਕਰੇ ਭਾਈ, ਇੰਸ਼ੋਰੈਂਸ ਵਾਲੇ ਵੀ ਨਾ ਜਦੋਂ ਆਪਾਂ ਇੰਸ਼ੋਰੈਂਸ ਲੈਣੀ ਹੁੰਦੀ ਆ ਉਦੋਂ ਨਹੀਂ ਪੁੱਛਦੇ ਕੁਛ।
1: ਹਾਂਜੀ ਹਾਂਜੀ
0: ਜਦੋਂ ਬਾਅਦ ਚ ਇਹਨਾਂ ਨੇ ਕਲੇਮ ਦੇਣਾ ਹੁੰਦਾ ਨਾ ਉਦੋਂ ਤੁਹਾਡੀਆਂ ਚੰਚਲ ਪੱਤਰੀਆਂ ਸਾਰੀਆਂ ਬੋਲਦੇ ਆ।
2: ਹਾਂਜੀ ਹਾਂਜੀ ਉਦੋਂ ਨਿੱਕੀ ਜੀ ਗੱਲ ਤਾਂ ਵੀ ਉਹ ਵੱਡਾ ਬਣਾ ਲੈਂਦੇ ਕੰਮ।
0: ਹਾਂਜੀ ਇਸ ਕਰਕੇ ਸਰ ਜੇ ਤੁਹਾਨੂੰ ਕੋਈ ਵੀ ਹੈਗਾ ਨਾ ਕੋਈ ਵੀ ਇਨਫੋਰਮੇਸ਼ਨ ਝੂਠੀ ਨਹੀਂ ਦੇਣੀ ਚਾਹੀਦੀ, ਜੋ ਹੈ ਸੱਚ ਦੋ ਕਿਉਂਕਿ ਪਤਾ ਨਹੀਂ ਹੁੰਦਾ ਕੱਲ ਨੂੰ ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ, ਪਰ ਜਦੋਂ ਲੋੜ ਪੈਂਦੀ ਆ ਫੇਰ ਉਹ ਨਿੱਕਾ ਜਿਹਾ ਵੀ ਫਸਾ ਕੇ ਤਾਂ ਚੁੱਪ ਕਰਕੇ ਬਾਹਰ ਹੋ ਜਾਂਦੇ ਆ।
1: ਹਾਂਜੀ ਉਹ ਅਕਸਰ ਇਹੀ ਪੁੱਛਦੇ ਆ ਵੀ ਆ ਪਿਛਲੇ 6 ਮਹੀਨੇ ਜਾਂ ਸਾਲ ਚ ਤੁਸੀਂ ਕੋਈ ਐਟ ਫਾਲਟ ਕਲੇਮ ਤਾਂ ਨਹੀਂ ਕੀਤਾ, ਉੱਥੇ ਬੰਦਾ ਕਾਟਾ ਜਿਹਾ ਮਾਰ ਕੇ ਹੋ ਜਾਂਦਾ। ਹਾਂਜੀ ਪਤਾ ਪਤਾ ਹੈ ਵੀ ਆਪਾਂ ਨੂੰ ਇਹਦੇ ਤੇ ਇੱਕ ਦਿਨ ਕਾਫੀ ਡਿਟੇਲ ਚ ਗੱਲ ਹੋਈ ਆ, ਅਸੀਂ ਅੱਧਾ ਘੰਟਾ ਲਾਇਆ ਸੀ ਅਮਰੀਕਾ ਚ ਜਿਹੜਾ ਕੇਸ ਸਟੱਡੀ ਆ ਉਸ ਬੇਸ ਤੇ ਕੀਤਾ ਸੀ ਆਪਾਂ ਇਨਪੁਟ ਦਿੱਤਾ ਸੀ।
0: ਮੈਨੂੰ ਬਾਈ ਮੈਨੂੰ ਇੱਕ ਗੱਲ ਇਹ ਲੱਗਦੀ ਹੁੰਦੀ ਕਿ ਜੋ ਆਪਾਂ ਇੰਸ਼ੋਰੈਂਸ ਲੈਣਾ ਨਾ ਆਪਾਂ ਨੂੰ ਪੁੱਛਦੇ ਆ ਕਿ ਤੁਹਾਡਾ ਕੋਈ ਕਲੇਮ ਤੇ ਨਹੀਂ ਹੈਗਾ ਵੈਦਰ ਯੂ ਆਰ ਇਨ ਫਾਲਟ ਔਰ ਨਾਟ, ਕਿ ਜੇ ਅਸੀਂ ਫਾਲਟ ਵਿੱਚ ਨਹੀਂ ਸੀਗੇ ਤਾਂ ਫੇਰ ਕਾਹਤੋਂ ਪੁੱਛ ਰਹੇ ਹੋ, ਜੇ ਅਸੀਂ ਕੋਈ ਕਲੇਮ ਕੀਤਾ ਤਾਂ ਨਾ ਸਹੀ।
1: ਤੇ ਰੋਮੀ ਜੀ ਦੂਜੀ ਗੱਲ ਇਹ ਆ ਤੁਹਾਡੇ ਗਲੀ ਮਹੱਲੇ ਜੇ ਕੋਈ ਐਕਸੀਡੈਂਟ ਹੋਇਆ ਤੁਹਾਡੀ ਕਾਰ ਦਾ ਪ੍ਰੀਮੀਅਮ ਕਿਉਂ ਵਧਿਆ ਬਈ, ਕਿਉਂਕਿ ਤੁਹਾਡਾ ਗਲੀ ਮਹੱਲਾ ਜੀ ਉਹ ਹੁਣ ਹਾਈ ਰਿਸਕ ਏਰੀਆ ਬਣ ਗਿਆ ਕਿਉਂਕਿ ਉੱਥੇ ਦੋ ਐਕਸੀਡੈਂਟ ਹੋਏ ਹੋਏ ਆ
0: ਭਾਈ, ਇਹਨਾਂ ਨੂੰ ਚਾਰ ਚਾਰ ਜਣਾਂ ਨੂੰ ਗੱਡੀਆਂ ਚੋਰੀ ਹੋਣੀਆਂ ਕਿਉਂਕਿ ਇਹਨਾਂ ਨੂੰ ਮੇਰੇ ਮੌਕਾ ਮਿਲ ਗਿਆ ਵਧਾਉਣ ਦਾ
2: ਇਦਾਂ ਹੀ।
0: ਹਾਂਜੀ
2: ਥੈਂਕ ਯੂ
0: ਭਾਈ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਇੱਕ ਆਪਾਂ ਬ੍ਰੇਕ ਲੈ ਕੇ ਤੇ ਫਿਰ ਵਾਪਸੀ ਕਰਦੇ ਹਾਂ ਜੀ ਰੇਡੀਓ। ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
4: तू इतने ही नीचे थी आके पक्का भी हो गया, की जुगाड़ लाया है?
5: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
6: This station is now the ultimate power in the universe.
7: Radio Hanji 1674.
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
9: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
10: ਉਹ ਜੋ ਹੁਕਮ ਮੇਰੀ ਸਰਕਾਰ।
9: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
9: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
9: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
9: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਹਾਂ ਪ੍ਰੋਗਰਾਮ ਹਾਂਜੀ ਮੈਲਬਨ ਤੇ ਅਗਲੇ ਹਿੱਸੇ 'ਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਅੱਜ ਚੱਲ ਰਹੀਆਂ ਸੀ ਕਿ ਸੜਕ ਦੇ ਉੱਤੇ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਅਤੇ ਉਸ ਸੜਕੀ ਹਾਦਸੇ ਤੋਂ ਬਾਅਦ ਆਪਾਂ ਕੀ ਕਰਨਾ ਹੁੰਦਾ ਵਾ ਅਤੇ ਕੀ ਆਪਾਂ ਨਹੀਂ ਕਰਨਾ ਹੁੰਦਾ, ਕਿਹੜੀਆਂ ਚੀਜ਼ਾਂ ਦਾ ਧਿਆਨ ਖਾਸ ਰੱਖਣਾ ਹੁੰਦਾ ਅਤੇ ਕਿਹੜੀਆਂ ਚੀਜ਼ਾਂ ਨੂੰ ਉਸ ਸਮੇਂ ਦੇ ਉੱਤੇ ਬਹੁਤੀ ਤਵੱਜੋ ਨਹੀਂ ਦੇਣੀ ਹੁੰਦੀ। ਸੋ ਇਸ ਬਾਬਤ ਗੱਲਬਾਤ ਸਾਡੀ ਚੱਲ ਰਹੀ ਸੀ ਅਤੇ ਜਿੱਦਾਂ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇੱਥੇ ਆਪਾਂ ਪੁਲਿਸ ਦੇ ਨਜ਼ਰੀਏ ਤੋਂ ਵੀ ਵੇਖਾਂਗੇ ਕਿ ਪੁਲਿਸ ਕੀ ਕਹਿੰਦੀ ਹੈ ਇਸ ਮਸਲੇ ਦੇ ਵਿੱਚ, ਪੁਲਿਸ ਦੇ ਵੱਲੋਂ ਕਿਹੜੀਆਂ ਕਿਹੜੀਆਂ ਜਾਣਕਾਰੀਆਂ ਨੇ, ਇਹ ਵੀ ਥੋੜ੍ਹਾ ਜਿਹਾ ਧਿਆਨ ਦਿਓ। ਸਾਡੇ ਨਾਲ ਇਸ ਟਾਈਮ ਫੋਨਲਾਈਨ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਵਿਰਦੀ ਜੀ ਅਤੇ ਉਹਨਾਂ ਦੇ ਕੋਲੋਂ ਆਪਾਂ ਇਹ ਜਾਣਾਂਗੇ ਇਸ ਮਸਲੇ ਦੇ ਉੱਤੇ, ਅਤੇ ਨਾਲ ਨੇ ਮੇਰੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਬੜੀ ਮਿਹਰਬਾਨੀ ਰਣਜੋਤ, ਅਤੇ ਕਾਫੀ ਸਾਰੀਆਂ ਗੱਲਾਂ ਆਪਾਂ ਕੀਤੀਆਂ ਨੇ ਅਤੇ ਕਿਸ ਕਿਸਮ ਨਾਲ ਆਪਾਂ ਇਸ ਸਿਚੁਏਸ਼ਨ ਨੂੰ ਡੀਲ ਕਰ ਸਕਦੇ ਹਾਂ, ਖਾਸ ਤੌਰ 'ਤੇ ਉਦੋਂ ਜਦ ਘਬਰਾਏ ਹੁੰਦੇ ਹਾਂ ਅਤੇ ਕੁਛ ਸੋਚਦਾ ਨਹੀਂ, ਅਤੇ ਉਸ ਲਿਹਾਜ਼ ਨਾਲ ਇਹ ਬਹੁਤ ਜ਼ਰੂਰੀ ਹੋ ਜਾਂਦਾ ਇਸ ਟੋਪਿਕ 'ਤੇ ਗੱਲ ਕਰਨਾ, ਕਿਉਂਕਿ ਅਵੇਸਲੇ ਨਹੀਂ ਰਿਹਾ ਜਾ ਸਕਦਾ। ਜਿਵੇਂ ਇੰਸ਼ੋਰੈਂਸ ਦੀ ਗੱਲ ਕੀਤੀ ਆ, ਬਿਹੇਵੀਅਰ ਦੀ ਗੱਲ ਕੀਤੀ ਆ, ਅਤੇ ਉਸ ਮੌਕੇ ਬਾਰ ਬਾਰ ਇੱਕ ਚੀਜ਼ ਜਿਹੜੀ ਆਉਂਦੀ ਹੈ ਸਾਡੇ ਧਿਆਨ 'ਚ, ਇੱਕ ਐਂਬੂਲੈਂਸ ਇੱਕ ਪੁਲਿਸ, ਅਤੇ ਵਿਰਦੀ ਸਾਹਿਬ ਇਸ ਵੇਲੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਬਣੇ ਹੋਏ ਨੇ, ਆਪਾਂ ਇਸ ਸਿਲਸਿਲੇ 'ਚ ਉਹਨਾਂ ਨਾਲ ਵੀ ਸਾਂਝ ਪਾਉਂਦੇ ਹਾਂ।
0: ਜੀ ਭਾਅ ਜੀ, ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
2: ਥੈਂਕ ਯੂ ਰਣਜੋਤ ਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਭਾਈ, ਗੱਲਬਾਤ ਆਪਾਂ ਅੱਜ ਕਰ ਰਹੇ ਹਾਂ ਕਿ ਕੋਈ ਸੜਕੀ ਹਾਦਸਾ ਜਦੋਂ ਵਾਪਰ ਜਾਂਦਾ ਅਤੇ ਬੜੀਆਂ ਸਾਰੀਆਂ ਆਪਾਂ ਕਿਸੇ ਵੇਲੇ ਗਲਤੀਆਂ ਵੀ ਕਰ ਜਾਂਦੇ ਹਾਂ, ਜੇ ਗਲਤੀਆਂ ਵੀ ਨਹੀਂ ਤਾਂ ਕਿਸੇ ਨੂੰ ਕੋਈ ਕਿਤੇ ਲੋੜ ਰੱਬ ਨਾ ਕਰੇ ਕੋਈ ਪੈ ਜਾਵੇ, ਤਾਂ ਫਿਰ ਉਹਨੇ ਕੀ ਕਰਨਾ ਹੁੰਦਾ ਵਾ ਅਤੇ ਪੁਲਿਸ ਉਸ ਨੂੰ ਕਿਹੜੇ ਨਜ਼ਰੀਏ ਨਾਲ ਵੇਖਦੀ ਹੈ, ਕਿਹੜੀਆਂ ਕਿਹੜੀਆਂ ਆਮ ਗਲਤੀਆਂ ਲੋਕ ਕਰਦੇ ਨੇ, ਸਾਨੂੰ ਇਹ ਕਿ ਭਾਈਚਾਰੇ ਨੂੰ ਥੋੜ੍ਹੀ ਤੁਹਾਡੇ ਕੋਲੋਂ ਜਾਣਕਾਰੀ ਦਵਾ ਦਈਏ।
2: ਬਿਲਕੁਲ ਭਾਅ ਜੀ, ਮੇਨਲੀ ਜਦੋਂ ਐਕਸੀਡੈਂਟ ਹੁੰਦਾ ਨਾ, ਸਭ ਤੋਂ ਪਹਿਲਾ ਕੰਮ ਤਾਂ ਇਹ ਆ ਕਿ ਆਪਾਂ ਉੱਥੋਂ ਜਾਣਾ ਨਹੀਂ, ਭੱਜਣਾ ਨਹੀਂ
0: ਜੀ,
2: ਉੱਥੇ ਰੁਕਣਾ ਆ, ਰੁਕ ਕੇ ਜੋ ਅਸਿਸਟੈਂਸ ਜਿਹੜੀ ਵੀ ਪਾਰਟੀ ਨੂੰ ਚਾਹੀਦੀ ਹੋਵੇ ਉਸ ਹਿਸਾਬ ਨਾਲ ਉਹ ਦੇਣੀ ਹੈ
0: ਜੀ।
2: ਐਕਟ ਲਾ ਜਿਹੜਾ ਇਹ ਕਹਿੰਦਾ ਵੀ ਯੂ ਮਸਟ ਸਟੋਪ ਐਂਡ ਰੈਂਡਰ ਅਸਿਸਟੈਂਸ ਟੂ ਦ ਪਰਸਨ ਇਨ ਨੀਡ
0: ਜੀ,
2: ਸਭ ਤੋਂ ਪਹਿਲੀ ਸਾਡੀ ਜਿਹੜੀ ਓਬਲੀਗੇਸ਼ਨ ਆ ਉਹ ਇਹ ਹੈ
0: ਜੀ। ਸੋ ਇਹਦੇ ਵਿੱਚ ਭਾਈ ਜਿਹੜਾ ਜ਼ਿਆਦਾਤਰ ਹਾਂਜੀ ਲੋਕਾਂ ਦਾ ਨਾ ਇੱਕ ਜ਼ਿਆਦਾਤਰ ਇਹ ਸਵਾਲ ਆਉਂਦਾ ਵਾ ਵੀ ਅਸੀਂ ਨਾ ਉੱਥੇ ਪੁਲਿਸ ਸੱਦੀ ਸੀ, ਐਕਸੀਡੈਂਟ ਹੋਇਆ ਸੀ, ਅਗਲਾ ਮੈਨੂੰ ਇੱਦਾਂ ਬੋਲਣ ਡਿਆ ਸੀ, ਆਹ ਕਰਨ ਡਿਆ ਸੀ, ਅਤੇ ਪੁਲਿਸ ਆਈ ਤਾਂ ਪੁਲਿਸ ਨੇ ਕਿਹਾ ਵੀ ਸਾਡਾ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ, ਮੈਂ ਕਿਹਾ ਵੀ ਹੈਗੀ ਆ ਨਹੀਂ ਹੈਗੀ, ਤਾਂ ਪੁਲਿਸ ਉੱਥੋਂ ਚੱਲ ਗਈ, ਲੋਕ ਇੱਦਾਂ ਦਾ ਰੋਸ ਜਿਤਾਉਂਦੇ ਆ
2: ਹਾਂਜੀ। ਹੁਣ ਜਦੋਂ ਇੱਕ ਵਾਰੀ ਕਹਿੰਦੇ ਹੁੰਦੇ ਨਾ ਵੀ ਐਕਸੀਡੈਂਟ ਹੋਇਆ ਤੇ ਹੀਟ ਆਫ ਦਾ ਮੂਮੈਂਟ ਦੇ ਵਿੱਚ ਬਹੁਤ ਲੋਕੀ ਜਿਹੜੇ ਡਿਫਰੈਂਟ ਰਿਐਕਟ ਕਰਦੇ ਨੇ, ਠੀਕ ਹੈ, ਕੋਈ ਉਹਨੂੰ ਬੜਾ ਈਜ਼ੀਲੀ ਹੈਂਡਲ ਕਰ ਲਏਗਾ, ਕੋਈ ਥੋੜਾ ਜਿਹਾ ਗਾਲੀ ਗਲੋਚ ਕਰਨ ਲੱਗ ਪੈਂਦਾ ਵੀ ਹਾਂ ਵੀ ਹਾਊ ਡਿਡ ਯੂ ਡੂ ਦਿਸ,
0: ਠੀਕ
2: ਹੈ। ਅਨਲੈਸ ਸਮਨ ਥ੍ਰੈਟਨਸ ਯੂ ਫਿਜ਼ੀਕਲੀ ਔਰ ਵਰਬਲੀ ਡਾਇਰੈਕਟ ਥ੍ਰੈਟ ਟੂਵਰਡਸ ਯੂ, ਦੈਨ ਪੁਲਿਸ ਵੋਂਟ ਡੂ ਐਨੀਥਿੰਗ, ਠੀਕ ਹੈ। ਤੇ ਜੇ ਤੁਹਾਡਾ ਥ੍ਰੈਟ ਡਾਇਰੈਕਟ ਤੁਹਾਨੂੰ ਥ੍ਰੈਟ ਕੀਤਾ ਵੀ ਹਾਂ ਵੀ ਮੈਂ ਤੁਹਾਨੂੰ ਮਾਰੂੰਗਾ ਜਾਂ ਕੁਛ ਕਰਾਂਗਾ, ਦੈਨ ਪੁਲਿਸ ਵਿਲ ਡੈਫੀਨੇਟਲੀ ਐਕਟ ਔਨ ਇਟ
0: ਜੀ। ਸੋ ਅਦਰਵਾਈਜ਼ ਫਿਰ ਉਹ ਇੰਸ਼ੋਰੈਂਸ ਹੀ ਆ ਵੀ ਉਹਦੇ ਨਾਲ ਹੀ ਉਹਨਾਂ ਨੇ ਡੀਲ ਕਰਨਾ, ਪੁਲਿਸ ਤਾਂ ਉਹਦੇ ਵਿੱਚ ਨਹੀਂ ਤੇ ਕੋਈ ਹੋਰ ਨਹੀਂ
2: ਹਾਂਜੀ।
0: ਤੇ ਇਸ ਤੋਂ ਇਲਾਵਾ ਵੀ ਕੋਈ ਇੱਦਾਂ ਦੇ ਸਰਕਮਸਟਾਂਸਿਸ ਨੇ ਜਿਹਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਜਾਂ ਬੰਦਾ ਕਾਲ ਕਰ ਸਕਦਾ?
2: ਕਾਲ ਤੁਸੀਂ ਪੁਲਿਸ ਨੂੰ ਸਿਰਫ ਉਦੋਂ ਕਰਨੀ ਆ ਜੇ ਤੁਹਾਡਾ ਐਕਸੀਡੈਂਟ ਹੋਇਆ ਤੇ ਕਿਸੇ ਵੀ ਪਾਰਟੀ ਨੂੰ ਇੰਜਰੀ ਆ ਜਾਂ ਟ੍ਰੈਫਿਕ ਹੈਜ਼ਰਡ ਆ ਤੁਹਾਡਾ ਵਹੀਕਲ ਜਾਂ ਕਿਸੇ ਹੋਰ ਦਾ ਵਹੀਕਲ, ਤੇ ਉੱਤੇ ਪੁਲਿਸ ਅਟੈਂਡ ਕਰੇਗੀ। ਜਦੋਂ ਤੁਸੀਂ ਕਾਲ ਵੀ ਕਰੋਗੇ ਪੁਲਿਸ ਤੁਹਾਨੂੰ ਇਹੀ ਪੁੱਛੇਗੀ ਜਿਹੜਾ ਕਾਲ ਟੇਕਰਸ ਆ ਕਿ ਇਜ਼ ਦੇਰ ਐਨੀ ਇੰਜਰੀਜ਼ ਔਰ ਇਜ਼ ਦੇਰ ਆ ਟ੍ਰੈਫਿਕ ਹੈਜ਼ਰਡ।
1: ਅੱਛਾ, ਇਹਦੇ ਚੋਂ ਇੱਕ ਹੋਰ ਸਵਾਲ ਨਿਕਲਦਾ ਜੀ,
2: ਟ੍ਰੈਫਿਕ ਹੈਜ਼ਰਡ ਨਹੀਂ ਆ ਹਾਂਜੀ,
1: ਜਿਵੇਂ ਮੰਨ ਲਓ ਹੁਣ ਕਾਰ ਪਾਰਕ 'ਚ ਆ ਅਤੇ ਮਤਲਬ ਆਪਸ 'ਚ ਗੱਡੀਆਂ ਦੋ ਨਾ ਭਿੜ ਗਈਆਂ ਜਾਂ ਘੱਸ ਗਈਆਂ ਕਹਿ ਲਓ, ਅਤੇ ਇਹ ਬੰਦਾ ਦੂਜੇ ਬੰਦੇ ਤੋਂ ਮੰਗ ਰਿਹਾ ਵੀ ਤੂੰ ਆਪਦੀਆਂ ਡਰਾਈਵਿੰਗ ਦੀਆਂ ਡੀਟੇਲਸ ਦੇ, ਉਹ ਕਹਿੰਦਾ ਮੈਂ ਤਾਂ ਨਹੀਂ ਦਿੰਦਾ, ਤੂੰ ਕਰ ਲਾ ਜੋ ਕਰਨਾ, ਲਾ ਲਾ ਜੋਰ ਜਿਹੜਾ ਲੱਗਦਾ, ਉਸ ਹਾਲਾਤ 'ਚ ਤਾਂ ਫਿਰ ਇਹ ਬਣਦਾ ਨਹੀਂ ਕਿਉਂਕਿ ਉਹ ਟ੍ਰੈਫਿਕ ਨੂੰ ਹੈਜ਼ਰਡ ਨਹੀਂ ਆ ਅਤੇ ਆਪਸ 'ਚ ਉਹਨਾਂ ਦਾ ਉਹਨੇ ਕੋਈ ਇੱਦਾਂ ਥਰੈਟਨ ਵੀ ਨਹੀਂ ਕੀਤਾ, ਤਾਂ ਉਸ ਲਿਹਾਜ਼ ਨਾਲ ਫਿਰ ਠੰਡੇ ਵਾਸਤੇ ਹੌਲੀ ਕੁ ਦੇਣੇ ਮੂੰਹ ਜਿਹਾ ਬਣਾ ਕੇ ਘਰ ਨਹੀਂ ਆਇਆ ਜਾ ਸਕਦਾ?
2: ਨਹੀਂ ਨਹੀਂ ਨਹੀਂ, ਉਹ ਮੂੰਹ ਬਣਾ ਕੇ ਘਰ ਨੂੰ ਨਹੀਂ ਆਉਣਾ, ਆਪਾਂ ਦੂਜੀ ਗੱਡੀ ਦੀਆਂ ਰਜਿਸਟ੍ਰੇਸ਼ਨ ਡੀਟੇਲਸ ਲੈਣੀਆਂ ਨੇ
1: ਜਾਂ ਫੋਟੋ ਖਿੱਚ ਲਈ ਜੋ ਜੋ ਪੜ੍ਹ ਦੇ ਸਕਦੇ ਵਾਈਪਰ ਦੇ ਥੱਲੇ
2: ਉਹਨਾਂ ਦੀ ਕਾਰ ਦੀ
1: ਵਿਨ ਨੰਬਰ ਵੀ ਹੈਗਾ
2: ਹਾਂਜੀ ਹਾਂਜੀ ਉਹਦੀ ਕਾਰ ਦੀ ਫੋਟੋ ਖਿੱਚ ਲਓ ਖਿੱਚ ਕੇ ਤੇ ਫਿਰ ਤੁਸੀਂ ਪੁਲਿਸ ਸਟੇਸ਼ਨ ਅਟੈਂਡ ਕਰੋ
1: ਜੀ
2: ਔਰ ਕਰਕੇ ਉਹਦੀ ਰਿਪੋਰਟ ਲੌਂਚ ਕਰੋ
0: ਠੀਕ ਹੋ ਗਿਆ ਕੀ ਇਹ ਬੰਦਾ
2: ਉਹ ਇਨਵੈਸਟੀਗੇਟ ਕਰੇਗੀ ਐਗਜ਼ੈਕਟਲੀ ਪੁਲਿਸ ਫਿਰ ਦੇਖੇਗੀ ਜਿਹੜੇ ਕੈਮਰੇ ਉੱਥੇ ਹੈਗੇ ਆ ਸ਼ੋਪਿੰਗ ਸੈਂਟਰ ਕਾਰ ਪਾਰਕ ਦੇ ਵਿੱਚ ਜੇ ਉਹਨਾਂ ਦੇ ਵਿੱਚ ਕੁਛ ਆਉਂਦਾ ਆ ਜਾਂ ਨਹੀਂ ਆਉਂਦਾ ਫਿਰ ਉਹ ਕੰਟੈਕਟ ਕਰੇਗੀ ਜਿਹੜਾ ਓਨਰ ਆ ਉਹਦਾ ਵਹੀਕਲ ਦਾ ਉਹਨੂੰ ਕਹੇਗੀ ਕਿ ਹਾਂ ਵੀ ਹੂ ਵਾਸ ਦਾ ਡਰਾਈਵਰ ਐਟ ਦੈਟ ਟਾਈਮ ਤੇ ਉਹਦੇ ਨਾਲ ਗੱਲਬਾਤ ਕਰਕੇ ਦੈਨ ਦੇ ਵਿਲ ਗੈਟ ਟੂ ਅ ਰੈਜ਼ੋਲੂਸ਼ਨ
0: ਤੇ ਇੱਕ ਜਿੱਦਾਂ ਅੱਜ ਕੱਲ੍ਹ ਬਹੁਤ ਇਹ ਵੀ ਸਮੱਸਿਆ ਆ ਰਹੀ ਆ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਸੰਕੇ ਹੁੰਦੇ ਆ ਵੀ ਪਤਾ ਨਹੀਂ ਗੱਡੀ ਖਰੇ ਚੋਰੀ ਦੀ ਨਾ ਹੋਵੇ ਜਾਂ ਫਿਰ ਮੰਨ ਲਓ ਜੇ ਨਿਕਲ ਹੀ ਆਉਂਦੀ ਹੈ ਚੋਰੀ ਦੀ ਤੇ ਉਸ ਸੰਬੰਧ ਦੇ ਵਿੱਚ ਫਿਰ ਕੀ ਕੀਤਾ ਜਾਵੇ ਮੰਨ ਲਓ ਨੰਬਰ ਪਲੇਟ ਮੈਚ ਨਹੀਂ ਕਰਦੀ
2: ਹਾਂਜੀ ਉਹਦੇ ਵਿੱਚ ਫਿਰ ਕੋਈ ਇੰਨਾ ਇਨਵੈਸਟੀਗੇਸ਼ਨ ਪੁਲਿਸ ਵੱਲੋਂ ਨਹੀਂ ਹੁੰਦੀ ਹਾਂ ਇਹ ਜ਼ਰੂਰ ਹੁੰਦਾ ਕਿ ਜੇ ਕਹਿ ਲਓ ਵੀ ਤੁਸੀਂ ਔਨ ਰੋਡ ਤੁਹਾਡਾ ਇੱਕ ਚੋਰੀ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ
0: ਜੀ
2: ਠੀਕ ਹੈ ਤੇ ਉਹ ਫਿਰ ਜਿਹੜਾ ਜਦੋਂ ਪੁਲਿਸ ਇਨਵੋਲਵ ਹੁੰਦੀ ਹੈ ਉਹਦੇ ਵਿੱਚ ਫਿਰ ਪੁਲਿਸ ਤੁਹਾਡਾ ਜਿਹੜੀ ਟਿਸ ਰਿਪੋਰਟ ਕਰਦੀ ਹੈ
0: ਠੀਕ ਹੈ
2: ਤੇ ਉਹ ਜਿਹੜੀ ਰਿਪੋਰਟ ਨੰਬਰ ਆ ਉਹ ਤੁਹਾਨੂੰ ਪੁਲਿਸ ਦੇਏਗੀ ਉਹ ਰਿਪੋਰਟ ਨੰਬਰ ਤੁਸੀਂ ਜਿਹੜਾ ਹੈ ਉਹ ਆਪਣੀ ਇੰਸ਼ੋਰੈਂਸ ਨੂੰ ਦੇਣਾ ਦੈਨ ਇੰਸ਼ੋਰੈਂਸ ਡੀਲ ਵਿਦ ਦ ਸਟੇਟ
0: ਓਕੇ ਅੱਛਾ ਇੱਕ ਹੋਰ ਸਿਨੈਰੀਓ ਆ ਜੇ ਮੰਨ ਲਓ ਤੁਸੀਂ ਤੁਹਾਡਾ ਐਕਸੀਡੈਂਟ ਹੋਇਆ ਵਾ ਤੇ ਤੁਹਾਨੂੰ ਇਹ ਪ੍ਰਤੀਤ ਹੁੰਦਾ ਵੀ ਇਹ ਤੇ ਬੰਦਾ ਨਸ਼ੇ ਦੇ ਵਿੱਚ ਟੁੱਲ ਲਿਆ ਕੋਤੇ ਜਿਹੜੇ ਤਰੀਕੇ ਨਾਲ ਬਿਹੇਵ ਕਰ ਰਿਹਾ ਜਾਂ ਮੂੰਹ 'ਚ ਸਮੈਲ ਆ ਰਹੀ ਆ ਜਾਂ ਐਕਟ ਕਰ ਰਿਹਾ ਤੇ ਉਸ ਕੀ ਉਸ ਸੰਬੰਧ ਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੋ ਸਕਦੀ ਹੈ ਜਾਂ ਕਾਲ ਹੋ ਸਕਦੀ
2: ਬਿਲਕੁਲ ਹੋ ਸਕਦੀ
1: ਤੇ ਪੁਲਿਸ ਕੋ ਉਸ ਵੇਲੇ ਕੁਛ ਹੁੰਦਾ ਬ੍ਰੈਥ ਟੈਸਟ ਕਰਨ ਦਾ ਸਿਸਟਮ ਜਾਂ ਕੋਈ ਉਹਦੇ ਸਲਾਈਵਾ ਚੈੱਕ ਕਰਨ ਦਾ ਜੇ ਕੋਈ ਪੁਲਿਸ ਪਾਰਟੀ ਅਟੈਂਡ ਕਰ ਰਹੀ ਹੈ
2: ਹਾਂਜੀ ਬ੍ਰੈਥ ਟੈਸਟਿੰਗ ਹੋਏਗੀ ਉਸ ਵੇਲੇ ਜੇ ਤਾਂ ਜਿਹੜਾ ਲੋਕਲ ਯੂਨੀਫਾਰਮ ਯੂਨਿਟ ਆ ਰਿਹਾ ਤਾਂ ਉਹਦੇ ਵਿੱਚ ਸਿਰਫ ਬ੍ਰੈਥ ਟੈਸਟ ਕਰਨਗੇ ਤੇ ਉਹਦੀ ਅਸੈਸਮੈਂਟ ਕਰਨਗੇ ਵੀ ਜੇ ਬ੍ਰੈਥ ਟੈਸਟ ਨੈਗੇਟਿਵ ਆਉਂਦਾ ਆ ਤਾਂ ਫਿਰ ਉਹਦੀ ਅਸੈਸਮੈਂਟ ਹੋਏਗੀ ਕਿ ਇਹ ਹੋਰ ਕਿਸੇ ਡਰੱਗ ਨਾਲ ਅਫੈਕਟਡ ਤਾਂ ਨਹੀਂ ਹੈਗਾ
1: ਇਰੈਟਿਕ ਬਿਹੇਵੀਅਰ
2: ਜੇ ਉਹਨਾਂ ਨੂੰ ਲੱਗੇਗਾ ਇਫ ਦੇ ਫੋਰਮ ਐਨ ਓਪੀਨੀਅਨ ਦੈਟ ਦਿਸ ਪਰਸਨ ਇਜ਼ ਅਫੈਕਟਡ ਵਿਦ ਐਨੀ ਡਰੱਗ ਦੈਨ ਵੀ ਗੋ ਫਾਰ ਦ ਇੰਪੇਅਰਡ ਅਸੈਸਮੈਂਟ ਤੇ ਉਹ ਅਸੈਸਮੈਂਟ ਹੋਣ ਉਹਦੇ ਉਹ ਅਸੈਸਮੈਂਟ ਕਰਕੇ ਆਪਾਂ ਫਿਰ ਉਹਨੂੰ ਬਲੱਡ ਟੈਸਟ ਲਈ ਜਾਈਦਾ
0: ਵੈਸੇ ਤੁਹਾਡੇ ਜੇ ਤਜਰਬੇ ਤੋਂ ਵੇਖੀਏ ਲੰਮਾ ਸਮਾਂ ਹੋ ਗਿਆ ਤੁਹਾਨੂੰ ਵੀ ਵਿਕਟੋਰੀਆ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਉਂਦਿਆਂ ਕਿ ਜ਼ਿਆਦਾਤਰ ਸਮੱਸਿਆ ਆਉਂਦੀ ਕੀ ਆ ਓਵਰਆਲ ਲੋਕਾਂ ਨੂੰ ਇਸ ਵਜੇ ਮਸਲਿਆਂ ਦੇ ਵਿੱਚ
2: ਸਭ ਤੋਂ ਵੱਡੀ ਭਾਜੀ ਪ੍ਰੋਬਲਮ ਇਹ ਆ ਕਿ ਬੰਦੇ ਸਾਡੇ ਜਿੰਨੀ ਵੀ ਕਹਿ ਲਓ ਵੀ ਇਕੱਲੀ ਆਪਣੀ ਇੰਡੀਅਨ ਕਮਿਊਨਿਟੀ ਨਹੀਂ ਬਹੁਤੀ ਕਮਿਊਨਿਟੀ ਨੂੰ ਇਹ ਨਹੀਂ ਪਤਾ ਕਿ ਐਕਸੀਡੈਂਟ ਹੋਵੇ ਤਾਂ ਅਸੀਂ ਦੇਣਾ ਕੀ ਆ ਇੱਕ ਦੂਜੇ ਨੂੰ
0: ਜੀ
2: ਠੀਕ ਹੈ ਜੀ ਲਾਅ ਇਹ ਕਹਿੰਦਾ ਕਿ ਯੂ ਮਸਟ ਪ੍ਰੋਵਾਈਡ ਯੋਰ ਨੇਮ ਯੋਰ ਐਡਰੈਸ ਐਂਡ ਯੋਰ ਵਹੀਕਲ ਰਜਿਸਟ੍ਰੇਸ਼ਨ ਠੀਕ ਆ ਤੁਹਾਨੂੰ ਆਪਣਾ ਫੋਨ ਨੰਬਰ ਵੀ ਦੇਣ ਦੀ ਲੋੜ ਨਹੀਂ ਆ ਤੁਹਾਨੂੰ ਆਪਣਾ ਲਾਇਸੈਂਸ ਨੰਬਰ ਵੀ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਇਫ ਯੂ ਆਰ ਨੋਟ ਰਜਿਸਟਰਡ ਓਨਰ ਆਫ ਦ ਵਹੀਕਲ ਦੈਨ ਯੂ ਮਸਟ ਪ੍ਰੋਵਾਈਡ ਦ ਰਜਿਸਟਰਡ ਓਨਰ ਡੀਟੇਲਸ ਟੂ
0: ਓਕੇ
1: ਨਹੀਂ ਆ ਵਧੀਆ ਹੋ ਗਿਆ ਕਿਉਂਕਿ ਆਪਾਂ ਸਾਨੂੰ ਭੁਲੇਖਾ ਸਾਰਿਆਂ ਨੂੰ ਇਹ ਹੁੰਦਾ ਵੀ ਡਰਾਈਵਿੰਗ ਲਾਇਸੈਂਸ ਜੇ ਦਿੱਤਾ ਨਹੀਂ ਤਾਂ ਪਤਾ ਨਹੀਂ ਕਿਆ ਗੁਨਾਹ ਹੋ ਗਿਆ ਜਾਂ ਕੀ ਹੋ ਗਿਆ
2: ਨਹੀਂ ਯੂ ਡੋਂਟ ਹੈਵ ਟੂ ਗੈਟ ਦ ਲਾਇਸੈਂਸ ਤੁਹਾਨੂੰ ਸਿਰਫ ਨਾਮ ਐਡਰੈਸ ਤੇ ਕਾਰ ਦੀ ਰਜਿਸਟ੍ਰੇਸ਼ਨ ਇਹ ਤਿੰਨ ਚੀਜ਼ਾਂ ਜ਼ਰੂਰੀ ਹੈ
1: ਪਰ
2: ਮਸਟ ਜੇ ਦੋਨੋਂ ਪਾਰਟੀ ਅਗਰੀ ਕਰਦੀਆਂ ਕਿ ਫੋਨ ਨੰਬਰ ਜਾਂ ਲਾਇਸੈਂਸ ਨੰਬਰ ਐਕਸਚੇਂਜ ਕਰਨਾ ਦੈਟਸ ਅਪ ਟੂ ਯੂ ਬਟ ਦ ਲਾਅ ਸਟੇਟਸ ਨੇਮ ਐਡਰੈਸ ਐਂਡ ਰਜੋ
1: ਪਰ ਭਾਜੀ ਉਹ ਤਾਂ ਕਹਿੰਦਾ ਮੇਰਾ ਨਾਂ ਹੈਗਾ ਡੌਨ ਸਮਿਥ ਤੇ ਮੈਂ ਰਹਿਣਾ ਫਲਾਨੀ ਜਗ੍ਹਾ ਤੇ ਮਤਲਬ ਉਹ ਪਤਾ ਕਿਵੇਂ ਲੱਗੇ ਵੀ ਉਹ ਝੂਠ ਸੱਚ ਦਾ ਤੇ ਕਿਉਂਕਿ ਡਰਾਈਵਿੰਗ ਲਾਇਸੈਂਸ ਤੇ ਪਤਾ ਲੱਗ ਗਿਆ ਫੋਟੋ ਖਿੱਚ ਲਈ ਐਡਰੈਸ ਹੈਗਾ ਹਨਾ ਐਟ ਲੀਸਟ ਯੂ ਹੈਵ ਸਮਥਿੰਗ
2: ਦੈਟਸ ਓਕੇ ਭਾਜੀ ਜੇ ਤੁਹਾਨੂੰ ਉਹ ਬੰਦਾ ਨੇ ਗਲਤ ਨਾਮ ਦਿੱਤਾ ਆ ਤੁਹਾਡੇ ਕੋਲ ਕਾਰ ਦੀ ਰਜਿਸਟ੍ਰੇਸ਼ਨ ਹੈਗੀ ਆ ਠੀਕ ਹੈ ਜੀ ਤੇ ਉਹਦਾ ਐਡਰੈਸ ਹੈਗਾ ਆ ਦੈਨ ਇਟਸ ਅਪ ਟੂ ਪੁਲਿਸ ਟੂ ਵਰਕ ਆਊਟ ਹਾਊ ਦੇ ਗੋਇੰਗ ਟੂ ਚਾਰਜ ਯੂ
0: ਪਰ ਬਾਅਦ ਵਿੱਚ ਉਹ ਟਰੇਸ ਕਰਨ ਦੇ ਉੱਤੇ ਜਦੋਂ ਗੱਲ ਆਈ ਤਾਂ ਇੰਸ਼ੋਰੈਂਸ ਇਹ ਕਹਿੰਦੀ ਆ ਵੀ ਨਹੀਂ ਅਸੀਂ ਤੇ ਉਹਨਾਂ ਨੂੰ ਟਰੇਸ ਹੀ ਨਹੀਂ ਕਰ ਪਾ ਰਹੇ ਉਹ ਤੇ ਨੰਬਰ ਗਲਤ ਸੀ ਉਹ ਜਿਹੜਾ ਉਹਨਾਂ ਨੇ ਦਿੱਤਾ ਤੇ ਉਹ ਗੱਲ ਰਫਾ ਦਫਾ ਹੋ ਗਈ ਉਹ ਕਹਿੰਦਾ ਮੈਨੂੰ ਮਿਲਿਆ ਕੁਛ ਨੀ
2: ਬਹੁਤੀਆਂ ਇੰਸ਼ੋਰੈਂਸ ਕੰਪਨੀ ਜਿਹੜੀਆਂ ਨਾ ਉਹ ਓਨਰਸ ਜਿਹੜੀ ਆ ਉਹ ਓਨਰ ਤੇ ਪਾ ਦਿੰਦੀ ਆ ਕਿ ਯੂ ਨੀਡ ਟੂ ਗੈਟ ਦਿਸ ਯੂ ਨੀਡ ਟੂ ਗੈਟ ਦੈਟ as far as the owner have given the insurance the name, address and the vehicle registration, owner have completed their obligation.
1: ਫਿਰ ਤਾਂ ਮੇਰਾ ਕੱਲ ਗਲਗੁਲ ਪੜਾਈ ਠੀਕ ਹੈ ਮੌਕੇ ਤੇ ਪੁਲਿਸ ਆਉਗੀ ਤੇ ਕੁਛ ਹੋਊਗਾ।
2: ਹਾਂ ਉਸ ਤੋਂ ਬਾਅਦ ਇੰਸ਼ੋਰੈਂਸ ਦੀ ਰਿਸਪੋਂਸਿਬਿਲਟੀ ਹੁੰਦੀ ਆ ਕਿ ਦੇ ਨੀਡ ਟੂ ਚੇਸ ਅਪ ਦ ਮਨੀ ਨਾਟ ਯੂ।
1: ਪਰ ਨਹੀਂ ਆਹ ਦੇਖੋ ਸਾਡੇ ਲਈ ਵੀ ਜਦੋਂ ਅਸੀਂ ਹੈਗਾ ਨਾ ਕਿਸੇ ਟੋਪਿਕ ਤੇ ਹਨਾ ਕਲੀਅਰਿੰਗ ਏਅਰ ਤੇ ਉਹ ਸਾਨੂੰ ਵੀ ਕੁਛ ਪਤਾ ਲੱਗਦਾ ਕਿਉਂਕਿ ਜਦ ਕਨਵਰਸੇਸ਼ਨ ਅਸੀਂ ਵਿਰਦੀ ਸਾਹਿਬ ਅੱਜ ਸਟਾਰਟ ਕੀਤੀ ਨਾ ਉਹਦੇ 'ਚ ਡਰਾਈਵਿੰਗ ਲਾਇਸੈਂਸ ਤੇ ਸਾਰੇ ਹੀ ਅਹਿਮੀਅਤ ਦੇ ਰਹੇ ਸੀ ਇਨਕਲੂਡਿੰਗ ਅਸ ਬਟ ਨਾਓ ਫਰੋਮ ਲਾਅ ਪੁਆਇੰਟ ਆਫ ਵਿਊ ਹੈ ਨਾ ਜਦੋਂ ਆਹ ਚੀਜ਼ਾਂ ਪਤਾ ਲੱਗਦੀਆਂ ਤਾਂ ਇਹਦਾ ਮਤਲਬ ਕਈ ਵਾਰ ਅਗਲੇ ਦਾ ਰਾਈਟ ਹੁੰਦਾ ਵੀ ਮੈਂ ਨਹੀਂ ਦੇਣਾ ਤਾਂ ਆਪਾਂ ਨੂੰ ਕਹਿੰਦੇ ਐਂ ਕਿਵੇਂ ਨਹੀਂ ਦੇਣਾ ਉਹ ਕੰਫਲਿਕਟ ਇੱਥੋਂ ਬਹੁਤ ਜ਼ਿਆਦਾ ਵੱਧਦਾ।
2: ਹਾਂਜੀ
0: ਪਰ ਇਹਦੇ ਵਿੱਚ ਜੇ ਆਪਾਂ ਮੰਨ ਲਓ ਡਰਾਈਵਿੰਗ ਲਾਇਸੈਂਸ ਕਿਸੇ ਦਾ ਲੈ ਵੀ ਲੈਂਦੇ ਹਾਂ ਜਾਂ ਕਿਸੇ ਨੂੰ ਡਿਟੇਲ ਦੇ ਵੀ ਦਿੰਦੇ ਹਾਂ ਅਤੇ ਇਹੋ ਜਿਹੇ ਸਪੈਸੀਫਿਕ ਐਕਸੀਡੈਂਟ ਦੇ ਕੇਸ ਦੇ ਵਿੱਚ ਕੀ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਆ ਜਾਂ ਕਿਉਂ ਆਪਾਂ ਨਹੀਂ ਦੇ ਸਕਦੇ ਹੁੰਦੇ ਲੈ ਸਕਦੇ ਹੁੰਦੇ
1: ਮਤਲਬ ਕਾਨੂੰਨ ਇਦਾਂ ਦਾ ਕਿਉਂ ਬਣਾਇਆ ਗਿਆ ਕਾਨੂੰਨ ਇਦਾਂ ਦਾ ਕਿਉਂ ਬਣਾਇਆ ਗਿਆ ਸੌਖਾ ਕਿਉਂ ਨਹੀਂ ਕਰਤਾ
2: ਪਹਿਲਾਂ ਤੋਂ ਹੀ ਕਾਨੂੰਨ ਇਦਾਂ ਹੀ ਲਿਖਿਆ ਹੋਇਆ ਭਾਜੀ ਔਰ ਦੂਜੀ ਗੱਲ ਇਹ ਆ ਕਿ ਕਈ ਵੇਲੇ ਕਈ ਬੰਦੇ ਇਦਾਂ ਦੇ ਹੁੰਦੇ ਜਿਹੜੇ ਗੱਡੀ ਚਲਾ ਰਹੇ ਉਹਨਾਂ ਦੇ ਕੋਲ ਲਾਇਸੈਂਸ ਹੈ ਹੀ ਨਹੀਂ ਦੇਣਗੇ ਕਿੱਥੋਂ
0: ਓਕੇ ਸੋ ਸਾਡਾ ਕੰਮ ਇਹ ਨਹੀਂ ਹੈ ਇਹ ਚੈੱਕ ਕਰਨਾ ਵੀ ਇਹਦੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ ਸਾਡਾ ਕੰਮ ਸਿਰਫ ਇਹਨਾਂ ਵੀ ਉਹਦੀ ਡਿਟੇਲ ਓਕੇ
1: ਪਰ ਆਪਾਂ ਹੁਣ ਵਿਕਟੋਰੀਆ ਸਟੇਟ ਦੀ ਗੱਲ ਕਰ ਰਹੇ ਹਾਂ ਜਾਂ ਬਾਕੀ ਸਟੇਟਾਂ 'ਚ ਵੀ ਇਹੋ ਜਿਹੇ ਕਾਨੂੰਨ ਨੇ
2: ਇਸ ਵੇਲੇ ਆਪਾਂ ਵਿਕਟੋਰੀਆ ਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਤੇ ਹਰ ਸਟੇਟ ਦਾ ਜਿਹੜਾ ਰੋਡ ਸੇਫਟੀ ਐਕਟ ਆ ਉਹ ਥੋੜਾ ਡਿਫਰੈਂਟ ਆ ਜਿਹੜੇ ਰੋਡ ਰੂਲਸ ਨੇ ਉਹ ਸਾਰੀਆਂ ਸਟੇਟਸ ਦੇ ਵਿੱਚ ਸਿਮਿਲਰ ਨੇ ਅਬਾਊਟ ਸੇਮ ਬਟ ਜਿਹੜਾ ਰੋਡ ਸੇਫਟੀ ਐਕਟ ਜਿਹੜਾ ਆਪਾਂ ਵਿਕਟੋਰੀਆ ਦਾ ਉਹਦੀ ਗੱਲ ਕਰ ਰਹੇ ਹਾਂ
1: ਕੁੱਲ ਮਿਲਾ ਕੇ ਸੌਰੀ ਥੈਂਕ ਯੂ ਤੇ ਗੱਲ ਪੈਣਾ ਹੀ ਕਾਮਨ ਆ ਬਾਕੀ ਚੀਜ਼ਾਂ ਵੱਖਰੀਆਂ
0: ਅੱਛਾ ਇਹਦੇ ਵਿੱਚ ਵੀ ਇੱਕ ਸਾਨੂੰ ਚੀਜ਼ ਆਈ ਸੀ ਅੱਜ ਪ੍ਰੋਗਰਾਮ ਕਰਦੇ ਹਾਂ ਧਿਆਨ 'ਚ ਕਿ ਜਿੱਦਾਂ ਹੁਣ ਸਾਡੇ ਭਾਈਚਾਰੇ ਦੇ ਵਿੱਚ ਜਿੱਦਾਂ ਲੈਂਗੁਏਜ ਦੀ ਵੀ ਪ੍ਰੋਬਲਮ ਹੈ ਅਤੇ ਸੌਰੀ ਥੈਂਕ ਯੂ ਬਹੁਤ ਪਟੇ 'ਤੇ ਚੜਿਆ ਅਤੇ ਇੱਕ ਬੰਦਾ ਉਤਰਦਾ ਵਾ ਐਕਸੀਡੈਂਟ ਹੁੰਦਾ ਉਹ ਕਹਿੰਦਾ ਵੀ ਸੌਰੀ ਤੂੰ ਠੀਕ ਹੈ ਅਤੇ ਉਹ ਜਿਹੜੀ ਸੌਰੀ ਆ ਉਹ ਇੱਕ ਤਰ੍ਹਾਂ ਦੇ ਨਾਲ ਉਹ ਇਸ ਸੈਂਸ ਦੇ ਵਿੱਚ ਵੀ ਕਈ ਵਾਰੀ ਤਬਦੀਲ ਹੋ ਜਾਂਦੀ ਵੀ ਇਹ ਗਲਤੀ ਇਹਦੀ ਹੈ ਤਾਂ ਕਰਕੇ ਸੌਰੀ ਕਰ ਰਿਹਾ
2: ਨਹੀਂ ਭਾਜੀ ਇਹ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਈਵਨ ਇਫ ਯੂ ਸੈਡ ਸੌਰੀ ਦੈਟਸ ਫਾਈਨ ਬਿਕੋਜ਼ ਯੂ ਜਸਟ ਸੈਡ ਸੌਰੀ ਟੂ ਦ ਸਿਚੁਏਸ਼ਨ ਨਾਟ ਟੂ ਦ
1: ਐਡਮਿਟੈਂਸ ਨਹੀਂ
2: ਆ ਸੋ ਐਗਜ਼ੈਕਟਲੀ ਇਟਸ ਨਾਟ ਐਨ ਐਡਮਿਟੈਂਸ ਜੇ ਪੁਲਿਸ ਆਉਂਦੀ ਆ ਪੁਲਿਸ ਜਦੋਂ ਸੀਨ ਤੇ ਅਸੀਂ ਪਹੁੰਚਦੇ ਆ ਨਾ ਸਾਨੂੰ ਉਹਦੇ ਪਤਾ ਹੁੰਦਾ ਵੀ ਕਿਹਨੇ ਗਲਤੀ ਕੀਤੀ
0: ਓਕੇ ਸੋ ਤਜਰਬੇ ਤੋਂ
1: ਕਾਰ ਦੀਆਂ ਝਰੀਟਾਂ ਤੋਂ ਟਾਇਰ
2: ਅਸੀਂ ਬਿਨਾਂ ਗੱਲ ਕੀਤੇ ਜੇ ਤੁਸੀਂ ਉਹ ਬੰਦੇ ਨੂੰ ਸੌਰੀ ਕਹਿ ਵੀ ਦਿੱਤੀ ਤੇ ਪੁਲਿਸ ਨਹੀਂ ਵੀ ਆਈ ਤਾਂ ਵੀ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਆਪਣੇ ਸਿਚੁਏਸ਼ਨ ਦੱਸਣੀ ਨਾ ਦਾ ਹਾਊ ਦ ਕੋਲੀਜਨ ਅਕਰਡ ਤੇ ਉਹ ਇੰਸ਼ੋਰੈਂਸ ਕੰਪਨੀ ਨੇ ਫਿਰ ਉਹ ਤੋਂ ਅਸੈਸਮੈਂਟ ਕਰਨੀ ਆ ਕਿਹਦੀ ਗਲਤੀ ਸੀ ਉਹਨਾਂ ਨੇ ਇਹ ਤੋਂ ਨਹੀਂ ਅਸੈਸਮੈਂਟ ਕਰਨੀ ਤੇ ਤੁਸੀਂ ਸੌਰੀ ਕਹਿ ਦਿੱਤਾ ਸੀ ਉਹਨੂੰ
0: ਸੋ ਇਹ ਸਿਰਫ ਉਸ ਮੌਕੇ ਦੇ ਆਰਗੂਮੈਂਟ ਨੇ ਉਹਦੇ ਤੋਂ ਬਚਣ ਦੀ ਜਾਂ ਅਵੋਇਡ ਕਰਨ ਦੇ
1: ਲਈ ਹਾਂਜੀ
0: ਇਹ ਸਿਰਫ ਉੱਥੋਂ ਵਾਲਾ ਮਾਹੌਲ ਚੱਲ ਆ ਪਰ ਇਹ ਇਸ ਸਿਲਸਿਲੇ ਦੇ ਵਿੱਚ ਤੇ ਉਹ ਚੀਜ਼ ਕਹੀ ਜਾਂਦੀ ਆ ਵੀ ਤੁਸੀਂ ਉੱਥੇ ਬਹਿਸ ਬਸਈਆ ਨਾ ਕਰੋ ਸਿਰਫ ਇਹ ਆ ਵੀ ਤੁਸੀਂ ਡਿਟੇਲਾਂ ਆਪਣੀਆਂ ਲਓ ਬਾਕੀ ਫੈਸਲਾ ਇੰਸ਼ੋਰੈਂਸ ਕਰ ਲਓ
1: ਆਈ ਐਮ ਸੌਰੀ ਬਟ ਇਟਸ ਯੂਅਰ ਮਿਸਟੇਕ
0: ਅਜੇ ਇੱਕ ਹੋਰ ਇਸ ਤੋਂ ਥੋੜ੍ਹਾ ਜਿਹਾ ਹਟ ਕੇ ਇੱਕ ਕੁਐਸਚਨ ਆਇਆ ਸੀ ਕਿ ਜਦੋਂ ਜਿਹੜੇ ਇਹ ਭਾਈ ਸਾਹਿਬ ਕਹਿੰਦੇ ਨੇ ਕਿ ਮੋਟਰ ਸਾਈਕਲਿਸਟ ਜਿਹੜੇ ਨੇ ਉਹ ਜਦੋਂ ਉਹ ਆਪਣੇ ਕਢਾਉਂਦੇ ਨੇ ਚੀਕਾਂ ਜਿਹੀਆਂ ਕਢਾਉਂਦੇ ਆ ਸਟੰਟ ਮਾਰਦੇ ਆ ਤੇ ਇਹ ਕਹਿੰਦੇ ਮੈਂ ਕਈ ਵਾਰੀ ਵੇਖਿਆ ਵੀ ਪੁਲਿਸ ਉਹਨਾਂ ਨੂੰ ਨਹੀਂ ਰੋਕਦੀ ਕੀ ਉਹ ਵਾਜਬ ਕਰ ਰਹੇ ਹੁੰਦੇ ਆ
1: ਦੋ ਕਾਰਾਂ ਦੇ
2: ਵਿਚਾਰ ਇਹ ਇਟਸ ਵੈਰੀ ਇਹ ਟੌਪਿਕ ਜਿਹੜਾ ਹੈ ਨਾ ਇਦਾਂ ਦਾ ਕਿ ਪੁਲਿਸ ਜਿਹੜੀ ਆ ਉਹ ਇਸ ਵੇਲੇ ਉਹਨਾਂ ਨੂੰ ਪਰਸਿਊ ਨਹੀਂ ਕਰਦੀ ਬਿਕੋਜ਼ ਦ ਰੀਜ਼ਨ ਫੋਰ ਦੈਟ ਇਜ਼ ਕਿ ਜੇ ਕਹਿ ਲਓ ਬੱਚੇ ਹੀ ਆ ਉਹ ਮੋਸਟਲੀ ਜਿਹੜੇ ਇਦਾਂ ਦੇ ਸਟੰਟ ਕਰਦੇ ਆ
0: ਜੀ
2: ਠੀਕ ਹੈ ਜੀ ਤੇ ਜੇ ਅਸੀਂ ਉਹਨੂੰ ਪਰਸਿਊ ਕਰਦੇ ਪਏ ਤੇ ਬੱਚਾ ਕੋਈ ਇਦਾਂ ਦੀ ਸਪੀਡ ਤੇ ਜਾ ਕੇ ਕੋਈ ਇਦਾਂ ਦੀ ਗਲਤੀ ਕਰਦਾ ਹੈ ਦੈਟ ਦੇ ਕੁਡ ਲੂਜ਼ ਦੇਅਰ ਲਾਈਫ
0: ਠੀਕ
1: ਹੈ ਇਦਾਂ ਹੋਏ ਵੀ ਨੇ ਕਈ ਇੰਸੀਡੈਂਟ
2: ਬਹੁਤ ਇੰਸੀਡੈਂਟ ਹੋ ਜਾਂਦੇ ਆ
1: ਕਿਉਂਕਿ
2: ਮੋਟਿਵ ਉਹ ਬੱਚੇ ਦਾ ਇਹ ਆ ਕਿ ਮੈਂ ਪੁਲਿਸ ਤੋਂ ਭੱਜਣਾ
1: ਬਚਣਾ,
2: ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ ਅਸੀਂ ਫੜ ਲਿਆ ਫਿਰ ਅਸੀਂ ਉਹਦੀ ਉਹਦਾ ਜਿਹੜਾ ਮੋਟਰ ਬਾਈਕ ਆ ਉਹ ਅਸੀਂ ਇੰਪਾਊਂਡ ਕਰ ਦੇਣੀ
1: ਤੇ ਉਹਦੇ ਰਿਕਾਰਡ ਤੇ ਵੀ ਚੜ ਜਾਣਾ।
2: ਉਹਦੀ ਇਹ ਇੰਟੈਂਸ਼ਨ ਹੁੰਦੀ ਵੀ ਮੈਂ, ਹਾਂਜੀ ਵੀ ਮੈਂ ਕਿਸੇ ਵੀ ਤਰੀਕੇ ਨਾਲ ਭੱਜਾਂ, ਤੇ ਜੇ ਉਹ ਏਦਾਂ ਦੀ ਸਪੀਡ ਤੇ ਜਾ ਕੇ ਕੋਈ ਏਦਾਂ ਦਾ ਹਾਦਸਾ ਹੋ ਜਾਂਦਾ ਹੈ, ਦੈਨ ਦੇ ਕੁਡ ਲੂਜ਼ ਦੇਅਰ ਲਾਈਫ ਫੋਰ ਇਟ। ਇਜ਼ ਇਟ ਵਰਥ ਚੇਸਿੰਗ ਦੈਮ ਔਰ ਨਾਟ, ਵੀ ਨੀਡ ਟੂ ਅਸੈਸ ਦੈਟ।
1: ਤੇ ਇਹਦੇ ਨਾਲ ਮਿਲਦਾ ਜੁਲਦਾ ਇੱਕ ਸਵਾਲ ਹੋਰ ਵੀ ਆ, ਅਕਸਰ ਲੋਕਾਂ ਕੋਲ ਹੁਣ ਕਾਰਾਂ 'ਚ ਆਪਣੇ ਕੈਮਰਾਜ਼ ਹੈਗੇ ਆ ਤੇ ਆਪਾਂ ਫੁਟੇਜ ਰਿਕਾਰਡ ਕਰਦੇ ਹਾਂ, ਪੁਲਿਸ ਅਕਸਰ ਕਹਿੰਦੀ ਹੈ ਵੀ ਯਾਰ ਜਿਹਦੇ ਕੋਲ ਹੋਈ ਤਾਂ ਦਿਓ ਤੇ ਆਪਾਂ ਮੈਟਰ ਸੋਲਵ ਕਰਨਾ। ਹੁਣ ਇੱਕ ਕੋਈ ਇਰੈਟਿਕ ਬਿਹੇਵੀਅਰ ਦਾ, ਕੋਈ ਕੋਈ ਡਰੱਗੀ ਕਹਿ ਲਓ, ਮਤਲਬ ਉਹ ਕਾਰ ਨੂੰ ਇੱਧਰ ਦੀ ਭਜਾ ਉੱਧਰ ਦੀ ਭਜਾ, 130 ਤੇ ਜਾ ਰਿਹਾ ਤੇ ਮੇਰੇ ਕਾਰ 'ਚ ਕੈਮਰਾ ਲੱਗਿਆ ਤੇ ਮੈਂ ਉਹਦੀ ਰਿਕਾਰਡਿੰਗ ਕਰ ਲਈ, ਤੇ ਸਾਨੂੰ ਅਕਸਰ ਭੁਲੇਖਾ ਵੀ ਉਹ ਯਾਰ ਗਵਾਹੀ ਦੇਣੀ ਪੈਣੀ ਆ, ਅਦਾਲਤ ਜਾਣਾ ਪੈਣਾ, ਤੇਰੂ ਖੱਜਲ ਹੋਏਗਾ, ਦੇ ਲਾ ਕਰ ਲਾ। ਉਹ ਜਿਹੜੀਆਂ ਭਰਮ ਭੁਲੇਖੇ ਆ, ਆਈ ਨੋ ਕਿ ਆਪਾਂ ਟੋਪਿਕ ਤੋਂ ਥੋੜ੍ਹਾ ਹਟ ਕੇ ਗੱਲ ਕਰ ਰਹੇ ਹਾਂ, ਪਰ ਅਬ ਆਪ ਆ ਗਏ ਇਹੋ ਤੋਂ ਖਿਆਲ ਨਹੀਂ ਆਤਾ, ਵਰਨਾ ਮੁਝੇ ਆਪਸੇ ਕੁਛ ਪੁੱਛਣਾ ਜ਼ਰੂਰ ਤਾ, ਪਰ ਸਾਨੂੰ ਹੁੰਦਾ ਵੀ ਸਾਰੇ ਸਵਾਲ ਪੁੱਛ ਹੀ ਲਏ। ਤੇ ਉਹਦੇ 'ਚ ਕੀ ਕਰ ਸਕਦੇ ਹਾਂ, ਪੁਲਿਸ ਨੂੰ ਦੱਸ ਸਕਦੇ ਹਾਂ ਸੀਸੀਟੀਵੀ ਫੁਟੇਜ? ਹਾਂਜੀ, ਆਈ ਮੀਨ ਹੀ ਕੈਨ ਐਂਡੇਂਜਰ ਸਮਵਨਸ ਲਾਈਫ, ਮੇਰੇ ਪੁਆਇੰਟ ਤੋਂ ਆਪਣੀ ਵੀ।
2: ਰਿਪੋਰਟਿੰਗ ਕ੍ਰਾਈਮ ਸਟੋਪਰਸ,
1: ਹਾਂਜੀ
2: ਔਨਲਾਈਨ, ਠੀਕ ਹੈ ਜੀ, ਤੇ ਔਨਲਾਈਨ ਤੁਸੀਂ ਰਿਪੋਰਟ ਲਾਂਚ ਕਰਦੇ ਹੋ, ਕਰਕੇ ਤੁਸੀਂ ਫੁਟੇਜ ਵੀ ਅਟੈਚ ਕਰ ਸਕਦੇ ਹੋ ਉੱਤੇ, ਉਹ ਫਿਰ ਜਿਹੜਾ ਇਨਵੈਸਟੀਗੇਟਿੰਗ ਮੈਂਬਰ ਆ ਉਹਦੇ ਕੋਲ ਚਲ ਜਾਏਗੀ, ਮੈਂਬਰ ਐਲੋਕੇਟ ਹੋ ਜਾਏਗਾ। ਇਫ ਦੈਟ ਮੈਂਬਰ ਨੀਡਸ ਯੋਰ ਸਟੇਟਮੈਂਟ, ਉਹ ਆ ਕੇ ਤੁਹਾਡੇ ਕੋਲੋਂ ਸਟੇਟਮੈਂਟ ਲੈ ਲੈਣਗੇ,
1: ਠੀਕ ਹੈ।
2: ਐਜ਼ ਫਾਰ ਐਜ਼ ਯੂ ਪ੍ਰੋਵਾਈਡਡ ਸਟੇਟਮੈਂਟ, ਦ ਚਾਂਸਿਸ ਆਫ ਯੂ ਗੋਇੰਗ ਟੂ ਕੋਰਟ ਇਜ਼ ਵੈਰੀ ਮਿਨੀਮਲ।
1: ਤੇ ਮੇਰਾ ਨਾਂ ਚੜੂਗਾ ਤੇ ਹੁਣ ਮੰਨ ਲਓ ਕੋਈ ਬਾਈਕੀ ਗੈਂਗ ਜਾਂ ਕੋਈ ਏਦਾਂ ਦਾ ਹਨਾ, ਬੰਦਾ ਕਹਿੰਦਾ ਯਾਰ ਮੈਂ ਉਹੀ ਕਾਹਨੂੰ ਚੱਕਰਾਂ 'ਚ ਪੈਣਾ, ਕੋਈ ਕ੍ਰਿਮੀਨਲ ਨੇ ਜਾਂ ਕੋਈ ਏਦਾਂ ਦੇ ਆ ਲੋਕਾਂ
2: ਨੋਰਮਲੀ
1: ਭਰਮ ਭੁਲੇਖੇ ਬੜੇ।
2: ਇਹ ਰਿਮੇਨਸ ਅਨੋਨਮਸ, ਠੀਕ ਹੈ ਜੀ। ਜਿਹੜੀਆਂ ਵਿਕਟਮ ਦੀਆਂ ਡੀਟੇਲਸ ਹੁੰਦੀਆਂ, ਸੋਰੀ ਵਿਟਨੈਸ ਦੀਆਂ ਡੀਟੇਲਸ ਹੁੰਦੀਆਂ, ਉਹ ਪ੍ਰੋਵਾਈਡ ਨਹੀਂ ਕੀਤੀਆਂ ਜਾਂਦੀਆਂ ਅਫੈਂਡਰਸ ਨੂੰ
1: ਜੀ, ਠੀਕ ਹੈ। ਅਨਲੈਸ ਕਿ ਵਕੀਲ ਵਕੂਲ ਰਲ ਜਾਵੇ ਕੋਈ, ਜਿਵੇਂ ਅੱਗੇ ਕੇਸ ਚੱਲਿਆ ਸੀ। ਨਹੀਂ ਠੀਕ ਹੈ, ਕਿਉਂਕਿ ਨਾ ਇਹ ਫਰਜ਼ ਬਣਦਾ ਸਾਡਾ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ, ਵੀ ਜੇ ਹੁਣ ਸੜਕ ਤੇ ਕੁਛ ਏਦਾਂ ਦਾ ਹੋ ਰਿਹਾ ਮਤਲਬ ਜਿਹਦੇ ਨਾਲ ਕਿਸੇ ਦੀ ਜਾਨ ਜੋਖਮ ਹੋ ਸਕਦੀ ਆ, ਵੀ ਭਾਈ ਅਸੀਂ ਆਲਾ ਦੁਆਲਾ ਵੀ ਆਪਣਾ ਦੇਖਣਾ, ਸਿਸਟਮ, ਸਮਾਜ, ਸੋਸਾਇਟੀ, ਹਰ ਗੱਲ ਇਹ ਕਹਿ ਕੇ ਨਹੀਂ ਸਾਰੀ ਜਾਤੀ ਉਹ ਪੁਲਿਸ ਨਹੀਂ ਕਰਦੀ, ਕੋਈ ਪੁਲਿਸ ਨਹੀਂ ਕਰਦੀ, ਕਿਤੇ ਨਾ ਕਿਤੇ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ। ਇੱਕ ਭਾਈ
2: ਇਸੇ ਗੱਲ ਤੇ ਭਾਜੀ ਮੈਂ ਕੰਪਲੀਟ ਕਰਦੇ ਆ, ਜੇ ਕੋਈ ਬੰਦਾ ਬਹੁਤ ਜ਼ਿਆਦਾ ਇਰੈਟਿਕ ਗੱਡੀ ਚਲਾ ਰਿਹਾ ਤੇ ਤੁਹਾਡੇ ਕੋਲ ਉਹਦੀ ਰਜਿਸਟ੍ਰੇਸ਼ਨ ਤੁਸੀਂ ਰਿਕਾਰਡ ਕਰ ਲਈ ਹੈ ਨਾ, ਤਾਂ ਤੁਸੀਂ 000 ਕਾਲ ਕਰਕੇ ਉਸੇ ਵੇਲੇ ਰਿਪੋਰਟ ਕਰ ਸਕਦੇ ਆ ਕਿ ਦੇਰ ਇਜ਼ ਐਨ ਇਰੈਟਿਕ ਡਰਾਈਵਰ ਰਿਜੋ ਆਇਆ, ਇਟਸ ਹੀ ਇਜ਼ ਗੋਇੰਗ ਦਿਸ ਵੇ, ਠੀਕ ਹੈ, ਹੀ ਔਰ ਸ਼ੀ, ਤੇ ਉਹ ਫਿਰ ਜਿਹੜੇ ਲੋਕਲ ਯੂਨਿਟ ਹੋਣਗੇ ਉਸੇ ਵੇਲੇ ਰਿਸਪੋਂਡ ਕਰਨਗੇ।
0: ਇੱਕ ਜਿੱਦਾਂ 000 ਦੀ ਤੁਸੀਂ ਗੱਲ ਕੀਤੀ ਹੈ, ਪੁਲਿਸ ਅਸਿਸਟੈਂਟ ਲਾਈਨ ਵੀ ਅੱਜ ਕੱਲ੍ਹ ਕਾਫ਼ੀ ਜ਼ਿਆਦਾ ਦੱਸੀ ਜਾ ਰਹੀ ਹੈ ਵੀ 000 ਤੇ ਨਾ ਕਾਲ ਕਰਕੇ ਇੱਦਾਂ ਦੇ ਮਸਲਿਆਂ ਦੇ ਲਈ ਤੁਸੀਂ ਆਹ ਵਾਲੀ ਨੰਬਰ 100 ਡਾਇਲ ਕਰ ਸਕਦੇ
1: ਹੋ।
2: ਐਨੀ ਨੋਨ ਅਰਜੈਂਟ ਇਸ਼ੂ ਜਿਹੜਾ ਹੈ ਨਾ, ਉਹ ਤੁਸੀਂ 131444 ਤੇ ਡਾਇਲ ਕਰਕੇ ਕਰ ਸਕਦੇ ਹੋ। ਬਟ ਜਿੱਦਾਂ ਹੁਣ ਤੁਸੀਂ ਕਿਹਾ ਵੀ ਇਰੈਟਿਕ ਡਰਾਈਵਰ ਆ, ਉਹ ਹੋ ਸਕਦਾ ਵੀ 50 ਮੀਟਰ ਤੇ ਜਾ ਕੇ ਕਿਸੇ ਦੇ ਵਿੱਚ ਗੱਡੀ ਮਾਰਦਾ, that becomes an emergency.
0: Okay, so ਉਹ 000 ਤੇ ਆਊਗਾ, ਤੇ ਜੇ ਮੰਨ ਲਓ ਵੈਸੇ ਕਿ ਦਾ ਰੋਡ ਐਕਸੀਡੈਂਟ ਹੋਇਆ ਵਾ,
2: 000 ਕਾਲ ਕਰ ਸਕਦੇ। ਜੇ ਤੁਸੀਂ ਲੰਘਦੇ ਪਏ ਆ ਤੇ ਰੋਡ ਐਕਸੀਡੈਂਟ ਹੋਇਆ, 000।
0: ਓਕੇ, ਨਹੀਂ ਜੇ ਤੁਸੀਂ ਇਨਵੋਲਵ ਹੋ ਕੋਈ ਏਦਾਂ ਦਾ ਹੋ ਗਿਆ ਜੋ ਆਪਾਂ ਪਹਿਲਾਂ ਸਿਨੈਰੀਓ ਡਿਸਕਸ ਕਰ ਰਹੇ ਸੀ।
2: ਹਾਂਜੀ, ਹੁਣ ਜੇ ਤਾਂ ਜਿਹੜੀਆਂ ਜੇ ਤੁਸੀਂ ਦੇਖਦੇ ਪਏ ਆ ਬਈ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਤੇ ਤੁਹਾਨੂੰ ਇੱਕ ਲੇਨ ਜਿਹੜੀ ਬੰਦ ਹੋ ਗਈ ਆ ਤੇ ਤੁਹਾਨੂੰ ਘੁੰਮ ਕੇ ਜਾਣਾ ਪਿਆ ਜਾਂ ਤੁਹਾਨੂੰ ਦੂਜੀ ਲੇਨ ਚ ਜਾਣਾ ਪਿਆ, ਦੈਟ ਇਜ਼ ਅ ਟ੍ਰੈਫਿਕ ਹੈਜ਼ਰਡ, ਠੀਕ ਆ, ਯੂ ਕੈਨ ਕਾਲ 000 ਫੋਰ ਦੈਟ।
0: ਓਕੇ, ਸੋ ਇਹ ਤੁਸੀਂ ਮੌਕੇ ਦੇ ਉੱਤੇ ਫਿਰ ਆਈਡੈਂਟੀਫਾਈ ਕਰਨਾ ਵੀ ਉਹ ਕਿੰਨੀ ਕੁ ਚੀਜ਼
1: ਜੇ ਕੋਈ ਪੁਲਿਸ ਅਰਜੈਂਟ ਜਾਂ ਨਾ ਹੋਣਾ, ਬੜੇ ਰੈਟਿਕਲੀ ਚਲਾ ਰਹੇ ਆ ਉਹਨਾਂ ਦੀ ਵੀ ਕੀਤੀ ਜਾ ਸਕਦੀ ਆ, ਜਾਂ ਐਂਬੂਲੈਂਸ ਵਾਲੇ
0: ਉਹਨਾਂ ਤੇ ਪਹੁੰਚਣਾ ਆਪਣੀ
1: ਟਿਕਾਣੇ ਤੇ
0: ਮੰਜ਼ਲ ਦੇ ਉੱਤੇ। ਜੀ ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ,
1: ਮਿਹਰਬਾਨੀ।
2: ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਕਨਫਰਮ ਕਰਦੇ ਆ ਜਾਣ ਤੋਂ ਪਹਿਲਾਂ, ਜਿਹੜੀਆਂ ਦੋ ਕੁ ਚੀਜ਼ਾਂ ਮੈਂ ਨੋਟ ਕੀਤੀਆਂ ਆਪਣੇ ਕਮਿਊਨਿਟੀ ਦੇ ਵਿੱਚ, ਆਪਣੇ ਮੁੰਡੇ ਯੰਗਸਟਰ ਜਿਹੜੇ ਆ ਉਹ ਕਾਰਾਂ ਮੋਡੀਫਾਈ ਬਹੁਤ ਕਰਾਉਂਦੇ ਆ
0: ਜੀ,
2: ਠੀਕ ਆ, ਵੱਡੇ ਟਾਇਰ ਪਵਾ ਲਏ, ਹਾਈਟ ਆਪਣੀ ਸਸਪੈਂਸ਼ਨ ਮੂਵ ਕਰਾ ਲਈ, ਇਹਨਾਂ ਚੀਜ਼ਾਂ ਦੇ ਨਾਲ ਤੁਹਾਡੀ ਇੰਸ਼ੋਰੈਂਸ ਤੇ ਇੰਪੈਕਟ ਪੈ ਸਕਦਾ, ਕੱਲ ਨੂੰ ਤੁਸੀਂ ਕੋਲੀਜਨ ਦੇ ਵਿੱਚ ਇਨਵੋਲਵ ਹੋਵੋਗੇ ਤੁਹਾਡੀ ਇੰਸ਼ੋਰੈਂਸ ਨੇ ਤੁਹਾਨੂੰ ਕੁਛ ਨਹੀਂ ਦੇਣਾ।
0: ओके सो ओनू फिर कितने ना कितने अपडेट करना होंदा वा जां इंश्योरेंस नू दसना होंदा की ओदा प्रोसेस की है जां करवाउणा ही नहीं चाहीदा
2: नहीं ਭਾਜੀ ਉਹ ਬਹੁਤੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਇਲੀਗਲ ਹੁੰਦੀਆਂ ਜੇ ਹੁਣ ਪੁਲਿਸ ਤੁਹਾਡੀ ਗੱਡੀ ਦੇਖ ਲੈਗੀ ਵੀ ਵਿਲ ਪੁੱਟ ਅ ਡੀਫੈਕਟ ਔਨ ਇਟ ਠੀਕ ਹੈ
1: ਠੀਕ ਹੈ
2: ਤੇ ਜਿਹੜਾ ਡੀਫੈਕਟ ਉਹ ਤਾਂ ਕਹਿੰਦਾ ਕਿ ਆਸਟ੍ਰੇਲੀਅਨ ਡਿਜ਼ਾਈਨ ਰੂਲਸ ਦੇ ਨਾਲ ਮੀਟ ਨਹੀਂ ਕਰਦੀ ਕੰਪਲਾਈ ਨਹੀਂ ਕਰਦੀ ਗੱਡੀ ਤੁਹਾਡੀ
0: ਓਕੇ
2: ਔਰ ਬਹੁਤਾ ਮੋਸਟਲੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਇਹ ਜਿਹੜੀਆਂ ਸਾਡੀਆਂ ਜੀਪਸ ਆ ਰੈਂਗਲਰਸ ਨੇ ਇਹਨਾਂ ਚੀਜ਼ਾਂ ਦੇ ਵਿੱਚ ਵੱਡੇ ਵੱਡੇ ਟਾਇਰ ਪਾ ਲੈਣੇ
1: ਵੀਡੀਓ ਵੀ ਦੇਖੀ ਜੀ ਮੈਂ ਇੱਕ ਗੋਰੇ
2: ਕੰਗੇ ਦੀ ਚੀਜ਼ਾਂ ਜਿਹੜੀਆਂ
1: ਵਾਈਫ ਹੋਣੀ ਉਹਨੂੰ ਬੇਚਾਰੀ ਨੂੰ ਪਤਾ ਨਾ ਲੱਗੇ ਵੀ ਉਹ ਕਹਿਣ ਤੇਰੇ ਉਹ ਗਾਜਲਾ ਲਾ ਕੇ ਦਿਖਾਉਂਦੇ ਸੀ ਵੀ ਆਹ ਦੇਖ ਤੇਰਾ ਟਾਇਰ ਬਾਹਰ ਨਿਕਲਦਾ ਚੈਸੀ ਨਾਲੋਂ ਬਾਡੀ ਨਾਲੋਂ ਪੁਲਿਸ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਬਟ ਸ਼ੀ ਵਾਜ਼ਨਟ ਟ੍ਰਾਇੰਗ ਟੂ ਅੰਡਰਸਟੈਂਡ
0: ਤੇ ਇਹ ਭਾਜੀ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿੱਥੋਂ ਬੰਦਾ ਕਿਉਂਕਿ ਮੰਨ ਲਓ ਹੁਣ ਮੈਂ ਕਰਵਾਉਣ ਜਾਂਦਾ ਤੇ ਕੋਈ ਦੁਕਾਨ ਖੁੱਲੀ ਆ ਵੱਡਾ ਸਾਰਾ ਉਹਨਾਂ ਨੇ ਸ਼ੋਰੂਮ ਖੋਲਿਆ ਵਾ ਮੰਨ ਲਓ ਤੇ ਮੈਨੂੰ ਤੇ ਇਹੋ ਹੀ ਹੋਇਆ ਵੀ ਉਹ ਬੰਦੇ ਜਿਹੜੇ ਸਾਰਾ ਕੁਛ ਜੋ ਕਰ ਰਹੇ ਆ ਉਹ ਇੱਕ ਲੀਗਲ ਬਾਉਂਡਰੀ 'ਚ ਕਰ ਰਹੇ ਇਹ ਚੀਜ਼ਾਂ ਫਿਰ ਬੰਦਾ ਚੈੱਕ ਕਿੱਥੋਂ ਕਰੇ ਤੈਅ ਕਿੱਥੋਂ ਕਰੇ
2: ਜਿਹੜਾ ਰੋਡਵਰਦੀ ਅਸੈਸਰ ਆ ਨਾ ਕੋਈ ਵੀ
0: ਜੀ
2: ਉਹਨੂੰ ਪੁੱਛੋ ਭਾਈ ਮੈਂ ਆਹ ਟਾਇਰ ਪਾਉਣੇ ਆ ਮੈਂ ਪਵਾ ਸਕਦਾ ਗੱਡੀ ਜਾਂ ਨਹੀਂ ਉਹ ਤੁਹਾਨੂੰ ਇੱਕ ਮਿੰਟ ਚ ਦੱਸ ਦੇਗਾ ਵੀ ਪਵਾ ਸਕਦਾ ਨਹੀਂ ਦੂਜੀ ਗੱਲ ਆ ਜਿਹੜੀ ਤੁਸੀਂ ਤੁਹਾਡੇ ਵਹੀਕਲ ਸਪੈਸੀਫਿਕੇਸ਼ਨਸ ਨੇ ਉਹ ਤੁਸੀਂ ਚੈੱਕ ਕਰੋਗੇ ਤਾਂ ਤੁਹਾਡਾ ਉਹ ਸਪੈਸੀਫਿਕੇਸ਼ਨਸ ਪਤਾ ਲੱਗ ਜਾਂਦਾ ਕਿ ਮੈਂ ਇਹ ਟਾਇਰ ਪਵਾ ਸਕਦਾ ਜਾਂ ਨਹੀਂ
1: ਵੈਸੇ ਪੁਲਿਸ ਵਾਲੇ ਹਜੇ ਚੈਟ ਜੀਪੀਟੀ ਰਿਕਮੈਂਡ ਕਰਨ ਲੱਗੇ ਨੀ
2: ਨਾ ਨਾ ਤੇ ਸੈਕਿੰਡ ਥਿੰਗ ਆ ਕਿ ਐਪਸ ਆਉਣੀਆਂ ਨੇ ਟਾਇਰ ਡਾਇਮੈਂਸ਼ਨਸ ਕਰਕੇ
1: ਠੀਕ
2: ਹੈ ਜੀ ਉਹਦੇ ਵਿੱਚ ਤੁਸੀਂ ਆਪਣੀ ਗੱਡੀ ਦੀ ਟਾਇਰ ਜਿਹੜਾ ਡਾਇਮੈਂਸ਼ਨ ਦਿੱਤੀ ਹੋਈ ਆ ਉਹ ਪਾਓਗੇ ਤੇ ਜਿਹੜੀ ਤੁਸੀਂ ਪਵਾਉਣਾ ਚਾਹੁੰਦੇ ਆ ਉਹ ਪਾਓਗੇ ਤਾਂ ਤੁਹਾਨੂੰ ਦੱਸ ਦੇਗਾ ਵੀ ਇਹ ਵੈਲਿਡ ਹੈਗਾ ਜਾਂ
1: ਅੱਛਾ ਕਾਲੀ ਕਾਲੀ ਇੱਕ ਸਵਾਲ ਮੈਂ ਹੋਰ ਪੁੱਛ ਲਾਂ ਸਾਡੇ ਭਾਈਚਾਰੇ ਚ ਨਾ ਅਕਸਰ ਪੁਲਿਸ ਨੇ ਵੀ ਚਲੋ ਹਨਾ ਇਸ ਸਿਲਸਿਲੇ ਚ ਕਾਫੀ ਕਾਰਵਾਈਆਂ ਪਾਈਆਂ ਇੱਕ ਨਸ਼ਾ ਵਾ ਕਾਮਣੀ ਹਨਾ ਇਹਦਾ ਚਲਣ ਬਹੁਤ ਜ਼ਿਆਦਾ ਵਾ ਤੇ ਜਾਂ ਕਹਿ ਲਓ ਫੀਮ ਦਾ ਚਲਣ ਕਾਫੀ ਜ਼ਿਆਦਾ ਹੋ ਸਕਦਾ ਕਿਸੇ ਨੂੰ ਚਲੋ ਕਰੋਨਿਕ ਬੈਕ ਪੇਨ ਆ ਡਾਕਟਰ ਨੇ ਰਿਕਮੈਂਡ ਕੀਤੀ ਇਟਸ ਅ ਟੋਟਲੀ ਡਿਫਰੈਂਟ ਸਟੋਰੀ ਪਰ ਕਿਹੜੇ ਨਸ਼ੇ ਨੇ ਜਿਹੜੇ ਪੁਲਿਸ ਜੇ ਚਾਹਵੇ ਤਾਂ ਫੜ ਸਕਦੀ ਹੈ ਕਿਉਂਕਿ ਲੋਕਾਂ ਨੂੰ ਤਾਂ ਇਹ ਲੱਗਦਾ ਵੀ ਯਾਰ ਇਹ ਚੀਜ਼ਾਂ ਤਾਂ ਆਉਂਦੀਆਂ ਹੀ ਨਹੀਂ ਕਿਉਂਕਿ ਆਮ ਤੌਰ ਤੇ ਬ੍ਰੈਕ ਟੈਸਟ ਹੀ ਹੋਇਆ
0: ਵਾਈਲਡ ਡਰਾਈਵਿੰਗ ਮਤਲਬ ਜੇ ਕੋਈ ਉਹ ਚੀਜ਼ਾਂ ਜਿਹੜੀਆਂ ਨੇ ਉਹ
1: ਸਲਾਈਵਾ ਦਾ ਟੈਸਟ ਕਰਦੇ ਹੋ ਜਾਂ ਜਿਹੜਾ ਲਾ ਕੇ
0: ਜਾਂ ਕੀ ਉਹਦੇ 'ਚ ਆਉਂਦੇ ਨੇ ਨਹੀਂ ਆਉਂਦੇ ਇਹ ਵੀ ਇੱਕ ਵਹਿਮ
1: ਪਰਮਾਨੈਂਟ ਚਿੱਟਾ ਈ ਐਕਸਟੈਸੀ ਹੈ ਨਾ
2: ਹਾਂਜੀ ਕੋਈ ਵੀ ਡਰੱਗ ਜਿਹੜਾ ਨਾ ਜੇ ਪੁਲਿਸ ਆਫੀਸਰ ਕੈਨ ਫਾਰਮ ਐਨ ਓਪੀਨੀਅਨ ਦੈਟ ਯੂ ਆਰ ਅਫੈਕਟਡ ਬਾਈ ਅ ਡਰੱਗ ਜੇ ਉਹਨਾਂ ਨੇ ਤੁਹਾਡਾ ਸਲਾਈਵਾ ਟੈਸਟ ਔਨ ਦਾ ਰੋਡ ਕੀਤਾ ਤੇ ਤੁਸੀਂ ਨੈਗੇਟਿਵ ਆਏ ਹੋ ਦੈਨ ਵੀ ਵਿਲ ਡੂ ਅ ਇੰਪੇਅਰਡ ਅਸੈਸਮੈਂਟ ਐਂਡ ਦੈਨ ਟੇਕ ਯੂ ਟੂ ਅ ਹਸਪੀਟਲ ਔਰ ਅ ਕਲੀਨਿਕ ਫਾਰ ਬਲੱਡ ਟੈਸਟ
1: ਜੀ ਕਨਫਰਮੇਸ਼ਨ ਤੇ
2: ਬਲੱਡ ਟੈਸਟ ਦੇ ਵਿੱਚ ਅਸੀਂ ਸਾਰੇ ਚੈੱਕ ਕਰ ਸਕਦੇ ਹਾਂ
1: ਸਹੀ ਹੋ ਗਿਆ ਪਰ ਮਤਲਬ ਇਹ ਬਹੁਤ ਰੇਅਰ ਓਕੇਜ਼ਨ ਆ ਆਮ ਤੌਰ ਤੇ ਜਿਹੜੇ ਪੁਲਿਸ ਨੇ ਬੂਥ ਲਾਏ ਹੁੰਦੇ ਆ ਖੜਾਈ ਹੁੰਦੀ ਆ
2: ਉਹ ਮੇਨਲੀ ਜਿਹੜੇ ਮੇਨ ਆਪਣੇ ਹੈਗੇ ਐਮਡੀਐਮਏ ਡਰੱਗ ਆਈਸ ਹੈ ਜਾਂ ਕੈਨਬਿਸ ਹੈ ਉਹਦੇ ਲਈ ਤਿੰਨ ਚੈੱਕ ਕਰਦੇ ਆ
1: ਹੁਣ ਮੈਂ ਕਿਉਂਕਿ 2004 ਦਾ ਇੱਥੇ ਆਇਆ ਜੇ 22 ਸਾਲਾਂ 'ਚ ਮੇਰਾ ਕਦੇ ਹਨਾ ਮਤਲਬ ਬ੍ਰੈਥ ਟੈਸਟ ਹੀ ਹੋਇਆ ਅੱਜ ਤੱਕ ਕਦੇ ਦੂਜਾ ਹੋਇਆ ਨਹੀਂ ਉਹ ਤਾਂ ਮੈਂ ਅਸਿਊਮ ਕਰਦਾ ਵੀ ਇਹਦੀ ਰੇਸ਼ੋ ਘੱਟ ਹੀ ਹੋਊਗੀ ਫਿਰ
2: ਹਾਂਜੀ ਹੁਣ ਤੁਸੀਂ ਕਹਿ ਦਿੱਤਾ ਤੁਸੀਂ ਅਗਲੇ ਹਫਤੇ ਦੇ ਵਿੱਚ ਵਿੱਚ ਹੀ ਹੋ ਜਾਣਾ ਤੁਹਾਡਾ
1: ਮੈਂ ਮੰਡੂਰੇ ਜਾਣਾ ਹੀ ਨਹੀਂ ਕੈਪਟਨ ਵਾਲੇ ਪਾਸੇ ਵੀ ਲਾਤਾ ਤੁਸੀਂ ਹੁਣ ਮੈਂ ਕਿਹਾ ਹੁਣ ਅਸੀਂ ਤੁਹਾਡੇ ਜਿਵੇਂ ਕੈਮਰਿਆਂ ਦੀਆਂ ਨੀ ਲੋਕੇਸ਼ਨਾਂ ਐਪਾਂ ਬਣੀਆਂ ਉਹਦਾ ਹੁਣ ਪਤਾ ਕਰਿਆ ਕਰਨਾ ਸਹੀ
2: ਅਗਲੇ ਹਫਤੇ ਲੌਂਗ ਵੀਕਐਂਡ ਆ ਤੇ ਸਾਰੇ ਹੀ ਹੋਣੇ ਆ
1: ਕਹਿੰਦਾ ਪੁਲਿਸ ਨੇ ਗੱਡੀ ਮੇਰੇ ਮਗਰ ਲਾ ਲਈ ਕਹਿੰਦਾ ਮੈਂ ਕੱਟ ਮਾਰ ਕੇ ਭਜਾ ਕੇ ਉਹਨਾਂ ਦੇ ਮਗਰ ਲਾ ਲਈ ਪਹਿਲਾਂ ਇਹਨਾਂ ਦਾ ਚੈੱਕ ਕਰੋ ਜੀ
0: ਨਹੀਂ ਇਹ ਵੀ ਆਪਾਂ ਇਹ ਚੀਜ਼ਾਂ ਤੋਂ ਆਪਾਂ ਇਹ ਨਹੀਂ ਕਹਿ ਸਕਦੇ ਕੁਛ ਵੀ ਹੁੰਦਾ ਉਹ ਪਹਿਲੀ ਵਾਰੀ ਹੁੰਦਾ ਤੇ ਉਹ ਇਹੋ ਜਿਹਾ ਹੁੰਦਾ ਵਾ ਵੀ ਫਿਰ ਉਹ ਵਾਹਵਾ ਹੀ ਹੁੰਦਾ
1: ਵਿਰਦੀ ਸਾਹਿਬ ਬੰਦਾ ਡਾਕਟਰ ਕੋਲ ਗਿਆ ਕਹਿੰਦਾ ਡਾਕਟਰ ਸਾਹਿਬ ਪਿੱਠ ਦੁਖਦੀ ਆ ਜ਼ਿੰਦਗੀ 'ਚ ਕਦੇ ਨਹੀਂ ਹੋਇਆ ਉਹ ਕਹਿੰਦਾ ਤੂੰ ਇਨਵਿਜ਼ੀਬਲ ਆ ਇਹ ਕਦੇ ਵੀ ਇਹ ਭਾਈ ਕਦੇ ਵੀ ਕਿਸੇ ਨਾਲ ਹੋ ਸਕਦਾ ਪੁਲਿਸ ਕਦੇ ਵੀ ਕਿਤੇ ਵੀ ਹੋ ਸਕਦੀ ਆ ਸਪੀਡ ਥ੍ਰਿਲਸ ਬਟ ਇਟ ਕਿਲਸ ਹੈ ਨਾ ਇਹ ਤੁਹਾਡੇ ਸਲੋਗਨ ਲੋਗੋ ਇਦਾਂ ਦੇ ਹੀ ਆ
2: ਐਗਜ਼ੈਕਟਲੀ
0: ਜੀ ਬਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ
2: ਲਈ
1: ਮਿਹਰਬਾਨੀ
0: ਜੀ ਥੈਂਕ ਯੂ ਸੋ ਇਸ ਸੰਸਾਰ ਨਾਲ ਹਰਪ੍ਰੀਤ ਸਿੰਘ ਵਿਰਦੀ ਜੀ ਤੇ ਆਸ ਕਰਦੇ ਹਾਂ ਕਿ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਰਹੀ ਹੋਏਗੀ
1: ਵਿਕਟੋਰੀਆ ਪੁਲਿਸ ਚੋਂ ਹਨਾ ਅੱਗੇ ਵੀ ਇਹਨਾਂ ਦੀਆਂ ਬਹੁਤ ਸੋਹਣੀਆਂ ਵੀਡੀਓਜ਼ ਬਹੁਤ ਸੋਹਣੀ ਇਨਫੋਰਮੇਸ਼ਨ ਇਹ ਸਾਡੇ ਫੇਸਬੁੱਕ ਪੇਜ 'ਤੇ ਵੀ ਮੌਜੂਦ ਆ ਕਾਫੀ ਸਾਰੇ ਲਿੰਕ ਸੀਗੇ ਉਦੋਂ ਕਾਫੀ ਵਧੀਆ ਜਾਣਕਾਰੀ ਮੈਂ ਕਹੂੰਗਾ ਬੜੇ ਹੁਣ ਦੇਖੋ ਸਾਨੂੰ ਹੀ ਕਿੰਨੇ ਭਰਮ ਭੁਲੇਖੇ ਸੀ ਜਿਹੜੇ ਉਹਨਾਂ ਨੇ ਇੱਕ ਮਿੰਟ ਚ ਆ ਕੇ ਸੰਖੇਪ ਜੀ 10 ਮਿੰਟ ਦੀ ਗੱਲਬਾਤ ਚ ਕਾਫੀ ਕੁਛ ਕਲੀਅਰ ਕਰਤਾ
0: ਜੀ ਬਿਲਕੁਲ ਬੜੇ ਪੁਲਿਸ ਦੇ ਨਾਲ ਸੰਬੰਧਿਤ ਸਾਰੇ ਕਾਫੀ ਸਾਰੇ ਸਾਡੇ ਗਿੱਲੇ ਸ਼ਿਕਵੇ ਹੁੰਦੇ ਆ
1: ਇਹ ਮੈਂ ਸੋਚਦਾ ਸੀ 10 ਮਿੰਟ ਰਣਜੋਤ ਆਪਾਂ ਅਲੱਗ ਤੋਂ ਕੱਟ ਕੇ ਪਾ ਸਕਦੇ ਹਾਂ ਕੁਛ ਆਪਾਂ ਜੇ ਇਹਦਾ ਅਲੱਗ ਤੋਂ ਲਿੰਕ ਜਨਰੇਟ ਕੀਤਾ ਜਾ ਸਕਦਾ ਵੀ ਵਿਕਟੋਰੀਆ ਪੁਲਿਸ ਵੱਲੋਂ ਹਨਾ ਇਸ ਸਿਲਸਿਲੇ ਚ ਕੀਤੇ ਗਏ ਭਰਮ ਭੁਲੇਖੇ ਦੂਰ ਕੁਛ ਇੱਦਾਂ ਦਾ
0: ਹਾਂਜੀ ਹਾਂਜੀ ਨਹੀਂ ਡੈਫੀਨੇਟਲੀ ਇਹ ਚੀਜ਼ਾਂ ਜੇ ਕਿਸੇ ਦੇ ਕੰਮ ਆ ਸਕਣ ਤੇ ਵਾਈ ਨੋਟ ਕਿਉਂਕਿ ਆ ਜਿਹੜੀ ਹੁਣ ਗੱਡੀਆਂ ਦੀ ਮੋਡੀਫਿਕੇਸ਼ਨ ਵਾਲੀ ਗੱਲਬਾਤ ਆ ਜਾਂ ਹੋਰ ਕਈ ਤਰ੍ਹਾਂ ਦੇ ਭੀਮ ਨੂੰ ਲੈ ਕੇ ਕਾਮਨੀਆਂ ਨੂੰ ਲੈ ਕੇ ਕਿੱਦਾਂ ਕਿੱਦਾਂ ਦੇ ਬਾਕੀ ਗੱਲ ਫਿਰ ਉਹੀ ਆ ਜਾਂਦੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਮੇਰਾ ਤਾਂ ਅੱਜ ਤੱਕ ਦੀ ਸਲਾਈਵਾ ਟੈਸਟ ਹੋਇਆ ਹੀ ਨਹੀਂ ਆ ਪਰ ਇਹ ਕੋਈ ਇਹ ਨਹੀਂ ਪਤਾ ਵੀ ਕਦੋਂ ਹੋ ਜਾਣਾ ਸੋ ਇਹਦਾ ਮਤਲਬ ਇਹ ਨਹੀਂ ਵੀ ਹੋਣਾ ਹੀ ਨਹੀਂ ਹੈ ਕਦੀ ਇਹ ਸਾਰੀਆਂ ਚੀਜ਼ਾਂ ਜਿੱਦਾਂ ਉਹ ਆਪਾਂ ਇੱਕ ਆਪਣੇ ਦੱਸ ਦਿੰਦੇ ਹਾਂ ਵੀਰ ਦੀ ਗੱਲ ਵੀ ਉਹਨੇ ਲੰਮਾ ਸਮਾਂ ਜਦੋਂ ਦੇ ਵੀ ਆਏ ਵਾਹਵਾ ਹੀ ਲੰਮਾ ਸਮਾਂ ਮਤਲਬ ਉਹਨੂੰ ਇਹੋ ਹੀ ਲੱਗਦਾ ਰਿਹਾ ਵੀ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ
1: ਅੱਜ ਤੱਕ ਹੋਇਆ ਹੀ ਨਹੀਂ
0: ਪਰ ਹੋਇਆ ਤੇ ਫਿਰ ਇਹੋ ਜਿਹਾ ਹੋਇਆ ਵੀ ਮੈਨੂੰ ਪਤਾ ਵਾ ਵੀ ਉਹ ਕਿਹੜੇ ਭਾਵ ਵੀ ਕੀ ਮੁੜ ਕੇ ਸੋ ਆਪਾਂ ਪਿਛਲੇ
1: ਦਿਨ ਵਾਲੇ ਝਾਂਜਰਾਂ ਵੀ ਪਾ ਦਿੰਦੇ ਆ ਫਿਰ
0: ਨਹੀਂ ਆਪਾਂ ਪਿਛਲੇ ਦਿਨ ਗੱਲ ਵੀ ਕੀਤੀ ਸੀ ਇਹਦੇ ਉੱਤੇ ਵੀ ਜਿਹੜਾ ਤੁਹਾਡਾ ਬਾਅਦ ਵਿੱਚ ਡਰਿੰਕ ਡਰਾਈਵਿੰਗ ਤੋਂ ਬਾਅਦ ਜੋ ਤੁਸੀਂ ਤੁਹਾਨੂੰ ਭੁਗਤਣਾ ਪੈਂਦਾ ਉਹ ਕਿਸੇ ਭੈੜੇ ਸੁਪਨੇ ਤੋਂ ਘੱਟ ਨਹੀਂ ਆ
1: ਐਂਗਰ ਮੈਨੇਜਮੈਂਟ ਦਾ ਕੋਰਸ ਵੀ ਜਿਵੇਂ ਹੈ ਨਾ ਸਾਡਾ ਮਿੱਤਰ ਦੱਸੇ ਕਹਿੰਦਾ ਤੁਹਾਨੂੰ ਕਹਿ ਦੇਣਾ ਉਹਨੇ 1000 ਵਾਰ ਲਿਖੋ ਮੈਂ ਗੁੱਸਾ ਨਹੀਂ ਕਰਾਂਗਾ ਮੈਂ ਗੁੱਸਾ ਨਹੀਂ ਕਰਾਂਗਾ
0: ਉਹ ਤੇ ਇੱਕ ਮੈਂ ਕਹੂੰਗਾ ਵੀ ਇੱਕ ਬਿਲਕੁਲ ਛੋਟਾ ਜਿਹਾ ਨਾਨਾ ਜਿਹਾ ਪਾਰਟ ਆ ਇਹਨਾਂ ਚੀਜ਼ਾਂ ਦਾ ਬਾਕੀ ਇਸ ਤੋਂ ਬਲਹਿਦਾ ਵੀ ਬਹੁਤ ਕੁਛ ਆ ਤੇ ਆਪਾਂ ਮਨ ਸਾਹਿਬ ਨਾਲ ਗੱਲ ਕਰਕੇ ਤੇ ਫਿਰ ਆਪਾਂ ਛੁੱਟੀ ਲੈਂਦੇ ਹਾਂ ਹਾਂਜੀ ਮਨ ਸਾਹਿਬ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਰਣਜੋਤ ਭਾਜੀ
0: ਜੀ ਸਤਿ
3: ਸ਼੍ਰੀ ਅਕਾਲ ਡਾਕਟਰ ਸਾਹਿਬ
0: ਤੁਸੀਂ ਨਾ ਜਿਹੜਾ ਛੜਤਾ ਵਾਲੀ ਗੱਲ ਭਾਵੇਂ ਨਾ ਹੀ ਦੱਸਿਆ ਕਰੋ ਰੇਡੀਓ ਤੇ ਕਿੱਥੇ ਕਿੱਥੇ ਫੜਿਆ ਉਹ ਦੱਸਿਆ ਕਰੋ ਛੜਤਾ ਵਾਲੇ ਜੇ ਹੋਰ ਹਾਂ ਇਹ ਜਿਹੜੀ ਗੱਲ ਹੈ ਨਾ ਹੋਰ ਹੌਸਲੇ ਵਧਾਉਂਦੀ ਹੈ ਲੋਕਾਂ ਦੇ
3: ਛੱਡਿਆ ਨੀ ਸੀਗਾ ਕੀ ਪਤਾ ਉਸ ਵੇਲੇ ਮੈਂ ਸ਼ਾਇਦ ਬਿਲਕੁਲ ਰਿਕਮੈਂਡ ਨੀ ਕਰੂੰਗਾ ਕੋਈ ਵੀ ਚੀਜ਼ ਤੁਸੀਂ ਗਲਤ ਕਰਕੇ ਤੁਸੀਂ ਆਪਣੇ ਮਨ ਚ 1% ਵੀ ਰੱਖੋ ਕਿ ਹਾਂ ਮੈਂ ਛੱਡਿਆ ਜਾ ਸਕਦਾ
1: ਫਸੋਂਗੇ
3: ਸਕੂਟਰ
1: ਤੇ ਟਰੱਕ ਇਨਵੋਲਵ ਹੈਗੇ
3: ਓਹਦੇ ਵਿਚ ਏਦਾਂ ਜੀ ਆਪਾਂ ਨਾ ਸ਼ੀਸ਼ੇ ਨਾ ਕਾਲੇ ਕਰਾ ਲੈਂਦੇ ਜਿਦਾਂ ਹੁਣ ਗਰਮੀ ਆ ਰਹੀ ਹੈ ਸ਼ੀਸ਼ੇ ਕਾਲੇ ਕਰਾ ਲੈਂਦੇ ਆ
1: ਟਿੰਟਿੰਗ
3: ਹਾਂਜੀ ਜੇ ਤੁਸੀਂ ਲੀਗਲੀ ਉਹਨੂੰ ਲੀਗਲੀ ਨਹੀਂ ਕਰਾਉਂਦੇ ਹੋ
1: ਪਰਸੈਂਟੇਜ
3: ਜਿਹੜੇ ਫਰੰਟ ਵਾਲੇ ਸ਼ੀਸ਼ੇ ਆ ਜੀ ਤੇ ਤੁਸੀਂ ਕਿਸੇ ਵੀ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ ਤੇ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਕਵਰ ਨਹੀਂ ਕਰਦੀ ਜੀ ਅੱਜ ਕੱਲ੍ਹ ਮੁੰਡੇ ਕੀ ਕਰਦੇ ਉਹ ਫਰੰਟ ਵਾਲਾ ਸ਼ੀਸ਼ਾ ਜਿਹੜਾ ਕਿ ਬਿਲਕੁਲ ਵੀ ਰਿਕਮੈਂਡਡ ਨਹੀਂ ਹੈ ਕਾਲਾ ਕਰਾਉਣਾ
1: ਅੱਛਾ ਉਹ ਵੀ ਕਰਾਉਣ ਲੱਗ ਗਏ ਲੋਕ
3: ਹਾਂਜੀ ਉਹ ਵੀ ਕਰਾਉਣ ਲੱਗ ਗਏ ਨੇ ਫਰੰਟ ਵਾਲਾ
0: ਕਰਾਉਣ ਨਹੀਂ ਲੱਗ ਪਏ ਮਤਲਬ ਬਹੁਤ ਆਮ ਹੈ ਆਏ
3: ਹਾਂਜੀ
0: ਈਵਨ ਕਈਆਂ ਦੀ ਇੱਥੋਂ ਤੱਕ ਬੇਵਕੂਫੀ ਵੀ ਆ ਵੀ ਅਗਲੇ ਸ਼ੀਸ਼ੇ ਦੇ ਉੱਤੇ ਵੀ ਕਰਾ ਲੈਂਦੇ
1: ਫਿਲਮ ਚੜਾਈ ਹੋਈ
0: ਆ ਉਹ ਵੀ ਕਿਸੇ ਹੱਦ ਤੱਕ ਮਤਲਬ ਕਰਾ
1: ਹਾਂ ਮਨ ਸਾਹਿਬ ਵਧੀਆ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਕਿਉਂਕਿ ਇਹ ਵੀ ਹੈ ਇੱਕ ਪ੍ਰੋਬਲਮ
3: ਹਾਂਜੀ ਮੈਂ ਦੱਸਦਾ ਪਿੱਛੇ ਜੇ ਨਾ ਮੈਂ ਸਪੈਕਸੇਵਰ ਕੋਲ ਗਿਆ ਐਨਕਾਂ ਲੈਣ ਲਈ ਤੇ ਉਹਨਾਂ ਕੋਲੇ ਨਾ ਐਨਕਾਂ ਦਾ ਸਨਗਲਾਸੀ ਸੀਗੀਆਂ ਮੈਂ ਬਣਾਉਣੀਆਂ ਤੇ ਉਹਨਾਂ ਕੋਲੇ ਇੱਕ ਨਾ ਬਿਲਕੁਲ ਡਾਰਕ ਸ਼ੇਡ ਦੀ ਐਨਕ ਸੀ ਮੈਂ ਕਿਹਾ ਇਹ ਕਹਿੰਦੇ ਇਹ ਐਨਕ ਤੁਸੀਂ ਬਣਾ ਲਓ ਬਣਾ ਸਕਦੇ ਹੋ ਪਰ ਇਹ ਲਾ ਕੇ ਤੁਸੀਂ ਡਰਾਈਵ ਨਹੀਂ ਕਰ ਸਕਦੇ ਇਹ ਲਾ ਕੇ ਤੁਸੀਂ ਸਿਰਫ ਬੀਚ ਤੇ ਜਾ ਸਕਦੇ ਹੋ ਇਹ ਐਨਕ ਲਾ ਕੇ ਵੀ ਤੁਸੀਂ ਡਰਾਈਵ ਨਹੀਂ ਕਰ ਸਕਦੇ ਇਹ ਵੀ ਇੱਕ ਤਰੀਕੇ ਦੀ
0: ਟਿੰਟਿੰਗ ਹੈ ਉਹ ਭਲਾ ਕਿਉਂ ਮੰਡ ਸਾਹਿਬ ਬੀਚ ਤੇ ਕਿਉਂ
1: ਦੇਖ ਲੈ ਹੁਣ ਸੱਚੀ ਗੱਲ ਪੈਂਦੀ ਆ ਕਹਿਣੀ ਕੁੜੀ ਦੇ ਨਾਨਕੇ ਹੈ ਨੀ ਰਣਜੋਤ ਇਸ ਤਰ੍ਹਾਂ ਮਤ ਕਰੋ ਭਾਜੀ
0: ਕੁਐਸਚਨ ਹੈ ਮੇਰਾ ਵੀ ਬੀਚ ਦੀ ਕਿਉਂ ਐਗਜ਼ਾਮਪਲ ਮੰਡ ਸਾਹਿਬ ਨੇ ਦਿੱਤੀ ਹੈ ਮਤਲਬ ਮੈਂ ਤਾਂ ਜਾਣਨਾ ਚਾਹ ਰਿਹਾ
1: ਨਹੀਂ ਸੈਰ ਸਭਾ ਗੱਲ ਨਿਕਲ ਜਾਂਦੀ ਕਈ ਵਾਰ ਉਹ ਗੱਲ ਨੂੰ ਐ ਪੁਆਇੰਟ ਆਊਟ
3: ਬੀਚ ਜੋ ਦੱਸਿਆ ਗਿਆ ਮੈਂ ਅੱਗੇ ਦੱਸਦਾ ਅੱਗੇ ਡਿਲੀਵਰ ਕਰਦਾ
0: ਮੇਰਾ ਤੇ ਇਹ ਮਕਸਦ ਵੀ ਵੇਖੋ ਹੁਣ ਸਾਊਥ ਆਸਟ੍ਰੇਲੀਆ ਚ ਹੋ ਸਕਦਾ ਵੀ ਧੁੱਪ ਹੋਰ ਜ਼ਿਆਦਾ ਚੁਭਦੀ ਹੋਵੇ ਬੀਚ ਤੇ ਜਾ ਕੇ ਨਾ ਜਾਂ ਸਣ ਸੈਂਡ ਬਹੁਤ ਲਿਸ਼ਕਦੀ ਹੋਵੇ ਜਾਂ ਮਤਲਬ
1: ਉਹ ਐਨਕਾਂ ਵਾਲਿਆਂ ਨੇ ਇਹਨਾਂ ਨੂੰ ਕਿਹਾ ਨਾ ਕਿ ਇਹਨਾਂ ਨੇ ਐਨਕਾਂ ਵਾਲਿਆਂ ਨੂੰ ਕਿਹਾ
0: ਅੱਛਾ ਹਾਂ
1: ਪਰ ਇਹਨਾਂ ਦੀ ਰੈਕਮੈਂਡੇਸ਼ਨ ਆ ਵੀ ਬੀਚ ਬੂਚ ਤੇ ਜਾ ਕੇ ਲਾ ਸਕਦੇ ਹੋ ਤੇ ਊ ਨੀ ਵੀ ਹਨਾ ਕਹਿੰਦਾ ਆਪਣੀ ਘਰ ਵਾਲੀ ਨੂੰ ਅੱਖਾਂ ਦਿਖਾਉਣ ਤੋਂ ਡਰਦੇ ਹੋ ਸਾਨੂੰ ਦਿਖਾਓ ਅਮਨ ਆਪਟੀਕਲ ਸਾਹਮਣੇ ਬੱਸ ਅੱਡਾ ਬਠਿੰਡਾ
3: ਹਾਂਜੀ ਭਾਜੀ ਇੱਕ
1: ਘਰ ਵਾਲੀ ਨਾਲ ਗੱਲ ਕਰਦੇ ਵੇਲੇ ਵੀ ਲਾ ਸਕਦੇ ਹੋ ਹਾਂਜੀ ਸੋਰੀ ਮਾਫੀ
3: ਭਾਜੀ ਇੱਕ ਗੱਲ ਹੋਰ ਸ਼ੇਅਰ ਕਰਨੀ ਸੀਗੀ ਇੱਕ ਨਾ ਮੈਂ ਨਿਊਜ਼ ਸੁਣੀ ਪਿਛਲੇ ਹਫਤੇ ਜੀ ਉਹ ਆਪਣੇ ਕੋਈ ਆਸਟ੍ਰੇਲੀਅਨ ਸੀਗਾ ਉਹ ਇੰਡੀਆ ਗਿਆ ਸੀਗਾ ਤੇ ਉਹਦਾ ਐਕਸੀਡੈਂਟ ਹੋ ਗਿਆ ਸੀ ਤੇ ਦੂਸਰੇ ਪਾਸੇ ਕਿਸੇ ਦੀ ਡੈਥ ਹੋ ਗਈ ਸੀ ਤੇ ਉਹ ਕੋਰਟ ਦੇ ਵਿੱਚ ਕੇਸ ਗਿਆ ਸੀ ਸ਼ਾਇਦ ਸਭ ਤੁਸੀਂ ਖਬਰ ਸੁਣੀ ਹੋਣੀ ਹੈ ਜੀ
1: ਹਾਂਜੀ
3: ਤੇ ਉਹ ਨਾ ਉਹਨਾਂ ਨੇ ਉੱਥੇ ਉਹਨੂੰ ਕਿਹਾ ਕਿ ਤੇਰੇ ਕੋਲ ਲੋਕਲ ਇੱਥੋਂ ਦਾ ਲਾਇਸੈਂਸ ਇੰਡੀਅਨ ਲਾਇਸੈਂਸ ਹੋਣਾ ਚਾਹੀਦਾ ਆਸਟ੍ਰੇਲੀਅਨ ਲਾਇਸੈਂਸ ਤੇ ਤੂੰ ਇਹ ਨਹੀਂ ਇੱਥੇ ਤੇਰੀ ਇੰਸ਼ੋਰੈਂਸ ਸਾਰਾ ਕੁਝ ਕਵਰ ਕਰੇਗੀ
0: ਜੀ
3: ਭਾਜੀ ਉਹਦੇ ਵਿੱਚ ਇਹ ਸੀਗਾ ਜਿਹੜਾ ਉਹ ਕਹਿੰਦਾ ਮੇਰੇ ਕੋਲ ਇੱਥੇ ਇੰਡੀਅਨ ਲਾਇਸੈਂਸ ਪਹਿਲਾਂ ਸੀ ਪਰ ਉਹ ਇੰਡੀਅਨ ਲਾਇਸੈਂਸ ਜਦੋਂ ਆਪਾਂ ਕਈ ਵਾਰ ਆਪਾਂ ਆਉਂਦੇ ਇੱਥੇ ਆਪਾਂ ਨੂੰ ਪਤਾ ਆਪਾਂ ਕਿੱਦਾਂ ਬਣਾ ਕੇ ਲਿਆਉਂਦੇ ਹਾਂ ਤੇ ਜਿਹੜਾ ਦੁਬਾਰਾ ਉੱਥੇ ਆਪਣੇ ਕੋਲ ਜੇ ਅਸੀਂ ਫਾਈਂਡ ਕਰਨਾ ਹੋਵੇ ਤੇ ਉਹ ਫਾਈਂਡ ਵੀ ਨਹੀਂ ਹੁੰਦਾ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਅਸੀਂ ਕਈ ਵਾਰ ਉਦੋਂ ਬਣਾ ਕੇ ਲਿਆਂਦੇ ਹੋਏ ਸੀ
1: ਜਿਹੜਾ ਕਹਿੰਦੇ ਰੁਪਈਆ ਲਾ ਕੇ ਉਹ ਬੱਲੀ ਜੀ ਤੇ ਕਣਕ ਦੀ ਤੇ ਲੱਖ ਜੀ ਲਾ ਕੇ ਬਣਾ ਦੋ ਮੋਰ
3: ਤੇ ਹਾਂਜੀ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਜੇ ਆਪਾਂ ਹੁਣ ਇੰਡੀਆ ਵੀ ਜਾਣਾ ਜੇ ਉੱਥੇ ਤੁਸੀਂ ਡਰਾਈਵ ਕਰਦੀ ਆ ਨਾ ਜੇ ਤੁਹਾਡੇ ਕੋਲੇ ਕਿਤੇ ਤੁਸੀਂ ਉਸ ਤਰ੍ਹਾਂ ਦਾ ਲਾਇਸੈਂਸ ਤੁਹਾਡੇ ਕੋਲ ਸੀ ਤੇ ਮੇਕ ਸ਼ਿਓਰ ਤੁਸੀਂ ਇੱਥੋਂ ਇੰਟਰਨੈਸ਼ਨਲ ਲਾਇਸੈਂਸ ਵੈਲਿਡ ਕਰਾ ਕੇ ਲੈ ਕੇ ਜਾਓ ਉੱਥੇ ਡਰਾਈਵਿੰਗ ਕਰਨ ਲਈ ਜੀ
1: ਜੀ ਜ਼ਰੂਰੀ ਹੈ ਜੀ
0: ਉਹ ਲੈਣਾ ਪਊਗਾ ਤੁਹਾਨੂੰ ਧੰਨਵਾਦ ਤੁਹਾਡਾ ਮਨ ਸਾਹਿਬ
3: ਹਾਂਜੀ ਧੰਨਵਾਦ ਵੀਰ ਜੀ
1: ਮਿਹਰਬਾਨੀ ਮਾਫੀ ਮੰਡ ਸਾਹਿਬ ਕਈ ਵਾਰ ਗੱਲ ਹਾਸੇ 'ਚ ਪੈ ਜਾਂਦੀ ਹੈ ਇਹ ਹੁਣ ਜਿਵੇਂ ਜੱਸੋਵਾਲ ਸਾਹਿਬ ਹੋਏ ਸਹਿਮੀ ਸਾਹਿਬ ਹੋਏ ਬਸੰਤ ਲਾਲ ਮੰਡ ਸਾਹਿਬ ਇਹਨਾਂ ਦੀਆਂ ਗੱਲਾਂ ਸੁਣਦੇ ਸੁਣਦੇ ਦਿਮਾਗ ਦੇ ਸਾਡੇ ਲਾਟੂ ਹੋਰ ਤਰ੍ਹਾਂ ਦੇ ਚੱਲ ਪੈਂਦੇ
0: ਹਾਂ ਨਹੀਂ ਚਲੋ ਗੱਲ ਉਹ ਬੰਦੇ
1: ਨੇ ਚਲੋ ਵੀਚ ਦੀ ਨਾ
0: ਸਹੀ ਫਿਰ ਗੱਲ ਤੋਂ ਕੋਈ ਸਵਾਲ ਸਵੂਲ ਤੇ ਮਤਲਬ ਨਿਕਲਦਾ ਵਿੱਚੋਂ ਦੱਸੇ ਜਿਹੜੀ ਗੱਲ ਹੈ ਘੁੰਮਣ ਸਾਹਿਬ
1: ਕਹਿੰਦੇ ਜੀ ਕਹਿੰਦੀ ਆ
0: ਹਾਂ ਤੇ ਘੁੰਮਣ ਸਾਹਿਬ ਕਹਿੰਦੇ ਵੀ ਜੇਕਰ ਡਰਾਈਵਰ ਨੇ ਨਾ ਲਿੱਤੀ 7-8 ਘੰਟੇ ਦੀ ਪੂਰੀ ਨੀਂਦ ਤੇ ਨਾ ਉਹ ਡਰਾਈਵਰ ਕਦੇ ਪਹੁੰਚੇਗਾ ਗੁਹਾਟੀ ਤੇ ਨਾ ਪਹੁੰਚੇਗਾ ਜੀਂਦ
1: ਅੱਛਾ
0: ਨੀਂਦ ਪੂਰੀ ਕਰਕੇ ਹੀ ਫੜੋ ਸਟੀਅਰਿੰਗ ਇਹੀ ਹੈ ਸੁਰੱਖਿਅਤ ਸਫ਼ਰ ਦਾ ਰਾਜ ਕੰਮ ਦੇ ਨਾਲ ਨਾਲ ਜੇਕਰ ਸਿਹਤ ਦਾ ਵੀ ਰੱਖੋਗੇ ਲਿਹਾਜ਼ ਕਹਿੰਦਾ ਘੁੰਮਣ ਤਾਂ ਉਤਰਨਗੇ ਬੈਂਕਾਂ ਦੇ ਵਿਆਜ ਘੁੰਮਣ ਸਾਹਿਬ ਧੰਨਵਾਦ ਤੁਹਾਡਾ ਭਾਜੀ ਅਸੀਂ ਕਹਿੰਦੇ ਕਿ ਕਰਾਈ ਸੀ ਟਿੰਟਿਡ ਵਿੰਡੋ ਤੇ ਵਿੰਡੋ ਸਕਰੀਨ ਵੀ ਟਿੰਟਿਡ ਤੇ ਪੁਲਿਸ ਨੇ ਰੋਕ ਲਿਆ ਸੀ ਤੇ ਵਾਰਨਿੰਗ ਦਿੱਤੀ ਸੀ ਤੇ ਕਿਹਾ ਸੀ ਕਿ ਕਲੀਅਰ ਕਰਵਾ ਦਿਓ
1: ਪ੍ਰਤੱਖ ਨੂੰ ਪ੍ਰਮਾਣ
0: ਵਿਕਟੋਰੀਆ ਵਿਕ ਰੋਡ ਜਾ ਕੇ ਕਲੀਅਰ ਦਾ ਸਰਟੀਫਿਕੇਟ ਅਪਡੇਟ ਕਰਵਾਓ ਅਦਰਵਾਈਜ਼ ਯੂ ਕਾਂਟ ਡਰਾਈਵ
1: ਮਿਹਰਬਾਨੀ ਜੀ ਤੁਸੀਂ ਮਤਲਬ ਹੱਥ ਖੜਾ ਕਰਕੇ ਇਹ ਪੁਸ਼ਟੀ ਵੀ ਕਰਤੀ ਆ ਵੀ ਇੱਦਾਂ ਹੁੰਦਾ ਤੇ ਅਸੀਂ ਤੁਹਾਡਾ ਨਾਂ ਤਾਂ ਨਹੀਂ ਲੈਂਦੇ ਚਲੋ
0: ਸੋ ਇਹ ਜਿਹੜਾ ਜਿੱਦਾਂ ਆਪਾਂ ਇੰਡੀਆ ਨਹੀਂ ਹੁੰਦਾ ਉਹਨਾਂ ਨੇ ਕੁਚੀ ਰੱਖੀ ਹੁੰਦੀ ਚੌਂਕ ਦੇ ਨਾਲ ਹੀ ਉਹ ਤੁਹਾਡੀ ਬੱਤੀ ਉਤਲੇ ਪਾਸਿਓਂ ਉੱਥੇ ਕੁਚੀ ਮਾਰ ਕੇ ਤੇ ਕਹਿੰਦੇ ਨਾਲੇ ਆ 20 ਰੁਪਈਏ ਦਿਓ ਤੇ ਨਾਲੇ ਆ ਤੁਹਾਡੀ ਹੋ ਗਈ ਜੇ
1: ਕਹਿੰਦਾ ਸਪੀਡਿੰਗ ਕਰਦਾ ਜੀ ਕਹਿੰਦਾ ਜੀ ਤੁਹਾਨੂੰ ਕਿਵੇਂ ਪਤਾ ਕਹਿੰਦਾ ਸਾਰਾ ਪੱਗ ਤਾਂ ਪਿੱਛੇ ਤੁਰਿਆ ਆਉਂਦਾ ਉਹਨਾਂ ਦੇ ਸਿੰਪਲ ਜੇ ਫਾਰਮੂਲੇ ਆ
0: ਉਹਦੇ ਪਿੱਛੇ ਰਹਿ ਗਏ ਸੋ ਉਹੀ ਆ 100 ਦਿਨ ਚੋਰ ਦਾ ਤੇ ਇੱਕ ਦਿਨ
1: ਮਾੜੇ ਨੀ ਰਹੇ ਤਾਂ ਚੰਗੇ ਵੀ ਨੀ ਰਹਿਣੇ
0: ਹਾਂ ਤੇ ਫਿਰ ਵੀ ਠੀਕ ਪਰ ਆ ਵੀ ਠੀਕ ਹੈ ਅੱਜ ਕੱਲ
1: ਠੀਕ ਹੀ ਆ
0: ਅੱਜ ਕੱਲ ਦੇ ਜਿੱਦਾਂ ਦੇ ਅੱਜ ਕੱਲ ਮਾਰਕੀਟ ਚ ਸਾਧ ਆ ਰਹੇ ਆ ਮੇਰਾ ਵੀ ਗਲਤ ਤੇ ਨਹੀਂ ਸੀ ਚੋਰ ਚੰਗੇ ਨੇ ਉਹਨਾਂ ਨਾਲ
1: ਗਲਤੀ ਮੇਰੀ ਨਹੀਂ ਜੇ ਮੇਰੀ ਹੋਈ ਵੀ ਕਿ ਮੈਂ ਤੇਰੀ ਨਹੀਂ
0: ਜੇ ਕਿ ਤੇਰੀ ਹੋਈ ਵੀ ਤੇ ਤੂੰ ਦੱਸ ਕਿ ਤੇਰੇ ਘਰ ਤੰਗੀ ਨੀ ਸਾਰਾ ਕੁਛ ਹੀ ਠੀਕ ਆ
1: ਇਹ ਸਭ
0: ਤੁਸੀਂ ਮਤਲਬ ਕਰਨ ਵਾਲੇ ਬਣੋ ਸਾਰਾ ਕੁਛ ਹੀ ਠੀਕ ਆ ਅੱਜ ਕੱਲ੍ਹ ਤੇ ਦੁਨੀਆਂ ਜਾਣਦੀਆਂ ਸਾਰੀਆਂ ਕਹਾਵਤਾਂ ਝੂਠੀਆਂ ਪੈ ਚੁੱਕੀਆਂ ਜੋ ਉਹ ਜਿੰਨਾ ਵੀ ਕੁਛ ਹੈ ਨਾ ਉਹ ਸਿਆਣੇ ਕਹਿੰਦੇ ਹੁੰਦੇ ਸੀ ਟਾਈਪ ਉਹ ਸਾਰਾ ਕੁਛ ਹੀ ਝੂਠਾ ਪੈ ਚੁੱਕਾ ਆ ਕੋਈ ਮਤਲਬ ਤੁਸੀਂ ਫੜ ਲਓ ਸਹੀ ਕਿਸੇ ਨੂੰ ਵੀ ਕਿਸੇ ਵੀ ਪਾਸੇ
1: ਇੱਥੇ ਫਿਰਦਾ ਕਹਿੰਦਾ ਮੈਂ ਯਾਰ ਉਹ ਲੱਭਦਾ ਕਹਿੰਦਾ ਕਿਹਨੂੰ ਕਹਿੰਦਾ ਜਿਹੜਾ ਉਹ ਕਹਿੰਦੇ ਚਾਰ ਬੰਦੇ ਕੱਲ ਨੂੰ ਕੀ ਕਹਿਣਗੇ ਸਾਰੀ ਉਮਰ ਅਸੀਂ ਨੀ ਲੱਭੇ ਕਿਹੜੇ ਕਿਹੜੇ ਆ ਕਹਿੰਦਾ ਮੈਨੂੰ ਲੱਗਣ ਸਹੀ ਪਤਾ ਇੱਕ ਵਾਰ ਜ਼ਿੰਦਗੀ ਨਰਕ ਬਣਾਈ ਚਾਰ ਬੰਦਿਆਂ ਨੇ
0: ਤੇ ਕਹਿੰਦੇ ਕਿ ਕੋਈ ਨਾ ਕਹਿੰਦੇ ਨਾਮ ਵੀ ਲੈ ਦਿਓ ਸਾਡਾ ਨਹੀਂ ਤਾਂ ਕਹਿੰਦੇ ਵੀ ਜੋ ਨਹੀਂ ਨਹੀਂ ਏਦਾਂ ਨਹੀਂ ਨਹੀਂ ਨਹੀਂ ਏਦਾਂ ਏਦਾਂ ਨਹੀਂ ਅਸੀਂ ਤੇ ਨਹੀਂ ਲਵਾਂਗੇ ਜੀ
1: ਚੱਲ ਧੰਨਵਾਦ ਮੈਸੇਜ ਕਰ ਦਿੰਦੇ ਹਾਂ
0: ਹਾਂਜੀ
1: ਉਹਨਾਂ ਨੂੰ ਦੱਸ ਦਿੰਦੇ ਹਾਂ ਮੇਰਾ ਵੀ ਟੈਸਟ ਨਾਲ ਹੀ ਹੋਜੂ
0: ਹਾਂ ਨਹੀਂ ਜੋ ਹੋਇਆ ਵਾ ਜੋ ਹੋਇਆ ਉਹ ਤੁਹਾਨੂੰ ਗਲਤ ਹੋਇਆ ਤੇ ਉਹ ਤੁਹਾਨੂੰ ਹੋਰ ਦੱਸਣਾ ਚਾਹੀਦਾ ਚਾਹੁੰਦੇ ਹੁੰਦੇ ਦੁੱਖ ਹੋਵੇ ਕੋਠੇ ਚੜ੍ਹ ਕੇ ਰੌਲਾ ਪਾਓ, ਕਿਉਂਕਿ ਇਹ ਇੱਕ ਤਰੀਕੇ ਦੇ ਨਾਲ ਕਿਸੇ ਦੀ ਮਦਦ ਕਰਨ ਵਾਲਾ ਕੰਮ ਹੈ। ਅੱਜ ਕੱਲ੍ਹ ਆਪਾਂ ਵੇਖ ਰਹੇ ਹਾਂ ਵੀ ਹਰ ਕੋਈ, ਮੈਂ ਤਾਂ ਵੇਖਣਾ ਵੀ ਇੱਕ ਹੋੜ ਜੀ ਲੱਗੀ ਆ ਵੀ ਉਹ ਲੈ ਉਹਨੇ ਕਰਾ ਲਏ, ਇਹਨੇ ਕਰਾ ਲਏ, ਹੁਣ ਅੱਜ ਕੱਲ੍ਹ ਗਰਮੀਆਂ ਆਉਣ ਡੀਆਂ ਵਾ ਅਤੇ ਹਰ ਕੋਈ ਇਸ ਪਾਸੇ ਨੂੰ ਭੱਜਾ ਵਾ ਵੀ ਮੈਂ ਭੱਜ ਕੇ ਕਰਾ ਲਿਆਵਾਂ, ਭੱਜ ਕੇ ਕਰਾ ਲਿਆਵਾਂ।
1: ਇਹਦੀ ਪਰਸੈਂਟੇਜ ਵੀ ਹੈ ਰਣਜੋਤ?
0: ਪਰਸੈਂਟੇਜ
1: ਆਈ ਥਿੰਕ 7-10% ਕਰਾ ਸਕਦੇ ਹਾਂ,
0: ਮੈਨੂੰ ਸ਼ੋਰ ਨਹੀਂ, ਪਰ ਆਈ ਥਿੰਕ ਇਹਦੇ ਉੱਤੇ ਆਪਾਂ ਪ੍ਰੋਪਰ ਜਾਣਕਾਰੀ ਇਕੱਠੀ ਕਰਕੇ ਅਤੇ ਫਿਰ ਆਪਾਂ ਗੱਲ ਕਰ ਲਾਂਗੇ, ਐਵੇਂ ਮੈਂ ਕੁਛ ਗਲਤ ਕਹਿ ਦਿਆਂ। ਪਰ ਜਿਹੜਾ ਪਿਛਲਾ ਵੀ ਆ ਉਹ ਵੀ 100% ਕਰਾਈ ਫਿਰਦੇ, ਆਈ ਥਿੰਕ 1% ਤੋਂ ਤਾਂ ਤੁਸੀਂ ਨਹੀਂ ਕਰਾ ਸਕਦੇ। ਅਗੇਨ ਮੈਂ ਇਸ ਚੀਜ਼ ਦੇ ਉੱਤੇ 100% ਨਹੀਂ ਕਹਿ ਸਕਦਾ।
1: ਅਸੀਂ ਤਾਂ ਹੁਣ ਇਹ ਵੀ ਨਹੀਂ ਕਹਿੰਦੇ ਵੀ ਅਗਲੇ ਦਾ ਲਾਇਸੈਂਸ ਲਾਓ, ਅਗਲੇ ਦੀ ਲਾਇਸੈਂਸ ਦੀਆਂ ਡਿਟੇਲਸ ਲਓ, ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਹੁਣ। ਹਾਂ
0: ਨਹੀਂ, ਉਹਦਾ ਉਹਦਾ ਤਾਂ ਮਤਲਬ ਇਹ ਹੈ ਨਾ ਵੀ ਲੀਗਲੀ ਤੁਸੀਂ ਨਹੀਂ ਪੁੱਛ ਸਕਦੇ, ਲੈ ਸਕਦੇ, ਪਰ ਆਮ ਇੱਕ ਉਹ ਬਣਿਆ ਵਾ, ਉਹ ਚੱਲੀ ਜਾਂਦਾ ਵਾ। ਅਤੇ ਜਿਹੜਾ ਇਹ ਵਾਲਾ ਕੰਮ ਆ ਇਹ ਥੋੜ੍ਹਾ ਜਿਹਾ ਭਾਈ ਧਿਆਨ ਦੇ ਨਾਲ ਕਹਿ ਵੇਖ ਕੇ ਪਹਿਲਾਂ ਤੁਸੀਂ ਪੁੱਛ ਲਓ। ਵੈਸੇ ਤਾਂ ਮੈਨੂੰ ਜਿੱਥੋਂ ਤੱਕ ਪਤਾ ਅਗਲੇ ਕਰਨ ਤੋਂ ਪਹਿਲਾਂ ਹੀ ਕਹਿ ਦਿੰਦੇ ਭਾਈ ਆਹ ਇੰਨਾ ਕੁ ਲੀਗਲ ਆ, ਬਾਕੀ ਜੇ ਤੂੰ ਕਰਾਉਣਾ ਤੇਰੀ ਮਰਜ਼ੀ, ਫਿਰ ਤੁਸੀਂ ਹਾਂ ਕਰਕੇ ਕਰਵਾਉਂਦੇ ਹੋ ਅਤੇ ਫਿਰ ਉਹ ਵੇਖੋ ਤੁਸੀਂ ਇੱਕ ਚੀਜ਼ ਵੇਖੋ ਨਾ ਕਿੱਡਾ ਵੱਡਾ ਨੁਕਸਾਨ ਆ। ਜੇ ਮੰਨ ਲਓ ਚਲੋ ਪੁਲਿਸ ਕੱਲ੍ਹ ਨੂੰ ਘੇਰ ਲਈ, ਤੁਹਾਨੂੰ ਵਾਰਨਿੰਗ ਦਿੱਤੀ ਆ, ਦੈਟਸ ਫਾਈਨ, ਪਰ ਮੰਨ ਲਓ ਗੱਡੀ ਦਾ ਕੋਈ ਨੁਕਸਾਨ ਹੋ ਜਾਵੇ, ਮਹਿੰਗੀ ਤੁਸੀਂ ਗੱਡੀ ਲਈ ਆ, ਅਤੇ ਇੰਸ਼ੋਰੈਂਸ ਕਵੇ ਵੀ ਮੈਂ ਇਸ ਕਰਕੇ ਪੈਸੇ ਨਹੀਂ ਦੇਣੇ,
1: ਸਹੀ
0: ਫਿਰ ਮਤਲਬ ਕੀ ਟਸ਼ਨ ਕੀ ਹੋਇਆ ਹੁਣ ਇੰਡੀਆ ਵਾਲੀ ਤੇ ਉਹ ਗੱਲਬਾਤ ਹੈ ਨਹੀਂ। ਇੰਡੀਆ ਤੇ ਚਲੋ ਕਾਲੇ ਕਾਰਨਾਮੇ ਤੇ ਕਾਲੇ ਸ਼ੀਸ਼ੇ ਤੇ ਆਪਾਂ ਕਿੰਨਾ ਕੁਛ ਗੱਡੇ ਕਰੀ ਜਾਂਦੇ, ਪਰ ਇੱਥੇ ਨਹੀਂ ਮੈਨੂੰ ਸਮਝ ਆਉਂਦੀ ਵੀ ਇੱਥੇ ਆਪਾਂ ਇੱਡੇ ਕਾਲੇ ਕਰਕੇ ਜੈੱਡ ਬਲੈਕ ਤੇ ਕੀ ਆਪਾਂ ਇਹੋ ਜਿਹੇ ਵਿੱਚ ਅਸੀਂ ਨੈਗੇਟਿਵ ਧੋਣੇ ਫੋਟੋ ਵਾਲੇ,
1: ਉਹ ਕਹਿਣਕਾਂ ਕਰਾਈ ਜਾਂਦੇ ਆ ਜੀ, ਗੱਡੀਆਂ ਛੱਡੋ ਤੁਸੀਂ, ਪਤਾ ਨਹੀਂ ਕੀ ਹੋਰ ਕੀ ਕਿਹਾ ਲੋਕਾਂ ਨੂੰ
0: ਹੈ ਨਾ। ਤੇ ਪਰ ਮਤਲਬ ਤੁਸੀਂ ਵਿੱਚ ਨਾ ਗੱਲ ਮੇਰੀ ਟੋਕਤੀ, ਅਸਲ ਦੇ ਵਿੱਚ ਗੱਲ ਮੇਰੇ ਇਹ ਪੁੱਛਣ ਦੀ ਹੀ, ਮੇਰੇ ਮਨ ਚ ਜੋ ਸਵਾਲ ਇਹ ਹੀ,
1: ਮੰਡ ਸਾਹਿਬ ਨੂੰ ਕੋ ਵਿਰਦੀ ਸਾਹਿਬ
0: ਨੇ ਮੰਡ ਸਾਹਿਬ ਨੂੰ
1: ਟੋਕਤੀ ਕਰ,
0: ਫਿਰ ਤੁਸੀਂ ਅਸਲ ਜੋ ਨਾ ਉਹ ਜਿਹੜੀ ਮੇਨ ਗੱਲ ਰਹਿ ਜਾਂਦੀ ਹੈ ਤੁਹਾਡੇ ਟੋਕਾ ਕਰਕੇ,
1: ਟੋਕਾ ਟਾਕੀ ਚ ਟੋਕਾ ਜ਼ਿਆਦਾ ਹੋ ਜਾਂਦਾ।
0: ਹਾਂ, ਸੋ ਮੇਨ ਗੱਲ ਇਹ ਹੀ ਉਹਨਾਂ ਨੂੰ ਪੁੱਛਣ ਵਾਲੀ ਵੀ ਤੁਸੀਂ ਲੈ ਲਈ ਸੀ ਫਿਰ,
1: ਇਹ ਪੁੱਛਣ ਵਾਲੀ ਗੱਲ।
0: ਹਾਂ, ਇਹ ਗੱਲ ਵਿੱਚੇ ਰਹਿ ਗਈ ਨਾ ਵੀ
1: ਨਹੀਂ ਹੁਣ ਆਪਾਂ, ਇਹ ਨਹੀਂ ਯਾਰ, ਇਹ ਅੱਜ ਕੱਲ੍ਹ ਮਾਹੌਲ ਜਿਹਾ ਵੀ ਇੱਦਾਂ ਦਾ ਬਣਿਆ ਰਣਜੋਤ। ਲੜੀ ਜੋੜਨ ਲਈ ਦੇਖੋ ਅਗਲਾ ਅੰਕ, ਅਗਲੇ ਐਪੀਸੋਡ ਤੁਹਾਨੂੰ ਦੱਸਾਂਗੇ ਕੀ ਉਹਨਾਂ ਨੇ ਖਰੀਦ ਲਈ ਸੀ।
0: ਮੈਂ ਛੱਡਣ ਵਾਲਾ ਤੇ ਨਹੀਂ ਇਹ ਵਿਸ਼ਾ,
1: ਉਹ ਤਾਂ ਮੈਂ ਤੁਹਾਡੇ ਪੁੱਛਣ ਦੇ ਸਟਾਈਲ ਤੋਂ ਹੀ ਦੇਖ ਲਿਆ ਸੀ।
0: ਹਾਂ, ਮੈਂ ਤੇ ਮਤਲਬ ਇਹ ਚੀਜ਼ ਦਾ ਪਤਾ ਕਰੂੰ,
1: ਗਰਮ ਜਸੂਸ ਗਾਜਰਾਂ ਖਾ ਕੇ ਘਰੇ ਪਹੁੰਚੂ ਹੁਣ, ਡਿਸਕਸ ਕਰੂੰ। ਭੈਣ ਜੀ ਤੁਹਾਨੂੰ ਪਤਾ, ਭਾਬੀ ਜੀ ਤੁਹਾਨੂੰ ਪਤਾ।
0: ਚਲੋ ਜਾਂਦੇ ਜਾਂਦੇ ਤੁਹਾਨੂੰ ਦੱਸ ਦੇ ਕਿ ਮੈਲਬਨ ਰੋਇਲ ਸ਼ੋਅ ਜਿਹੜਾ 2026 ਦਾ ਉਹ ਕੱਲ੍ਹ ਦੇ ਦਿਨ ਤੋਂ ਸ਼ੁਰੂ ਹੋ ਜਾਣਾ, 24 ਸਤੰਬਰ ਤੋਂ ਵੀਰਵਾਰ ਦੇ ਦਿਨ ਇਹ ਸ਼ੁਰੂ ਹੋ ਜਾਂਦਾ।
1: ਅਤੇ ਚਾਰ ਮਸ਼ਹੂਰੀ ਆਉਂਦੀ ਹੁੰਦੀ ਆਈ ਇਸ ਵਾਰ,
0: ਵੇਖੋ ਆਜੂਗੀ, ਹਾਲੇ ਤੱਕ ਤਾਂ ਨਹੀਂ ਆਈ ਸ਼ਾਇਦ, ਅਤੇ
1: ਬਿਨਾਂ ਮਸ਼ਹੂਰੀ ਤੋਂ ਤਾਂ ਨਹੀਂ ਦੱਸੀ ਜਾਂਦੇ।
0: ਚਲੋ ਫਿਰ ਵੀ ਆਪਣੇ ਹੁਣ ਛੁੱਟੀਆਂ ਨੇ, ਬੱਚਿਆਂ ਨੇ ਜਾਣਾ,
1: ਜ਼ਿੰਮੇਵਾਰੀ ਫਰਜ਼ ਅਤੇ ਕੁਇਰੀਅਮ ਵੀ ਕਹਿ ਦਿਓ, ਫਿਰ
0: ਦੱਸ ਦਈਏ ਵੀ ਤੁਸੀਂ ਜਾਣਾ। ਅਤੇ ਹਰ ਸਾਲ ਆਪਾਂ ਨੂੰ, ਹਾਂ ਗੁੱਡ ਨਿਊਜ਼ ਇਜ਼ ਕਿ ਲੂਨਾ ਪਾਰਕ ਵਾਲਿਆਂ ਨੇ ਕੰਟੈਕਟ ਕੀਤਾ ਵੀ ਸਾਨੂੰ ਪਤਾ ਲੱਗਾ ਜਿੱਦਾਂ ਲਾਫਟਰ ਥੈਰੇਪੀ ਤੁਸੀਂ ਕਰਦੇ ਹੋ ਬੱਚਿਆਂ ਨਾਲ, ਅਤੇ ਸਮ ਹੋ ਵੀ ਵਾਂਟ ਟੂ ਸਪੋਰਟ, ਅਤੇ ਇਹ ਹਾਲੇ ਮੈਂ ਅਗਲੇ ਛੁੱਟੀਆਂ ਤੋਂ ਬਾਅਦ ਸ਼ੇਅਰ ਕਰਨੀ। ਚਲੋ ਤੁਸੀਂ ਹੁਣ ਗੱਲ ਛੇੜ ਲਈ ਹੈ ਅਤੇ ਮੈਨੂੰ ਬਹੁਤ ਵਧੀਆ ਲੱਗਾ,
1: ਤੁਸੀਂ ਯਾਰ ਟੋਕਤੀ ਨਾ ਵਿੱਚ ਗੱਲ,
0: ਫਿਰ
1: ਉਹਦੇ 'ਚ ਕੋਈ ਫਾਇਦਾ ਹੋ ਗਿਆ ਪਹਿਲੀ ਵਾਰ ਜ਼ਿਕਰ 'ਚ ਫਿਕਰ।
0: ਅਤੇ ਇਸ ਗੁੱਡ, ਅਤੇ ਹੁਣ ਇਸ ਕ੍ਰਿਸਮਿਸ ਦੇ ਲਈ, ਕਿਉਂਕਿ ਉਹ ਕਹਿੰਦੇ ਵੀ ਆਹ ਦੇ ਲਈ ਤਾਂ ਆਪਾਂ ਹਾਲੇ ਪੁੱਛਗਿੱਛ ਵਾਲੇ ਉਹਦੇ 'ਚ ਹਾਂ, ਅਤੇ ਕ੍ਰਿਸਮਿਸ ਤੱਕ ਆਪਣੀ ਉਹਨਾਂ ਨਾਲ ਡੀਲ ਡਨ ਹੋਊਗੀ ਅਤੇ ਆਪਣਾ ਜਲਦ ਕੁਛ ਨਾ ਕੁਛ ਉਹ ਲੈ ਕੇ ਆਉਣਗੇ।
1: ਵੈਸੇ ਤਾਂ ਰਣਜੋਤ ਸੈਲਫ ਪ੍ਰਮੋਸ਼ਨ ਹੋ ਜਾਂਦੀ ਆ, ਪਰ ਨਾ ਵਿੱਚ ਵਿੱਚ ਕਿਤੇ ਨਾ ਕਿਤੇ ਰੇਡੀਓ 'ਤੇ ਅਨਾਊਂਸ ਜ਼ਰੂਰ ਕਰ ਦਿਆ ਕਰੋ ਵੀ ਜੇ ਕਿਸੇ ਨੇ ਸਾਡੀ ਧਿਰ ਬਣਨਾ, ਸਾਡੀ ਸਪੋਰਟ ਕਰਨਾ ਮਾਰਕੀਟਿੰਗ ਪੁਆਇੰਟ ਆਫ ਵਿਊ ਤੋਂ। ਕਈ ਵਾਰ ਭਾਈਚਾਰੇ 'ਚ ਹੁਣ ਬੜੇ ਸੋਹਣੇ ਸੋਹਣੇ ਵਧੀਆ ਸੋਲਿਡ ਬਿਜ਼ਨਸ ਨੇ ਜਿਹੜੇ ਰੇਡੀਓ ਹਾਂਜੀ ਦਾ ਹੈ ਨਾ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ ਹਿੱਸਾ ਬਣਨਾ ਚਾਹੁੰਦੇ ਆ, ਉਹਨਾਂ ਦਾ ਕੋਈ ਪੈਕੇਜ, ਉਹਨਾਂ ਦਾ ਕੋਈ ਢੰਗ ਤਰੀਕਾ, ਕੋਈ ਈਮੇਲ, ਇਹ ਮੈਂ ਕਹਿੰਦਾ ਸਮੇਂ ਸਮੇਂ 'ਤੇ ਆਪਾਂ ਅਨਾਊਂਸ ਕਰਦੇ ਰਿਹਾ ਕਰੀਏ ਤਾਂ ਉਹਦੇ 'ਚ ਵੀ ਕੋਈ ਮਾੜੀ ਗੱਲ ਨਹੀਂ।
0: ਹਾਂ ਨਹੀਂ ਬਿਲਕੁਲ, ਤੁਸੀਂ ਜਿੱਥੇ ਵੀ ਕਿਤੇ ਜਿੱਦਾਂ ਵੀ ਕੋਈ ਮਦਦ ਕਰ ਸਕਦਾ, ਕੋਈ ਐਜ ਏ ਵਲੰਟੀਅਰ ਕੋਈ ਆ ਕੇ ਮਦਦ ਕਰ ਸਕਦਾ, ਕੋਈ ਫਾਈਨੈਂਸ਼ੀਅਲੀ ਕੋਈ ਆਪਣਾ ਐਡ ਪੁਆਇੰਟ ਆਫ ਵਿਊ ਨਾ, ਸੋ ਫਾਈਨੈਂਸ਼ੀਅਲੀ ਸਾਡਾ ਕੁਛ ਇੱਦਾਂ ਦਾ ਕੋਈ ਡੋਨੇਸ਼ਨ ਇਕੱਠੇ ਕਰਨ ਵਾਲਾ ਜਾਂ ਇੱਦਾਂ ਦਾ ਕੋਈ ਕਦੀ ਪ੍ਰੋਗਰਾਮ ਨਹੀਂ ਰਿਹਾ।
1: info@haanji.com.au ਇਹ ਤੁਹਾਡਾ ਵਨ ਸਟੋਪ ਸ਼ੋਪ ਆ ਜੀ ਇਹਦੇ 'ਤੇ, ਹੈ ਨਾ, ਜੇ ਤੁਸੀਂ ਸੀਰੀਅਸ ਹੋ ਰੇਡੀਓ ਹਾਂਜੀ ਨਾਲ ਐਡਵਰਟੀਜ਼ਮੈਂਟ ਕਰਨ ਲਈ, ਤਾਂ ਇਹਦੇ 'ਤੇ ਪਲੀਜ਼ ਇੱਕ ਵਾਰ ਇਨਫੋਰਮੇਸ਼ਨ ਆਪਣੇ ਬਿਜ਼ਨਸ ਦੀ ਪਾ ਕੇ ਛੱਡ ਦਿਓ, ਕਿਉਂਕਿ ਡਿਫਰੈਂਟ ਡਿਫਰੈਂਟ ਪੈਕੇਜਸ ਹੁੰਦੇ ਆ, ਕਈ ਵਾਰ ਬਿਜ਼ਨਸ ਛੋਟਾ ਹੁੰਦਾ ਉਹ ਓਨਾ ਅਫੋਰਡ ਨਹੀਂ ਕਰਦਾ ਹੁੰਦਾ, ਇਹ ਆਪਣੇ ਮਨ 'ਚ ਹੀ ਨਾ ਸੋਚ ਲਿਆ ਕਰੋ ਵੀ ਨਹੀਂ ਯਾਰ ਇਹ ਵੱਡੇ ਬਿਜ਼ਨਸਾਂ ਵਾਸਤੇ ਆ, ਛੋਟੇ ਬਿਜ਼ਨਸਾਂ ਲਈ ਛੋਟੇ ਪੈਕੇਜ ਕਿਸੇ ਨਾ ਕਿਸੇ ਢੰਗ ਨਾਲ, ਸਾਡਾ ਮਕਸਦ ਤਾਂ ਇਹੀ ਆ ਵੀ ਕਿਉਂ ਨਾ ਸਮਾਲ ਬਿਜ਼ਨਸਿਸ ਦੀ ਵੀ ਧਿਰ ਬਣੀਏ, ਕਿਉਂਕਿ ਅਸੀਂ ਆਪਣੇ ਆਪ ਨੂੰ ਵੀ ਸਮਾਲ ਬਿਜ਼ਨਸਿਸ ਵਿੱਚ ਇਨਕਲੂਡ ਕਰਦੇ ਹਾਂ।
0: ਜੀ ਬਿਲਕੁਲ, ਤੇ ਜਿੱਥੇ ਵੀ ਕਿਤੇ ਜਿੱਦਾਂ ਵੀ ਤੁਸੀਂ ਮਦਦ ਕਰ ਸਕਦੇ ਹੋ, ਤੁਹਾਡਾ ਆਪਣਾ ਸਾਡਾ ਪਰਿਵਾਰ ਹੈ, ਤੇ ਤੁਸੀਂ ਉਸ ਹਿਸਾਬ ਦੇ ਨਾਲ ਜ਼ਰੂਰ
1: ਮਿਊਚੁਅਲੀ ਗਰੋ ਕਰੀਏ, ਕਿਉਂਕਿ ਜੇ ਸਾਡੇ ਕੋਲ ਪਲੈਟਫਾਰਮ ਆ ਤੇ ਤੁਹਾਡੀ ਗੱਲ ਕਿਤੇ ਦੂਰ ਪਹੁੰਚ ਸਕਦੀ ਹੈ ਐਡਵਰਟੀਜ਼ਮੈਂਟ ਪੁਆਇੰਟ ਆਫ ਵਿਊ ਤੋਂ, ਤਾਂ ਜੀ ਆਇਆਂ ਨੂੰ ਚਲੇ ਆਓ ਜਹਾਂ ਤੱਕ ਰੋਸ਼ਨੀ ਆਤੀ ਹੈ।
0: ਬਿਲਕੁਲ, ਤੇ ਬਾਕੀ ਉਹ ਨਾ ਕਰਿਓ ਵੀ ਪਰਿਵਾਰ ਕਹਿ ਕੇ ਤੁਸੀਂ ਕਹੋ ਵੀ 5000 ਵਾਲੀ ਚੀਜ਼ ਯਾਰ 50 ਚ ਕਰ ਦਿਓ, ਤੁਸੀਂ ਪਰਿਵਾਰ ਹੀ ਹੋ।
1: ਤੁਹਾਡੀ ਭੂਆ ਨੂੰ ਨੰਬਰ ਦੇਣਾ ਹੀ ਨਹੀਂ, ਮਾਰਦਾ ਮਾਈ ਨੂੰ 5000 ਦਾ 50 ਦਾ ਸੂਟ ਨਹੀਂ ਹੈ ਬੀਬੀ ਬੱਤਾ ਤਾਂ ਪੀ ਲੈਣ ਦੇ,
0: ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਿਆਸ 'ਤੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1600।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM
2: ਹਾਂਜੀ ਮੈਂ ਤੁਹਾਡਾ ਆਪਣਾ ਗੈਰੀ ਸੰਧੂ ਸੋ ਡਰਾਈਵਰ ਦਾ ਮੁੰਡਾ ਬੈਂਡ ਰੋੜਕਾ ਗਲਾ ਉਸ ਸਮੇਂ ਦੀ ਗੱਲ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ ਉੱਥੇ ਮੇਰੇ ਵਰਗਾ ਦੇਸੀ ਬਲੈਦਣ ਬੀਬੀ ਤੋਂ ਸਨੈਪਚੈਟ ID ਮੰਗਦਾ ਸੀ ਤੇ ਮੈਂ ਗਾਣਾ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए, मस्त रहिए, नाचते रहिए।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 04314651686 ਤੇ 212216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNCs apply.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 23 ਸਤੰਬਰ 2026 ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋਂ ਨੇ ਗਜ਼ਾ ਪੱਟੀ ਦੇ ਵਿੱਚ ਸ਼ਾਂਤੀ ਕਾਇਮ ਹੋਣ ਦੇ ਨਾਲ ਜੁੜੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਦੇ ਉੱਤੇ ਸਵਾਲ ਚੁੱਕੇ ਨੇ। ਸੰਯੁਕਤ ਰਾਸ਼ਟਰ ਦੇ ਮਹਾਸਭਾ ਦੇ ਇਜਲਾਸ ਦੇ ਵਿੱਚ ਯਾਨੀ UNGA ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਮੈਂਕਰੋਂ ਨੇ ਇਸ ਸਾਲਾਨਾ ਜਿਹੜਾ ਸਮਾਗਮ ਹੈ ਉਸ ਦੇ ਪਲੈਟਫਾਰਮ ਨੂੰ ਵਰਤਦਿਆਂ ਹੋਇਆ ਕਿਹਾ ਕਿ ਸ਼ਾਂਤੀ ਦੇ ਐਲਾਨ ਦੇ ਬਾਵਜੂਦ ਵੀ ਗਜ਼ਾ ਦੇ ਵਿੱਚ ਕੋਈ ਮਨੁੱਖੀ ਸਹਾਇਤਾ ਯਾਨੀ ਹਿਊਮੈਨਟੇਰੀਅਨ ਕੋਰੀਡੋਰ ਦੁਬਾਰਾ ਕਿਉਂ ਨਹੀਂ ਖੋਲ੍ਹਿਆ ਗਿਆ। ਮੈਂਕਰੋਂ ਨੇ ਗਜ਼ਾ ਦੀ ਸਥਿਤੀ ਨੂੰ ਲੈ ਕੇ ਕੌਮਾਂਤਰੀ ਭਾਈਚਾਰੇ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਦੁਨੀਆ ਦੇ ਸਾਹਮਣੇ ਇੱਕ ਐਸਾ ਦ੍ਰਿਸ਼ ਹੈ ਜਿਸ ਦੇ ਉੱਤੇ ਸਭ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂਕਰੋਂ ਨੇ ਟਰੰਪ ਦੇ ਗਜ਼ਾ ਸ਼ਾਂਤੀ ਯੋਜਨਾ ਨੂੰ ਕੂਟਨੀਤਕ ਤਰੀਕੇ ਦੇ ਨਾਲ ਪੇਸ਼ ਕੀਤੇ ਜਾਣ ਦੀ ਆਲੋਚਨਾ ਵੀ ਕੀਤੀ। ਮੈਂਕਰੋਂ ਨੇ ਕਿਹਾ ਕਿ ਜੇਕਰ ਅਸੀਂ ਗਜ਼ਾ ਨੂੰ ਲੈ ਕੇ ਸੰਤੁਸ਼ਟ ਬਣੇ ਰਹਿੰਦੇ ਹਾਂ ਤਾਂ ਸਾਡੀ ਭਰੋਸੇਯੋਗਤਾ ਕੀ ਰਹਿ ਜਾਏਗੀ। ਕੁਝ ਲੋਕ ਕਥਿਤ ਸ਼ਾਂਤੀ ਦਾ ਬਿਆਨ ਕਰ ਰਹੇ ਨੇ ਪਰ ਇਸ ਸ਼ਾਂਤੀ ਨੇ ਮਨੁੱਖੀ ਟੀਚੇ ਨੂੰ ਕੀ ਇੱਕ ਸਕਿੰਟ ਦੇ ਲਈ ਵੀ ਇਸ ਗੱਲ ਤੋਂ ਭਰੋਸੇਮੰਦ ਜਾਂ ਬੇਫਿਕਰ ਕੀਤਾ ਕਿ ਉੱਥੇ ਕੋਈ ਹਮਲਾ ਨਹੀਂ ਹੋ ਰਿਹਾ, ਕਿ ਅਸੀਂ ਚੁੱਪ ਚਾਪ ਖੜ੍ਹੇ ਰਹਿ ਕੇ ਐਸੇ ਦ੍ਰਿਸ਼ ਦੇਖਦੇ ਰਹਾਂਗੇ ਜਿਸ ਦੇ ਉੱਤੇ ਸਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੈਨੂਅਲ ਮੈਂਕਰੋਂ ਨੇ ਇਹ ਵੀ ਕਿਹਾ ਕਿ ਰੂਸ ਅਤੇ ਯੂਕਰੇਨ ਦੇ ਦਰਮਿਆਨ ਵੀ ਜਲਦੀ ਸਾਰਥਕ ਗੱਲਬਾਤ ਸ਼ੁਰੂ ਕਰਵਾਉਣ ਦੇ ਲਈ ਫਰਾਂਸ ਹਰ ਸੰਭਵ ਕਦਮ ਚੁੱਕੇਗਾ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਮੰਗਲਵਾਰ ਨੂੰ ਅਮਰੀਕਾ ਅਤੇ ਈਰਾਨ ਦੇ ਨੇਤਾਵਾਂ ਦੇ ਦਰਮਿਆਨ ਕਰੀਬ 3 ਘੰਟੇ ਤੱਕ ਬੈਠਕ ਹੋਈ ਸੀ। ਬੈਠਕ ਦੇ ਵਿੱਚ ਅਮਰੀਕਾ ਦੀ ਤਰਫ ਤੋਂ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਉਹਨਾਂ ਦੇ ਦਮਾਦ ਜੈਰਡ ਕੁਸ਼ਨਰ ਵੀ ਸ਼ਾਮਲ ਹੋਏ। ਟਰੰਪ ਨੇ ਬੈਠਕ ਨੂੰ ਲੈ ਕੇ ਕਿਹਾ ਕਿ ਇਹ ਬੜੀ ਹੀ ਚੰਗੀ ਗੱਲਬਾਤ ਸਾਰਥਕ ਤਰੀਕੇ ਦੇ ਨਾਲ ਹੋ ਨਿਬੜੀ ਹੈ, ਦੇਖੋ ਅੱਗੇ ਕੀ ਹੁੰਦਾ। ਹਾਲਾਂਕਿ ਉਹਨਾਂ ਇਹ ਸਪਸ਼ਟ ਨਹੀਂ ਕੀਤਾ ਕਿ ਬੈਠਕ ਦੇ ਵਿੱਚ ਈਰਾਨ ਦੀ ਤਰਫ ਤੋਂ ਕਿਹੜੇ ਕਿਹੜੇ ਨੇਤਾ ਸ਼ਾਮਲ ਹੋਏ। ਬੈਠਕ 'ਚ ਸ਼ਾਮਲ ਰਹੇ ਸਟੀਵ ਵਿਟਕੋਫ ਨੇ ਵੀ ਕਿਹਾ ਕਿ ਫਿਲਹਾਲ ਤਾਂ ਬਹੁਤ ਚੰਗਾ ਮਹਿਸੂਸ ਕਰ ਰਹੇ ਨੇ ਪਰ ਉਹਨਾਂ ਨੇ ਬੈਠਕ ਦੇ ਬਾਰੇ ਕੋਈ ਜਾਣਕਾਰੀ ਆਪਣੀ ਤਰਫ ਤੋਂ ਵੀ ਸਾਂਝੀ ਨਹੀਂ ਕੀਤੀ। ਇਸ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਆਂ ਦੇ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਦੋਹਾਂ ਨੇਤਾਵਾਂ ਯਾਨੀ ਟਰੰਪ ਅਤੇ ਪੇਜ਼ਿਸ਼ਕੀਆਂ ਆਪਸ 'ਚ ਮਿਲਣ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਈਰਾਨ ਨੂੰ ਤਬਾਹ ਕਰਨ ਦੀ ਧਮਕੀ ਵੀ ਇੱਕ ਦਿਨ ਪਹਿਲਾਂ ਹੀ ਦਿੱਤੀ ਸੀ। ਉਹਨਾਂ ਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਅਮਰੀਕਾ ਦੇ ਕੋਲ 2 ਰਸਤੇ ਨੇ, ਈਰਾਨ ਦੇ ਨਾਲ ਸਮਝੌਤਾ ਕਰਨਾ ਜਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦੇਣਾ। ਉਹਨਾਂ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਈਰਾਨ ਦੇ ਸਰਕਾਰ ਨੂੰ ਅਸੀਂ ਇੱਕ ਮੌਕਾ ਦੇਣਾ ਚਾਹੁੰਦੇ ਹਾਂ, ਉੱਥੇ ਉਹਨਾਂ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ ਔਰ ਨਹੀਂ ਤਾਂ ਫਿਰ ਪਰਮਾਣੂ ਹਥਿਆਰ ਤੋਂ ਬਗੈਰ ਇੱਕ ਈਰਾਨ ਦੁਨੀਆ ਤੋਂ ਅਲੱਗ ਥਲੱਗ ਪੈ ਜਾਏਗਾ। ਇਸ ਦਰਮਿਆਨ ਇਸ 3 ਘੰਟੇ ਚੱਲੀ ਬੈਠਕ ਦੇ ਬਾਰੇ ਵੀ ਹੁਣ ਵਿਸਤਾਰ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ। ਈਰਾਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨਿਊਯਾਰਕ ਦੇ ਵਿੱਚ ਜਿਹੜੀ UNGA ਯਾਨੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਸੀ ਉਸ ਤੋਂ ਇਲਾਵਾ ਈਰਾਨ ਅਤੇ ਅਮਰੀਕਾ ਦੇ ਜਿਹੜੇ ਪ੍ਰਤੀਨਿਧੀ ਸੀ ਵਫਦ ਸੀ ਦੋਹਾਂ ਦੀ ਹੋਈ ਬੈਠਕ ਦੇ ਬਾਰੇ ਈਰਾਨ ਦੀ ਤਰਫ ਤੋਂ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਈਰਾਨ ਨੇ ਹੌਰਮੁਜ਼ ਸਟ੍ਰੇਟ ਖੇਤਰੀ ਸੁਰੱਖਿਆ ਅਤੇ ਕੂਟਨੀਤੀ ਨੂੰ ਲੈ ਕੇ ਆਪਣਾ ਰੁਖ ਸਪਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਵੀ ਈਰਾਨੀ ਵਫਦ ਨੇ ਅਮਰੀਕਾ ਤੱਕ ਆਪਣੀਆਂ ਮੰਗਾਂ ਸਪਸ਼ਟ ਰੂਪ ਦੇ ਨਾਲ ਰੱਖੀਆਂ ਨੇ। ਅਮਰੀਕੀ ਰਾਸ਼ਟਰਪਤੀ ਨੇ ਬੇਸ਼ੱਕ ਕਿਹਾ ਸੀ ਕਿ ਬੈਠਕ ਚੰਗੀ ਰਹੀ ਹੈ ਪਰ ਨਾ ਤਾਂ ਈਰਾਨ ਦੇ ਵਫਦ ਦੀ ਤਰਫ ਤੋਂ ਇਸਮਾਇਲ ਬਕਈ ਅਤੇ ਨਾ ਹੀ ਅਮਰੀਕਾ ਦੇ ਵਫਦ ਦੀ ਤਰਫ ਤੋਂ ਸਟੀਵ ਵਿਟਕੋਫ ਕਿਸੇ ਨੇ ਵੀ ਇਸ ਬੈਠਕ ਦੇ ਵਿੱਚ ਕੀ ਕੁਝ ਹੋਇਆ ਇਹ ਸਾਂਝਾ ਕਰਨਾ ਜ਼ਰੂਰੀ ਨਹੀਂ ਸਮਝਿਆ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕਮਰਸ਼ੀਅਲ ਜਹਾਜ਼ਾਂ ਦੇ ਉੱਤੇ ਈਰਾਨ ਦੇ ਹਮਲਿਆਂ ਤੋਂ ਬਾਅਦ ਮੱਧ ਪੂਰਬ ਦੀ ਫਿਊਲ ਸਪਲਾਈ ਨੂੰ ਲੈ ਕੇ ਵਿਕਲਪਕ ਰਸਤੇ ਜਿਹੜੇ ਨੇ ਸਬਸਟੀਟਿਊਸ਼ਨਲ ਰਸਤੇ ਉਹ ਜ਼ਰੂਰੀ ਹੋਣੇ ਚਾਹੀਦੇ ਨੇ ਔਰ ਟਰੰਪ ਨੇ ਇਹ ਗੱਲ ਨਿਊਯਾਰਕ ਦੇ ਵਿੱਚ ਆਯੋਜਿਤ UNGA ਤੋਂ ਇਲਾਵਾ ਗਲਫ ਆਪਰੇਸ਼ਨ ਕੌਂਸਲ ਦੀ ਅਤੇ ਅਰਬ ਨੇਤਾਵਾਂ ਦੇ ਨਾਲ ਹੋਈ ਬੈਠਕ ਦੇ ਦਰਮਿਆਨ ਕਹੀ। ਉਹਨਾਂ ਨੇ ਊਰਜਾ ਸਪਲਾਈ ਦੇ ਲਈ ਅਜਿਹੇ ਰਸਤੇ ਤਿਆਰ ਕਰਨ ਦੀ ਵਕਾਲਤ ਕੀਤੀ ਜਿਸ ਦੇ ਵਿੱਚ ਈਰਾਨ ਦਾ ਕੰਟਰੋਲ ਨਾ ਹੋਵੇ। ਟਰੰਪ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਮੱਧ ਪੂਰਬ ਅਤੇ ਯੂਰਪ ਆਰਥਿਕ ਕੋਰੀਡੋਰ ਹੈ ਜਿਹੜਾ ਔਰ ਤੇਲ ਬਾਹਰ ਕੱਢਣ ਦੇ ਦੂਸਰੇ ਤਰੀਕਿਆਂ ਦੀ ਪੂਰੀ ਹਮਾਇਤ ਕਰਦਾ ਚਾਹੇ ਉਹ ਇਸ ਪਾਈਪਲਾਈਨ ਦੇ ਜ਼ਰੀਏ ਹੋਵੇ ਜਾਂ ਕੋਈ ਹੋਰ ਰਸਤਾ ਹੋਵੇ। ਉਹਨਾਂ ਕਿਹਾ ਕਿ ਨਾਲ ਰਲ ਕੇ ਸਾਨੂੰ ਉਹਨਾਂ ਚੁਣੌਤੀਆਂ ਦੇ ਉੱਤੇ ਕੰਮ ਕਰਨਾ ਚਾਹੀਦਾ ਜਿਨ੍ਹਾਂ ਨੂੰ ਈਰਾਨ ਨੇ ਪੈਦਾ ਕੀਤਾ। ਵੈਸੇ ਦੱਸ ਦਈਏ ਕਿ ਭਾਰਤ ਮਿਡਲ ਈਸਟ ਅਤੇ ਯੂਰਪ ਇਕਨੋਮਿਕ ਕੋਰੀਡੋਰ ਇੱਕ ਵੱਡਾ ਇਨਫਰਾਸਟ੍ਰਕਚਰ ਅਤੇ ਕਨੈਕਟੀਵਿਟੀ ਪ੍ਰੋਜੈਕਟ ਹੈ ਜਿਸ ਦਾ ਟੀਚਾ ਭਾਰਤ ਨੂੰ ਮੱਧ ਪੂਰਬ ਦੇ ਨਾਲ ਅਤੇ ਯੂਰਪ ਦੇ ਨਾਲ ਸਿੱਧੇ ਤਰੀਕੇ ਦੇ ਨਾਲ ਜੋੜਨਾ।

ਤਾਂ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਕਸ਼ਮੀਰ ਸਣੇ ਜਿੰਨੇ ਵੀ ਮੁੱਦੇ ਨੇ ਉਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਮੁਤਾਬਕ ਹੱਲ ਕੀਤਾ ਜਾਵੇ। ਹਾਲਾਂਕਿ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਭਾਰਤ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਅੱਤਵਾਦ ਦੇ ਖਿਲਾਫ ਭਰੋਸੇਯੋਗ ਕਾਰਵਾਈ ਕਰਨੀ ਹੋਏਗੀ, ਤਾਂ ਹੀ ਦੁਨੀਆ ਉਹਨਾਂ ਦੇ ਬਿਆਨਾਂ ਦੇ ਉੱਤੇ ਭਰੋਸਾ ਕਰ ਸਕੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੰਗਲਵਾਰ ਦੇ ਦਿਨ ਵੀਕਲੀ ਪ੍ਰੈਸ ਬਰੀਫਿੰਗ ਦੇ ਦਰਮਿਆਨ ਇਹ ਟਿੱਪਣੀ ਕੀਤੀ। ਦਰਅਸਲ ਉਹਨਾਂ ਨੇ ਪਾਕਿਸਤਾਨ ਦੇ ਆਰਮੀ ਚੀਫ ਆਸਿਮ ਮੁਨੀਰ ਦੇ ਉਸ ਬਿਆਨ ਦੇ ਉੱਤੇ ਟਿੱਪਣੀ ਮੰਗੀ ਸੀ, ਜਿਸ ਦੇ ਵਿੱਚ ਉਹਨਾਂ ਨੇ ਦੇਸ਼ ਦੇ ਅੰਦਰ ਵੱਧ ਰਹੇ ਉਗਰਵਾਦ ਦੇ ਖਤਰੇ ਦੇ ਦਰਮਿਆਨ ਅੱਤਵਾਦ ਨੂੰ ਹਰਾਉਣ ਦੇ ਲਈ ਫੌਜ ਦੀਆਂ ਆਪਸੀ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ। ਇਸ ਦੇ ਉੱਤੇ ਹੀ ਜੈਸਵਾਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਕਾਰਵਾਈ ਅਤੇ ਮਜ਼ਬੂਤ ਭਰੋਸੇਯੋਗਤਾ ਦਿਖਾਉਣੀ ਹੋਏਗੀ। ਸਰਹੱਦ ਪਾਰ ਅੱਤਵਾਦ ਉਹਨਾਂ ਨੂੰ ਖਤਮ ਕਰਨਾ ਹੋਏਗਾ, ਭਾਰਤ ਹੀ ਨਹੀਂ ਤਾਂ ਹੀ ਦੁਨੀਆ ਉਹਨਾਂ ਦੇ ਇਸ ਫੈਸਲੇ ਦੇ ਉੱਤੇ ਭਰੋਸਾ ਕਰ ਸਕੇਗੀ। ਭਾਰਤ ਦੀਆਂ ਖਬਰਾਂ ਦੀ ਸਾਂਝਾਂ ਨੂੰ ਅੱਗੇ ਤੋਰੀਏ ਅਤੇ ਅਗਲੀ ਖਬਰ ਜਿਹੜੀ ਉਹ ਮੱਧ ਪ੍ਰਦੇਸ਼ ਤੋਂ, ਜਿੱਥੇ ਮੱਧ ਪ੍ਰਦੇਸ਼ ਦੇ ਵਿੱਚ ਵਪਾਰੀਆਂ ਨੇ ਬੁੱਧਵਾਰ ਦੇ ਦਿਨ ਨੋ UPI ਡੇ ਰੱਖਣ ਦਾ ਫੈਸਲਾ ਕੀਤਾ। ਅੱਜ ਦੇ ਦਿਨ ਮੱਧ ਪ੍ਰਦੇਸ਼ ਦੇ ਵਿੱਚ ਸਾਰੇ ਹੀ ਵੱਡੇ ਸ਼ਹਿਰ ਭੋਪਾਲ, ਇੰਦੌਰ ਸਣੇ ਸਾਰੇ ਸੂਬੇ ਦੇ ਵਪਾਰੀ ਇਹ ਐਲਾਨ ਕਰ ਚੁੱਕੇ ਨੇ ਕਿ ਅਖਿਲ ਭਾਰਤੀ ਉਦਯੋਗ ਵਪਾਰ ਮੰਡਲ ਦੇ ਸੱਦੇ ਦੇ ਉੱਤੇ 2000 ਰੁਪਏ ਜਾਂ ਉਸ ਤੋਂ ਵੱਧ ਭੁਗਤਾਨ ਦੇ ਉੱਤੇ ਜਿਹੜੀ UPI ਦਾ ਚਾਰਜ ਹੈ ਉਹ ਨਹੀਂ ਲੈਣਗੇ। ਦੱਸ ਦਈਏ ਕਿ ਇਸ ਵਪਾਰ ਮੰਡਲ ਦੀ ਤਰਫ ਤੋਂ ਇਹ ਕਿਹਾ ਗਿਆ ਕਿ ਸਰਕਾਰ ਦਾ ਜਿਹੜਾ ਫੈਸਲਾ ਹੈ ਉਹ ਸਹੀ ਨਹੀਂ ਹੈ। ਇਸ ਫੈਸਲੇ ਦੇ ਖਿਲਾਫ ਵਪਾਰੀ ਡਟ ਕੇ ਖੜੇ ਨੇ, ਵਪਾਰੀਆਂ ਦੇ ਉੱਤੇ ਬੋਝ ਪਾਉਣ ਵਾਲਾ। ਇਸ ਦੇ ਵਿੱਚ ਸਰਕਾਰ ਵੱਧ ਤੋਂ ਵੱਧ 300 ਰੁਪਏ ਤੱਕ ਵਸੂਲਣ ਦੀ ਗੱਲ ਕਰ ਰਹੀ ਹੈ। ਥੋਕ ਵਪਾਰੀਆਂ ਦਾ ਤਾਂ ਲੈਣ ਦੇਣ 2000 ਰੁਪਏ ਤੋਂ ਘੱਟ ਹੁੰਦਾ ਹੀ ਨਹੀਂ ਹੈ। ਜੇਕਰ ਵਪਾਰੀ ਹਰ ਇੱਕ ਲੈਣ ਦੇਣ ਦੇ ਉੱਤੇ, ਹਰ ਇੱਕ ਟ੍ਰਾਂਜੈਕਸ਼ਨ ਦੇ ਉੱਤੇ ਟੈਕਸ ਦੇਣ ਲੱਗ ਪੈਣਗੇ ਤਾਂ ਉਹਨਾਂ ਦਾ ਫਾਇਦਾ ਕਿਵੇਂ ਹੋਏਗਾ? ਸੂਬੇ ਦੇ ਸਭ ਤੋਂ ਵੱਡੇ ਜਿਹੜਾ ਵਪਾਰਕ ਸ਼ਹਿਰ ਹੈ ਇੰਦੌਰ, ਉਸ ਦੇ ਵਿੱਚ ਮੰਗਲਵਾਰ ਦੇ ਦਿਨ ਵੀ ਇਸੇ ਤਰੀਕੇ ਦੇ ਨਾਲ ਵਪਾਰੀਆਂ ਨੇ ਸਰਕਾਰ ਦੇ ਖਿਲਾਫ UPI ਦੇ ਜਿਹੜਾ ਇਹ ਨਵਾਂ ਨਿਯਮ ਲਿਆਉਂਦਾ ਉਸ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਹੋਇਆਂ ਇਸ ਤਰੀਕੇ ਦੇ ਨਾਲ ਵਪਾਰ ਕਰਨ ਤੋਂ ਇਨਕਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ 15 ਅਕਤੂਬਰ ਤੋਂ 2000 ਰੁਪਏ ਜਾਂ ਇਸ ਤੋਂ ਵੱਧ ਦੇ ਲੈਣ ਦੇਣ ਦੇ ਉੱਤੇ 0.4 MDR ਲਗਾਉਣ ਜਾ ਰਹੀ ਹੈ। ਇਸ ਦੇ ਵਿਰੋਧ ਦੇ ਵਿੱਚ ਹੀ ਮੱਧ ਪ੍ਰਦੇਸ਼ ਦੇ ਵਪਾਰੀ ਜਿਹੜੇ ਨੇ 4700 ਪੈਟਰੋਲ ਪੰਪਾਂ ਨੇ ਵੀ ਇਹ ਫੈਸਲਾ ਲਿਆ ਕਿ ਉਹ 16 ਅਕਤੂਬਰ ਨੂੰ 2000 ਰੁਪਏ ਤੋਂ ਵੱਧ ਦੇ ਭੁਗਤਾਨ ਦੇ ਉੱਤੇ UPI ਕਰਨਗੇ ਹੀ ਨਹੀਂ। ਯਾਨੀ ਇੱਕ ਤਰੀਕੇ ਦੇ ਨਾਲ ਭਾਰਤ ਨੂੰ ਕੈਸ਼ਲੈਸ ਸੁਸਾਇਟੀ ਬਣਾਉਣ ਦਾ ਜਿਹੜਾ ਸਰਕਾਰ ਦਾ ਇਹ ਫੈਸਲਾ ਸੀ ਉਹ ਇੱਕ ਵਾਰ ਫਿਰ ਤੋਂ ਪੂਰੇ ਤਰੀਕੇ ਦੇ ਨਾਲ ਕੈਸ਼ ਸੁਸਾਇਟੀ ਬਣਾ ਦੇਵੇਗਾ। ਉੱਥੇ ਬੰਬਈ ਹਾਈ ਕੋਰਟ ਨੇ ਮਨੀ ਲਾਂਡਰਿੰਗ ਦੇ ਦੋਸ਼ੀ ਵਿਜੇ ਮਾਲਿਆ ਦੇ ਖਿਲਾਫ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਇਸ ਦੇ ਦਸਤਾਵੇਜ਼ ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਨਾ ਕੀਤੇ ਜਾਣ। ED ਦੇ ਵਕੀਲ ਦੀ ਤਰਫ ਤੋਂ ਅਦਾਲਤ ਨੂੰ ਦੱਸਿਆ ਗਿਆ ਕਿ ਏਜੰਸੀ ਵੱਲੋਂ ਦਾਖਲ ਹਲਫਨਾਮੇ ਨੂੰ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਅਕਾਊਂਟਸ ਦੇ ਉੱਤੇ ਸਾਂਝਾ ਕਰ ਦਿੱਤਾ ਗਿਆ ਸੀ। ਉਧਰ ਅਦਾਲਤ ਦੀ ਤਰਫ ਤੋਂ ਇਸੇ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ 9 ਸਪਤੰਬਰ ਨੂੰ ਇਸ ਦੀ ਸੁਣਵਾਈ ਹੋਣੀ ਸੀ, ਹਾਲਾਂਕਿ 8 ਸਪਤੰਬਰ ਦੀ ਸ਼ਾਮ ਹੀ ਸੋਸ਼ਲ ਮੀਡੀਆ ਦੇ ਖਾਤਿਆਂ ਦੇ ਉੱਤੇ ਵਿਜੇ ਮਾਲਿਆ ਨੇ ਇਸ ਹਲਫਨਾਮੇ ਦੀ ਕਾਪੀ ਅਪਲੋਡ ਕਰ ਦਿੱਤੀ। ਵਿਜੇ ਮਾਲਿਆ ਦੇ ਉੱਤੇ ਆਪਣੀ ਬੰਦ ਹੋ ਚੁੱਕੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਏਅਰਲਾਈਨਸ ਨੂੰ ਦਿੱਤੇ ਗਏ ਕੁੱਲ 9000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੇ ਵਿੱਚੋਂ ਘੱਟੋ ਘੱਟ 3500 ਕਰੋੜ ਰੁਪਏ ਦੀ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦਾ ਇਹ ਮਾਮਲਾ ਜੁੜਿਆ ਹੋਇਆ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ, ਜਿੱਥੇ ਬੰਬੇ ਹਾਈ ਕੋਰਟ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਉਹ 12 ਅਕਤੂਬਰ ਨੂੰ ਐਨਫੋਰਸਮੈਂਟ ਡਾਇਰੈਕਟਰ ਯਾਨੀ ED ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨਗੇ ਜਿਸ 'ਚ ਨੈਸ਼ਨਲ ਹੈਰਾਲਡ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕਾਂਗਰਸ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਨਾਂ ਦੇ ਖਿਲਾਫ ਚਾਰਜਸ਼ੀਟ ਦੇ ਉੱਤੇ ਨੋਟਿਸ ਲੈਣ ਤੋਂ ਇਨਕਾਰ ਕਰਨ ਵਾਲੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਗਾਂਧੀ ਪਰਿਵਾਰ ਦੀ ਤਰਫ ਤੋਂ ਵਕੀਲ ਨੇ ਦੱਸਿਆ ਕਿ ਅਗਲੇ ਮਹੀਨੇ ਇਸ ਕੇਸ ਨੂੰ ਸੂਚੀਬੱਧ ਕਰ ਦਿੱਤਾ ਗਿਆ। ਇੱਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਮਨਭਾਗੀ ਖਬਰ ਜਿਹੜੀ ਉਹ ਵਿਕਟੋਰੀਆ ਤੋਂ ਆਉਂਦੀ ਹੈ, ਜਿੱਥੇ ਵਿਕਟੋਰੀਆ ਦੇ ਵਿੱਚ ਮੈਲਾਨੋਮਾ ਨਾਮ ਦੇ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਗ੍ਰੀਨਸ ਪਾਰਟੀ ਦੇ ਸਿਆਸਤਦਾਨ ਟਿਮ ਰੀਡ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਟਿਮ ਰੀਡ ਬੰਸਵਿਕ ਦੀ ਸੀਟ ਤੋਂ ਚੁਣ ਕੇ ਆਉਂਦੇ ਨੇ। ਉਹਨਾਂ ਨੇ ਦੇਹਾਂਤ ਦੇ ਉੱਤੇ ਵਿਕਟੋਰੀਆ ਦੇ ਵਿੱਚ ਗ੍ਰੀਨਸ ਪਾਰਟੀ ਦੇ ਨੇਤਾ ਐਲਨ ਸੈਂਡਲ ਨੇ ਸੋਗ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਇਸ ਮੰਦਭਾਗੀ
ਘਟਨਾ ਦੀ ਸੂਚਨਾ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਦੱਸਦੀ ਹੈ ਕਿ ਰੀਡ ਸਭ ਤੋਂ ਪਹਿਲੀ ਵਾਰ ਸੂਬਾਈ ਪਾਰਲੀਮੈਂਟ ਦੇ ਵਿੱਚ ਸਾਲ 2018 ਦੇ ਦਰਮਿਆਨ ਚੁਣ ਕੇ ਆਏ ਸੀ। ਵੈਸੇ ਲੇਬਰ ਪਾਰਟੀ ਦੀ ਇਹ ਪੱਕੀ ਸੀਟ ਰਹੀ ਹੈ ਬੰਸਵਿਕ ਦੀ, ਪਰ ਜਦੋਂ ਉਹਨਾਂ ਨੇ ਇਹ ਸੀਟ ਜਿੱਤੀ ਤਾਂ ਉਦੋਂ ਤੋਂ ਗ੍ਰੀਨਜ਼ ਪਾਰਟੀ ਦੇ ਖਾਤੇ ਦੇ ਵਿੱਚ ਇਹ ਸੀਟ ਜਾਂਦੀ ਰਹੀ ਹੈ। ਪਿਛਲੇ ਸਾਲ ਉਹਨਾਂ ਨੂੰ ਮੈਲਨੋਮਾ ਯਾਨੀ ਕਿ ਕੈਂਸਰ ਦੇ ਨਾਲ ਡਾਇਗਨੋਜ਼ ਕੀਤਾ ਗਿਆ ਸੀ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਵੀ ਟਿਮ ਰੀਡ ਦੇ ਦੇਹਾਂਤ ਦੇ

ਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਉੱਥੇ ਵਿਕਟੋਰੀਆ ਤੋਂ ਅਗਲੀ ਖਬਰ, ਜਿੱਥੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਤੇ ਜੈਸਿੰਟਾ ਐਲਨ ਦੋਹਾਂ ਨੂੰ ਹੁਣ ਰਾਇਲ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਦੱਸ ਦਈਏ ਕਿ ਵਿਕਟੋਰੀਅਨ ਮੈਨੇਜਡ ਇੰਸ਼ੋਰੈਂਸ ਅਥਾਰਟੀ ਯਾਨੀ VMAIA ਦੇ ਵਿੱਚ ਹੋਈਆਂ ਗੜਬੜਾਂ ਅਤੇ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਹੋਈਆਂ ਗੜਬੜਾਂ ਦੇ ਚੱਲਦਿਆਂ ਰਾਇਲ ਕਮਿਸ਼ਨ ਜਿਹੜਾ ਬਿਠਾਇਆ ਗਿਆ ਉਸ ਦੇ ਅੱਗੇ ਹੁਣ ਸੁਣਵਾਈ ਦੇ ਵਿੱਚ ਦੋਵੇਂ ਸਾਬਕਾ ਪ੍ਰੀਮੀਅਰਸ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਜਿਹੜੀਆਂ ਨਾ ਚੋਣਾਂ ਤੋਂ ਨਾਲ ਜੁੜੀਆਂ ਹੋਈਆਂ ਐਲਾਨਬਾਜ਼ੀਆਂ ਕਰਦਿਆਂ ਹੋਇਆਂ ਸੂਬੇ ਦੇ ਮੌਜੂਦਾ ਪ੍ਰੀਮੀਅਰ ਬੈਨ ਕਰਨ ਨੇ ਇਹ ਗੱਲ ਕਹੀ ਸੀ ਕਿ ਜੇਕਰ ਉਹਨਾਂ ਦੇ ਸਣੇ ਕਿਸੇ ਵੀ ਵੱਡੇ ਨੇਤਾ ਨੂੰ ਰਾਇਲ ਕਮਿਸ਼ਨ ਨੇ ਸੱਦਿਆ ਤਾਂ ਉਹ ਜ਼ਰੂਰ ਜਾਣਗੇ, ਇਸ ਦੇ ਬਾਰੇ ਆਪਣਾ ਪੱਖ ਜ਼ਰੂਰ ਰੱਖਣਗੇ। ਦੱਸ ਦਈਏ ਕਿ ਬਿਗ ਬਿਲਡ ਪ੍ਰੋਜੈਕਟ ਦੇ ਨਾਂ ਦੇ ਉੱਤੇ CFMEU ਜਾਂ ਦੂਸਰੀਆਂ ਯੂਨੀਅਨਜ਼ ਦੀ ਤਰਫ ਤੋਂ ਵੱਡੀਆਂ ਘਪਲੇਬਾਜ਼ੀਆਂ ਕੀਤੀਆਂ ਗਈਆਂ ਨੇ, ਜਿਸ ਨੂੰ ਲੈ ਕੇ ਲੇਬਰ ਪਾਰਟੀ ਦੀ ਮੌਜੂਦਾ ਸਰਕਾਰ ਦੇ ਉੱਤੇ ਪਹਿਲਾਂ ਤੋਂ ਹੀ ਦਬਾਅ ਪਿਆ ਹੋਇਆ ਸੀ ਕਿ ਇਸ ਮਾਮਲੇ 'ਚ ਇੱਕ ਸੁਤੰਤਰ ਪੜਤਾਲ ਹੋਣੀ ਚਾਹੀਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ $150 billion ਦੇ ਇਸ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਕਿਹਨਾਂ ਕਿਹਨਾਂ ਯੂਨੀਅਨਜ਼ ਨੂੰ ਫਾਇਦੇ ਪਹੁੰਚਾਏ ਨੇ ਔਰ ਕਿਹੜੇ ਕਿਹੜੇ ਪ੍ਰੀਮੀਅਰ ਅਤੇ ਨੇਤਾਵਾਂ ਦੇ ਕੈਸੇ ਰੋਲ ਰਹੇ ਨੇ। ਇਸੇ ਦੇ ਮਾਮਲੇ ਦੇ ਵਿੱਚ ਹੁਣ ਵਿਕਟੋਰੀਆ ਦੇ ਅੰਦਰ ਇਹ ਰੋਇਲ ਕਮਿਸ਼ਨ ਬਿਠਾਇਆ ਗਿਆ। ਹਾਲਾਂਕਿ ਰੋਇਲ ਕਮਿਸ਼ਨ ਦੀ ਰਿਪੋਰਟ ਅਗਲੇ ਸਾਲ ਦੇ ਮੱਧ ਤੱਕ ਸਾਹਮਣੇ ਨਹੀਂ ਆਉਂਦੀ, ਪਰ ਇਸੇ ਸਾਲ 28 November ਨੂੰ ਵਿਕਟੋਰੀਆ 'ਚ ਚੋਣਾਂ ਹੋਣੀਆਂ ਨੇ ਜੋ ਕਿ ਕਾਫ਼ੀ ਹੱਦ ਤੱਕ ਇਸ ਮਸਲੇ ਦੇ ਨਾਲ ਜੁੜੀਆਂ ਹੋਈਆਂ ਵੀ ਹੋਣਗੀਆਂ। ਮੈਲਬਨ ਦੇ ਵਿੱਚ ਕੁਝ ਹੋਰ ਵੀ ਮਸਲੇ ਨੇ, ਜਿਵੇਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਤਰਫ ਤੋਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾਣੇ। ਮੈਲਬਨ ਦੇ ਪੱਛਮੀ ਇਲਾਕਿਆਂ ਦੇ ਵਿੱਚ ਇਹ ਨਵੇਂ ਪ੍ਰਦਰਸ਼ਨ ਸਾਹਮਣੇ ਆਏ ਨੇ। ਕਿਹਾ ਜਾ ਰਿਹਾ ਹੈ ਕਿ ਇਹ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਨਾ ਸਿਰਫ ਵਾਤਾਵਰਣ ਨੂੰ ਨੁਕਸਾਨ ਪਹੁੰਚਾਏਗਾ ਬਲਕਿ ਇਸ ਤੋਂ ਇਲਾਵਾ ਜਿਹੜੇ ਫਾਇਰ ਰਿਸਕ ਵੀ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਹੋਰ ਵਧਣਗੇ। ਮੈਲਬਨ ਦੇ ਵੈਸਟ ਅਤੇ ਨੌਰਥ ਦੇ ਵਿੱਚ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਕੀਤਾ ਜਾ ਰਿਹਾ। ਹਾਲਾਂਕਿ ਵਿਕਟੋਰੀਆ ਸਰਕਾਰ ਨੇ ਕੱਲ੍ਹ ਦੇ ਦਿਨ ਇਹ ਗੱਲ ਕਹੀ ਸੀ ਕਿ ਡੇਟਾ ਸੈਂਟਰ ਆਬਾਦੀ ਤੋਂ 500 meters ਦੂਰੀ ਦੇ ਉੱਤੇ ਹੋਣਗੇ, ਪਰ ਬਾਵਜੂਦ ਇਸ ਦੇ ਕੁਝ ਡੇਟਾ ਸੈਂਟਰ ਖਾਸ ਤੌਰ ਦੇ ਉੱਤੇ ਵੈਸਟ ਫੁੱਟਸਕਰੇ ਦਾ ਜਿਹੜਾ ਨੈਕਸਟ DC ਦਾ ਡੇਟਾ ਸੈਂਟਰ ਹੈ ਉਹ ਤਾਂ ਘਰਾਂ ਤੋਂ ਮਹਿਜ਼ 15 meters ਦੇ ਦਾਇਰੇ ਦੇ ਵਿੱਚ ਬਣਿਆ ਹੋਇਆ। ਅਜਿਹੇ ਕਈ ਹੋਰ ਡੇਟਾ ਸੈਂਟਰਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਵੈਸੇ ਜਦੋਂ ਵਾਤਾਵਰਣ ਦੇ ਵਿੱਚ ਖਰਾਬੀ ਦੀ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਤੁਹਾਡੀਆਂ ਕਾਰਾਂ ਦੇ ਨਾਲ ਜੁੜੀ ਹੈ। ਕਾਰਾਂ ਦੇ ਵਿੱਚੋਂ ਨਿਕਲਣ ਵਾਲਾ ਧੂੰਆਂ ਨਹੀਂ ਬਲਕਿ ਕਾਰਾਂ ਦੇ ਅੰਦਰ ਆਉਣ ਵਾਲਾ ਧੂੰਆਂ ਜਿਹੜਾ ਤੁਹਾਡੇ ਨੱਕ ਦੇ ਰਾਹੀਂ ਤੁਹਾਡੇ ਸਰੀਰ ਦੇ ਵਿੱਚ ਚਲਾ ਜਾਂਦਾ ਹੈ। ਡਿਪਾਰਟਮੈਂਟ ਆਫ ਕਲਾਈਮੇਟ ਐਂਡ ਚੇਂਜ ਐਨਰਜੀ ਇਨਵਾਇਰਮੈਂਟ ਅਤੇ ਵਾਟਰ ਯਾਨੀ DCCEEW ਨੇ ਇੱਕ ਫੈਸਲਾ ਲਿਆ ਕਿ 1 January 2028 ਤੋਂ ਚੀਨ ਜਾਂ ਦੂਸਰੇ ਦੇਸ਼ਾਂ ਦੇ ਰਾਹੀਂ ਤੁਹਾਡੇ ਕਾਰਾਂ ਦੇ ਵਿੱਚ ਲੱਗੇ ਏਅਰ ਕੰਡੀਸ਼ਨ ਦੇ ਲਈ ਵਰਤੀ ਜਾਂਦੀ ਜਿਹੜੀ ਸਸਤੀ ਗੈਸ ਹੈ ਉਹ ਹੁਣ ਪਾਬੰਦੀਸ਼ੁਦਾ ਘੇਰੇ ਦੇ ਵਿੱਚ ਲਿਆਂਦੀ ਜਾਏਗੀ। ਅਸਲ ਦੇ ਵਿੱਚ ਇਹਨਾਂ ਨੂੰ HFC ਯਾਨੀ ਹਾਈ ਪੋਲਿਊਟਿੰਗ ਹਾਈਡਰੋਫਲੋਰੋਕਾਰਬਨਸ ਕਹਿ ਲਿਆ ਜਾਂਦਾ ਹੈ। ਆਸਟ੍ਰੇਲੀਆ ਦੇ ਵਿੱਚ ਕੌਮਾਂਤਰੀ ਮਾਨਕਾਂ ਤੋਂ ਇਹ ਕਾਫ਼ੀ ਥੱਲੇ ਦੇ ਪੱਧਰ ਦੇ ਏਅਰਕੋਨ ਗੈਸ ਜਿਹੜੀ ਹੈ ਵਰਤੀ ਜਾਂਦੀ ਹੈ। ਯੂਰਪ ਨੇ ਤਾਂ 2017 ਦੇ ਵਿੱਚ ਹੀ ਇਸ ਕਿਸਮ ਦੀ ਗੈਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਆਮ ਤੌਰ ਦੇ ਉੱਤੇ GWP ਯਾਨੀ ਗਲੋਬਲ ਵਾਰਨਿੰਗ ਪੋਟੈਂਸ਼ੀਅਲ ਦੇ ਆਧਾਰ ਦੇ ਉੱਤੇ ਇਹਨਾਂ ਦੀ ਰੇਟਿੰਗ ਤੈਅ ਕੀਤੀ ਜਾਂਦੀ ਹੈ। ਯੂਰਪ ਦੇ ਵਿੱਚ GWP 150 ਤੱਕ ਹੀ ਜਿਹੜੀ ਕਾਰਬਨ ਐਮਿਟ ਕਰਦੀ ਹੈ ਉਸੇ ਗੈਸ ਨੂੰ ਕਾਰਾਂ ਦੇ ਏਅਰਕੋਨ ਦੇ ਵਿੱਚ ਵਰਤਿਆ ਜਾਂਦਾ। ਚੀਨ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਸਪਲਾਈ ਕੀਤੀ ਜਾਂਦੀ R12345YF ਜਿਹੜੀ ਗੈਸ ਹੈ ਉਹ ਆਮ ਤੌਰ ਦੇ ਉੱਤੇ 1400 times ਵਧੇਰੇ ਕਾਰਬਨ ਐਮਿਟ ਕਰਦੀ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣੀਆਂ ਕਾਰਾਂ ਦੇ ਵਿੱਚ ਏਅਰਕੋਨ ਔਨ ਕਰਦੇ ਹੋ ਤਾਂ ਇੰਨੀ ਕਾਰਬਨ ਆਪਣੀਆਂ ਨਾਸਾਂ ਦੇ ਰਾਹੀਂ ਆਪਣੇ ਸਰੀਰ ਦੇ ਰਾਹੀਂ ਸਰੀਰ ਦੇ ਅੰਦਰ ਲੈ ਜਾਂਦੇ ਹੋ ਜਿਹੜੀ ਕਿ ਕੌਮਾਂਤਰੀ ਮਾਨਕਾਂ ਤੋਂ ਬਿਲਕੁਲ ਉਲਟ ਹੈ। ਯੂਰਪੀ ਯੂਨੀਅਨ, ਜਾਪਾਨ, ਬਰਤਾਨੀਆ ਅਤੇ ਅਮਰੀਕਾ ਪਹਿਲਾਂ ਹੀ GWP 150 ਤੋਂ ਉੱਪਰ ਦੀ ਰੈਂਕਿੰਗ ਵਾਲੀ ਜਿਹੜੀ ਗੈਸ ਹੈ ਉਸ ਨੂੰ ਆਪਣੀਆਂ ਕਾਰਾਂ ਦੇ ਵਿੱਚ ਵਰਤਣ ਦੀ ਇਜਾਜ਼ਤ ਨਹੀਂ ਦਿੰਦੇ, ਪਰ ਆਸਟ੍ਰੇਲੀਆ ਦੀ ਤਰਫ ਤੋਂ ਹੁਣ 2028 ਦੇ ਵਿੱਚ ਇਹ ਨਿਯਮ ਲਾਗੂ ਕੀਤਾ ਜਾਏਗਾ। ਆਖਰੀ ਖਬਰ ਦੀ ਸਾਂਝ ਪਾਈਏ ਐਡੀਲੈਡ ਤੋਂ, ਜਿੱਥੇ ਇੱਕ ਕਾਰ ਹਾਦਸੇ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਹੈ। ਇੱਕ ਮਹਿਲਾ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕੀਤੀ ਗਈ ਹੈ। ਹਾਦਸਾ ਮੋਆਨਾ ਨਾਮ ਦੇ ਸਬਬ ਦੇ ਵਿੱਚ ਕਮਰਸ਼ੀਅਲ ਰੋਡ ਦੇ ਉੱਤੇ ਵਾਪਰਿਆ ਜਦੋਂ ਦੋ ਕਾਰਾਂ, ਇੱਕ ਸੁਬਾਰੂ ਸਟੇਸ਼ਨ ਵੈਗਨ ਅਤੇ ਦੂਸਰੀ ਨਿਸਾਨ ਸੇਡਾਨ ਆਪਸ ਦੇ ਵਿੱਚ ਟਕਰਾ ਗਈਆਂ। ਨਿਸਾਨ ਦਾ ਜਿਹੜਾ ਜਿਹੜੀ ਡਰਾਈਵਰ ਸੀ 35 ਦੀ ਮਹਿਲਾ ਉਸ ਨੂੰ ਮੌਕੇ ਦੇ ਉੱਤੇ ਮ੍ਰਿਤਕ ਕਰਾਰ ਦਿੱਤਾ ਗਿਆ, ਜਦਕਿ ਉਸ ਦੇ ਵਿੱਚ ਬੈਠੀ ਇੱਕ 11 ਦੀ ਹੋਰ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਗਈ ਹੈ। ਦੂਸਰੇ ਪਾਸੇ ਜਿਹੜੀ ਸੁਬਾਰੂ ਦਾ ਡਰਾਈਵਰ ਸੀ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਉਸ ਦੇ ਵਿੱਚ ਬੈਠੀ 37 ਦੀ ਮਹਿਲਾ ਜਿਹੜੀ ਸੀ ਉਸ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਆਖਰੀ ਖਬਰ ਖੇਡ ਜਗਤ ਦੇ ਨਾਲ ਜੁੜੀ ਹੋਈ। ਜਾਪਾਨ ਦੇ ਵਿੱਚ ਏਸ਼ੀਆਈ ਖੇਡਾਂ ਚੱਲ ਰਹੀਆਂ ਨੇ ਔਰ ਇਹਨਾਂ ਏਸ਼ੀਅਨ ਗੇਮਸ ਦੇ ਵਿੱਚ ਭਾਰਤ ਦੇ ਲਈ ਚੰਗੀ ਖਬਰ ਆਈ ਅੱਜ ਦੇ ਦਿਨ। ਭਾਰਤ ਦੀ ਸਟਾਰ ਸ਼ੂਟਰ ਮਨੂ ਭਾਕਰ ਨੇ ਏਸ਼ੀਅਨ ਗੇਮਸ 2026 ਦੇ ਵਿੱਚ ਮਹਿਲਾਵਾਂ ਦੀ ਕੈਟਾਗਰੀ ਦੇ ਅੰਦਰ 10 meter ਏਅਰ ਪਿਸਟਲ
ਕੈਟਾਗਰੀ ਦੇ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਹਾਲਾਂਕਿ ਉਹ ਕਿਸੇ ਤਮਗਾ ਜਿੱਤਣ ਤੋਂ ਪਿੱਛੇ ਰਹਿ ਗਏ, ਪਰ ਮਨੂ ਨੇ ਫਾਈਨਲ ਦੇ ਵਿੱਚ 181 ਅੰਕ ਹਾਸਲ ਕੀਤੇ। ਇਸੇ ਇਵੈਂਟ ਦੇ ਵਿੱਚ ਭਾਰਤੀ ਮੂਲ ਦੀ ਜਿਹੜੀ ਖਿਡਾਰਨ ਸੀ ਉਹ ਮਾਮੂਲੀ ਅੰਤਰ ਦੇ ਨਾਲ ਮੈਡਲ ਜਿੱਤਣ ਤੋਂ ਹਾਲਾਂਕਿ ਪਿੱਛੇ ਰਹਿ ਗਈ। ਕੁਆਲੀਫਿਕੇਸ਼ਨ ਰਾਊਂਡ ਦੇ ਵਿੱਚ ਮਨੂ ਦੇ 579 ਅੰਕ ਸੀ, ਈਸ਼ਾ ਸਿੰਘ ਦੇ 572 ਸੀ, ਉਹ 15ਵੇਂ ਨੰਬਰ ਦੇ ਉੱਤੇ ਰਹੀ। ਭਾਰਤ ਹੁਣ 10 ਮੀਟਰ ਏਅਰ ਰਾਈਫਲ ਦੇ ਵਿੱਚ ਤਾਂ ਬਾਹਰ ਹੋ ਗਿਆ, ਪਰ ਏਅਰ ਰਾਈਫਲ ਦੀਆਂ ਦੂਸਰੀਆਂ ਪ੍ਰਤੀਯੋਗਤਾਵਾਂ ਦੇ ਵਿੱਚ ਮਨੂ ਭਾਕਰ ਹਾਲੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

ਥੋੜੇ ਜਿਹੇ ਬੈਕ ਟੂ ਬੈਕ ਗਾਣੇ ਹੋਰ ਅਗਲੇ ਦੋ ਤਿੰਨ ਮਿੰਟ ਦੇ ਲਈ ਤੁਸੀਂ ਸੁਣ ਲਓ ਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਇਮੀ ਟਾਕ ਲੈ ਕੇ ਆ ਰਹੇ ਹਾਂ ਆਪਾਂ। ਪ੍ਰੇਮ ਗੋਇਲ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਹੋਣਗੇ ਤੇ ਜਿਹੜਾ ਟੌਨੀ ਵਰਕ ਸਾਹਿਬ ਨੇ ਨਵੀਆਂ ਅਨਾਊਂਸਮੈਂਟ ਕੀਤੀਆਂ ਨੇ, ਹਾਲਾਂਕਿ ਲਾਗੂ ਹੁੰਦਿਆਂ ਹੁੰਦਿਆਂ ਤਾਂ ਕਈ ਕਾਫੀ ਟਾਈਮ ਲੱਗ ਜਾਣਾ, ਪਰ ਤੁਹਾਡੇ ਜਿਹੜੇ ਵੀ ਡਾਊਟਸ ਨੇ ਉਹ ਕਲੀਅਰ ਕਰ ਦਿਆਂਗੇ ਇਸ ਪ੍ਰੋਗਰਾਮ ਦੇ ਵਿੱਚ। ਉਹ ਤੋਂ ਇਲਾਵਾ 189 ਦਾ ਜਿਹੜਾ ਰਾਊਂਡ ਹੋਣ ਜਾ ਰਿਹਾ ਉਦੋਂ ਲੈ ਕੇ ਸਿੱਧੀ ਪੱਕੀ ਪੀ ਆਰ ਜਿਹੜੀ ਹੈ, ਔਰ ਟੀਚਿੰਗ ਪ੍ਰੋਫੈਸ਼ਨ ਵਾਲੇ ਜਿਹੜੇ ਨੇ ਉਹਨਾਂ ਦੇ ਲਈ ਵੀ ਇਹ ਇੱਕ ਦੋ ਸਵਾਲ ਹੋਣਗੇ। ਅਤੇ ਜੇ ਤੁਹਾਡੇ ਆਪਣੇ ਕੋਈ ਸਵਾਲ ਹੈ ਤਾਂ 0472464674 'ਤੇ ਪੁੱਛ ਸਕਦੇ ਹੋ। ਲਾਈਵ ਸੈਸ਼ਨ ਜਿਹੜਾ ਉਹ ਫੇਸਬੁੱਕ ਦੇ ਉੱਤੇ ਵੀ ਚੱਲੇਗਾ, ਉੱਥੇ ਵੀ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਉਹ ਤੋਂ ਬਾਅਦ ਸ਼ਾਮ ਨੂੰ 5 ਵਜੇ 'ਤੇ ਫਿਰ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਲੈ ਕੇ ਆਵਾਂਗੇ ਆਰ ਜੇ ਮਨਤੇਜ ਦੇ ਨਾਲ, ਰਿਕਾਰਡਿੰਗ ਸ਼ੋਅ ਹੈਗਾ। ਪਰ ਫਿਲਹਾਲ ਅਗਲੇ 1 ਤੋਂ 1.5 ਮਿੰਟ ਦੇ ਵਿੱਚ ਅਗਲਾ ਪ੍ਰੋਗਰਾਮ ਆਪਾਂ ਕਰਦੇ ਹਾਂ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: IME ਐਡਵਾਈਜ਼ਰ ਤੋਂ ਪ੍ਰੇਮ ਗੋਇਲ ਜੀ ਸਾਡੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਮੌਜੂਦ ਹੈਗੇ ਨੇ, ਔਰ ਗੱਲਾਂ ਬਾਤਾਂ ਇਸ ਪ੍ਰੋਗਰਾਮ ਇਮੀ ਟਾਕ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਏ ਰੇਡੀਓ ਹਾਂਜੀ 1674 AM ਤੇ। ਪ੍ਰੇਮ ਭਾਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਈਵਨਿੰਗ, ਕੀ ਹਾਲ ਚਾਲ ਹੈ?
2: ਬਹੁਤ ਵਧੀਆ, ਤੁਸੀਂ ਸੁਣਾਓ?
1: ਠੀਕ ਠਾਕ ਭਾਜੀ, ਆਇਆਂ ਵਧੀਆ ਜੀ। ਪਿਛਲੇ ਹਫ਼ਤੇ ਕੀ ਕਰਤਾ?
2: ਤੁਸੀਂ ਦੇਖੋ ਵੀ ਇਹ 7 ਹਫ਼ਤੇ ਪਹਿਲਾਂ ਮੀਟਿੰਗ ਹੋਣੀ ਸੀਗੀ, ਪ੍ਰੈਸ ਕਾਨਫਰੰਸ ਸੀਗੀ, ਬਟ ਉਹ ਲਾਸਟ ਮਿੰਟ ਤੇ ਆਪੋਜੀਸ਼ਨ ਦਾ ਪ੍ਰੈਸ਼ਰ ਸੀ ਜਾਂ ਇੰਟਰਨਲ ਪੋਲਿਟਿਕਸ ਦੇ ਚੱਕਰਾਂ 'ਚ ਇਹਨਾਂ ਨੇ ਕੈਂਸਲ ਕੀਤੀ ਹੈ। ਤੇ ਉਸ ਤੋਂ ਬਾਅਦ ਲਾਸਟ ਵੀਕ ਹੋਇਆ ਜੀ, ਹੈਨਾ, ਲਾਸਟ ਵੀਕ ਅੱਧੀਆਂ ਤਾਂ ਜਿਹੜੀਆਂ ਇਹ ਚੇਂਜਸ ਇਹਨਾਂ ਨੇ ਗੀਆਂ ਆਲਰੇਡੀ ਇੰਪਲੀਮੈਂਟ ਹੋ ਚੁੱਕੀਆਂ।
1: ਰਾਈਟ,
2: ਜਿਵੇਂ ਆਪਾਂ ਕਹੀਏ ਵੀ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ, ਠੀਕ ਹੈ, ਟੋਨੀ ਬਰਗ ਜੀ ਨੇ ਕਿਹਾ ਵੀ ਅਸੀਂ ਹਰੇਕ ਵਿਜ਼ਟਰ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲਾਵਾਂਗੇ ਜੀ।
1: ਪਹਿਲਾਂ ਹੀ ਸੀਗੀ,
2: ਠੀਕ ਹੈ, ਜੂਨ ਤੋਂ ਜਿੰਨੇ ਵੀ ਵਿਜ਼ਟਰ ਵੀਜ਼ਾ ਗ੍ਰਾਂਟ ਹੋ ਰਹੇ ਆ ਸਭ ਤੇ ਨੋ ਫਰਦਰ ਸਟੇ ਲੱਗ ਕੇ ਆ ਰਹੀ ਹੈ, ਆਲਰੇਡੀ ਉਹਨਾਂ ਨੇ ਇਹ ਇੰਪਲੀਮੈਂਟ ਕਰਤਾ। ਹੁਣ ਤੁਸੀਂ ਇਹਦੇ ਇਫੈਕਟ ਦੇਖੋ ਜੀ, ਇਫੈਕਟ ਕੀ ਕੀ ਆਣਗੇ, ਹੈ ਨਾ, ਜਿਹੜੀ ਨੋ ਫਰਦਰ ਸਟੇ ਕੰਡੀਸ਼ਨ ਆਊ ਵਿਜ਼ਟਰ ਵੀਜ਼ਾ ਤੇ, ਪਹਿਲਾਂ ਕੀ ਸੀ, ਪੇਰੈਂਟਸ ਆਉਂਦੇ ਸੀ ਜੀ ਜਿਨ੍ਹਾਂ ਦੀ ਏਜ 67 ਪਲੱਸ ਹੋ ਜਾਂਦੀ ਸੀ, ਉਹ ਇੱਥੇ ਆ ਕੇ ਈਜ ਪੇਰੈਂਟ ਵੀਜ਼ਾ ਫਾਈਲ ਕਰ ਦਿੰਦੇ ਸੀਗੇ, ਹੁਣ ਉਹ ਬੰਦ ਹੋ ਜੂਗਾ ਜੀ, ਔਨ ਸ਼ੋਰ ਏਜ ਪੇਰੈਂਟ ਵੀਜ਼ਾ ਆਲਮੋਸਟ ਬੰਦ ਹੋ ਜੂ, ਠੀਕ ਹੈ। ਜਿਹੜੇ ETA ਤੇ ਇਲੈਕਟ੍ਰੋਨਿਕ ਟਰੈਵਲ ਅਥਾਰਟੀ ਹੈ, ਜਿਹੜਾ ਆਸਟ੍ਰੇਲੀਆ ਦੇ ਬਹੁਤ ਸਾਰੀ ਕੰਟਰੀ, ਯੂਰੋਪੀਅਨ ਕੰਟਰੀ, USA, ਕੈਨੇਡਾ, ਇਹਨਾਂ ਨੂੰ ਇਲੈਕਟ੍ਰੋਨਿਕ ਟਰੈਵਲ ਅਥਾਰਟੀ ਤੇ ਉੱਥੇ ਵਾਲੇ ਟਰੈਵਲ ਕਰਦੇ ਆ, ਉਹਨਾਂ ਤੇ ਉਹ ਕੰਡੀਸ਼ਨ ਨਹੀਂ ਹੋਊਗੀ, ਉਹਨਾਂ ਦੇ ਪੈ ਜਾਣਗੇ। ਬਟ ਆਪਾਂ ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਨਹੀਂ ਹੋਣਾ ਜੀ, ਪੋਸੀਬਲ ਨਹੀਂ ਗਾ। ਤਾਂ ਤੁਸੀਂ ਕਹਿ ਲਓ ਵੀ ਜਿਹੜਾ ਏਜ ਪੇਰੈਂਟ ਵੀਜ਼ਾ ਸੀਗਾ ਉਹ ਆਲਮੋਸਟ ਆਪਣਿਆਂ ਲਈ ਤਾਂ ਬੰਦ ਹੀ ਹੋ ਜੂਗਾ।
1: ਓਕੇ, ਵੈਸੇ ਵੀ ਲਾਟਰੀ ਸਿਸਟਮ ਚ ਬੈਠੇ ਹੈਗੇ
2: ਇੰਡੀਆ ਲਈ, ਤਾਂ ਵੈਸੇ ਵੀ ਜਿਹੜਾ ਬੈਕਪੈਕਰ ਵੀਜ਼ਾ ਕਹਿੰਦੇ, ਵਰਕਿੰਗ ਹੋਲੀਡੇ 1000 ਆ ਉਹਨਾਂ ਦੀ।
1: ਕਰੈਕਟ, ਹਾਂ, ਇੰਨੇ ਜ਼ਿਆਦਾ ਹੈ ਵੀ,
2: ਉਹ ਤੇ ਹੈ ਹੀ ਨਹੀਂ ਜੀ,
1: ਉਹ ਤੋਂ ਬਾਅਦ ਦੂਜੇ ਤੇ ਤੀਜੇ ਸਾਲ ਦੇ ਇਹਨਾਂ ਨੇ ਵੈਸੇ ਹੀ ਨੰਬਰਸ ਲਿਮਿਟਿਡ ਕਰਤੇ,
2: ਉਹਦੇ ਨਾਲ ਕੋਈ ਬਾਹਲਾ ਫਰਕ ਨਹੀਂ ਪੈਂਦਾ। ਯੂਰੋਪੀਅਨ ਕੰਟਰੀਜ਼ ਵਾਲੇ ਆਉਂਦੇ ਆ,
1: ਠੀਕ ਹੈ, ਉਹਨਾਂ ਦੇ ਹੀ ਜ਼ਿਆਦਾ ਨੰਬਰ,
2: ਉਹਨਾਂ ਦਾ ਉਹ ਨੰਬਰ,
1: ਠੀਕ ਹੈ। ਤੀਜੀ ਇੱਕ ਇਹਨਾਂ ਨੇ ਟੈਂਪਰੇਰੀ ਕੈਟਾਗਰੀ 'ਚ ਰੱਖਿਆ ਹੋਇਆ ਹੈ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜਿਹੜੀਆਂ ਅਨਾਊਂਸਮੈਂਟਸ, ਮੈਂ ਮਤਲਬ ਕਿਉਂਕਿ ਭਾਈ ਇਹ ਇਸ ਚੀਜ਼ ਨੂੰ ਵੀ ਬੜਾ ਕਲੀਅਰ ਕਰਨਾ ਜ਼ਰੂਰੀ ਹੈ, ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਰੀਲਾਂ ਜਿਹੜੀਆਂ ਨੇ ਇਸ ਚੀਜ਼ ਨੂੰ ਲੈ ਕੇ ਹਾਈਲਾਈਟ ਹੋ ਰਹੀਆਂ ਨੇ, ਅਤੇ ਲੋਕ ਇਹ ਸਮਝੀ ਬੈਠੇ ਨੇ ਕਿ ਰੂਲ ਚੇਂਜ ਹੋ ਗਏ ਨੇ। ਹਾਲਾਂ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਿਰਫ ਅਨਾਊਂਸਮੈਂਟਸ ਹੈ ਅਤੇ ਰੂਲ ਬਣਨ ਅਤੇ ਅਨਾਊਂਸਮੈਂਟਸ ਹੋਣ ਦੇ ਵਿੱਚ ਬਹੁਤ ਇੱਕ ਜ਼ਮੀਨ ਆਸਮਾਨ ਦਾ ਫਰਕ ਹੈ, ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਜੇ ਬਾਈ ਚਾਂਸ ਇਹ ਰੂਲ ਜਦੋਂ ਵੀ ਇੰਪਲੀਮੈਂਟ ਹੁੰਦਾ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ, ਜਿਹੜੇ ਉਹ ਇੰਪੈਕਟ ਉਹ ਕਹਿ ਰਹੇ ਹੈਗੇ ਨੇ, ਉਹ ਕਿਵੇਂ ਪੈਣਗੇ ਕਿ ਕੋਰਸ ਹੋਪਿੰਗ ਉਹ ਨਾ ਕਰੋ ਤੁਸੀਂ, ਹੈ ਨਾ, ਇੱਕ ਕੋਰਸ ਤੋਂ ਦੂਜੇ ਉੱਪਰ ਚਲੇ ਜਾਓ, ਥੱਲੇ ਨਹੀਂ ਆਉਣਾ ਹੈਗਾ।
2: ਗੌਤਮ ਜੀ, ਜੇ ਆਪਾਂ ਉਹਦੀ ਗੱਲ ਕਰੀਏ ਤਾਂ 1x1 ਆਪਾਂ ਉਹਦੇ ਡਿਸਕਸ ਕਰਦੇ, ਜਿਹੜੀ ਤਾਂ ਦੇਖੋ ਜੀ ਤੁਸੀਂ ਕਹਿੰਦੇ ਹੋ ਵੀ ਡਿਪਾਰਟਮੈਂਟ ਨੇ ਇਹ ਅਨਾਊਂਸ ਕੀਤਾ ਵੀ ਅਗਲੇ 12 ਮਹੀਨੇ 'ਚ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ 1x1, ਹੈ ਨਾ, ਬਟ ਉਹ ਜਿਹੜਾ ਇੰਪਲੀਮੈਂਟ ਕਰਨਾ ਡਿਪਾਰਟਮੈਂਟ ਦੀ ਇੰਟਰਨ, ਜਦੋਂ ਇੱਕ ਮਿਨਿਸਟਰੀ ਵੱਲੋਂ ਮੈਸੇਜ ਚਲਾ ਗਿਆ ਡਿਪਾਰਟਮੈਂਟ ਦੀ ਇੰਟਰਨਲ ਪੋਲਿਸੀ ਚੇਂਜ ਹੋਣੀ ਹੋਣੀ ਹੈ ਜੀ, ਠੀਕ ਹੈ, ਉਹ ਚਾਹੇ ਉਹ ਕਹਿ ਦੇਣ ਵੀ ਅਸੀਂ ਅਫੀਸ਼ਲੀ ਅਸੀਂ ਨਹੀਂ ਇੰਪਲੀਮੈਂਟ ਕੀਤਾ, ਬਟ ਉਹਨਾਂ ਨੇ ਜਿਵੇਂ ਕਹਿਤਾ ਵੀ ਅਸੀਂ ਸਟੂਡੈਂਟ ਦੀ ਫੈਮਿਲੀ ਨੂੰ ਵੀਜ਼ਾ ਨਹੀਂ ਦੇਣਾ ਜੀ,
1: ਹਾਂਜੀ,
2: ਹੈ ਨਾ, ਸਟੂਡੈਂਟ ਡਿਪੈਂਡੈਂਟ ਨਹੀਂ ਅਸੀਂ ਉਹ ਕਰਾਂਗੇ। ਆਲਰੇਡੀ ਇੰਪਲੀਮੈਂਟ ਉਹ ਰਿਫਿਊਜ਼ਲ ਦੇਣੀ ਸ਼ੁਰੂ ਕਰ ਦੇਣੀ, ਠੀਕ ਹੈ, ਅੱਜ ਦੀ ਡੇਟ 'ਚ ਫਾਈਲ ਹੋ ਰਹੇ ਆ, ਬਟ ਡਿਪਾਰਟਮੈਂਟ ਨੇ ਕਹਿ ਦੇਣਾ ਗਾ ਵੀ ਤੁਸੀਂ ਵਾਪਸ ਨਹੀਂ ਜਾਣਾ ਗਾ, ਠੀਕ ਹੈ, ਯੂ ਆਰ ਨੋਟ ਅ ਜੈਨੂਅਨ ਟੈਂਪਰੇਰੀ ਐਂਟਰੈਂਟ, ਉਹਦੇ ਬੇਸ 'ਤੇ ਰਿਫਿਊਜ਼ਲ ਆ ਜਾਣੀ ਹੈ, ਹੈ ਨਾ।
1: ਉਹ ਤਾਂ ਪਹਿਲਾਂ ਵੀ ਚੱਲ ਰਿਹਾ ਸੀ,
2: ਉਹ ਹੋਰ ਆ ਜੀ, ਉਹ ਤੁਸੀਂ ਇਹ ਕਹਿ ਲਓ ਵੀ ਇਹ ਤਾਂ ਜੇ ਅੱਜ ਦੀ ਡੇਟ 'ਚ ਕੋਈ ਸਟੂਡੈਂਟ ਡਿਪੈਂਡੈਂਟ ਲਾ ਰਿਹਾ, 100 ਪਿੱਛੇ 1 ਨੂੰ ਆ ਜਾਊਗਾ, ਹੈ ਨਾ, ਥੋੜੇ ਟਾਈਮ ਬਾਅਦ ਉਹ 100 ਦੇ 100 ਰਿਫਿਊਜ਼ਲ ਆਣਗੇ ਜਾਂ ਬੰਦ ਹੀ ਹੋ ਜਾਊਗਾ, ਐਪਲੀਕੇਸ਼ਨ ਲੈਣੀਆਂ ਹੀ ਬੰਦ ਕਰ ਦੇਣਗੇ।
1: ਪਰ ਪਹਿਲਾਂ ਮੈਂਟਲੀ ਪ੍ਰਿਪੇਅਰ ਹੋ ਕੇ ਆਣਗੇ ਵੀ ਜੇ ਡਿਪੈਂਡੈਂਟ ਹੈਗਾ ਭਾਈ, ਫਿਰ ਸਟੂਡੈਂਟ ਦਾ ਵੀਜ਼ਾ ਨਾ ਪਾਈਏ ਆਸਟ੍ਰੇਲੀਆ 'ਚ, ਫਿਰ ਉਹ ਕਿਸੇ ਹੋਰ ਕੰਟਰੀ ਦਾ ਮੰਗੇ,
2: ਕਿਸੇ ਹੋਰ ਕੰਟਰੀ ਦਾ, ਕੈਨੇਡਾ ਆਲਰੇਡੀ ਕਰ ਚੁੱਕੇ ਆ ਜੀ।
1: ਇਹ ਚੰਗੀ ਗੱਲ ਹੈ ਕਿ ਜਿਹੜੇ ਆਲਰੇਡੀ ਆਨਸ਼ੋਰ ਹੈਗੇ ਨੇ ਉਹਨਾਂ ਨੂੰ ਨਾ ਪਰੇਸ਼ਾਨ ਕੀਤਾ ਜਾਵੇ,
2: ਨਹੀਂ ਕਰ ਰਹੇ। ਹਾਂ, ਇਸ ਤੋਂ ਬਿਨਾਂ ਜਿਹੜੀ ਇਹਨਾਂ ਨੇ ਕੋਰਸ ਚੇਂਜ ਵਾਲੀ ਕਹੀ ਆ, ਠੀਕ ਆ ਡਿਪਾਰਟਮੈਂਟ
1: ਵੀਜ਼ਾ ਹੋਪਿੰਗ
2: ਬਹੁਤ ਵਧੀਆ ਪਾਲਿਸੀ ਆਪਾਂ ਤਾਂ ਇਹੀ ਕਹਿੰਦੇ ਹਾਂ ਪਹਿਲਾਂ ਕੀ ਆਉਂਦੇ ਸੀਗੇ ਜੀ ਤੁਸੀਂ ਦੇਖੋ ਵੱਡੀ ਵੱਡੀ ਯੂਨੀਵਰਸਿਟੀਜ਼ ਚ ਆਉਂਦੇ ਸੀ UNSW ਹੋ ਗਿਆ ਮੁਕੇਰੀ ਵੈਸਟਰਨ ਸਿਡਨੀ ਯੂਨੀਵਰਸਿਟੀ ਯੂਨੀਵਰਸਿਟੀ ਆਫ ਸਿਡਨੀ UTS ਇਹਨਾਂ ਯੂਨੀਵਰਸਿਟੀ ਸਟੂਡੈਂਟ ਆਉਂਦੇ ਸੀਗੇ ਇੱਕ ਸਮੈਸਟਰ ਹੋਇਆ ਤੇ ਚਲੋ ਜੀ ਜੰਪ ਕਰ ਲਿਆ ਹੈਨਾ ਟ੍ਰੇਡ ਦੇ ਵਿੱਚ ਚਲੇ ਗਏ ਠੀਕ ਹੈ ਕੋਰਸ ਚੇਂਜ ਹਜੇ ਵੀ ਹੋਊ ਕੋਰਸ ਚੇਂਜ ਤੇ ਕੋਈ ਉਹਨਾਂ ਨੇ ਉਹ ਨਹੀਂ ਕਹੀ ਉਹ ਕਹਿੰਦੇ ਤੁਸੀਂ ਬੈਚਲਰ ਚ ਆਏ ਹੋ ਦੂਸਰਾ ਤੁਸੀਂ ਕਾਲਜ ਚੇਂਜ ਕਰਨਾ ਕਰ ਲਓ ਕੋਈ ਇਸ਼ੂ ਨਹੀਂ ਤੁਸੀਂ ਬੈਚਲਰ ਤੋਂ ਥੱਲੇ ਨਾ ਜਾਓ ਹੈਨਾ
1: ਮਾਸਟਰ ਕਰ ਲਓ
2: ਹਾਂਜੀ ਨਹੀਂ ਬੈਚਲਰ ਜਿਹੜਾ ਬੈਚਲਰ
1: ਡਿਪਲੋਮੇ ਤੇ ਨਹੀਂ ਜਾਣਾ
2: ਹਾਂ ਡਿਪਲੋਮੇ ਤੇ ਨਹੀਂ ਜਾਣਾ ਪਲੱਸ ਉਹ ਕਹਿੰਦੇ ਤੁਸੀਂ ਬੈਚਲਰ ਫਿਨਿਸ਼ ਕਰ ਲਈ ਉਸ ਤੋਂ ਬਾਅਦ ਠੀਕ ਹੈ ਤੁਸੀਂ TR ਨਹੀਂ ਫਾਈਲ ਕਰਨੀ ਤੁਸੀਂ ਮਾਸਟਰ ਲਈ ਜਾਂਦੇ ਹੋ ਅਸੀਂ ਵੀਜ਼ਾ ਦਵਾਂਗੇ ਬਟ ਜੇ ਤੁਸੀਂ ਡਿਪਲੋਮੇ ਦੇ ਬੇਸ ਤੇ ਵੀਜ਼ਾ ਪਾਉਣੇ ਹੋ ਅਸੀਂ ਉਹ ਨਹੀਂ ਅਪਰੂਵ ਕਰਨਾ
1: ਹੈਨਾ ਸੋ ਜਿਹੜੇ ਬੈਚਲਰ ਕਰਨਗੇ ਫਿਊਚਰ ਦੇ ਵਿੱਚ ਬੈਚਲਰ ਦੇ ਵਿੱਚ ਆਏ ਸੀਗੇ ਪਰ ਉਹ ਬੈਚਲਰ ਨਾ ਕਰਕੇ ਡਿਪਲੋਮੇ ਕਰਕੇ ਵੀਜ਼ਾ ਪਾਣਗੇ PR ਪਾਣਗੇ ਤਾਂ ਉਹਨਾਂ ਨੂੰ ਨਹੀਂ ਮਿਲੇਗੀ TR ਜਾਂ PR
2: ਨਹੀਂ ਮਿਲੂਗੀ ਜੀ ਜੇ ਉਹ ਹਜੇ ਤੱਕ ਤਾਂ ਇੰਪਲੀਮੈਂਟ ਨਹੀਂ ਨਾ ਹੋਇਆ
1: ਹਾਲੇ
2: ਉਹ ਕਹਿ ਰਹੇ ਆ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਬੈਚਲਰ 'ਚ ਆ ਗਏ ਤੁਸੀਂ ਬੈਚਲਰ ਤੋਂ ਬੈਚਲਰ ਕਿਸੇ ਹੋਰ ਕੋਰਸ 'ਚ ਜਾਂਦੇ ਹੋ ਕੋਈ ਇਸ਼ੂ ਨਹੀਂ ਬਟ ਬੈਚਲਰ ਤੋਂ ਸਰਟੀਫਿਕੇਟ 3-4 ਜਾਂ ਡਿਪਲੋਮਾ 'ਚ ਜਾਂਦੇ ਹੋ ਫਿਰ ਅਸੀਂ ਵੀਜ਼ਾ ਵੀ ਕੈਂਸਲ ਕਰਾਂਗੇ ਜੇ ਤੁਸੀਂ ਨਵਾਂ ਵੀਜ਼ਾ ਫਾਈਲ ਕਰਦੇ ਹੋ ਅਸੀਂ ਉਹ ਅਪਰੂਵ ਨਹੀਂ ਕਰਨਾ
1: ਹੈਨਾ
2: ਜਾਂ ਕੋਈ ਸਟੂਡੈਂਟ ਬੈਚਲਰ 'ਚ ਆਇਆ ਉਹਨੇ ਬੈਚਲਰ ਫਿਨਿਸ਼ ਕੀਤੀ ਉਸ ਤੋਂ ਬਾਅਦ ਉਹਨੇ ਮਾਸਟਰ 'ਚ ਪਾਤਾ ਵੀਜ਼ਾ ਆਉਣ ਦੇ ਬਹੁਤ ਵਧੀਆ ਚਾਂਸ ਹੋਣਗੇ ਇਹ ਤਾਂ ਕਲੀਅਰ ਗਾਈਡਲਾਈਨਸ ਹੋ ਗਈਆਂ
1: ਠੀਕ ਵੀ ਹੈ ਤਰੀਕਾ ਵੀ ਇਹੀ ਚਾਹੀਦਾ ਹੈ
2: ਬਟ ਜਿਹੜੇ ਆਪਾਂ ਕਹਿੰਦੇ ਵੀ ਫਿਰ ਬੱਚੇ ਟ੍ਰੇਡ ਕੋਰਸ ਕਿਵੇਂ ਕਰਨਗੇ ਉਹਨਾਂ ਦਾ ਇੱਕ ਹੀ ਸੋਲੂਸ਼ਨ ਹੈ ਤੁਸੀਂ ਬੈਚਲਰ 'ਚ ਆਏ ਹੋ ਆਪਦੀ ਬੈਚਲਰ ਕੰਟੀਨਿਊ ਰੱਖੋ ਤੇ ਨਾਲ ਟ੍ਰੇਡ ਕੋਰਸ ਕਰ ਲਓ ਫਾਸਟ ਟ੍ਰੈਕ ਟ੍ਰੇਡ
1: ਫਿਰ PR ਕਾਦੇ ਬੇਸ ਤੇ ਪਾਣ ਪੇ ਟ੍ਰੇਡ ਕੋਰਸ ਦੇ ਬੇਸ ਤੇ ਜਾਂ ਬੈਚਲਰ ਦੇ ਬੇਸ ਤੇ
2: ਦੋਨਾਂ ਦੇ ਬੇਸ ਤੇ ਪੈ ਸਕਦੀ ਹੈ ਜੀ ਕੋਈ ਪ੍ਰੋਬਲਮ ਨਹੀਂ ਹੈਗੀ
1: ਰਾਈਟ
2: ਈਵਨ ਟ੍ਰੇਡ ਵਗੈਰਾ 'ਚ ਤਾਂ ਇਹ ਹੋ ਜੂਗਾ ਵੀ ਇੱਕ ਸਾਲ ਦਾ ਟ੍ਰੇਡ ਕੋਰਸ ਕੀਤਾ ਹਜੇ ਬੈਚਲਰ ਫਿਨਿਸ਼ ਨਹੀਂ ਹੋਈ ਜੋਬ ਰੈਡੀ ਪ੍ਰੋਗਰਾਮ ਵੀ ਕਰ ਲਿਆ ਬੈਚਲਰ ਫਿਨਿਸ਼ ਹੋਣ ਤੋਂ ਪਹਿਲਾਂ PR ਲਈ ਐਲੀਜੀਬਿਲਟੀ ਬਣ ਗਈ
1: ਪਰ ਇੱਕ ਹੋਰ ਇੰਡੀਕੇਸ਼ਨ ਉਹਨਾਂ ਨੇ ਦਿੱਤਾ ਸੀ ਮਿਨਿਸਟਰ ਨੇ ਉਹ ਸ਼ਾਇਦ ਤੁਸੀਂ ਫੜਿਆ ਹੋਵੇ ਗੱਲ ਉਹ ਕਹਿੰਦੇ ਕਿ ਜਿੰਨੇ ਬੈਚਲਰ ਦੇ ਲਈ ਆਸਟ੍ਰੇਲੀਆ ਦੇ ਵਿੱਚ ਪੁਆਇੰਟ ਮਿਲਦੇ ਨੇ ਕੁਆਲੀਫਿਕੇਸ਼ਨ ਦੇ ਉਨੇ ਹੀ ਪੁਆਇੰਟ ਅਸੀਂ ਟੈਰੀਟਰੀ ਐਜੂਕੇਸ਼ਨ ਦੇ ਲਈ ਵੀ ਦੇ ਦਾਂਗੇ ਬਸ਼ਰਤੇ ਉਹ ਐਗਰੀਕਲਚਰ ਫਿਸ਼ਰੀ ਟੀਚਿੰਗ ਕੰਸਟਰਕਸ਼ਨ ਤੇ ਇਹ ਹੋਣ ਮੈਡੀਸਨ ਇਹਦਾ ਮਤਲਬ ਤਾਂ ਇਹ ਹੈ ਵੀ ਜੇ ਟੇਫ ਤੋਂ ਜਾਂ ਕਾਲਜ ਤੋਂ ਤੁਸੀਂ ਉਹ ਵੀ ਡਿਪਲੋਮਾ ਕੀਤਾ ਤਾਂ ਉਨੇ ਹੀ ਪੁਆਇੰਟ ਤੁਹਾਨੂੰ ਮਿਲਦੇ
2: ਉਹ ਕਹਿ ਰਹੇ ਆ ਵੀ ਬੈਚਲਰ ਜਾਂ ਮਾਸਟਰ ਡਿਗਰੀ ਦੇ 15 ਪੁਆਇੰਟ ਮਿਲਦੇ ਆ
1: ਹਾਂਜੀ
2: ਹੈਨਾ PhD ਤੇ ਨਹੀਂ ਜਾਂਦੇ ਉਹਦੇ 20 ਪੁਆਇੰਟ ਹੋ
1: ਸਕਦੇ ਐ ਐਕਸੈਪਸ਼ਨ ਹੋ ਗਈ
2: ਹੈਨਾ ਬਟ ਉਹ ਕਹਿ ਰਹੇ ਜੇ ਤੁਸੀਂ ਸਰਟੀਫਿਕੇਟ 3 ਕੀਤਾ ਉਹਦੇ ਵੀ 15 ਦੇਵਾਂਗੇ ਫਿਲਹਾਲ 10 ਪੁਆਇੰਟ ਮਿਲ ਰਹੇ ਸੀ
1: ਹਾਂਜੀ
2: ਠੀਕ ਆ 15 ਦੇਣਗੇ ਜੀ ਬਟ ਉਹਦਾ ਕੋਈ ਜੇ ਆਪਾਂ ਦੇਖੀਏ ਕੋਈ ਉਹਦਾ ਬੈਨੀਫਿਟ ਨਹੀਂ ਹੋਣਾ ਠੀਕ ਹੈ ਵੈਸੇ ਵੀ ਟ੍ਰੇਡ ਵਾਲਿਆਂ ਨੂੰ ਤਾਂ ਪਹਿਲਾਂ ਹੀ 10 ਪੁਆਇੰਟ ਲੈ ਕੇ 65 ਪੁਆਇੰਟ ਦੇ ਇਨਵੀਟੇਸ਼ਨ ਆ ਰਹੇ ਆ ਜੇ ਹੁਣ ਉਹਨਾਂ ਨੂੰ 15 ਪੁਆਇੰਟ ਮਿਲ ਗਏ ਉਹਦੇ ਨਾਲ ਉਹਨਾਂ ਨੇ 70 ਹੋ ਜਾਣਾ ਉਹਦੇ ਨਾਲ ਫਰਕ ਕੀ ਪੈਣਾ
1: ਤੇਜ਼ੀ ਦੇ ਨਾਲ
2: ਉਹ ਇਕੱਲੇ ਉਹਨਾਂ ਤੇ ਥੋੜੀ ਜਿਨ੍ਹਾਂ ਨੇ ਜਿੰਨੇ ਵੀ ਸਟੂਡੈਂਟ ਜਿਨ੍ਹਾਂ ਨੇ ਟ੍ਰੇਡ ਕੋਰਸ ਕਰ ਲਿਆ ਸਭ ਨੂੰ ਹੀ 5 ਪੁਆਇੰਟ ਐਕਸਟਰਾ ਮਿਲਣਾ ਤਾਂ ਉਹਦਾ ਐਡੀਸ਼ਨਲ ਬੈਨੀਫਿਟ ਤਾਂ ਕੋਈ ਨਹੀਂ
1: ਫਾਰ ਐਗਜ਼ਾਮਪਲ ਕੋਈ IT ਦੇ ਵਿੱਚ ਜਾਂ ਕਿਸੇ ਹੋਰ ਹਾਇਰ ਕੁਆਲੀਫਿਕੇਸ਼ਨ 'ਚ ਬੈਚਲਰ ਕਰਕੇ ਜਾਂ ਮਾਸਟਰ ਕਰਕੇ ਨਿਕਲ ਰਿਹਾ ਤੇ ਉਹਦੇ ਬਰਾਬਰ ਇੱਕ ਫੇਰ ਉਹੀ ਟ੍ਰੇਡ ਕੋਰਸ ਵਾਲਾ ਉਹਦੇ ਤੋਂ ਵੱਧ ਪੁਆਇੰਟ ਲੈ ਕੇ ਨਿਕਲ ਰਿਹਾ ਮਾਈਗ੍ਰੇਸ਼ਨ ਪਾਲਿਸੀ ਇਹ ਸੁਧਾਰ ਕਿੱਧਰੋਂ ਹੋਇਆ ਇਹ ਤਾਂ ਹੋਰ ਨਿਗਾਰ ਹੋ ਗਿਆ
2: ਉਹਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ ਜੀ ਤੁਸੀਂ ਸਟੂਡੈਂਟ ਨੂੰ 10 ਪੁਆਇੰਟ ਦਿੱਤੇ ਜਾਂ 15 ਪੁਆਇੰਟ ਦਿੱਤੇ ਉਹ ਆਕੂਪੇਸ਼ਨ ਤੇ ਡਿਪੈਂਡ ਕਰੂਗਾ ਵੀ ਕੰਪੀਟੀਸ਼ਨ ਕਿੰਨਾ ਜੇ ਆਪਾਂ IT 'ਚ ਹੀ ਹੁੰਦਾ ਵੀ ਹਨਾ ਬੈਚਲਰ ਨੂੰ 15 ਦੇ ਰਹੇ ਹਾਂ ਜੇ ਤੁਸੀਂ ਮਾਸਟਰ ਕੀਤੀ ਅਸੀਂ 20 ਪੁਆਇੰਟ ਤਾਂ ਫਿਰ ਜਿਹਨੇ ਮਾਸਟਰ ਕੀਤੀ ਉਹਨੂੰ 5 ਪੁਆਇੰਟ ਦਾ ਬੈਨੀਫਿਟ ਹੁੰਦਾ ਬਟ ਟ੍ਰੇਡ ਦੇ ਵਿੱਚ ਤਾਂ ਪਹਿਲਾਂ ਹੀ 65 ਪੁਆਇੰਟ ਤੇ ਇਨਵੀਟੇਸ਼ਨ ਆ ਰਿਹਾ ਹੈਗਾ ਹੁਣ ਉਹ 65 ਵਾਲੇ ਦੇ ਜੇ 70 ਵੀ ਹੋ ਗਏ ਇਨਵੀਟੇਸ਼ਨ ਤੁਹਾਨੂੰ ਵੈਸੇ ਵੀ
1: ਪਹਿਲਾਂ ਵੀ ਮਿਲ ਹੀ ਰਿਹਾ
2: ਪਹਿਲਾਂ ਵੀ ਮਿਲ ਰਿਹਾ ਹੈਗਾ ਤਾਂ ਬਟ ਇਹ ਹਜੇ ਇੰਪਲੀਮੈਂਟ ਨਹੀਂ ਹੋਇਆ ਇਹ ਮਾਰਚ ਦੇ ਵਿੱਚ ਜਾ ਕੇ ਫਾਈਨਲਾਈਜ਼ ਕਰਨਗੇ ਤੇ ਨੈਕਸਟ ਫਾਈਨੈਂਸ਼ੀਅਲ ਈਅਰ 'ਚ ਇਹਨੂੰ ਇੰਪਲੀਮੈਂਟ ਕਰਨਗੇ
1: ਰਾਈਟ ਅੱਛਾ ਇਹਦੇ 'ਚ ਇੱਕ ਚੀਜ਼ ਜ਼ਰੂਰ ਦੇਖੀ ਹੈਗੀ ਹੈ ਜਿਹੜੀਆਂ ਅਨਾਊਂਸਮੈਂਟਸ ਨੇ ਔਰ ਇਹਦੇ 'ਚ ਬੜਾ ਕਲੀਅਰ ਉਹਨਾਂ ਨੇ 2-3 ਵਾਰ ਬੋਲਿਆ ਹੈਗਾ ਇਨਫੈਕਟ ਸਟਾਰਟਿੰਗ ਦੇ ਵਿੱਚ ਥੋੜ੍ਹਾ ਇੰਡੀਆ ਦੀ ਭੰਡੀ ਵੀ ਕੀਤੀ ਹੈ ਕਿ ਐਵੇਂ ਯੋਗਾ ਟੀਚਰ ਬੁਲਾਈ ਜਾਂਦੇ ਆ ਸਾਡੇ ਟਾਈਮ ਦੇ ਉੱਤੇ ਇੱਕ ਵੀ ਯੋਗਾ ਟੀਚਰ ਨਹੀਂ ਆਇਆ ਹੈਗਾ ਅਤੇ ਯੋਗਾ ਟੀਚਰਸ ਨੂੰ ਵੀਜ਼ਾ ਦੇ ਕੇ ਕੀ ਫਾਇਦਾ ਬਟ ਟੀਚਰਸ ਇਨ ਸਪੈਸੀਫਿਕ ਮੈਂ ਮਤਲਬ ਉਹ ਤਾਂ ਚਲੋ ਇੱਕ ਮਜ਼ਾਕ ਦੀ ਗੱਲ ਹੋ ਗਈ ਟੀਚਰਸ ਕੈਟਾਗਰੀ ਨੂੰ ਬਹੁਤ ਜ਼ਿਆਦਾ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਲੇਬਰ ਪਾਰਟੀ ਰਹਿੰਦੀ ਹੈ ਟਿਕਦੀ ਹੈ ਜਾਂ ਜੇ ਪੋਲਿਸੀ ਟਿਕਦੀ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇੱਕ ਤਵੱਜੋ ਮਿਲੇਗੀ ਸੋ ਸਰਕਾਰ ਇਹ ਚਾਹੁੰਦੀ ਹੈਗੀ ਹੈ ਕਿ ਟੀਚਿੰਗ ਆਕੂਪੇਸ਼ਨ ਨੂੰ ਥੋੜ੍ਹੀ ਪ੍ਰਾਇਓਰਿਟੀ ਮਿਲੇ ਬਾਕੀ ਸੈਕਟਰਸ ਦੇ ਨਾਲ
2: ਜੀ ਗੌਤਮ ਜੀ ਤੁਸੀਂ ਪਿਛਲੇ 3-4 ਸਾਲ ਦਾ ਡਾਟਾ ਚੱਕੀਏ ਆਪਾਂ ਕਿੰਨਾਂ ਨੂੰ PR ਸਭ ਤੋਂ ਵੱਧ ਆਈ ਆ ਟੀਚਰਸ ਨੂੰ ਬਹੁਤ ਆਈ
1: ਹੈ ਸੈਕੰਡਰੀ ਜਾਂ ਪ੍ਰਾਇਮਰੀ ਕਿਹੜੇ
2: ਦੋਨਾਂ ਨੂੰ ਜੀ
1: ਅੱਛਾ
2: ਹੈਨਾ ਅਰਲੀ ਚਾਈਲਡਹੁੱਡ ਟੀਚਰਸ ਨੂੰ ਵੀ ਆਈ ਹੈ ਜੀ
1: ਓਕੇ
2: ਸੈਕੰਡਰੀ ਸਕੂਲ ਟੀਚਰਸ ਨੂੰ ਆਈ ਹੈ ਪ੍ਰਾਇਮਰੀ ਸਕੂਲ ਟੀਚਰਸ ਨੂੰ ਆਈ ਹੈ ਹੈਨਾ ਪਲੱਸ ਹੈਲਥ ਸੈਕਟਰ 'ਚ ਕੰਸਟਰਕਸ਼ਨ ਦੇ ਵਿੱਚ ਸ਼ਾਰਟੇਜ ਆ ਨਾ ਜੀ
1: ਇੱਥੇ
2: ਹੈਨਾ ਜਿਹੜੇ ਸੈਕਟਰ ਦੇ ਵਿੱਚ ਸ਼ਾਰਟੇਜ ਆ ਉਹਦੇ ਵਿੱਚ PR ਆਉਣੀ ਹੀ ਆਉਣੀ ਹੈ ਜੀ ਅਤੇ ਉੱਥੇ ਕੰਪੀਟੀਸ਼ਨ ਵੀ ਘੱਟ ਹੋਊਗਾ
1: ਰਾਈਟ
2: ਹੈਨਾ ਪਿੱਛੇ ਜਿਵੇਂ ਹੀ ਟੀਚਰ ਅਰਲੀ ਚਾਈਲਡਹੁੱਡ ਟੀਚਰ ਦਾ ਉਹ ਕਰ ਲਓ ਅਤੇ ਉਸ ਤੋਂ ਬਾਅਦ ਹੁਣ ਉਹਦੇ 'ਚ ਕੰਪੀਟੀਸ਼ਨ ਵੱਧ ਗਿਆ ਹੁਣ ਉਹਦੇ 'ਚ ਮੈਨੂੰ ਨਹੀਂ ਲੱਗਦਾ 85-90 ਪੁਆਇੰਟਸ ਤੋਂ ਥੱਲੇ ਕੱਟ ਆਫ ਜਾਊਗੀ ਸੈਕੰਡਰੀ ਸਕੂਲ ਟੀਚਰ 'ਚ ਉਹ 75 'ਤੇ ਵੀ ਜਾਊਗੀ ਕੱਟ ਆਫ ਕਿਉਂਕਿ ਉੱਥੇ ਕੰਪੀਟੀਸ਼ਨ ਨਹੀਂ ਹੈ
1: ਉਹ ਟਫ ਵੀ ਹੈ ਕੁਆਲੀਫਿਕੇਸ਼ਨ
2: ਹਾਂਜੀ ਉੱਥੇ ਕੰਪੀਟੀਸ਼ਨ ਇੰਨਾ ਨਹੀਂ ਹੈਗਾ ਬਿਨਾਂ ਸਟੇਟ ਰਜਿਸਟ੍ਰੇਸ਼ਨ ਤੋਂ ਵੀ ECT ਦੇ ਵਿੱਚ ਜੋਬ ਮਿਲ ਜਾਂਦੀ ਹੈ ਚਾਈਲਡ ਕੇਅਰ ਸੈਂਟਰ 'ਚ ਉਹ ਆਫਰ ਕਰ ਦਿੰਦੇ ਆ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੈਗੀ ਆ ਜਾਂ ਨਹੀਂ ਹੈਗੀ ਆ ਡਿਪੈਂਡ ਕਰਦਾ ਚਾਈਲਡ ਕੇਅਰ ਟੂ ਚਾਈਲਡ ਕੇਅਰ ਕੀ ਉਹਨਾਂ ਦੀ ਪਾਲਿਸੀ ਆ ਬਟ ਬਿਨਾਂ ਰਜਿਸਟ੍ਰੇਸ਼ਨ ਤੋਂ ਵੀ ਜੋਬ ਮਿਲ ਰਹੀ ਆ ਜੀ ਬਟ ਪ੍ਰਾਇਮਰੀ ਸਕੂਲ ਟੀਚਰ ਆ ਸੈਕੰਡਰੀ ਸਕੂਲ ਟੀਚਰ ਆ ਉੱਥੇ ਬਿਨਾਂ ਰਜਿਸਟ੍ਰੇਸ਼ਨ ਤੋਂ ਸਟੇਟ ਦੀ ਜਿਹੜੀ ਟੀਚਿੰਗ ਰਜਿਸਟ੍ਰੇਸ਼ਨ ਅਥਾਰਟੀ ਆ ਜਿਵੇਂ ਨਿਊ ਸਾਊਥ ਵੇਲਸ ਦੇ ਵਿੱਚ ਨੀਸਾ ਗਈ NESA ਹੈ ਨਾ ਉਹਦੀ ਰਜਿਸਟ੍ਰੇਸ਼ਨ ਨਹੀਂ ਹੈਗੀ ਆ ਤਾਂ ਸਕੂਲ ਵਾਲੇ ਮੇਨ ਸਟ੍ਰੀਮ ਸਕੂਲ ਕੋਈ ਵੀ ਤੁਹਾਨੂੰ ਜੋਬ ਨਹੀਂ ਦਊਗਾ
1: ਓਕੇ ਪਰ ਜੇ ਟੀਚਰ ਦੇ ਕੋਲ ਆਲਰੇਡੀ ਨੀਸਾ ਦੀ ਰਜਿਸਟ੍ਰੇਸ਼ਨ ਹੈਗੀ ਹੈ ਤੇ ਉਹ ਆਸਟ੍ਰੇਲੀਆ ਦੇ ਵਿੱਚ ਪੜ੍ਹਾ ਰਿਹਾ ਹੈਗਾ ਤਾਂ ਆਈਲਟਸ ਅਲੱਗ ਤੋਂ ਜਿਹੜਾ ਹੈਗਾ ਉਹਦਾ ਕੀ ਸੀਨ ਹੈਗਾ ਆਈਲਟਸ ਅਲੱਗ ਤੋਂ ਕਰਨੀ ਪਏਗੀ ਟੀਚਰਸ ਨੂੰ
2: ਤੁਸੀਂ ਸਕਿੱਲ ਅਸੈਸਮੈਂਟ ਬਾਰੇ ਗੱਲ ਕਰ ਰਹੇ ਹੋ ਗੌਤਮ ਜੀ
1: ਓਕੇ
2: ਦੇਖੋ ਹਰੇਕ ਸਟੇਟ ਦੀ ਆਪਦੀ ਰਿਕੁਆਇਰਮੈਂਟ ਆ ਜੀ ਪਹਿਲਾਂ ਤਾਂ ਟੀਚਰ ਦੀ ਰਜਿਸਟ੍ਰੇਸ਼ਨ ਦੀ ਆਪਾਂ ਨਿਊ ਸਾਊਥ ਵੇਲਸ 'ਚ ਬੈਠੇ ਹਾਂ ਇਹਦੀ ਗੱਲ ਕਰਦੇ ਹਾਂ ਨਿਊ ਸਾਊਥ ਵੇਲਸ ਦੇ ਵਿੱਚ ਜੇ ਟੀਚਿੰਗ ਦੀ ਰਜਿਸਟ੍ਰੇਸ਼ਨ ਕਰਵਾਉਣੀ ਆ ਨੀਸਾ ਦੇ ਨਾਲ ਠੀਕ ਹੈ ਤਾਂ ਉਹ ਉਹਨਾਂ ਦੇ ਕ੍ਰਾਈਟੀਰੀਆ ਹੈਗਾ ਜਾਂ ਤਾਂ ਉਹ ਕਹਿੰਦੇ ਆ ਤੁਹਾਡੀ ਆਸਟ੍ਰੇਲੀਆ ਦੇ ਵਿੱਚ 4 ਸਾਲ ਦੀ ਸਟੱਡੀ ਆ ਬੈਚਲਰ ਜਾਂ ਹਾਇਰ ਲੈਵਲ 'ਤੇ ਠੀਕ ਹੈ ਇੰਗਲਿਸ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਉਹ ਐਗਜ਼ੈਂਪਸ਼ਨ ਹੈਗੀ ਆ ਇਸ ਤੋਂ ਬਿਨਾਂ ਉਹ ਐਗਜ਼ੈਂਪਸ਼ਨ ਦਿੰਦੇ ਆ ਵੀ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਡਿਪਲੋਮਾ ਜਾਂ ਹਾਇਰ ਲੈਵਲ ਦੀ 2 ਸਾਲ ਦੀ ਸਟੱਡੀ ਕੀਤੀ ਹੋਈ ਆ ਪਲੱਸ ਤੁਹਾਡੇ ਕੋਲ 3 ਸਾਲ ਦਾ ਟੀਚਿੰਗ ਦਾ ਐਕਸਪੀਰੀਅੰਸ ਆ ਅਤੇ ਜਿੱਥੇ ਮੀਡੀਅਮ ਆਫ ਇੰਸਟਰਕਸ਼ਨ ਵਾਸ ਇੰਗਲਿਸ਼ ਉੱਥੇ ਤੁਸੀਂ ਨੀਸਾ ਤੋਂ ਇੰਗਲਿਸ਼ ਲਈ ਐਗਜ਼ੈਂਪਸ਼ਨ ਅਪਲਾਈ ਕਰ ਸਕਦੇ ਹੋ ਜੀ
1: ਓਕੇ
2: ਠੀਕ ਹੈ ਅਦਰਵਾਈਜ਼ ਜਿਹੜੀ ਨੀਸਾ ਦੀ ਰਿਕੁਆਇਰਮੈਂਟ ਆ ਉਹ ਅਕੈਡਮਿਕ ਆਇਲਸ ਅਸੈਪਟ ਕਰਦੇ ਆ 7-7-8-8 ਜਾਂ ਇੱਕ ਉਹਨਾਂ ਦਾ ਆਪ ਦਾ ਟੈਸਟ ਆ ਠੀਕ ਹੈ ਉਹ ਕਲੀਅਰ ਕਰ ਲਓ ਉਹਨਾਂ ਦਾ ਟੈਸਟ ਕਲੀਅਰ ਕਰ ਲਓ ਜਾਂ ਤੁਸੀਂ ਅਕੈਡਮਿਕ ਆਇਲਸ ਦੋ 7-7 ਰੀਡਿੰਗ ਰਾਈਟਿੰਗ ਦੇ ਵਿੱਚ 8-8 ਲਿਸਨਿੰਗ ਅਤੇ ਸਪੀਕਿੰਗ ਦੇ ਵਿੱਚ ਅਤੇ ਉਹਦੇ ਬੇਸ 'ਤੇ ਐਗਜ਼ਾਮ ਠੀਕ ਹੈ ਉਹ ਉਹਨਾਂ ਦੀ ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਹੋਗੀ ਜੇ ਤੁਹਾਡੇ ਕੋਲ ਇਹ ਰਿਕੁਆਇਰਮੈਂਟ ਨਹੀਂ ਮੀਟ ਹੋ ਰਹੀ ਤਾਂ ਤੁਹਾਡੇ ਕੋਲ ਜਾਂ ਤਾਂ 4 ਸਾਲ ਦੀ ਆਸਟ੍ਰੇਲੀਅਨ ਸਟੱਡੀ ਹੋਵੇ ਉਹਦੇ ਬੇਸ 'ਤੇ ਐਗਜ਼ਾਮਸ਼ਨ ਆ ਇਹ ਪਹਿਲਾ ਐਗਜ਼ਾਮਸ਼ਨ ਹੋਵੇ
1: ਸਿਰਫ ਟੀਚਿੰਗ 'ਚ ਹੋਵੇ ਜਾਂ ਕੋਈ ਵੀ ਐਨੀ ਰੈਲੇਵੈਂਟ
2: ਐਨੀ ਪਲੱਸ ਟੀਚਿੰਗ ਤਾਂ ਓਬਵੀਅਸਲੀ ਹੋਣੀ ਚਾਹੀਦੀ
1: ਆਫ ਕੋਰਸ ਜੀ
2: ਠੀਕ ਹੈ ਜੀ ਬਟ ਜ਼ਰੂਰੀ ਨਹੀਂ ਵੀ ਆਸਟ੍ਰੇਲੀਆ ਦੇ ਵਿੱਚੋਂ ਟੀਚਿੰਗ ਦੀ ਹੋਣੀ ਚਾਹੀਦੀ ਇੰਡੀਆ ਤੋਂ ਬੀਐਡ ਕੀਤੀ ਹੈ ਇੱਥੇ ਬੈਚਲਰ ਕਰ ਲਈ ਅਤੇ ਉਸ ਤੋਂ ਬਾਅਦ ਮਾਸਟਰ ਡਿਗਰੀ ਕਰ ਲਈ 4 ਸਾਲ ਦੀ ਆਸਟ੍ਰੇਲੀਅਨ ਸਟੱਡੀ ਹੋ ਗਈ ਐਗਜ਼ੈਂਪਸ਼ਨ ਹੋ ਗਈ ਜੀ ਜ਼ਰੂਰੀ ਨਹੀਂ ਵੀ ਟੀਚਿੰਗ ਦੀ ਜਿਹੜੀ ਸਟੱਡੀ ਆ ਉਹ ਆਸਟ੍ਰੇਲੀਆ ਤੋਂ ਹੋਵੇ ਨਹੀਂ ਉਹ ਕੋਈ ਰਿਕੁਆਇਰਮੈਂਟ ਨਹੀਂ ਹੈਗੀ
1: ਓਕੇ
2: ਇੱਕ ਤਾਂ ਹੋ ਗਈ 4 ਸਾਲ ਦੀ ਆਸਟ੍ਰੇਲੀਅਨ ਸਟੱਡੀ ਉਹਦੇ ਬੇਸ 'ਤੇ ਐਗਜ਼ੈਂਪਸ਼ਨ ਹੈਗੀ ਆ ਜਾਂ ਇੰਗਲਿਸ਼ ਪ੍ਰੋਵਾਈਡ ਕਰ ਦਿਉ ਤੁਸੀਂ ਜਿਹੜਾ ਵੀ ਇਹਨਾਂ ਦਾ ਰਿਕੁਆਇਰ ਕ੍ਰਾਈਟੀਰੀਆ ਉਹਨੂੰ ਮੀਟ ਕਰਕੇ ਅਦਰਵਾਈਜ਼ ਜੇ ਤੁਹਾਡੇ ਕੋਲ ਕਿਸੇ ਵੀ ਕੰਟਰੀ ਦੇ ਵਿੱਚ ਜ਼ਰੂਰੀ ਨਹੀਂ ਵੀ ਆਸਟ੍ਰੇਲੀਆ ਤੋਂ 3 ਸਾਲ ਦਾ ਟੀਚਿੰਗ ਦਾ ਐਕਸਪੀਰੀਅੰਸ ਆ ਅਤੇ ਉੱਥੇ ਸਕੂਲ ਤੁਹਾਨੂੰ ਲਿਖ ਕੇ ਦਿੰਦਾ ਵੀ ਮੀਡੀਅਮ ਆਫ ਇੰਸਟਰਕਸ਼ਨ ਵਾਸ ਇੰਗਲਿਸ਼ ਜਦੋਂ ਟੀਚ ਕੀਤਾ ਤੁਸੀਂ ਇੰਗਲਿਸ਼ ਦੇ ਵਿੱਚ ਟੀਚ ਕੀਤਾ ਗਾ ਪਲੱਸ ਆਸਟ੍ਰੇਲੀਆ ਦੇ ਵਿੱਚ ਡਿਪਲੋਮਾ ਜਾਂ ਹਾਇਰ ਲੈਵਲ ਦੀ 2 ਸਾਲ ਦੀ ਸਟੱਡੀ ਹੈ ਤਾਂ ਐਗਜ਼ੈਂਪਸ਼ਨ ਮਿਲਦੀ ਹੈ ਜੀ
1: ਰਾਈਟ ਓਕੇ
2: ਠੀਕ ਹੈ ਜੇ ਟੀਚਿੰਗ ਦੀ ਰਜਿਸਟ੍ਰੇਸ਼ਨ
1: ਫਿਰ ਅਸੈਸਮੈਂਟ ਕਰਵਾਉਣੀ ਪੈਣੀ
2: ਅਸੈਸਮੈਂਟ ਲਈ ਦੂਸਰੀ ਬਾਡੀ ਹੈ ਜੀ
1: ਓਕੇ
2: ਜੇ ਟੀਚਿੰਗ ਦੀ ਰਜਿਸਟ੍ਰੇਸ਼ਨ ਹੋ ਗਈ ਹੈ ਨਾ ਟੀਚਿੰਗ ਦੀ ਤੁਹਾਡੇ ਕੋਲ ਐਜ਼ ਅ ਟੀਚਰ ਰਜਿਸਟ੍ਰੇਸ਼ਨ ਹੈਗੀ ਸਟੇਟ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਜਾਂਦੇ ਹੋ ਸਕਿੱਲ ਅਸੈਸਮੈਂਟ ਲਈ
1: ਠੀਕ ਹੈ
2: ਠੀਕ ਹੈ AITSL ਬਾਡੀ ਆ
1: AITSL
2: ਠੀਕ ਹੈ ਉਹਦੇ ਕੋਲ ਜਾਂਦੇ ਹੋ ਜੇ ਤੁਹਾਡੇ ਕੋਲ ਨੀਸਾ ਦੀ ਰਜਿਸਟ੍ਰੇਸ਼ਨ ਹੈਗੀ ਜਾਂ ਸਪੈਸੀਫਿਕ ਕਿਸੇ ਵੀ ਸਟੇਟ ਤੋਂ ਰਜਿਸਟ੍ਰੇਸ਼ਨ ਹੈਗੀ ਆ ਉਹਦੇ ਬੇਸ 'ਤੇ ਤੁਸੀਂ ਅਪਲਾਈ ਕਰਦੇ ਹੋ ਤਾਂ ਉਹ ਕਹਿੰਦੇ ਆ ਵੀ ਜ਼ਰੂਰੀ ਨਹੀਂ ਸਾਨੂੰ ਇੰਗਲਿਸ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ
1: ਓਕੇ
2: ਠੀਕ ਹੈ ਤਾਂ ਸਕਿੱਲ ਅਸੈਸਿੰਗ ਅਥਾਰਟੀ ਇੰਗਲਿਸ਼ ਮੰਗਦੇ ਨਹੀਂ ਜੀ
1: ਠੀਕ ਹੈ
2: ਠੀਕ ਹੈ ਮੈਂ ਬਹੁਤ ਕਰਵਾਈਆਂ ਜੀ ਠੀਕ ਹੈ ਇੰਡੀਆ ਦੀ BEd ਆ ਚਾਈਲਡ ਕੇਅਰ ਸੈਂਟਰ ਦੇ ਵਿੱਚ 3 ਸਾਲ ਇੱਥੇ ਟੀਚ ਕੀਤਾ ਸੀਗਾ ਅਤੇ ਆਸਟ੍ਰੇਲੀਆ ਦੇ ਵਿੱਚ ਮਾਸਟਰ ਡਿਗਰੀ ਸੀ ਉਹਦੇ ਬੇਸ 'ਤੇ ਵਿਦਆਊਟ ਇੰਗਲਿਸ਼ ਅਸੀਂ ਸਕਿੱਲ ਟੀਚਿੰਗ ਨੀਸਾ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਉਸ ਤੋਂ ਬਾਅਦ ਸਕਿੱਲ ਅਸੈਸਮੈਂਟ ਵੀ ਹੋਗੀ ਜੀ
1: ਵਾਹ
2: ਸੈਕੰਡਰੀ ਸਕੂਲ ਟੀਚਰ ਪ੍ਰਾਇਮਰੀ ਸਕੂਲ ਟੀਚਰ
1: ਰਾਈਟ ਠੀਕ ਹੋ ਗਿਆ ਹੁਣ ਆਪਾਂ ਸਪਤੰਬਰ ਰਾਊਂਡ ਦੇ ਵੱਲ ਆਈਏ ਅਤੇ ਸਪਰਿੰਗ ਦਾ ਮਹੀਨਾ ਹੁੰਦਾ ਸਪਤੰਬਰ ਸਪਰਿੰਗ ਕਹਿੰਦੇ ਖੁਸ਼ੀਆਂ ਲੈ ਕੇ ਆਉਂਦੇ ਅਤੇ ਇਹ ਸਿੱਧੀ PR ਵਾਲਿਆਂ ਦੇ ਲਈ ਖੁਸ਼ੀਆਂ ਲੈ ਕੇ ਆ ਸਕਦਾ ਤੁਹਾਨੂੰ ਲੱਗਦਾ ਪਹਿਲਾ ਰਾਊਂਡ ਹੈ ਸ਼ਾਇਦ
2: ਇਸ ਫਾਈਨੈਂਸ਼ੀਅਲ ਈਅਰ ਦਾ ਪਹਿਲਾ ਰਾਊਂਡ ਹੈ ਜੀ ਅਤੇ ਜੇ ਆਪਾਂ ਇਹਦੀ ਗੱਲ ਕਰੀਏ ਪਹਿਲਾਂ ਇਸ ਤੋਂ ਪਹਿਲਾਂ ਰਾਊਂਡ ਹੋਇਆ ਸੀ 4th June ਨੂੰ ਜੀ
1: ਠੀਕ ਹੈ ਪਿਛਲੇ ਫਾਈਨੈਂਸ਼ੀਅਲ
2: ਹਾਂਜੀ ਪਿਛਲੇ ਲਾਸਟ ਫਾਈਨੈਂਸ਼ੀਅਲ ਈਅਰ ਦਾ ਲਾਸਟ
1: ਰਾਉਂਡ ਸੀਗਾ
2: ਉਹਦੇ ਵਿੱਚ 10,000 ਦੇ ਨੇੜੇ ਤੇੜੇ ਇਨਵੀਟੇਸ਼ਨਸ ਗਏ ਸੀ ਕੰਸਟਰਕਸ਼ਨ ਆਕੂਪੇਸ਼ਨਸ ਨੂੰ 65 ਪੁਆਇੰਟ ਤੇ ਇਨਵੀਟੇਸ਼ਨ ਗਿਆ ਟੀਚਰਸ ਨੂੰ ਗਿਆ 80-85 ਪੁਆਇੰਟਸ ਤੇ ਉੱਥੇ ਗਿਆ ਗਿਆ ਹੈਨਾ ਹੈਲਥ ਦੇ ਵਿੱਚ ਨਰਸਿਸ ਵਗੈਰਾ ਨੂੰ 75 ਕੱਟ ਆਫ ਰਹੀ ਆ 70-75 ਪੁਆਇੰਟਸ ਕੱਟ ਆਫ ਰਹੀ ਆ ਸੇਮ ਇਸ ਵਾਰ ਰਹੂਗਾ ਜੀ
1: ਰਾਈਟ 30 ਸਤੰਬਰ ਨੂੰ ਆਉਣਾ ਫਿਰ ਇਹ
2: 30 ਸਤੰਬਰ ਨੂੰ ਡਿਪਾਰਟਮੈਂਟ ਨੇ ਪਹਿਲਾਂ ਹੀ ਅਨਾਊਂਸ ਕਰਤਾ ਇਹ ਗੁੱਡ ਥਿੰਗ ਹੋਈ ਆ ਵੀ ਪਹਿਲਾਂ ਕੋਈ ਅਨਪ੍ਰਡਿਕਟੇਬਲ ਸੀ ਡਿਪਾਰਟਮੈਂਟ ਕਿਸੇ ਵੀ ਦਿਨ ਰਾਊਂਡ
1: ਕਿਸੇ ਵੀ ਦਿਨ ਪਹਿਲਾਂ ਹੀ
2: ਬਟ ਹੁਣ ਡਿਪਾਰਟਮੈਂਟ ਪਹਿਲਾਂ ਹੀ ਅਨਾਊਂਸ ਕਰ ਦਿੰਦਾ ਵੀ
1: ਅਸੀਂ ਉਹਦੇ ਨਾਲ ਰੈਡੀ ਰਹਿਣਗੇ ਜਿਨ੍ਹਾਂ ਦੇ ਕੋਈ
2: ਡੈਫੀਨਿਟਲੀ ਤੁਸੀਂ ਆਪਣੀ ਯੂਆਈਜ਼ ਅਪਡੇਟ ਕਰਕੇ ਰੱਖੋ ਐਨ ਆ ਸਕਿੱਲ ਅਸੈਸਮੈਂਟ ਆਪਣੀ ਕਰਵਾ ਕੇ ਰੱਖੋ ਚੈੱਕ ਕਰੋ ਕੋਈ ਡਾਕੂਮੈਂਟ ਐਕਸਪਾਇਰ ਤਾਂ ਨਹੀਂ ਹੈਗਾ ਤੁਹਾਡਾ
1: ਰਾਈਟ ਤੁਹਾਨੂੰ ਲੱਗ ਰਿਹਾ ਪ੍ਰੇਮ ਜੀ ਕਿ ਜੋ ਜੂਨ ਵਾਲੀ ਜੋ ਜਿਸ ਤਰ੍ਹਾਂ ਇੱਕ ਹੈਵੀ ਜਿਹੜੇ ਇੱਕ ਰਾਊਂਡ ਹੋਇਆ ਸੀਗਾ ਉਹ ਉਸ ਤਰੀਕੇ ਦਾ ਕਰ ਸਕਦੇ ਹਾਂ ਕਿਉਂਕਿ ਆਲਰੇਡੀ ਕਾਫੀ ਡਿਲੇਡ ਚੱਲ ਰਹੇ ਹੈ ਕਿਉਂਕਿ ਆਲਰੇਡੀ ਫਾਈਨੈਂਸ਼ੀਅਲ ਈਅਰ ਦੇ ਵਿੱਚ 3 ਮਹੀਨੇ ਲਗਭਗ ਨਿਕਲ ਹੀ ਜਾਣਗੇ ਸਤੰਬਰ ਦਾ ਤਾਂ ਐਂਡਿੰਗ
2: ਉਹ 3 ਮਹੀਨੇ ਪੂਰੇ ਹੋ ਗਏ ਉਸ ਦਿਨ ਲਾਸਟ ਡੇ ਹੈ ਜੀ ਕੁਆਟਰ ਦਾ
1: ਫਿਰ ਇਹ ਡੂ ਯੂ ਥਿੰਕ ਕਿ ਕੁਆਇਟ ਅ ਬਿਟ ਸਿਮਿਲਰ ਟੂ ਜੂਨ ਰਾਊਂਡ
2: ਡੈਫੀਨੇਟਲੀ ਗੌਤਮ ਜੀ ਜੇ ਆਪਾਂ ਗੱਲ ਕਰੀਏ ਉਹ ਸੇਮ ਹੀ ਹੋਊਗਾ ਵੈਸੇ ਵੀ ਜਿਹੜੀ ਲਾਸਟ ਵੀਕ ਤੁਸੀਂ ਦੇਖੋ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਸਪੈਸੀਫਿਕ ਕਿਹਾ ਵੀ ਸਾਨੂੰ ਇਹ ਆਕੂਪੇਸ਼ਨ ਦੇ ਵਿੱਚ ਬੰਦੇ ਚਾਹੀਦੇ ਆ ਜੀ ਐਪਲੀਕੈਂਟ
1: ਕਿਹੜੀਆਂ ਹੋਣਗੀਆਂ ਆਕੂਪੇਸ਼ਨ ਤੁਹਾਨੂੰ ਲੱਗ ਰਿਹਾ
2: ਜਿਹੜਾ ਮਰਜ਼ੀ ਚੱਕ ਲਓ ਜੀ ਅਤੇ ਹੈਲਥ ਕੇਅਰ ਦੇ ਵਿੱਚ ਆਪਾਂ ਨਰਸਿਸ ਡਾਕਟਰਸ ਫਿਜ਼ੀਓਥੈਰੇਪਿਸਟ ਆਕੂਪੇਸ਼ਨਲ ਥੈਰੇਪਿਸਟ ਕਾਇਰੋਪ੍ਰੈਕਟਰ ਸਪੀਚ ਪੈਥੋਲੋਜਿਸਟ ਸਭ ਨੂੰ ਇਨਵੀਟੇਸ਼ਨ ਗਏ ਆ ਜੀ ਇਸ ਵਾਰ ਫਿਰ ਸੇਮ ਚੀਜ਼ ਹੋਣੀ ਆ ਹੈ ਨਾ ਟੀਚਿੰਗ ਦੇ ਵਿੱਚ ਸੈਕੰਡਰੀ ਸਕੂਲ ਟੀਚਰਸ ਨੂੰ ਡੈਫੀਨੇਟਲੀ ਇਨਵੀਟੇਸ਼ਨ ਜਾਣਗੇ ਅਰਲੀ ਚਾਈਲਡਹੁੱਡ ਟੀਚਰਸ ਨੂੰ ਥੋੜ੍ਹਾ ਡਾਊਟ ਲੱਗ ਰਿਹਾ ਬਟ 90 ਪੁਆਇੰਟਸ ਤਾਂ ਉਹਨਾਂ ਨੂੰ ਵੀ ਇਨਵੀਟੇਸ਼ਨ ਜਾਊਗਾ ਇਸ ਤੋਂ ਬਿਨਾਂ ਸਿਵਲ ਇੰਜੀਨੀਅਰਸ ਨੂੰ ਠੀਕ ਹੈ ਕੰਸਟਰਕਸ਼ਨ ਪ੍ਰੋਜੈਕਟ ਮੈਨੇਜਰਸ ਨੂੰ ਲਾਸਟ ਇਨਵੀਟੇਸ਼ਨ ਰਾਊਂਡ ਦੇ ਵਿੱਚ 80 ਪੁਆਇੰਟਸ 75-80 ਪੁਆਇੰਟਸ ਦੇ ਇਨਵੀਟੇਸ਼ਨ ਗਏ 80 ਸੀ
1: ਓਕੇ
2: ਕੰਸਟਰਕਸ਼ਨ ਪ੍ਰੋਜੈਕਟ ਮੈਨੇਜਰ ਹੈ ਨਾ ਉਹਨਾਂ ਨੂੰ ਇਨਵੀਟੇਸ਼ਨਸ ਗਏ ਸੇਮ ਇਸ ਵਾਰ ਵੀ ਹੋਣਾ ਕੱਟ ਆਫ ਉਹੀ ਰਹਿਣੀ ਹੈ ਜੀ ਟ੍ਰੇਡ ਦੇ ਵਿੱਚ ਜਿੰਨੇ ਟ੍ਰੇਡ ਆਕੂਪੇਸ਼ਨ ਕੁੱਕਰੀ ਨੂੰ ਛੱਡ ਦਿਓ
1: ਅੱਛਾ
2: ਹੈ ਨਾ ਕੁੱਕਰੀ ਕੁੱਕਰੀ 'ਚ ਕੰਪੀਟੀਸ਼ਨ ਬਹੁਤ ਜ਼ਿਆਦਾ ਵੈਸੇ ਵੀ ਕੁੱਕਰੀ ਉਹਨਾਂ ਦੇ ਉੱਤੇ ਹੈ ਨਹੀਂ ਕੰਸਟਰਕਸ਼ਨ ਰਿਲੇਟਡ
1: ਪ੍ਰਾਇਓਰਿਟੀ ਲਿਸਟ 'ਚ ਨਹੀਂ ਹੈਗੀ
2: ਕੰਸਟਰਕਸ਼ਨ ਰਿਲੇਟਡ ਉੱਥੇ ਨਹੀਂ ਹੈਗੀ ਹੈ ਨਾ ਮੈਨੇਜਮੈਂਟ ਕੰਸਲਟੈਂਟ ਰਿਸੋਰਸਿਸ ਦੇ ਵਿੱਚ ਇਹੋ ਜਿਹੇ ਆ ਜਾਂਦੇ ਨਾ ਕੰਸਲਟੈਂਟ ਜਾਂ ਹੋਰ ਐਗਰੀਕਲਚਰ ਦੇ ਵਿੱਚ ਆ ਜਾਂਦਾ ਆਪਣਾ ਐਗਰੀਕਲਚਰ ਇੰਜੀਨੀਅਰ ਆ ਜਾਂਦਾ
1: ਫਿਸ਼ਰੀਜ਼ ਆ ਗਿਆ
2: ਕੰਸਲਟੈਂਟ ਐਗਰੀਕਲਚਰ ਕੰਸਲਟੈਂਟ ਆ ਜਾਂਦਾ ਕਈ ਆਕੂਪੇਸ਼ਨਸ ਹੈਗੇ ਆ ਜੀ
1: ਠੀਕ ਹੋ ਗਿਆ
2: ਉਹ ਸਾਰਿਆਂ ਨੂੰ ਇਨਵੀਟੇਸ਼ਨ ਇਸ ਵਾਰ ਸੇਮ ਹੀ
1: ਜਾਊਗਾ ਜਿਹੜਾ ਪੁਆਇੰਟਸ ਹੈਗੇ ਨੇ ਅਲੱਗ ਅਲੱਗ ਕੈਟਾਗਰੀ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਜਿੱਦਾਂ ਫੋਰ ਐਗਜ਼ਾਮਪਲ ਜੇ ਆਈ ਟੀ ਦੀ ਹੈ ਤਾਂ ਇੱਦਾਂ ਪ੍ਰੈਫਰੈਂਸ ਹੈ ਕਿ ਆਈ ਟੀ ਵਾਲੇ ਮਾਸਟਰ ਡਿਗਰੀ ਵਾਲਿਆਂ ਨੂੰ ਪ੍ਰੈਫਰੈਂਸ ਹੈ ਕੰਸਟਰਕਸ਼ਨ ਵਾਲੇ ਡਿਪਲੋਮਾ ਵਾਲਿਆਂ ਨੂੰ ਪ੍ਰੈਫਰੈਂਸ ਹੈ ਕਿਉਂਕਿ ਟ੍ਰੇਡ ਕੋਰਸ ਦੀ ਤੁਸੀਂ ਗੱਲ ਕੀਤੀ ਸੀਗੀ ਕਿ ਕਈ ਵਾਰ ਤਾਂ ਟ੍ਰੇਡ ਕੋਰਸ 65 ਪੁਆਇੰਟ 'ਤੇ ਵੀ ਇਨਵਾਈਟ ਲੈ ਜਾਂਦੇ ਨੇ 65 ਪੁਆਇੰਟ ਇਜ਼ ਗਰੰਟੀ ਆਫ 189 ਪੁਆਇੰਟ
2: ਮਿਨੀਮਮ ਕੁਆਲੀਫਾਈਂਗ ਪੁਆਇੰਟਸ ਜੀ
1: 65
2: ਗਰੰਟੀ ਨਹੀਂ ਹੈਗੀ ਆਪਾਂ ਆਈ ਟੀ ਦੀ ਗੱਲ ਕਰੀਏ ਲੀਸਟ ਪ੍ਰਾਇਓਰਟੀ ਇਸ ਟਾਈਮ ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈਗੀ ਜੀ
1: 65-70 ਦੇ ਨਾਲ
2: ਹੈ ਨਾ 105 ਪੁਆਇੰਟ 100 ਪੁਆਇੰਟ ਜੇ ਆਪਾਂ ਜਿੰਨੇ ਵੀ ਆਈ ਟੀ ਰਿਲੇਟਡ ਆਕੂਪੇਸ਼ਨ ਆ ਨਾ ਜੀ 100 ਪੁਆਇੰਟ ਤੇ 200 ਤੋਂ ਉੱਪਰ ਐਪਲੀਕੈਂਟ ਬੈਠੇ ਹਰੇਕ ਆਕੂਪੇਸ਼ਨ ਦੇ ਵਿੱਚ ਜਿੰਨੇ ਸੋਫਟਵੇਅਰ ਇੰਜੀਨੀਅਰ ਕਹਿ ਲਓ ਬਿਜ਼ਨਸ ਐਨਾਲਿਸਟ ਕਹਿ ਲਓ ਸਿਸਟਮ ਐਨਾਲਿਸਟ ਜਿੰਨੇ ਵੀ ਤੁਸੀਂ ਉਹਦੇ ਚੱਕ ਲਓ ਕੰਪਿਊਟਰ ਨੈਟਵਰਕ ਐਂਡ ਸਿਸਟਮ ਇੰਜੀਨੀਅਰ ਜਿੰਨੇ ਵੀ ਆਕੂਪੇਸ਼ਨਸ ਆਈ ਟੀ ਰਿਲੇਟਡ ਸਭ ਜੇ ਤੁਸੀਂ ਉਹਦਾ ਡਾਟਾ ਚੈੱਕ ਕਰੋਗੇ ਤਾਂ ਈਓ ਆਈਜ਼ ਆਪਾਂ 189 ਲਈ ਜਿਹੜੀ ਈਓ ਆਈਜ਼ ਲੋਜ ਆ 100 ਪੁਆਇੰਟ ਦੇ ਉੱਪਰ 200 ਤੋਂ ਉੱਪਰ ਐਪਲੀਕੈਂਟ ਬੈਠੇ ਆ ਹੈ ਨਾ ਜੇ ਆਪਾਂ ਉਸ ਤੋਂ ਬਿਨਾਂ ਹੈਲਥ 'ਚ ਚਲੇ ਜਾਈਏ ਕੰਪੀਟੀਸ਼ਨ ਇਜ਼ ਦੇਅਰ ਬਟ 75-80 ਪੁਆਇੰਟ ਇਜ਼ ਇਨਫ ਨਰਸਿਸ ਨੂੰ 75-80 ਪੁਆਇੰਟਸ ਤੇ ਆਊਗਾ ਜੀ ਹੈ ਨਾ ਸੇਮ ਫਿਜ਼ੀਓਥੈਰੇਪਿਸਟ ਨੂੰ ਆਕੂਪੇਸ਼ਨਲ ਥੈਰੇਪਿਸਟ ਕਾਇਰੋਪ੍ਰੈਕਟਰ ਡਾਕਟਰ ਸਰਜਨ
1: ਠੀਕ ਹੈ
2: ਉਹਨਾਂ ਨੂੰ ਆਊ ਬਟ ਇਹ ਜਿਹੜੇ ਜਿੰਨੇ ਵੀ ਆਕੂਪੇਸ਼ਨ ਆ ਇਹਨਾਂ ਜਿੰਨੇ ਵੀ ਐਪਲੀਕੈਂਟਸ ਆ ਇਹਦੇ ਵਿੱਚ ਇਹਨਾਂ ਦੇ ਮਿਨੀਮਮ 7 ਇੰਚ ਤਾਂ ਸਭ ਦੇ ਹੀ ਹੁੰਦੇ ਆ
1: ਜੀ ਰਾਈਟ ਰਾਈਟ
2: ਹੈ ਨਾ 7 ਇੰਚ ਉੱਥੇ ਪਹੁੰਚ ਹੀ ਜਾਂਦੇ ਆ
1: ਇਹ ਇਹੀ ਪੁਆਇੰਟ ਹੈ ਪ੍ਰੇਮ ਜੀ ਹੁਣ ਤੁਸੀਂ ਕਿਹਾ ਕਿ 30 ਸਤੰਬਰ ਹੁਣ ਡੇਟ ਦੱਸਤੀ ਗਵਰਨਮੈਂਟ ਨੇ ਚੰਗਾ ਕਰਤਾ ਆਪਣੇ ਆਪ ਨੂੰ ਅਪਡੇਟ ਕਰ ਲਓ EOI ਦੀ ਤੁਸੀਂ ਗੱਲ ਕੀਤੀ ਹੈ ਕਿੰਨਾ ਇੰਪੋਰਟੈਂਟ ਕਿੰਨਾ ਕਰੂਸ਼ੀਅਲ ਫੈਕਟਰ ਹੈ EOI ਫੋਰ ਐਗਜ਼ਾਮਪਲ ਮੇਰੇ 60-70 ਪੁਆਇੰਟਸ ਹੈਗੇ ਨੇ ਤੇ ਆਈ ਨੋ ਕਿ ਮੈਂ ਜਾਂ ਨਾਟੀ ਚੋਂ ਜਾਂ ਕਿਸੇ ਹੋਰ ਤੋਂ ਮੈਂ 5 ਪੁਆਇੰਟ ਹੋਰ ਗੇਨ ਕਰ ਸਕਦਾ ਤੇ ਮੈਂ ਉਹ ਫਟਾਫਟ ਆਪਣੀ ਫਾਈਟ ਬੈਕ ਕਰਾਂ 30 ਤਰੀਕ ਤੋਂ ਪਹਿਲਾਂ ਆਪਣੇ ਪੁਆਇੰਟ ਅਪਡੇਟ ਕਰਾਂ EOI ਦੇ ਵਿੱਚ ਆਪਣਾ ਮੈਂ ਅਪਡੇਟ ਕਰਦਾ ਹੁਣ ਮੇਰੇ ਬਰਾਬਰ ਜਿਹਨੇ 70 ਦੀ ਲਗਾਈ ਹੋਈ ਹੈ ਤੇ ਮੈਂ 5 ਪੁਆਇੰਟ ਹੋਰ ਵਧਾ ਕੇ EOI ਬਿਲਕੁਲ ਫਰੈਸ਼ ਲਗਾਈ ਹੈ ਕਿੰਨਾ ਕੁ ਇੰਪੈਕਟ ਪਊਗਾ ਇਹਦਾ ਉਹ ਜਿਵੇਂ ਪ੍ਰੋ ਰਾਟਾ ਸਿਸਟਮ ਕੀ ਕਹਿੰਦੇ ਹੁੰਦੇ 189 ਦੇ ਵਿੱਚ
2: ਗੌਤਮ ਜੀ ਇਹ ਜੇ ਤਾਂ ਦੋ ਐਪਲੀਕੈਂਟ ਤੇ ਸੇਮ ਪੁਆਇੰਟ ਹੈ ਨਾ ਇੱਕ ਨੇ 10 ਦਿਨ ਪਹਿਲਾਂ ਆਪਦੀ EOI ਲਾਂਚ ਕੀਤੀ 70 ਪੁਆਇੰਟਸ ਦੇ ਨਾਲ ਤੁਸੀਂ ਆਪਦੀ EOI ਅੱਜ ਲਾਂਚ ਕੀਤੀ 70 ਜਾਂ ਅਪਡੇਟ ਕੀਤੀ 70 ਤਾਂ ਜੇ ਕੱਟ ਆਫ 70 ਰਹੀ ਠੀਕ ਆ ਇੱਕ ਬੰਦੇ ਨੂੰ ਇਨਵੀਟੇਸ਼ਨ ਜਾਣਾ ਜਿਹਨੇ 10 ਦਿਨ ਪਹਿਲਾਂ ਆਪਦੀ EOI ਲਾਂਚ ਕੀਤੀ ਸੀ ਉਹਨੂੰ ਇਨਵੀਟੇਸ਼ਨ ਜਾਊਗਾ ਜੀ
1: ਰਾਈਟ
2: ਠੀਕ ਹੈ ਤਾਂ ਇਹ ਤਾਂ 189 ਲਈ ਤਾਂ ਇੱਕ ਇੱਕ ਮਿੰਟ ਦਾ ਵੀ ਡਿਫਰੈਂਸ ਆ ਜਾਂਦਾ ਜੀ ਇੱਕ ਮਿੰਟ ਦਾ ਡਿਫਰੈਂਸ ਜਿਹਨੇ ਪਹਿਲਾਂ ਲਾਂਚ ਕੀਤੀ ਹੈ ਵਿਦ ਸੇਮ ਪੁਆਇੰਟ ਜਦੋਂ ਇੱਕ ਹੀ ਪੁਆਇੰਟ ਤੇ ਦੋ ਐਪਲੀਕੈਂਟ ਹੈ ਜਿਹਨੇ ਪਹਿਲਾਂ EOI ਲਾਂਚ ਕੀਤੀ ਹੈ ਉਹਨੂੰ ਜਾਊਗਾ ਜੀ
1: ਠੀਕ
2: ਇਨਵੀਟੇਸ਼ਨ
1: ਸੋ ਇਫ ਸਮਵਨ ਇਨਕਰੀਜ਼ ਦੇਅਰ ਪੁਆਇੰਟਸ ਬਿਫੋਰ 30 ਸਪਤੰਬਰ ਚਾਹੇ ਉਹ ਇੰਗਲਿਸ਼ ਹੈ ਚਾਹੇ ਵਰਕ ਐਕਸਪੀਰੀਅੰਸ ਹੈ ਨਾਟੀ ਹੈ ਕੁਛ ਵੀ ਹੋਰ ਹੈਗਾ ਤੇ ਉਹ ਫਿਰ ਆਪਣੀ ਨਵੀਂ EOI ਲਾਂਚ ਕਰਨ ਜਾਂ ਉਸੇ EOI ਨੂੰ ਅਪਡੇਟ ਕਰਨ ਕਿਉਂਕਿ ਨਵੀਂ ਦਾ ਤਾਂ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ
2: ਨਹੀਂ ਇਹੋ ਜਿਹਾ ਕੁਛ ਨਹੀਂ ਹੈਗਾ ਜੀ ਨਵੀਂ ਵੀ ਲਾਂਚ ਕਰ ਦੇਣ ਪੁਰਾਣੀ ਜਿਹੜੀ EOI ਜੇ ਉਹ ਐਕਟਿਵ ਆ ਉਹਨੂੰ ਅਪਡੇਟ ਕਰੋ ਬਟ ਉਸ ਵਨ ਇਨ ਦਾ ਸੇਮ ਥਿੰਗ ਆ ਜੀ ਦੇਖੋ ਜਦੋਂ ਅਸੀਂ EOI ਅਪਡੇਟ ਕਰਦੇ ਹਾਂ ਜੇ ਉਹਦੇ 'ਚ ਪੁਆਇੰਟਸ ਨਹੀਂ ਚੇਂਜ ਹੋ ਰਹੇ ਤਾਂ ਇਹਦੇ 'ਚ ਡੇਟ ਆਫ ਫੈਕਟ ਚੇਂਜ ਨਹੀਂ ਹੁੰਦੀ ਡੇਟ ਆਫ ਫੈਕਟ ਹੁੰਦੀ ਹੈ ਵੀ ਜਿਸ ਟਾਈਮ ਤੇ ਅਸੀਂ EOI ਲਾਂਚ ਕੀਤੀ ਆ ਹੈ ਨਾ ਲੈਟਸ ਸੇ ਆਪਾਂ ਅੱਜ ਲਾਂਚ ਕੀਤੀ ਤਾਂ ਉਹਦੀ ਡੇਟ ਆਫ ਫੈਕਟ ਅੱਜ ਦੀ ਡੇਟ ਹੋਊਗੀ 23rd ਆਫ ਸਪਟੰਬਰ ਹੋਊਗੀ ਹੈ ਨਾ ਬਟ ਲੈਟਸ ਸੇ ਕੱਲ ਉਹ 7 ਇੰਚ ਆ ਜਾਂਦੇ ਐਪਲੀਕੈਂਟ ਨੇ ਅਪਡੇਟ ਕੀਤੀ ਜੇ ਪੁਆਇੰਟਸ ਉੱਪਰ ਹੋ ਗਏ ਜਾਂ ਨੀਚੇ ਚਲੇ ਗਏ ਤਾਂ ਡੇਟ ਆਫ ਫੈਕਟ ਕੱਲ ਦੀ ਹੋ ਜਾਊਗੀ ਜੀ
1: ਰਾਈਟ
2: ਚੇਂਜ ਹੋਊਗੀ ਜੇ ਪੁਆਇੰਟਸ ਨਹੀਂ ਚੇਂਜ ਹੋਏ ਡੇਟ ਆਫ ਫੈਕਟ ਸੇਮ ਰਹੂਗੀ
1: ਹੈ ਨਾ ਠੀਕ ਹੈ
2: ਤਾਂ ਬੈਟਰ ਆ ਅਪਡੇਟ ਕਰਕੇ ਰੱਖੋ ਜੀ ਆਪਦੀ EOIs ਨਵੀਆਂ EOIs ਵੀ ਲਾਂਚ ਕਰਕੇ ਰੱਖੋ ਕੋਈ ਇਸ਼ੂ ਨਹੀਂ ਹੈਗਾ
1: ਠੀਕ ਹੈ ਠੀਕ ਹੈ ਤੇ ਮਲਟੀਪਲ EOI ਵਾਲਾ ਹੁਣ ਸਿਸਟਮ ਹੈਗਾ ਹਾਲੇ ਵੀ
2: ਜੀ ਤੁਸੀਂ ਕਿੰਨੀਆਂ ਮਰਜ਼ੀ
1: 190491 ਐਦਾਂ ਇਕੱਠੀਆਂ ਪਾ ਸਕਦੇ ਹਾਂ
2: ਇਕੱਠੀਆਂ ਵੀ ਪਾ ਸਕਦੇ ਹਾਂ ਬਟ ਅਸੀਂ ਪ੍ਰੈਫਰ ਕਰਦੇ ਹਾਂ ਵੀ ਇੱਕ ਡਿਫਰੈਂਟ ਪਾਓ 189 ਲਈ ਅਲੱਗ ਤੋਂ 190 ਲਈ ਅਲੱਗ ਤੋਂ
1: ਉਹਦੀ ਫਿਰ ਫੀਸ ਅੱਡ ਅੱਡ ਹੋਈ
2: ਨਹੀਂ ਕੋਈ ਫੀਸ ਨਹੀਂ ਹੈਗੀ ਜੀ EOI ਲਾਂਚ ਕਰਨ ਦੀ ਕੋਈ ਫੀਸ ਨਹੀਂ ਹੈਗੀ ਤੁਸੀਂ ਇਹ ਡਿਪਾਰਟਮੈਂਟ ਦੇ ਕੰਨਾਂ 'ਚ ਨਾ ਕੱਢ ਦਿਓ ਜੀ ਉਹਨਾਂ ਨੇ $25 ਲਾਈ ਦੇਣੀ ਹੈ ਕੈਨਬਰਾ ਨੇ ਲਾ ਦੇਣਾ
1: $25 ਪਸੰਦ ਬਹੁਤ ਆਉਂਦੇ ਨੇ ਹਰ ਚੀਜ਼ 'ਚ
2: ਕੈਨਬਰਾ ਦੇ ਵਿੱਚ ਪਿਛਲੇ ਫਾਈਨੈਂਸ਼ੀਅਲ ਈਅਰ ਤੱਕ ਜਿੰਨੇ ਵੀ ਕੈਨਬਰਾ ਮੈਟ੍ਰਿਕਸ ਲਾਂਚ ਕਰਦੇ ਕੋਈ ਫੀਸ ਨਹੀਂ ਸੀ ਜੀ ਹੁਣ ਉਹਨਾਂ ਨੇ $25 ਪਲੱਸ GST $27.5 ਲੈ ਰਹੇ ਆ ਜੀ ਉਹ ਫੀਸ
1: ਰਾਈਟ ਇਹ ਕੋਈ ਫੀਸ ਵਾਲਾ ਨਹੀਂ ਆਪਾਂ ਕੋਈ ਜੁਮਲਾ ਨਹੀਂ ਦੇ ਰਹੇ ਹੈਗੇ ਉਹਨਾਂ ਨੂੰ ਪਰ ਪ੍ਰੇਮ ਜੀ ਆਹ ਜਿਹੜਾ ਤੁਹਾਨੂੰ ਤੁਸੀਂ ਗੱਲ ਕੀਤੀ ਹੈ ਕਿ ਜੇ ਅਪਡੇਟ ਕਰ ਸਕਦੇ ਹੋ ਹੁਣ ਜੇ ਦਾ ਕੀ ਜਵਾਬ ਹੈ ਮਤਲਬ ਮੈਂ ਕਿੱਦਾਂ ਤੈਅ ਕਰਾਂ ਕਿ ਮੈਂ ਫਲਾਨੀ ਕੈਟਾਗਰੀ ਦੇ ਵਿੱਚ ਫਾਲ ਕਰਦਾ ਤੇ ਮੇਰੇ 80 ਪੁਆਇੰਟ ਹੈ ਤੇ ਮੇਰੇ ਬਾਕੀਆਂ ਦੇ ਨਾਲੋਂ ਬਿਹਤਰ ਹੈਗੇ ਮੈਨੂੰ ਅਪਡੇਟ ਕਰਨ ਦੀ ਹੋਰ ਲੋੜ ਨਹੀਂ ਜਾਂ ਮੈਂ ਫਲਾਨੀ ਕੈਟਾਗਰੀ 'ਚ ਹੈ ਮੈਂ ਮਾਸਟਰ ਡਿਗਰੀ ਕੀਤੀ ਹੋਈ ਹੈ ਮੇਰੇ 70 ਪੁਆਇੰਟ ਬਣ ਰਹੇ ਹੈ ਆਹ ਕੈਟਾਗਰੀ ਤਾਂ ਵੈਸੇ ਹੀ ਬਹੁਤ ਜ਼ਿਆਦਾ ਹੌਟ ਸੈਲਿੰਗ ਕੇਕ ਹੈਗੀ ਹੈ ਨਾ
2: ਉਹਦੇ ਵਿੱਚ ਹਮੇਸ਼ਾ ਅਸੀਂ ਰਾਈਟ ਇਨਫੋਰਮੇਸ਼ਨ ਦਿੰਦੇ ਹਾਂ
1: ਰਾਈਟ
2: ਹੈ ਨਾ ਜੇ ਕਿਸੇ ਕੋਲ ਮਾਸਟਰ ਡਿਗਰੀ ਆ ਤਾਂ ਓਬਵੀਅਸਲੀ ਉੱਥੇ ਮਾਸਟਰ ਡਿਗਰੀ ਵਾਲਾ ਡਾਟਾ ਹੀ ਉਹ ਕਰੂਗਾ ਜੇ ਠੀਕ ਆ ਮਾਸਟਰ ਵੀ ਹੈਗੀ ਬੈਚਲਰ ਵੀ ਹੈਗੀ ਨਾਲ ਸਰਟੀਫਿਕੇਟ ਵੀ ਹੈਗਾ ਸਰਟ 3 ਆ ਜਾਂ ਸਰਟ 4 ਆ ਉਹ ਸਾਰੀਆਂ ਉਹਦੇ 'ਚ ਡਿਗਰੀਜ਼ ਆਪਦੀਆਂ ਪਾਓ ਅਤੇ ਸਿਸਟਮ ਨੇ ਆਟੋਮੈਟਿਕਲੀ ਪੁਆਇੰਟਸ ਦੇ ਦੇਣੇ ਆ ਜੀ
1: ਠੀਕ
2: ਹੈ ਇੰਗਲਿਸ਼ ਆ ਇੰਗਲਿਸ਼ ਦਾ ਜਿਹੜਾ ਸਕੋਰ ਆ ਉਹੀ ਆਪਾਂ ਉਹਦੇ 'ਚ ਪਾਵਾਂਗੇ ਜੀ ਹੈ ਨਾ ਜੇ ਸਕੋਰ ਇਨਕਰੀਜ਼ ਹੋ ਗਿਆ ਉਹਦੇ ਨਾਲ ਪੁਆਇੰਟਸ ਵੱਧ ਰਹੇ ਆ ਤਾਂ ਡੈਫੀਨੇਟਲੀ ਉਹਨੂੰ ਅਪਡੇਟ ਕਰੋ ਹੈ ਨਾ ਐਕਸਪੀਰੀਅੰਸ ਦਾ ਜੇ ਹੈਗਾ ਕੋਈ ਜੋਬ ਤੁਸੀਂ ਆਲਰੇਡੀ ਫਿਨਿਸ਼ ਕਰਤੀ ਆ ਤਾਂ ਉਹ ਜੋਬ ਨੂੰ ਐਂਡ ਕਰੋ ਅਤੇ ਉਸ ਤੋਂ ਬਾਅਦ ਜੇ ਨਵੀਂ ਸਟਾਰਟ ਹੋ ਗਈ ਰੈਲੀਵੈਂਟ ਜੋਬ ਆ ਤਾਂ ਉਹਦਾ ਡਾਟਾ ਉਹਦੇ 'ਚ ਕਰੋ ਕਿਉਂਕਿ ਸਿਸਟਮ ਨੂੰ ਨਹੀਂ ਪਤਾ ਵੀ ਤੁਸੀਂ ਜੋਬ ਐਂਡ ਹੋ ਗਈ ਤੁਹਾਡੀ ਜਾਂ ਤੁਸੀਂ ਜੋਬ ਚੇਂਜ ਕਰ ਲਈ ਜਾਂ ਨਹੀਂ ਹੈ ਨਾ ਲੈਟਸ ਸੇ ਮੈਂ ਇੱਕ 1.5 ਸਾਲ ਪਹਿਲਾਂ EOI ਲਾਂਚ ਕੀਤੀ ਜੀ ਸਾਰਾ ਉਹਦੇ 'ਚ ਡਾਟਾ ਪਾਤਾ ਉਸ ਟਾਈਮ ਮੈਂ ਆਪਦੇ ਫੀਲਡ ਦੇ ਵਿੱਚ ਜੋਬ ਕਰ ਲੈਟਸ ਸੇ ਮੈਂ ਐਜ਼ ਆ ਰਜਿਸਟਰਡ ਨਰਸ ਜੋਬ ਕਰ ਰਿਹਾ ਜੀ ਹੈ ਨਾ 1.5 ਸਾਲ ਪਹਿਲਾਂ ਲਾਂਚ ਕੀਤੀ ਸੀ ਉਸ ਤੋਂ ਬਾਅਦ ਮੈਂ EOI ਨੂੰ ਕੁਛ ਨਹੀਂ ਕੀਤਾ ਬਟ ਇਨ ਦਾ ਮੇਨ ਟਾਈਮ ਕੀ ਹੋਇਆ ਮੈਂ ਜੋਬ ਛੱਡਤੀ ਜੀ 6 ਮਹੀਨੇ ਪਹਿਲਾਂ ਹੈ ਨਾ ਤਾਂ
1: ਰਾਈਟ
2: ਸਿਸਟਮ ਨੇ ਤਾਂ ਮੈਨੂੰ ਪੁਆਇੰਟ ਦੇਈ ਜਾ ਰਿਹਾ ਹੈਗਾ ਜਿੰਨੇ ਵੀ ਪੁਆਇੰਟਸ ਹੋਣਗੇ
1: ਹੈ ਨਾ
2: ਤੇ ਲੈਟਸ ਸੇ ਵੀ ਮੈਂ 11 ਮਹੀਨੇ ਜੋਬ ਕੀਤੀ ਤੇ ਛੱਡਤੀ ਜੀ ਹੈ ਨਾ ਉਸ ਤੋਂ ਬਾਅਦ ਮੈਂ ਆਪਦੇ ਫੀਲਡ ਦੇ ਵਿੱਚ ਜੋਬ ਨਹੀਂ
1: ਕੀਤੀ
2: ਸਿਸਟ ਮੈਂ 1.5 ਸਾਲ ਪਹਿਲਾਂ EOI ਲਾਂਚ ਕੀਤੀ ਸਿਸਟਮ ਨੂੰ ਤਾਂ ਇਹ ਹੋ ਗਿਆ ਵੀ ਇਹਦਾ 1 ਸਾਲ ਪੂਰਾ ਹੋ ਗਿਆ 5 ਪੁਆਇੰਟ ਸਿਸਟਮ ਨੇ ਆਪਣੇ ਆਪ ਦੇ ਦੇਣੇ ਆ ਇੱਕ ਸਾਲ ਦੇ ਐਕਸਪੀਰੀਅੰਸ ਦੇ
1: ਰਾਈਟ
2: ਹੈ ਨਾ ਬਟ ਮੈਂ ਤਾਂ ਜੋਬ 11 ਮਹੀਨੇ ਕੀਤੀ ਹੁਣ ਮੇਰੇ ਕੋਲ ਇਨਵੀਟੇਸ਼ਨ ਵੀ ਆ ਗਿਆ ਮੈਂ ਵੀਜ਼ਾ ਵੀ ਫਾਈਲ ਕਰਤਾ ਕੇਸ ਆਫਿਸਰ ਵੱਲੋਂ ਰਿਕੁਐਸਟ ਆ ਕਿ ਵੀ ਤੁਸੀਂ ਆਪਦੇ ਐਕਸਪੀਰੀਅੰਸ ਲੈਟਰ ਦਿਓ
1: ਅਪਡੇਟ ਕਰੋ
2: ਹੈ ਨਾ ਐਵੀਡੈਂਸ ਦਿਓ ਤੁਸੀਂ ਆਪਦੇ ਵੀ ਤੁਸੀਂ ਜੋਬ ਕੀਤੀ ਆ ਉਹਦੇ ਵਿੱਚ ਹੁਣ ਜਿਹੜੇ ਮੈਂ ਐਵੀਡੈਂਸ ਦੇ ਰਿਹਾ ਉਹ 11 ਮਹੀਨੇ ਦੇ ਦਿੱਤੇ ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇਣੀ ਚਾਹੀਦੀ ਕਿਉਂਕਿ ਇੱਕ ਸਿੰਪਲ ਜੀ ਕੋਈ ਓਨੈਸਟ ਮਿਸਟੇਕ ਵੀ ਹੋ ਜਾਂਦੀ ਹੈ ਕਈ ਵਾਰ ਉਹਦੇ ਬੇਸ ਤੇ ਵੀਜ਼ਾ ਰਿਫਿਊਜ਼ ਹੋ ਜਾਂਦੇ
1: ਰਾਈਟ ਰਾਈਟ ਸੋ ਇਹ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪੈਣਾ ਹੈਗਾ ਬੜਾ ਉਸ ਚੀਜ਼ ਦੇ ਪਾਸੇ ਧਿਆਨ ਦੇਣਾ ਪੈਣਾ ਇੱਕ ਲਾਸਟ ਕੁਐਸਚਨ ਇਹ ਜ਼ਰੂਰ ਕਰਦਾ ਪ੍ਰੇਮ ਭਾਅ ਜੀ ਆਪਾਂ ਜਿੱਥੋਂ ਸ਼ੁਰੂ ਕੀਤਾ ਸੀ ਲਾਸਟ ਵੀਕ ਦੀਆਂ ਜਿਹੜੀਆਂ ਅਨਾਊਂਸਮੈਂਟਸ ਸੀਗੀਆਂ ਮਿਨਿਸਟਰ ਦੀਆਂ ਤੁਹਾਨੂੰ ਲੱਗਦਾ ਕਿ ਉਹ ਜਸਟ ਟੂ ਗਿਵ ਅ ਸਟਰੋਂਗ ਮੈਸੇਜ ਟੂ ਦੀ ਕੰਟਰੀ ਇੱਕ ਰਿਫਲੈਕਟ ਕਰੇਗੀ ਇਸ 189 ਦੇ ਵਿੱਚ ਕਿ ਕੰਸਟਰਕਸ਼ਨ ਬ੍ਰਿਕਲੇਅਰਸ ਕਾਰਪੈਂਟਰਸ ਪਲਾਸਟਰਸ ਉਹਨਾਂ ਨੂੰ ਪ੍ਰੈਫਰੈਂਸ ਅਤੇ ਉਹਨਾਂ ਦੇ 189 ਜ਼ਿਆਦਾ ਹੋਣਗੇ ਟੀਚਿੰਗ ਐਗਰੀਕਲਚਰ ਇਹਨਾਂ ਦੇ ਤੁਹਾਨੂੰ ਲੱਗ ਰਿਹਾ ਕਿ ਇਸੇ ਕਿਉਂਕਿ ਹਾਲੇ ਅਨਾਊਂਸਮੈਂਟਸ ਹੋਈਆਂ ਨੇ ਪਰ ਆਪਾਂ ਇਹ ਕਹਿ ਰਹੇ ਹਾਂ ਕਿ ਰੂਲਸ ਇੰਪਲੀਮੈਂਟ ਹੋਣ ਨੂੰ ਟਾਈਮ ਲੱਗੇਗਾ ਬਟ ਫਿਰ ਵੀ ਇੱਕ ਰਿਫਲੈਕਸ਼ਨ ਗਵਰਨਮੈਂਟ ਨੇ ਦੇਣੀ ਹੋਵੇ ਕਿ ਆਹ ਦੇਖੋ ਜੀ ਅਸੀਂ ਤਾਂ ਹੁਣੇ ਤੋਂ ਹੀ ਦੇਣ ਲੱਗ ਗਏ
2: ਡੈਫੀਨੇਟਲੀ ਗੌਤਮ ਜੀ ਆਪਾਂ ਲਾਸਟ ਆਪਾਂ 2-3 ਇਨਵੀਟੇਸ਼ਨ ਰਾਊਂਡਸ ਦੇਖੀਏ ਕੰਸਟਰਕਸ਼ਨ ਸੈਕਟਰ ਨੂੰ ਪ੍ਰਾਇਓਰਟੀ ਮਿਲ ਰਹੀ ਹੈ ਜੀ
1: ਹਾਂ
2: ਠੀਕ ਹੈ ਜੀ ਅਤੇ ਉਹ ਕਹਿ ਰਿਹਾ ਸ਼ੋਰਟੇਜ ਹੈਗੀ ਆ ਅਤੇ ਜੇ ਇਸੇ ਹਿਸਾਬ ਨਾਲ ਸ਼ੋਰਟੇਜ ਚੱਲਦੀ ਰਹੀ ਤਾਂ ਜਿਹੜਾ ਇਹਨਾਂ ਦੀ ਪਲੈਨਿੰਗ ਲੈਵਲ ਦਾ ਵੀ ਅਸੀਂ 1.2 million ਹਾਊਸਿਸ ਬਣਾਉਣੇ ਆ ਉਹ ਪੂਰੇ ਹੀ ਨਹੀਂ ਹੋਣੇ ਕਿਉਂਕਿ ਜਦ ਵਰਕਰਸ ਹੀ ਨਹੀਂ ਹੈਗੀ ਹੈਗੇ ਬ੍ਰਿਕ ਹੀ ਨਹੀਂ ਹੈਗੇ ਜਾਂ ਇਲੈਕਟ੍ਰੀਸ਼ੀਅਨ ਨਹੀਂ ਹੈਗੇ ਹੈ ਨਾ ਪਲੰਬਰਸ ਨਹੀਂ ਹੈਗੇ ਤਾਂ ਕਿਵੇਂ ਪੂਰਾ ਹੋ ਜਾਊਗਾ ਟਾਰਗੇਟ ਤਾਂ ਡੈਫੀਨੇਟਲੀ ਜਾਣਾ ਜੇ ਆਪਾਂ ਯੂਆਈਜ਼ ਦਾ ਡਾਟਾ ਚੈੱਕ ਕਰੀਏ ਨਾ ਆਪਾਂ ਮੈਂ ਤੁਹਾਨੂੰ ਮੇਜਰ ਮੇਜਰ ਜਿਹੜੇ ਆਕੂਪੇਸ਼ਨਸ ਆ ਟ੍ਰੇਡ ਦੇ ਵਿੱਚ ਉਹਨਾਂ ਦਾ ਜੇ ਤੁਹਾਨੂੰ ਡਾਟਾ ਦੱਸਾਂ ਤਾਂ ਕੰਪੀਟੀਸ਼ਨ ਹੀ ਨਹੀਂ ਹੈਗਾ ਜੀ
1: ਅੱਛਾ
2: ਜੇ ਆਪਾਂ ਸੋਫਟਵੇਅਰ ਇੰਜੀਨੀਅਰ ਦੀ ਗੱਲ ਕਰੀਏ ਤੁਸੀਂ ਦੇਖੋਗੇ ਵੀ 8-9 thousand ਯੂਆਈਜ਼ ਲੌਜ ਹੋਣਗੀਆਂ
1: ਅੱਛਾ
2: ਹੈ ਨਾ ਅਤੇ ਇਹੀ ਜੇ ਆਪਾਂ ਵਾਲ ਐਂਡ ਫਲੋਰ ਟਾਈਲਰਸ ਦੀ ਗੱਲ ਕਰੀਏ ਮੈਂ ਅੱਜ ਚੈੱਕ ਕੀਤਾ ਸੀ 187 ਯੂਆਈਜ਼ ਲੌਜ ਆ
1: ਬਸ ਲੱਗਦਾ ਹੈ
2: 65 ਪੁਆਇੰਟ ਦੇ ਆ ਜੀ ਤੇ 70 ਪੁਆਇੰਟਸ ਤੇ 35 ਯੂਆਈਜ਼ ਆ
1: ਬਾਕੀ
2: 75 ਇਹਨਾਂ ਤੇ ਲੈਸ ਦੈਨ 20 ਦਾ ਉਹਦਾ ਡਾਟਾ ਪਤਾ ਨਹੀਂ ਲੱਗਦਾ
1: ਔਰ ਇਹ ਕੰਸਟਰਕਸ਼ਨ ਕੈਟਾਗਰੀ ਚ ਫਾਲ ਕਰਦਾ
2: ਹੈ ਜੀ ਕੰਸਟਰਕਸ਼ਨ ਕੈਟਾਗਰੀ
1: ਪ੍ਰਾਇੋਰਟੀ ਕੈਟਾਗਰੀ
2: ਪ੍ਰਾਇੋਰਟੀ ਆ ਕਾਰਪੈਂਟਰ ਦੇ ਵਿੱਚ ਥੋੜਾ ਕੰਪੀਟੀਸ਼ਨ ਵੱਧ ਗਿਆ ਕਾਫੀ ਲੋਕਾਂ ਨੇ ਕੀਤਾ ਬਟ ਸਟਿਲ 65 ਪੁਆਇੰਟ ਤੇ 500 ਐਪਲੀਕੈਂਟ 70 ਤੇ 200 75 ਤੇ 74 80 ਤੇ 23
1: ਰਲਾ ਕੇ ਵੀ 1000 ਨਹੀਂ ਬਣਦੇ
2: ਨਹੀਂ ਬਣਦੇ ਹੈ ਨਾ ਕੈਬਿਨੇਟ ਮੇਕਰ ਦੀ ਗੱਲ ਕਰੀਏ 152 ਐਪਲੀਕੈਂਟ ਸਿਰਫ
1: ਓਕੇ
2: ਬ੍ਰਿੱਕੀ ਦੀ ਗੱਲ ਕਰੀਏ ਤਾਂ ਟੋਟਲ 100 ਕੁ ਬੰਦਾ ਮਸਾਂ 65 ਪੁਆਇੰਟ ਤੇ 72 ਬੰਦੇ ਆ 70 ਪੁਆਇੰਟ ਤੇ 31 ਬੰਦੇ ਬੈਠੇ ਸਿਰਫ ਕੰਪੀਟੀਸ਼ਨ ਹੀ ਨਹੀਂ ਹੈਗਾ
1: ਜੇ ਤੁਸੀਂ ਆਪਣੇ ਪੂਰੇ ਡਾਕੂਮੈਂਟਸ ਦੇ ਨਾਲ ਜਾਣੇ ਹੋ ਤਾਂ ਬਹੁਤ ਬ੍ਰਾਈਟ ਫਿਊਚਰ ਹੈਗਾ
2: ਤੁਹਾਡਾ ਰੂਫ ਪਲੰਬਰ
1: ਅੱਛਾ
2: ਲੈਸ ਦੈਨ 20 ਨਹੀਂ ਨਹੀਂ ਜੀ ਕੰਪੀਟੀਸ਼ਨ ਹੀ ਨਹੀਂ ਹੈਗਾ ਜੇ ਕਿਸੇ ਕੋਲ ਅੱਜ ਦੀ ਡੇਟ ਦੇ ਵਿੱਚ ਸਕਿੱਲ ਅਸੈਸਮੈਂਟ ਹੈਗੀ ਆ ਰੂਫ ਪਲੰਬਰ ਦੇ ਤੇ 65 ਪੁਆਇੰਟ ਹੈਗੇ ਆ ਡੈਫੀਨੇਟਲੀ ਇਨਵੀਟੇਸ਼ਨ ਆਣਾ ਹੀ ਆਣਾ ਇਲੈਕਟ੍ਰੀਸ਼ੀਅਨ ਦੀ ਗੱਲ ਕਰੀਏ ਲੈਸ ਦੈਨ 150 ਐਪਲੀਕੈਂਟਸ 65 ਤੇ 100 ਕੁ ਬੰਦਾ 70 ਤੇ 37-38 ਬੰਦੇ ਆ ਜੀ
1: ਕੰਪੀਟੀਸ਼ਨ ਜਦੋਂ 189 ਦੇ ਇਨਵੀਟੇਸ਼ਨ ਭੇਜਦੇ ਨੇ ਇੱਦਾਂ ਦੇਖਦੇ ਨੇ ਕੈਟਾਗਰੀ ਵਾਈਜ਼ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਟੀਚਿੰਗ ਦੇ ਦੇਖੋ ਜੀ ਟੀਚਿੰਗ ਦੇ ਵਿੱਚ 1000 ਐਪਲੀਕੇਸ਼ਨਾਂ ਲੱਗੀਆਂ ਹੋਈਆਂ ਚਲੋ ਇਹਨਾਂ ਦੇ ਵਿੱਚੋਂ 100 ਨੂੰ ਦੇ ਦਿਓ ਅਤੇ ਹੁਣ ਦੇਖੋ ਜੀ ਕਾਰਪੈਂਟਰ ਇਹ 'ਚ ਕਿੰਨੀਆਂ ਇਹਦੇ 'ਚ ਜੀ 250 ਲੱਗੀਆਂ ਚਲੋ ਫਿਰ ਇਹ ਤਾਂ ਠੀਕ ਹੀ ਬਣਦਾ 250 ਤੇ 250 ਨੂੰ ਦੇ ਦਿਓ ਇੱਦਾਂ ਹੁੰਦਾ ਜਾਂ ਉਹਦੇ 'ਚ ਵੀ ਅੱਗੇ ਕੱਟ ਲੱਗਦਾ ਕਿ
2: ਗੌਤਮ ਜੀ
1: 10% ਦੇਣਾ ਜਾਂ 20 ਦੇਣਾ
2: ਨਹੀਂ ਇਹੋ ਜਿਹਾ ਨਹੀਂ ਜੀ ਗੌਤਮ ਜੀ ਜਿੱਥੇ ਤੱਕ ਮੈਂ ਸਿਸਟਮ ਨੂੰ ਸਮਝਿਆ ਉਹਦੇ 'ਚ ਲੈਟ ਸੇ ਇਹਨਾਂ ਨੇ 10,000 ਇਨਵੀਟੇਸ਼ਨ ਸੈਂਡ ਕਰਨੀ
1: ਜੀ
2: ਫਿਰ ਇਹਨਾਂ ਨੇ ਆਕੂਪੇਸ਼ਨ ਸਿਲੈਕਟ ਕਰਨੀ ਹੈ ਜੀ ਵੀ ਆਕੂਪੇਸ਼ਨ ਦੇ ਵਿੱਚ ਅਸੀਂ ਇਨਵੀਟੇਸ਼ਨ
1: ਕਰਨਾ
2: ਸਿਸਟਮ ਦੇ ਵਿੱਚ ਡਾਟਾ ਫੀਡ ਕਰ ਦੇਣਾ ਵੀ ਆਹ ਆਕੂਪੇਸ਼ਨ ਲੈਟ ਸੇ ਵੀ ਕਾਰਪੈਂਟਰ ਨੂੰ ਅਸੀਂ 100 ਕਾਰਪੈਂਟਰ ਇਨਵਾਈਟ ਕਰਨੇ ਆ 100 ਬ੍ਰਿਕਲੇਅਰ ਇਨਵਾਈਟ ਕਰਨੇ ਆ
1: ਬ੍ਰਿਕਲੇਅਰ ਹੈਗੇ ਹੀ 65 ਦੇ 65 ਹੀ ਆ ਜਾਣਗੇ
2: ਜੀ 1000 ਨਰਸਿਸ ਨੂੰ ਤਾਂ ਜਿਹੜੇ ਟੌਪ ਜਿਨ੍ਹਾਂ ਦੇ ਸਭ ਤੋਂ ਵੱਧ ਪੁਆਇੰਟਸ ਹੋਣਗੇ ਲੈਟ ਸੇ
1: 80
2: ਤੇ 100 ਬੰਦੇ ਬੈਠੇ ਨਰਸਿਸ ਦੀ ਗੱਲ ਕਰੀਏ 80 ਤੇ 100 ਨਰਸਿਸ ਬੈਠੀਆਂ ਉਹਨਾਂ ਨੂੰ ਚਲਾ ਜਾਣਾ ਹਜੇ ਵੀ 900 ਹਜੇ ਹੋਰ ਪਏ ਆ ਫਿਰ 75 ਵਾਲੇ ਤੇ 75 ਤੇ 500 ਬੈਠੀਆਂ ਉਹ 500 ਦੇ 500 ਨੂੰ ਚਲਾ ਜਾਓ ਇਨਵੀਟੇਸ਼ਨ ਉਸ ਤੋਂ ਬਾਅਦ ਹਜੇ ਵੀ ਇਹਨਾਂ ਕੋਲ 400 ਇਨਵੀਟੇਸ਼ਨ ਹੋਰ ਇਸ ਰਾਊਂਡ 'ਚ ਭੇਜਣ ਦੇਣੇ ਆ ਤਾਂ ਉਸੇ ਹਿਸਾਬ ਨਾਲ ਕੱਟ ਆਫ ਜਾਂਦੀ ਰਹੋ। ਹਾਂ ਜਿਸ ਕੋਈ 60 ਤੇ ਬੈਠਾ ਉਹ ਨਾ ਐਕਸਪੈਕਟ ਕਰੇ
1: ਇਨਵੀਟੇਸ਼ਨ, ਤੇ ਉਹ ਤਾਂ 65 ਪੁਆਇੰਟ ਚਲੋ
2: ਜਿਹੜੇ ਮਿਨੀਮਮ ਜਿਹੜੀ ਹੈਗੀ ਹੈ ਕੱਟ ਆਫ। ਤਾਂ ਮੈਂ ਤੁਹਾਨੂੰ ਇਹ ਡਾਟਾ ਤਾਂ ਹੀ ਲੈ ਕੇ ਆਇਆ ਸੀ ਜੀ ਅੱਜ, ਮੈਂ ਵੀ ਤੁਸੀਂ ਦੇਖੋ ਵੀ ਕੰਪੀਟੀਸ਼ਨ ਹੀ ਨਹੀਂ ਹੈਗਾ ਹੈ ਨਾ, ਤਾਂ ਜਿਹੜਾ ਕਾਰਪੈਂਟਰ, ਕੈਬਨਿਟ ਮੇਕਰ, ਬ੍ਰਿਕਲੇਅਰ, ਰੂਫ ਪਲੰਬਰ, ਇਲੈਕਟ੍ਰੀਸ਼ੀਅਨ, ਸੋਲਿਡ ਪਲਾਸਟਰ, ਜਿੰਨੇ ਵੀ
1: ਸਾਰੇ।
2: ਇਸ ਤੋਂ ਬਿਨਾਂ ਜੇ ਗੌਤਮ ਜੀ ਹੋਰ ਕਹੀਏ ਵੀ ਸਟੂਡੈਂਟ ਕਹਿੰਦੇ ਆ ਵੀ ਫੇਰ ਅਸੀਂ ਚਲੋ ਹੁਣ ਮਿਨਿਸਟਰ ਜੀ ਨੇ ਕਹਿ ਤਾ ਸਾਹਿਬ ਦੀ ਅਨਾਊਂਸਮੈਂਟ ਹੋਊਗੀ ਇੱਕਦਮ ਆ ਕੇ ਵੀ ਤੁਸੀਂ ਕੋਰਸ ਠੀਕ ਹੈ ਬੈਚਲਰ ਤੋਂ ਮਾਸਟਰਸ 'ਤੇ ਤਾਂ ਜਾ ਸਕਦੇ ਹੋ ਤੁਸੀਂ, ਹੁਣ ਥੱਲੇ ਨਹੀਂ ਜਾ ਸਕਦੇ। ਤਾਂ ਉਹਦਾ ਇੱਕੋ ਹੀ ਸੋਲਿਊਸ਼ਨ ਆ, ਸਟੂਡੈਂਟ ਨੇ ਜੇ ਕੋਈ ਬੈਚਲਰ 'ਚ ਆਇਆ ਜਾਂ ਮਾਸਟਰਸ 'ਚ ਆਇਆ, ਡੋਂਟ ਚੇਂਜ ਯੂਅਰ ਕੋਰਸ,
1: ਉਹੀ ਰੱਖੋ
2: ਠੀਕ ਹੈ, ਲੈਵਲ ਡਾਊਨ ਨਾ ਕਰੋ ਠੀਕ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਲੈਵਲ ਨਹੀਂ ਡਾਊਨ ਕਰੋ, ਇਹ ਕਿਤੇ ਨਹੀਂ ਲਿਖਿਆ ਹੋਇਆ ਵੀ ਤੁਸੀਂ ਕੰਕਰੈਂਟ ਇੱਕ ਹੋਰ ਕੋਰਸ ਨਹੀਂ ਕਰ ਸਕਦੇ। ਤੁਸੀਂ ਦੋ ਕੋਰਸ ਕਰ ਲਓ, ਤੁਸੀਂ ਮਾਸਟਰ ਜਾਂ ਬੈਚਲਰ ਵੀ ਕਰਦੇ ਰਹੋ, ਪਲੱਸ ਸਰਟੀਫਿਕੇਟ 3 ਜਾਂ 4 ਜਿਹੜਾ ਵੀ ਉਹ ਟ੍ਰੇਡ ਦੇ ਵਿੱਚ ਆ ਤੁਸੀਂ ਉਹ ਕਰ ਲਓ,
1: ਉਹ ਵੀ ਕਰ ਲਓ,
2: ਉਹ ਵੀ ਨਾਲ ਕਰ ਲਓ।
1: ਫਿਰ ਜਦੋਂ ਤੁਸੀਂ 189 ਅਪਲਾਈ ਕਰੋਗੇ, ਫੋਰ ਐਗਜ਼ਾਮਪਲ ਇੱਕ ਬੈਚਲਰ ਕੋਈ ਆਈ ਟੀ ਦੇ ਵਿੱਚ ਆਇਆ ਅਤੇ ਨਾਲ ਉਹ ਕੰਸਟਰਕਸ਼ਨ ਦਾ ਇੱਕ ਸਾਲ ਦਾ ਡਿਪਲੋਮਾ ਕਰ ਲੈਂਦਾ, ਤਾਂ ਜਦੋਂ 189 ਅਪਲਾਈ ਕਰੇ ਉਹ ਕੰਸਟਰਕਸ਼ਨ ਦੇ ਬੇਸਿਸ 'ਤੇ ਕਰੇ ਜਾਂ ਕਿਹੜੀ ਸਕਿੱਲ ਉਹ ਪ੍ਰੈਫਰ ਕਰੇ ਜਾਂ ਆਈ ਟੀ ਦੀ ਕਰੇ।
2: ਗੌਤਮ ਜੀ ਇਹ ਸਕਿੱਲ ਦੇਖੋ 189 ਜਦੋਂ ਕਰਨਾ ਨਾ ਉਹਦੇ ਲਈ ਮੈਂਡੇਟਰੀ ਕੀ ਆ, ਸਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ, ਮਿਨੀਮਮ 6 ਬੈਂਡ ਈਚ ਹੋਣੇ ਚਾਹੀਦੇ ਆ ਹੈ ਨਾ, ਮਿਨੀਮਮ 65 ਪੁਆਇੰਟ ਹੋਣੇ ਚਾਹੀਦੇ ਆ
1: ਠੀਕ ਹੈ।
2: ਹੁਣ ਜੇ ਕਿਸੇ ਕੋਲ 4 ਸਕਿੱਲ ਅਸੈਸਮੈਂਟ ਹੈ ਆਈ ਟੀ 'ਚ ਹੁੰਦੀਆਂ ਹੈ ਨਾ, ਤਾਂ ਉਹ 4 UIs ਲੌਂਚ ਕਰੂਗਾ ਡਿਫਰੈਂਟ ਆਕੂਪੇਸ਼ਨ, ਜਿਹਦੇ 'ਚ ਇਨਵੀਟੇਸ਼ਨ ਆ ਗਿਆ ਉਹਦੇ 1 ਫੜਨਾ ਅਤੇ ਵੀਜ਼ਾ ਫਾਈਲ ਕਰ ਦੇਣਾ। ਇਹ ਥੋੜ੍ਹੀ ਵੀ ਆਪਾਂ 4 ਕਰਨੇ ਆ, ਤਾਂ ਜੇ ਕਿਸੇ ਕੋਲ 2 ਸਕਿੱਲ ਅਸੈਸਮੈਂਟਸ ਹੈਗੀਆਂ, ਲੈਟਸ ਸੇ ਕੋਈ ਕਿਸੇ ਕੋਲ ਬਿਜ਼ਨਸ ਐਨਾਲਿਸਟ ਵੀ ਹੈਗੀ ਆ ਪਲੱਸ ਉਹਨੇ ਟ੍ਰੇਡ ਕਰਕੇ ਜੋਬ ਰੈਡੀ ਕਰਕੇ ਆਪਦਾ ਕਾਰਪੈਂਟਰ ਦੀ ਸਕਿੱਲ
1: ਅਸੈਸਮੈਂਟ
2: ਦੋਨੋਂ ਫਾਈਲ ਕਰ ਦੂਗਾ ਠੀਕ ਹੈ। ਹੁਣ ਕਾਰਪੈਂਟਰ 'ਚ ਪਾਉਣ ਦੇ ਚਾਂਸਿਸ ਹੈਗੇ ਆ 65-70 ਪੁਆਇੰਟ 'ਤੇ ਵੀ ਆ ਜਾਣੀ ਆ, ਦੂਸਰੇ ਪਾਸੇ ਬਿਜ਼ਨਸ ਐਨਾਲਿਸਟ 90 ਪੁਆਇੰਟ 'ਤੇ ਵੀ ਮੈਨੂੰ ਡਾਊਟ ਵੀ ਆਊਗਾ।
1: ਉਹਦੇ ਲਈ ਪਰ ਹੋਰ ਵੀ ਰਿਕੁਆਇਰਮੈਂਟਸ ਨੇ ਨਾ, ਫਿਰ ਤੁਸੀਂ ਪ੍ਰੋਫੈਸ਼ਨਲ ਈਅਰ ਕਰੋ, ਫਿਰ ਆਪਣਾ ਰੈਂਕਿੰਗ ਉੱਤੇ ਚੱਕੋ ਕਿਉਂਕਿ ਉਹਦੀ ਕਟ ਆਫ ਲਿਸਟ ਵੀ ਆਈ ਹੈ।
2: ਤੁਸੀਂ ਦੇਖੋ ਪਿਛਲੇ ਜਿਹੜਾ ਇਨਵੀਟੇਸ਼ਨ ਰਾਊਂਡ ਜੂਨ ਦੇ ਵਿੱਚ ਹੋਇਆ ਉਹਦੇ 'ਤੇ ਕੋਈ ਇਨਵੀਟੇਸ਼ਨ ਆਈ ਟੀ ਸੈਕਟਰ 'ਚ ਨਹੀਂ ਗਿਆ,
1: ਆਈ ਟੀ 'ਚ ਕੋਈ ਵੀ ਨਹੀਂ,
2: ਕੋਈ ਨਹੀਂ ਗਿਆ।
1: ਓ ਮਾਈ ਗਾਡ, ਫਿਰ ਡੇਟਾ ਸੈਂਟਰ ਬਣਾ ਰਹੇ ਨੇ। ਚਲੋ ਐਨੀਵੇਜ਼, ਨਹੀਂ ਥੈਂਕ ਯੂ ਸੋ ਮੱਚ ਪ੍ਰੇਮ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝਾ ਪਾਈਆਂ ਹੈਗੀਆਂ, ਅਤੇ ਜਿਹੜੇ ਵੀ ਮਸਲੇ ਮਸਾਇਲ ਹੈਗੇ ਨੇ ਬੱਚਿਆਂ ਦੇ ਜੇ ਉਹ ਸਮਝ ਆ ਜਾਣ ਉਹਨਾਂ ਨੂੰ, ਅਤੇ IMA ਐਡਵਾਈਜ਼ਰ ਦੇ ਨਾਲ ਤੁਸੀਂ ਜਿਹੜਾ ਉਹ ਸੰਪਰਕ ਜ਼ਰੂਰ ਕਰ ਸਕਦੇ ਹੋ। ਵੈਸੇ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਵੀ ਜਾਣਕਾਰੀਆਂ ਨੇ, ਈਮੇਲ info@imaadvisors.com ਜਾਂ ਫਿਰ 02-906-31618 02-906-31618 ਇਸ ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। imaadvisors.com ਦੇ ਉੱਤੇ ਵੀ ਤੁਸੀਂ ਜਾ ਕੇ ਵਧੇਰੇ ਡਿਟੇਲਸ ਲੈ ਸਕਦੇ ਹੋ। ਬਹੁਤ ਸ਼ੁਕਰੀਆ ਪ੍ਰੇਮ ਜੀ, ਥੈਂਕ ਯੂ ਸੋ ਮਚ।
2: ਥੈਂਕ ਯੂ।
1: ਸੋ ਇਹ ਸੀਗੇ ਜੀ ਪ੍ਰੇਮ ਗੋਇਲ ਜੀ ਸਾਡੇ ਨਾਲ, ਪ੍ਰੋਗਰਾਮ ਇਮੀ ਟਾਕ ਦੇ ਵਿੱਚ ਇੰਨਾ ਹੀ। ਧੰਨਵਾਦ ਰੇਡੀਓ ਦੇ ਸਰੋਤਿਆਂ ਤੋਂ ਵੀ ਅਤੇ ਫੇਸਬੁੱਕ ਲਾਈਵ ਦੇ ਸਰੋਤਿਆਂ ਤੋਂ ਵੀ, ਬਹੁਤ ਸ਼ੁਕਰੀਆ ਜੀ।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IMA ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IMA ਐਡਵਾਈਜ਼ਰ। ਕਾਲ 02-906-31618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IMA ਐਡਵਾਈਜ਼ਰ।

0: ਮੋਂਟੀ ਮੋਂਟੀ
1: ਏ ਆਰਜੇ ਮੋਂਟੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਜੀ। ਆਰਜੇ ਮੋਂਟੀ ਕਹਿੰਦਾ ਮੈਂ ਨੱਚਣਾ
0: ਯਾਰ, ਬਹੁਤ ਹੀ ਭਾਜੀ ਵਧੀਆ ਲੱਗਦਾ ਇਹਦੇ ਮੈਨੂੰ ਗਾਣਾ ਨਾ, ਮੈਂ ਮਤਲਬ ਦੋ ਕੁ ਹਫ਼ਤੇ ਪਹਿਲਾਂ ਸੁਣਿਆ ਸੀ। ਮੈਂ ਜਦੋਂ ਹੁਣ ਪਾਰਟੀ ਤੇ ਜਾਂਦਾ ਨਾ, ਮੈਂ ਕਹਿੰਦਾ ਭਾਜੀ ਆਹ ਗਾਣੇ ਤੇ ਮੇਰੀ ਐਂਟਰੀ ਕਰਵਾ ਦਿਓ ਬਸ। ਓਏ ਓਏ ਬੜਾ ਘੈਂਟ ਹੈ,
1: ਆਹ ਮਿਊਜ਼ਿਕ ਵਧੀਆ ਲੱਗਦਾ ਸਰ,
0: ਬਹੁਤ ਵਧੀਆ। ਆਹ ਵਾਲਾ
1: ਮਿਡ 80s ਦੇ ਵਿੱਚ ਕੋਈ ਫਿਲਮ ਹਿੱਟ ਨਹੀਂ ਸੀ ਹੋ ਰਹੀ, ਪਰ ਇੱਕ ਬੰਦਾ ਹਿੱਟ ਹੋ ਰਿਹਾ ਸੀ, ਉਹ ਸੀਗਾ ਮਿਥੁਨ ਦਾ। ਫਿਲਮਾਂ ਸਾਰੀਆਂ ਫਲੋਪ, ਪਰ ਹੀਰੋ ਤੜਾ ਤੜ ਕਹਿੰਦੇ ਫਿਲਮਾਂ ਤੇ ਫਿਲਮਾਂ, ਗਾਣੇ ਤੇ ਗਾਣੇ। ਸੋ ਲੋ ਜੀ, ਪ੍ਰੋਗਰਾਮ ਕਿਹੜਾ ਭਲਾ ਆਪਣਾ, ਖਬਰ ਬੜੀ ਬੇਕਾਰ। ਸੋ ਖਬਰ ਬੜੀ ਬੇਕਾਰ ਲੈ ਕੇ ਹੋਏ ਜੀ ਹਾਜ਼ਰ ਮੈਂ ਤੇ ਮੇਰੇ ਨਾਲ ਆਰ ਜੇ ਮੋੜੀ ਤੇ ਆਰ ਜੇ ਮੋੜੀ ਦੇ ਆਰ ਜੇਸ ਜਾਂ ਪੀ ਜੇਸ।
0: ਮੈਂ ਤਾਂ ਸਹੀ ਹੈ, ਮੈਂ ਨਾ ਬੱਚੇ ਆਪਣੇ ਚਲਾ ਗਏ ਅੱਜ ਕੱਲ ਨਾ, ਮੈਂ ਜਦੋਂ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਵੀਕਡੇਜ਼ ਵਿੱਚ, ਮੈਂ ਤਾਂ ਉਹਨੂੰ ਮੋਂਟੀ ਕਹਿੰਦਾ, ਉਹ ਬਹੁਤ ਚਲਾ ਗਏ, ਏ ਮੋਂਕੀ ਮੋਂਕੀ। ਮੈਂ ਮੋਂਕੀ ਨਹੀਂ ਮੋਂਟੀ, ਮੈਂ ਕੀ ਕਰ ਸਕਦੇ ਬੱਚਿਆਂ ਨੂੰ ਨਾ,
1: ਬੱਚੇ ਜਾਨਵਰ ਹੀ ਸਮਝਦੇ ਨੇ।
0: ਉਹ ਬੜੇ ਬੜੇ ਚਲਾਕ, ਉਹਨਾਂ ਨੂੰ ਪਤਾ ਮੋਂਟੀ ਹੈ ਮੇਰਾ ਨਾਂ, ਉਹ ਹਮੇਸ਼ਾ ਕਹਿਣਗੇ ਅੱਛਾ ਮੋਂਕੀ ਮੋਂਕੀ।
1: ਅੱਛਾ ਇੱਕ ਜੇ ਕੋਈ ਹਿਪੋਪੋਟਮਸ
0: ਹਨਾ
1: ਇਹ ਜੀਆਂ ਹਰਕਤਾਂ ਕਰੇ, ਮਤਲਬ ਪਾਗਲਪਨ ਵਾਲੀ,
0: ਜਿਹੜਾ ਹਿਪੋਪੋਟਮ ਉਹੀ ਜਿਹੜਾ ਵੱਡਾ ਜਿਹਾ ਹੁੰਦਾ,
1: ਉਹਨੂੰ ਕੀ ਕਹੋਗੇ ਤੁਸੀਂ?
0: ਹਿਪੋਪੋਟਮਸ ਨੂੰ ਜਿਹੜਾ ਪਾਗਲਪਨ ਦੀ ਹਰਕਤ ਕਰੇ,
1: ਹਾਂ ਉਹਨੂੰ ਕੀ ਕਹੋਗੇ?
0: ਹਿਪ
1: ਉਹਨੂੰ ਇੰਨੀ ਦੇਰ ਨਹੀਂ ਹੁੰਦੀ, ਜੇ ਪਤਾ ਤਾਂ ਦੱਸੋ।
0: ਨਹੀਂ ਨਹੀਂ, ਹਾਂ
1: ਗੇਂਡਾ ਫੂਲ।
0: ਭਾਜੀ ਇੱਕ ਵਾਰੀ ਆਪਾਂ ਇਹ ਵੀ ਸ਼ੋਅ ਕੀਤਾ ਸੀ ਨਾ, ਬੜਾ ਪੁਰਾਣਾ ਕੀਤਾ ਸੀ, ਜੇ ਸਪੋਜ਼ ਕਰੋ ਆਟੋ ਚ ਕੋਈ ਟਕਲੀ ਲੇਡੀ ਜਾ ਰਹੀ
1: ਹੈ
0: ਆਟੋਮੈਟਿਕਲੀ, ਉਹੀ ਗੱਲ ਆ ਸ਼ੋਅ ਕੀਤਾ ਸੀ ਯਾਰ।
1: ਐਨਰਜੀ ਬਹੁਤ ਟੋਪ ਤੇ ਹੈ, ਭਾਬੀ ਜੀ ਇੰਡੀਆ ਗਏ ਹੋਏ ਨੇ, ਕੀ ਚੱਕਰ ਕੀ ਹੋ ਰਿਹਾ?
0: ਬਸ ਜਦੋਂ ਆਓ ਆਰਾਮ ਨਾਲ, ਮਤਲਬ
1: ਬੜੇ ਆਰਾਮ ਨਾਲ ਉੱਠ ਰਹੇ ਆ।
0: ਰਾਤ ਦਾ ਜਿਹੜਾ ਤੁਹਾਨੂੰ ਮੈਨੂੰ ਉਹ ਤੇ ਮੈਂ ਦੱਸ ਨਹੀਂ ਸਕਦਾ ਹੈ, ਕਿਉਂਕਿ ਬੋਤਲ ਪਈ ਹੁੰਦੀ ਆ, ਆਹ ਜਾਈ ਤਾਂ ਕੱਲੇ।
1: ਰਾਤ ਦਾ ਮੈਨੂੰ ਤਾਂ ਮੈਨੂੰ ਪਤਾ ਨਹੀਂ ਹੁੰਦਾ, ਉਹ ਤਾਂ ਜਿਹਨਾਂ ਦੇ ਘਰੇ ਜਾਣਾ ਉਹਨਾਂ ਨੂੰ ਪਤਾ ਨਾ। ਦਿਨ ਦਾ ਮੈਂ ਵੈਸੇ ਪਰਵਾਹ ਨਹੀਂ ਕਰਦਾ, ਉਹ ਗੁਰਦੁਆਰੇ ਵਾਲੇ ਦੇਖਣਗੇ ਲੰਗਰ ਚ ਕੀ ਧਰਨਾ, ਮੈਨੂੰ ਚਿੰਤਾ ਹੈਗੀ ਸਿਰਫ ਸਵੇਰ ਦੀ।
0: ਸਵੇਰ ਦੀ ਸਵੇਰ ਦੀ ਆਪਾਂ ਆਪਣਾ ਪ੍ਰੋਗਰਾਮ ਕਰਕੇ ਆਉਂਦੇ
1: ਹਾਂ।
0: ਤੇ ਅੱਜ ਭਾਜੀ ਮੈਂ ਸਵੇਰੇ ਕੀ ਖਾਧਾ ਹੋਏਗਾ? ਖਾਧੇ ਮੂਲੀ ਵਾਲੇ
1: ਪਰਾਂਠੇ।
0: ਮੈਂ ਕਹਿੰਦਾ ਜੇ ਮੈਂ ਤੁਹਾਨੂੰ ਦੱਸਾਂਗਾ ਨਾ, ਤੁਹਾਡੇ ਮੂੰਹ ਚ ਪਾਣੀ ਆ ਜਾਣਾ।
1: ਭਾਜੀ ਖੁਸ਼ਬੂ ਤਾਂ ਨਹੀਂ ਰਹੀ ਤੁਹਾਡੇ?
0: ਮੂਲੀ ਦੇ ਪਰਾਂਠੇ ਚ ਉਹ ਪਾਇਆ ਨਹੀਂ ਲਸਣ, ਲੌਂਗ ਇਲਾਚੀਆਂ।
1: ਅੱਛਾ
0: ਮੈਂ ਅੱਜ ਪਾਉਣ ਤੋਂ ਲੌਂਗ ਇਲਾਚੀਆਂ, ਫਿਰ ਮੈਂ ਜਿਹੜਾ ਚਾਹ ਦਾ ਮਸਾਲਾ ਨਾ ਗੁੱਡੀ ਦਾ ਹੁੰਦਾ ਲੌਂਗ ਤੇ ਇਲਾਚੀ, ਉਹ ਵੀ ਮੈਂ ਮੂਲੀ ਦੇ ਪਰਾਂਠੇ ਚ ਪਾਤਾ।
1: ਲੌਂਗ ਤੇ ਇਲਾਚੀ ਮੂਲੀ ਦੇ ਪਰਾਂਠੇ
0: ਪਾਤਾ ਭਾਜੀ, ਇਕੱਲਾ ਬੰਦਾ ਜੋ ਮਰਜ਼ੀ ਪਾ ਸਕਦਾ। ਇਸ ਕਰਕੇ ਜੇ ਲੌਂਗ
1: ਇਲਾਚੀ
0: ਵੀ ਗੁੱਡ
1: ਆਈਡੀਆ,
0: ਬਚੀ ਆ ਥੋੜੀ ਜਿਹੀ ਮੂਲੀ, ਉਹ ਤੇ ਹੁਣ ਸੌਗੀਆਂ ਸੁਗੀਆਂ ਪਾਉਂਦੀ ਹੈ। ਤੇ ਉਹ ਦੱਸਾਂ ਕੀ ਆ ਮੈਨੂੰ ਕਿ ਇਹੀ ਕਿ ਮੈਂ ਨਾ ਇੱਕ ਪਹਿਲਾਂ ਰੋਟੀ ਬਣਾਵਾਂਗਾ, ਫਿਰ ਵਿੱਚ ਨਾ ਮੂਲੀ ਦੀ ਤਹਿ ਲਾਵਾਂਗਾ, ਫਿਰ ਇੱਕ ਹੋਰ ਰੋਟੀ ਉੱਤੇ ਰੱਖਾਂਗਾ, ਤੇ ਫਿਰ ਉਹਨੂੰ ਐਂ ਕਰਕੇ ਨਾ ਹੱਥਾਂ ਨਾਲ ਹੀ ਥੋੜਾ ਥੋੜਾ ਕਰਕੇ ਤੇ ਥੋੜਾ ਜਿਹਾ ਉਹ ਜਿਹੜਾ ਵੇਲਣਾ ਹੁੰਦਾ ਵੇਲ ਕੇ ਤੇ ਤਵੇ ਤੇ ਪਾ ਦਾਂਗਾ। ਮੈਂ ਕਿਹਾ ਥੋੜੀ ਵਧੀਆ ਜੀ ਬਣੂਗੀ, ਪਰ ਉਹ ਨਾ ਮੋਟੀ ਬੜੀ ਬਣ ਗਈ।
1: ਅੱਛਾ
0: ਮਤਲਬ ਮੋਟੀ, ਮਤਲਬ ਕਿਉਂਕਿ ਉਹ ਦੋ ਰੋਟੀਆਂ ਹੋ ਗਈਆਂ ਇਕੱਠੀਆਂ, ਵਿੱਚ ਮੂਲੀ ਵੀ ਹੋ ਗਈ, ਉਹ ਯਾਰ ਭਾਜੀ ਇੰਨੀ ਮੋਟੀ ਬਣ ਗਈ, ਬਾਅਦ ਚ ਮੈਂ ਮਾਹ ਕਿਤੇ ਖਾਧੀ ਉਹ। ਇਸ ਕਰਕੇ ਮੈਂ ਤੁਹਾਡੇ ਲਈ ਲਿਆਂਦੀ ਨੀ ਆ, ਕਿਉਂਕਿ ਮੈਂ ਬੇਇੱਜ਼ਤੀ ਬਹੁਤ ਹੋਏਗੀ ਮੇਰੀ।
1: ਨਹੀਂ ਨਹੀਂ ਮੈਂ ਖਾ
0: ਲੈਣਾ, ਮੈਂ ਫ੍ਰੀ ਵਿੱਚ ਜੋ ਮਰਜ਼ੀ ਮੇਰੇ ਖਾ ਲੈਣਾ ਵਾ,
1: ਬੇਇੱਜ਼ਤੀ ਵਾਲੀ ਰੋਟੀ ਵੀ ਖਾ ਲੈਣਾ।
0: ਤੇ ਭਾਜੀ ਇੱਕ ਮੈਂ ਬਣਾਈ ਸੀ ਸਬਜ਼ੀ ਹੋਰ, ਨੀਤੂ ਜੀ ਤੁਸੀਂ ਆਰਾਮ ਨਾਲ ਆਪਣੇ ਉੱਥੇ ਮੰਮੀ ਦੀ ਸੇਵਾ
1: ਕਰਨੀ,
0: ਮੇਰੀ ਟੈਨਸ਼ਨ ਨੀ ਕਰਦੀ, ਮੈਂ ਇੱਥੇ ਬਹੁਤ ਖੁਸ਼ ਹੈਗਾ ਵਾ, ਮੈਂ ਰੋਟੀਆਂ ਰੋਟੀਆਂ ਸਭ ਬਣਾ ਲੈਂਦਾ ਵਾ, ਦਰਵਾਜ਼ੇ ਗੁਰਦੁਆਰੇ ਵਾਲੇ ਵੀ ਮੇਰੇ ਖੁੱਲੇ ਹੈਗੇ ਆ, ਤੇ ਮੇਰੇ ਜਿਹੜੇ ਗੁਆਂਢੀ ਹੈ ਨਾ ਉਹ ਵੀ ਆਰਾਮ ਨਾਲ ਚੁੱਪ ਕਰਕੇ

0: ਮੈਨੂੰ ਪਤਾ ਵੀ ਮੋਂਟੀ ਬਾਈ ਦੇ ਆਇਆ ਸੁੱਕਾ ਨੀ ਮੁੜਦਾ
1: ਏਦਾਂ ਤੇ ਹੋ ਨੀ ਸਕਦਾ ਮਤਲਬ ਵਧੀਆ ਚਲੋ ਵਧੀਆ ਮਤਲਬ ਐਕਚੁਅਲੀ ਕੀ ਹੁੰਦਾ ਨਾ ਇਹ ਵੀ ਵੈਸੇ ਥੋੜਾ ਜਿਹਾ ਇੰਜੋਇਮੈਂਟ ਜਿਹਾ ਲੈਣਾ ਚਾਹੀਦਾ ਹੁਣ ਕੀ ਆ ਹੁਣ ਜਿੱਦਾਂ ਹੁੰਦਾ ਨਾ ਪਹਿਲਾਂ ਘਰ ਵਾਲੀ ਜਦੋਂ ਲਾਗੇ ਹੁੰਦੀ ਨਾ ਉਦੋਂ ਰੋਜ਼ ਲੜਾਈਆਂ ਹੁੰਦੀਆਂ ਹੁਣ ਜਦੋਂ ਘਰ ਵਾਲੀ ਦੂਰ ਰਹਿੰਦਾ ਹਾਏ ਯਾਰ ਕਿੱਥੇ ਚਲ ਗਈ ਆ
0: ਏਦਾਂ ਵੀ ਹੁੰਦਾ ਲੱਕੀ ਹੋ ਤੁਸੀਂ ਆਹ ਦੇਖੋ ਹੁਣ ਆਹ ਇਸ ਹਫਤੇ ਤੋਂ ਸਕੂਲਾਂ ਦੀ ਛੁੱਟੀਆਂ ਸ਼ੁਰੂ ਹੋ ਜਾਣੀਆਂ
1: ਹਾਂ
0: ਯੂ ਆਰ ਭਾਜੀ ਮਤਲਬ ਦੀ ਮੋਸਟ ਲੱਕੀ ਪਰਸਨ ਨਾ ਘਰੇ ਜਵਾਕ ਨਾ ਜਨਾਨੀ ਤੇ ਇੰਜੋਏ ਕਰ ਰਹੇ ਹੋ ਤੁਸੀਂ ਅਗਲੇ ਦੋ ਹਫਤੇ
1: ਨਹੀਂ ਨਹੀਂ ਤੇ ਭਾਈ ਛੁੱਟੀਆਂ ਤੋਂ ਕੀ ਮੈਨੂੰ ਥੋੜੀ ਮੇਰੇ ਤੇ ਵੈਸੇ ਵੀ ਛੁੱਟੀਆਂ ਸਮਝੋ ਜਗਾਲ ਜਵਾਕ ਦੇ ਹਲੇ ਵੀ ਨਹੀਂ ਹੈਗੇ ਮਿਲੀ ਹੈ ਵੀ ਚੱਲ ਵਧੀਆ ਠੀਕ ਹੈ ਤੇ
0: ਨਹੀਂ ਪਰ ਛੁੱਟੀਆਂ 'ਚ ਥੋੜਾ ਔਖਾ ਹੋ ਜਾਂਦਾ ਨਾ ਮੈਂ ਅੱਜ ਹਰਕਿਰਤ ਭਾਜੀ ਦਾ ਜਨਮ ਦਿਨ ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ ਮੈਂ ਏਦਾਂ ਗੱਲਾਂ ਕਰਦੇ ਕਰਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਬਸ ਜਵਾਕਾਂ ਦੀ ਛੁੱਟੀਆਂ ਕਹਿੰਦੇ ਉੱਥੇ ਆਣਾ ਮੈਂ ਕਿਹਾ ਮੈਂ ਜਾ ਰਿਹਾ ਛੁੱਟੀਆਂ ਕਰਕੇ ਤੇ ਕਹਿੰਦੇ ਛੁੱਟੀਆਂ ਆ ਗਈਆਂ ਉਹ ਯਾਰ ਬੜੀ ਛੇਤੀ ਆਏ ਨੀ
1: ਮੈਨੂੰ ਨਾ ਹਮੇਸ਼ਾ ਕਹਿੰਦੇ ਹੁੰਦੇ ਪਾਰਟੀ ਦੇ ਭਾਜੀ ਤੁਸੀਂ ਧਨ ਹੋ ਤੁਸੀਂ 30 ਬੱਚੇ ਸੰਭਾਲਦੇ ਹੋ ਮੈਂ ਆਖਿਆ ਮੈਂ ਧਨ ਵੀ ਹਾਂ ਮੈਂ ਆਪਣੇ ਦੋ ਨੀ ਸੰਭਾਲ ਸਕਦਾ
0: ਨਹੀਂ ਹੈਗਾ ਧਨ ਆ ਰਿਹਾ ਤਾਂ ਕਰਕੇ ਸੰਭਾਲ ਜਨਾਨੀ ਦੂਜੇ ਦੀ ਤੇ ਜਵਾਕ ਆਪਣੇ ਹੀ ਚੰਗੇ ਲੱਗਦੇ ਹੁੰਦੇ ਨੇ
1: ਅੱਧੇ ਕੋ ਭਾਈ ਸਾਹਿਬ ਅੱਧੇ ਕੋ ਭਾਈ ਸਾਹਿਬ ਕੀ ਬੋਲ ਰਹੇ ਮੈਂ ਨੀ ਨਾ
0: ਤੁਸੀਂ ਉਹ ਕਿਹਾ ਸੀ ਮੈਨੂੰ ਤੁਹਾਡੀ ਡਾਇਰੀ ਦੇ ਉੱਤੇ ਲਿਖੇ ਹੋਏ ਨੇ
1: ਨਾ ਨਾ ਨਾ
0: ਜ਼ਿੰਦਗੀ ਦੇ ਕੋਰਸ ਨੇ ਤੁਹਾਡੇ
1: ਹਾਂ ਜ਼ਿੰਦਗੀ ਦੇ
0: ਜ਼ਿੰਦਗੀ ਦੇ ਫਲਸਫੇ
1: ਭਾਜੀ ਉਹ ਹੁੰਦਾ ਫਾਲਸਾ ਫਾਲਸੇ ਖਾਧੇ ਤੁਸੀਂ ਕਦੀ ਭਾਜੀ ਇੱਕ ਫਲਸਫੇ ਤੇ ਯਾਦ
0: ਤੁਸੀਂ ਆਏ ਹੋ ਦੁਬਈ ਤੋਂ ਅਸੀਂ ਨਹੀਂ
1: ਨਹੀਂ ਨਹੀਂ ਨਹੀਂ ਫਾਲਸੇ ਤੇ ਆਪਣੇ ਅੰਮ੍ਰਿਤਸਰ ਵੀ ਸਾਡੇ ਹੁੰਦੇ ਸੀ ਉਹ ਨਾ ਮਤਲਬ ਜਿੱਦਾਂ ਸਾਡੇ ਫਾਲਸੇ ਕਿੱਦਾਂ ਹੁੰਦੇ ਆ ਵੀ ਜਿੱਦਾਂ ਕੋਈ ਕਿਸੇ ਨੇ ਘਰ ਨੀ ਬਣਾਇਆ ਨਾ ਤੇ ਉਹ
0: ਦਰਖਤ ਮੈਨੂੰ ਇਹ ਦੱਸੋ ਫਾਲਸਾ ਦਾ ਬਾਅਦ ਚ ਆਪਾਂ ਸਮਝਦੇ ਇਹ ਜਿੰਨੇ ਵੀ ਲੋਕ ਆਏ ਕਹਿੰਦੇ ਨੇ ਵੀ ਸਾਡੇ ਅੰਮ੍ਰਿਤਸਰ ਹੈ ਤੁਹਾਨੂੰ ਨੀ ਪਤਾ ਸਾਡੇ ਅੰਮ੍ਰਿਤਸਰ ਇਹਦਾ ਅੱਡ ਵੀਜ਼ਾ ਲੈਣਾ ਪੈਂਦਾ ਅੰਮ੍ਰਿਤਸਰ
1: ਹੁਣ ਦੇਖੋ ਤੁਹਾਨੂੰ ਫਾਲਸੇ ਦਾ ਨੀ ਪਤਾ
0: ਇਹਦੀ ਸਿਟੀਜ਼ਨਸ਼ਿਪ ਵੱਖਰੀ ਮਿਲੂਗੀ
1: ਲੈ ਲੈ ਕਿਉਂਕਿ ਮੈਂ ਤੇ ਅੰਮ੍ਰਿਤਸਰ ਹੀ ਖਾਂਦੇ ਆ ਇਸ ਕਰਕੇ ਮੈਂ ਕਹਿੰਦਾ ਸਾਡੇ ਅੰਮ੍ਰਿਤਸਰ ਦੇ ਆ ਤੇ ਤੁਹਾਡੇ ਵੈਸੇ ਨਹੀਂ ਹੁੰਦੇ ਤੁਹਾਡੇ
0: ਉਹਦੇ ਨਹੀਂ ਪਹਿਲਾਂ ਸਮਝਾਓ ਇਹਦਾ
1: ਫਾਲਸਾ ਨਾ
0: ਫਾਲਸੇ ਦਾ ਫਾਲਸਫਾ ਕੀ ਹੈ
1: ਨਹੀਂ ਫਾਲਸਾ ਕੀ ਹੁੰਦਾ ਸੀ ਆਪਾਂ ਜਦੋਂ ਛੋਟੇ ਹੁੰਦੇ ਖਾਂਦੇ ਹੋ ਨਾ ਦਰਖਤ ਛੋਟਾ ਹੀ ਰਹਿੰਦਾ
0: ਹੁਣ ਵੱਡੇ ਹੋ ਗਏ ਉਹ
1: ਨਹੀਂ ਨਹੀਂ ਉਹਨਾਂ ਇੱਡੇ ਛੋਟੇ ਜਿੱਦਾਂ ਬੇਰ ਹੁੰਦੇ ਆ ਨਾ ਬੇਰ ਤੋਂ ਛੋਟੇ ਭਰਾ ਬੇਰ ਦੇ ਛੋਟੇ ਭਰਾ ਜਾਮਣਾ ਤੇ ਵੱਡੀਆਂ ਹੁੰਦੀਆਂ ਨਾ ਜਾਮਣਾ ਦਾ ਵੀ ਦਰਖਤ ਵੱਡਾ ਹੁੰਦਾ ਬੇਰਾਂ ਦਾ ਵੀ ਦਰਖਤ ਵੱਡਾ
0: ਦਰਖਤ ਛੋਟਾ ਹੁੰਦਾ ਸ਼ਤੂਤ
1: ਉਹ ਨਾ ਉਹ ਸ਼ਤੂਤ ਵੀ ਤੇ ਕਿੱਡਾ ਵੱਡਾ ਹੁੰਦਾ ਸ਼ਤੂਤ ਤੋਂ ਯਾਦ ਆਇਆ ਭਾਜੀ ਉਹਦਾ ਖਾਧਾ ਤੁਸੀਂ ਉਹ ਜਿਹੜਾ ਡੰਡਾ
0: ਹੁੰਦਾ ਉਹ
1: ਬੜਾ ਉਹਦੀ ਸੱਟ ਲੱਗਦੀ ਪਈ ਤੇ ਸਾਡੇ ਨਾ ਘਰ ਦੇ ਪਿੱਛੇ ਤੂਤੀ ਲੱਗੀ ਆ ਮੈਂ ਤੇ ਗਵਾਂਢੀ ਨੂੰ ਇੰਨਾ ਗਾਲਾਂ ਕੱਢਦਾ ਨਾ ਅਸੀਂ ਪਰਗੋਲਾ ਵੀ ਪਾਇਆ ਵਾ ਸਾਰੇ ਉਹਨਾਂ ਦੇ ਜੋ ਵੀ ਆ ਪੱਤੇ ਪੁੱਤੇ ਸਾਰੇ ਆ
0: ਪਰਗੋਲੇ ਦੇ ਵਿੱਚ ਨਾ ਉੱਚੀ ਉੱਚੀ ਇੱਕ ਦਿਨ ਗਾਣਾ ਲਗਾ ਦੋ
1: ਬਲੈਕਬੇਰੀ ਕਿਹੜੀ ਸਸਤੀ ਉਹ ਲੈ ਕੇ
0: ਨਹੀਂ ਅਸੀਂ ਸਸਤੀ ਵੀ ਦੇਖਦੇ ਫਿਰ ਅਸੀਂ ਇਹ ਵੀ ਦੇ ਦਿੰਦੇ ਹਾਂ ਸਲੈਸ਼ ਪਾ ਕੇ ਪਰ ਕੇਜੀ ਕਿਹੜੀ ਸਸਤੀ ਪੈਂਦੀ
1: ਹਾਂ ਨੀਤੂ ਦੱਸਿਆ ਹਮੇਸ਼ਾ ਹੀ ਏਦਾਂ ਮੇਰੇ ਨਾਲ ਬੜੀ ਲੜਾਈ ਕਰਦੀ ਉਹ ਦੱਸਿਆ ਕੀ ਕਰਦੀ ਆ ਉਹ ਨਾ ਉੱਪਰੋਂ ਰੇਟ ਦੇਖਦੀ ਆ ਪਰ ਥੱਲੇ ਪਰ ਗ੍ਰਾਮ ਵਾਲਾ ਰੇਟ ਨੀ ਦੇਖਦੀ ਮੈਂ ਕਿਹਾ ਦੇਖੋ ਤੁਸੀਂ ਥੱਲੇ ਵਾਲਾ ਗ੍ਰੇਮ ਦੇਖੋ ਵੀ ਸਸਤੀ ਕਿਹੜੀ ਪੈ ਰਹੀ ਆ
0: ਉੱਤੇ ਉਹ $25 ਲਿਖਦਾ ਥੱਲੇ ਲਿਖਣ $40 ਪਰ ਗ੍ਰਾਮ
1: ਉੱਤੇ ਉੱਤੇ ਹੁੰਦਾ ਸਪੋਜ ਕਰੋ ਇੱਧਰ $25 ਆ ਇੱਧਰ $50 ਆ ਇਹ ਪੱਚੀਆਂ ਦੀ ਹੈਗੀ ਸੌ ਗ੍ਰਾਮ ਇਹ ਪੰਜਾਹ ਦੀ ਹੈਗੀ ਆ 5 ਕਿਲੋ ਮੈਂ ਫਿਰ ਉਹ ਦੇਖਦੀ ਨਹੀਂ 25 ਤੇ 50 ਤੇ 25 ਵਾਲੀ ਲਈਏ
0: 25 ਨੀ ਬਲੀਏ ਤੁਸੀਂ ਕਹਿ ਵੀ ਆ 50 ਵਾਲੀ ਲੈ ਕੇ ਜਾ ਨਹੀਂ ਬਲੀਏ
1: 50 ਨੀ ਬਲੀਏ ਤੇ ਮੈਂ ਇਹਨੂੰ ਹਮੇਸ਼ਾ ਕਹਿੰਦਾ ਹੁੰਦਾ ਵੀ ਨਹੀਂ ਮੈਂ ਹੁਣ ਇੰਡੀਆ ਜਾ ਕੇ ਹੋ ਗਿਆ ਇੰਡੀਆ ਤੋਂ ਸਿੱਖ ਕੇ ਆਵੇ ਉਹ
0: ਜੇ ਇੰਡੀਆ 'ਚ ਤਾਂ ਹੁੰਦੇ ਨੀ ਰੇਟ
1: ਨਹੀਂ ਮੈਂ ਤੈਨੂੰ ਵੈਸੇ ਹੀ ਸਿੱਖ ਕੇ ਆਵੇ
0: ਨਹੀਂ ਉੱਥੇ ਰੇਟ ਨਹੀਂ ਹੁੰਦੇ ਹੈਗੇ
1: ਉੱਥੇ ਅਤੇ ਹੋਰ ਕੁਝ ਹੁੰਦਾ
0: ਉੱਥੇ GST ਵੀ ਨਹੀਂ ਵਿੱਚ ਰੱਖਦੇ ਹੈਗੇ
1: ਅੱਛਾ
0: ਹਾਂ ਉੱਥੇ ਪਹਿਲਾਂ ਤੁਸੀਂ ਖਾ ਪੀ ਲਓ ਜੋ ਉਹਨਾਂ ਨੇ ਰੇਟ ਲਿਖਿਆ ਹੋਇਆ ਮੈਨੂ ਦਾ ਉਦੋਂ ਬਾਅਦ ਫਿਰ ਹੋਰ ਬਿੱਲ ਵੱਧ ਕੇ ਆ ਜਾਂਦਾ
1: ਉਹ ਭਾਜੀ ਪਰ ਜਿਹੜਾ ਤੁਸੀਂ ਆ ਮੈਨੂੰ ਪਿਆ ਰਹੇ ਹੋ ਨਾ
0: ਮੈਟਾਮੁਸਿਲ
1: ਮੈਟਾਮੁਸਿਲ
0: ਹਾਂ
1: ਇਹ ਨਾ ਇੰਨੇ ਔਖੇ ਔਖੇ ਰੱਖ ਦਿੰਦੇ
0: ਇਹਦਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਸਭ ਦੇ ਜਵਾਬ ਦਊਂਗਾ
1: ਹਾਂਜੀ
0: ਕੱਲਾ ਤੁਸੀਂ ਹੋਰ ਵੀ ਜਿੰਨੇ ਸਵਾਲ ਪੁੱਛਣੇ ਪੁੱਛ ਲਓ ਪਰ ਮੈਨੂੰ ਇਹ ਦੱਸ ਦੋ ਵੀ ਤੁਸੀਂ ਫਾਲਸੇ ਦੇ ਬਾਰੇ ਕਦੋਂ ਦੱਸਣਾ
1: ਯਾਰ ਫਾਲਸਾ

0: ਭਾਜੀ ਹੁਣ
1: ਸਾਰੀਆਂ ਗੱਲਾਂ ਤਾਂ ਮੁੱਕ ਗਈਆਂ, ਫਾਲਸਾ ਉੱਥੇ ਦਾ ਉੱਥੇ
0: ਨਹੀਂ। ਫਾਲਸਾ ਦੱਸਾਂ ਕੀ ਹੁੰਦਾ, ਤੁਸੀਂ ਕਦੇ ਨਹੀਂ ਖਾਧਾ ਫਾਲਸਾ?
1: ਸਰ ਮੈਨੂੰ ਦੱਸੋ ਤਾਂ, ਸਮਝਾਓ ਤਾਂ ਸਹੀ ਨਾ ਫਾਲਸਾ ਕੀ।
0: ਦੱਸਾਂ ਮੈਂ ਕਿੱਥੇ ਖਾਧਾ ਵਾ, ਜਿਹੜੇ
1: ਅੰਮ੍ਰਿਤਸਰ ਖਾਧਾ ਮੈਨੂੰ ਪਤਾ ਉਹਦੇ ਲਈ।
0: ਕਿੱਥੇ ਮਤਲਬ ਉਹ ਨਾ ਜਿੱਦਾਂ ਖਾਲੀ ਪਲਾਟ ਹੋ ਜਾਂਦੇ ਆ, ਉੱਥੇ ਘਰ ਘੁਰ ਨਹੀਂ ਬਣਦੇ, ਉੱਥੇ ਉਹ ਗੂਗਲ ਜਾਂਦੇ ਆ ਇਹੋ ਜਿਹੇ ਦਰਖਤ। ਠੀਕ ਹੈ,
1: ਤੁਸੀਂ ਉਹ ਕੰਮ ਵੀ ਕਰਦੇ ਖਾਲੀ ਪਲਾਟਾਂ 'ਚ ਜਾ ਕੇ? ਉਮੀ ਤੇ
0: ਲਿਆਵਾ
1: ਅੱਜ ਥੋੜਾ ਵੱਧ ਲਾ ਲਿਆ ਯਾਰ ਮੈਂ।
0: ਇਹ ਜੇ ਤੁਸੀਂ ਲਾਈਵ ਵੀਡੀਓ ਕਰਦੇ ਨਾ, ਸਾਰਿਆਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀਤਾ। ਪਰ ਕਈ ਵਾਲੇ
1: ਆ
0: ਜਿਹੜਾ ਜਦੋਂ ਆਇਆ ਕੀਤੀ, ਆਇਆ ਕਰਕੇ ਜਦੋਂ ਅੰਗੂਠਾ ਜਿਹਾ ਕੀਤਾ ਨਾ ਤੁਸੀਂ, ਪਤਾ ਲੱਗ ਜਾਣਾ। ਅੱਛਾ ਹਾਂ, ਲੈਟ ਮੀ ਕਮ ਟੂ ਦੀ ਫਾਲਸਾ। ਭਾਜੀ ਉਹ ਨਾ ਬੇਰ ਦਾ ਛੋਟਾ ਭਰਾ ਹੁੰਦਾ, ਜਾਮਨੂ ਦਾ ਵੀ ਛੋਟਾ ਭਰਾ ਹੁੰਦਾ,
1: ਮੈਂ ਸਮਝ ਗਿਆ।
0: ਏਡੇ ਏਡੇ ਹੁੰਦੇ ਆ,
1: ਜੇ ਇਹੀ ਡੈਫੀਨੇਸ਼ਨ ਰਹੂਗੀ ਫਿਰ ਮੈਂ ਸਮਝ ਗਿਆ।
0: ਮੈਂ ਤੁਹਾਨੂੰ ਨਾ ਇੱਥੇ ਹੁੰਦੇ ਨਹੀਂ, ਤੇ ਮੈਂ ਨਾ ਇੰਡੀਆ ਤੋਂ ਕਿਸੇ ਦਿਨ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ। ਪਰ ਹੁਣ ਹੋ ਸਕਦਾ ਉਹ ਵੀ ਗਾਇਬ ਹੋ ਗਏ, ਹੁਣ ਜਿੱਦਾਂ ਚਿੜੀਆਂ ਗਾਇਬ ਹੋ ਗਈਆਂ ਨਾ ਇੰਡੀਆ ਤੋਂ, ਉਹ
1: ਚਿੜੀਆਂ ਗਾਇਬ ਹੋ ਗਈਆਂ,
0: ਪਤਾ ਨਹੀਂ ਕਹਿੰਦੇ ਚਿੜੀਆਂ ਦੇਖਦੀਆਂ
1: ਗਾਇਬ ਹੋ ਗਏ।
0: ਨਹੀਂ ਨਹੀਂ, ਚਿੜੀਆਂ ਵੀ ਨਹੀਂ ਦੇਖਦੀਆਂ ਕਹਿੰਦੇ।
1: ਫਿਰ ਚਿੜੀਆਂ ਬੈਠਣ ਕਿੱਥੇ?
0: ਉਹ ਯਾਰ ਹਾਂ ਸਹੀ ਗੱਲ, ਚਿੜੀਆਂ ਉੱਡ ਕੇ ਆ ਗਈਆਂ।
1: ਹਾਂ ਇਹ ਬੜੀ ਗੁਪਤ ਜੀ ਗੱਲ ਕੀਤੀ ਹੈ ਤੁਸੀਂ।
0: ਹਾਂ ਚਲੋ ਕੋਈ ਨਹੀਂ ਆ, ਭਲਾ ਕਹਿੰਦੇ
1: ਆ, ਇਹ ਬੜੀ ਗੁਪਤ ਗੱਲ ਕੀਤੀ ਹੈ।
0: ਗੁਪਤ ਵਾਲਾ ਵੀ ਘੈਂਟ ਹੈ ਗਾਣਾ, ਚੱਕ ਦੋ ਉੱਚੀ ਉੱਚੀ ਆਵਾਜ਼ ਚ।

0: पहले मैं मोंटी अकेला
1: मैं सारी जगह मोटी मोटी लगी जा रहा भाई अपनी भी प्रमोशन करनी पड़ी है ना
2: तुसी ओनू की कहोगे जदो एक टोकरी दे विच
1: जदो एक टोकरी दे विच
2: पांच सेब
1: हाँ
2: चार नाशपातियां ते एक बनाना पिया होएगा
1: पांच सेब चार नाशपातियां ते एक बनाना
2: हाँ
1: की कहोगे
2: ओनू कहोगे पांच सेब
1: पांच
2: चार नाशपाती अकेला
1: अकेला अच्छा अकेला सही गल है सही गल है
2: तुसी ओ वाइफ नू की कहोगे जेड़े जेड़ी अपने घर आले दा बुरा हाल करके रखे
1: नीतू
2: जिन्हें अपने घर वाले का बुरा हाल करता वो घर वाले नू की कहोगे
1: अच्छा घर वाले नू अच्छा उस ओ घर वाले नू जिदा जिदी वाइफ
2: नहीं ना कह दे मोंटी
1: अच्छा उस घर वाले नू की कहोगे
2: नाशपाती
1: नाशपाती अच्छा उन्हें नाश ही मारना नाशपतिया भाई कितना तो ही है कितना कितने एकदम कर लेते मेरे को हम एकदम ना सोचे ही नहीं जा रहे
2: हैं मैंने
1: वही ना मैंने और टाइम नहीं मिलता मैं की कहूँगा तालु नहीं लेते दहिला मारा ना ये हाँ ये ही मतलब दावा ते ये हम दावा वो की हम दा
2: ये हम दा कटिया के समझा टेल
1: ਨਹੀਂ ਨਹੀਂ ਜਿਹੜਾ ਇਕਦਮ ਹੀ ਉਹਨੂੰ ਸੱਚ ਈਗੋ ਤੇ ਹੋਰ ਕੇ ਇਹਨੂੰ ਕਹਿੰਦੇ ਹੈ ਨਾ ਮੈਂ ਅੰਗਰੇਜ਼ੀ ਚ ਇੱਦਾਂ ਕਹਿੰਦਾ ਇਹਨੂੰ ਈਗੋ ਕਹਿੰਦੇ ਹੈਗੇ
2: ਇਹਨੂੰ
1: ਸਪੌਂਟੇਨੀਅਸ spontaneous mind blowing ha
2: mind blowing amazing
1: fantabulous oh paaji dekh lo apni angrezi kitni vadiya la ai katte katte bolde ha
2: assi katte pade sige
1: tusi de ha jidda ajj school de oh bhar ke aaye sweater pa ke main te sweater tanna holde kya tusi sachi school ch challe ho das ha
2: main chale
1: pura jidda school di vardi pa
2: ho te jade school ch bacche khade rehne ke main school ch rahunga
1: tusi apni photo khich ke la ajj haji ready te pa do
2: tadi aundiyan di school ch photo
1: kehdiyan bhala
2: oh jehdi school de vich ik din photo hundi hundi
1: oh
2: ajj uniform सारे ने पाके आनी है
1: सारा कुछ
2: टाई लगा के आयो नाले बैच किथे थोड़ा
1: सही गल ओ भाई साडे
2: जिना दे पूरा प्रॉपर नहीं सी शूज या जुराबा होर रंग दियां आयो ओना नु फिर पिछे खड़े कर
1: दे सही
2: मेरे ते कुर्सी ते ओ बढ़िया बढ़िया जे सोने जे बच्चे बैठे
1: भाई मेनू हले तक याद आ उदो मेरे ख्याल मैं फर्स्ट तुसी फिर कहना भी इन्नी इन्नी छेती तानू किदा याद
2: आ फर्स्ट दी भी मैं
1: फर्स्ट क्लास दी
2: भाई मैं यकीन मानदा है कि तानू ता मतलब जदो तुसी पैदा होए सी ਤੁਹਾਨੂੰ ਇਹ ਵੀ ਪਤਾ ਹੋਣਾ ਵੀ ਤੁਹਾਨੂੰ ਗੁੜਤੀ ਕਿਹਨੇ ਦਿੱਤੀ ਤੁਸੀਂ ਕਹਿਣਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਦਣ ਭੂਆ ਜੀ ਸਾਡੇ ਸਾਡੀ ਮਾਸੀ ਦੇ ਨਾਲ ਆਏ ਸੀ ਚਮਚ ਉਹਨਾਂ ਦੇ ਕੋਲ ਚਾਂਦੀ ਦਾ ਸੀ
1: ਦੇਖ ਰਿਹਾ ਸੀ
2: ਤੇ ਉਦੋਂ ਘੜੀ ਤੇ 9:25 ਵਜੇ ਸੀ
1: ਹਾਂ
2: ਤੇ ਮੈਂ ਦੇਖ ਰਿਹਾ ਸੀਗਾ ਵੀ ਇਹ ਕਦੋਂ ਜਾਣ ਤੇ ਆ ਨਰਸ ਆ ਕੇ ਮੈਨੂੰ ਦਵਾਈ ਦੇਵੇ
1: ਨਹੀਂ ਨਹੀਂ ਭਾਜੀ ਇਹ ਤਾਂ 100% ਹੈ ਉਦੋਂ ਮੈਂ ਫਸਟ ਕਲਾਸ ਚ ਪੜਦਾ ਸੀ ਕਿਉਂਕਿ ਜਦੋਂ ਆਪਾਂ ਸ਼ਹਿਰ ਆ ਗਏ ਸੀ ਨਾ ਮੈਂ ਸੈਕਿੰਡ ਕਲਾਸ ਚ ਐਡਮਿਸ਼ਨ ਲਈ ਸੀ ਠੀਕ ਹੈ ਤੇ ਇਹ ਜਿਹੜੀ ਫੋਟੋ ਦੀ ਗੱਲ ਮੈਂ ਕਰਨ ਲੱਗਾ ਨਾ ਇਹ ਮੇਰੇ ਪਿੰਡ ਦੀ ਫੋਟੋ ਹੈ ਯਾਨੀ ਕਿ ਮੈਂ ਪਹਿਲੀ ਕਲਾਸ ਤੱਕ ਤਾਂ ਹੋਵਾਂਗਾ ਹੀ ਨਾ ਫਿਰ ਹੀ ਦੂਜੀ ਤੋਂ
2: ਪਹਿਲੇ ਤੋਂ ਪਹਿਲਾਂ ਜਿੰਨੀਆਂ ਕਲਾਸਾਂ ਸੀਗੀਆਂ
1: ਕੁਝ ਵੀ ਹੋ ਸਕਦਾ
2: ਸਾਰੀਆਂ ਤੁਸੀਂ ਪਿੰਡ ਚ ਪੜ੍ਹੀਆਂ ਨੇ ਜਿੰਨੀ ਪੜ੍ਹਾਈ ਸੀਗੀ ਪਹਿਲੀ ਤੋਂ ਪਹਿਲਾਂ ਮੁਕਮਾਲ ਹੀ ਕਰਤਾ ਭਾਜੀ
1: ਤੁਸੀਂ ਤੇ ਪਹਿਲੀ ਬਸ
2: ਇਹ ਤਾਂ ਤਰੱਕੀ ਕਰਕੇ ਆਏ ਹੋ
1: ਤਰੱਕੀ ਹਾਲ ਆ ਹੋਰ ਕੀ
2: ਮੈਂ ਪੱਕੇ ਹੋ ਕੇ ਆਏ ਸੀਗੇ
1: ਮੈਂ ਕਹਿੰਦਾ ਕਿਉਂਕਿ ਉੱਥੇ ਸਕੂਲ ਆਪਣਾ ਅੰਗਰੇਜ਼ੀ ਆ ਗਿਆ ਸੀ ਨਾ ਉੱਥੇ ਪਰ ਆਪਣਾ ਪੂਰਾ ਆਪਣੇ
2: ਪਿੰਡ ਦੇ ਸਕੂਲ ਚ
1: ਹੋਣਾ ਸੀ ਹਾਂ
2: ਤੁਸੀਂ ਦੇਖੋ ਨਰਸਰੀ ਪੜ੍ਹੀ
1: ਓਏ ਹੋਏ ਹੋਏ ਹੋਏ
2: ਤੁਸੀਂ ਆਪਣੀ ਪਹਿਲੀ ਜਮਾਤ ਪੜ੍ਹੀ
1: ਹਾਂ ਸਹੀ ਗੱਲ ਆ
2: ਫੇਰ ਆਏ ਤੁਸੀਂ ਮਤਲਬ
1: ਭਾਜੀ ਸ਼ੁਕਰ ਆ ਉਦੋਂ ਨਰਸਰੀ ਤਾਂ ਪਹਿਲੀ ਹੁੰਦੀ ਸੀ ਅੱਜ ਕੱਲ੍ਹ ਤੇ LKG UKG ਫਲਾਣਾ KG
2: ਬੜਿਆ ਦੇ ਵਿੱਚ ਬਹੁਤ ਹੋਇਆ ਉਹ ਪੈਸੇ ਕੱਢ ਕੇ ਕਰਨ ਦਾ
1: ਕਿਹੜੀਆਂ ਕਿਹੜੀਆਂ ਕੇਜੀਆਂ ਆ ਗਈਆਂ ਉਦੋਂ ਪਹਿਲਾਂ ਨਰਸਰੀ ਤੇ ਫਸਟ ਸਿੱਧਾ ਨਾ
2: ਬਸ ਬਸ ਬਸ
1: ਤੇ ਹਾਂ ਮੈਂ ਕੀ ਕਹਿ ਰਿਹਾ ਸੀ ਉਦੋਂ ਨਾ ਸਾਡੇ ਉੱਥੇ ਆਏ ਫੋਟੋ ਖਿੱਚਣ ਠੀਕ ਹੈ ਉਹ ਹੁਣ ਮੈਨੂੰ ਫੋਟੋ ਲੱਭਣ ਦੀ ਡਈ ਮੇਰੇ ਕੋਲ ਹੈਗੀ ਸੀ ਫੋਟੋ ਉਹ ਨਾ ਸਾਰੇ ਬੱਚੇ ਐ ਮੈਨੂੰ ਪਤਾ ਨੀ ਕੀ ਹੋਇਆ ਮੈਂ ਨਾ ਅੱਗੇ ਜਾ ਕੇ ਨਾ ਐਂ ਕਰਕੇ ਹੱਥ ਕਰਕੇ ਫੋਟੋ ਖਿਚਾਤੀ ਸਾਰਿਆਂ ਨੂੰ ਐ ਪਿੱਛੇ ਕੀਤਾ ਤੇ ਆਪ ਐ ਅੱਗੇ ਤੇ ਉਹਨੇ ਖਿੱਚ ਵੀ ਦਿੱਤੀ ਉਹ ਫੋਟੋ
2: ਉਹ ਹੈਗੀ
1: ਉਹ ਹਲੇ ਵੀ ਮੇਰੇ ਕੋਲ ਹੈਗੀ ਪਰ ਹੁਣ ਯਾਦ ਨੀ ਆ ਕਿੱਥੇ ਆ ਉਹ ਇੰਨੀ ਘੈਂਟ ਆ ਨਾ ਫੋਟੋ ਮੇਰੀ ਜੇ ਕਿਤੇ ਲੱਭ ਜਾਂਦੀ ਹੈ ਨਾ ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਪਾਦਾ
2: ਮੈਂ ਭਾਜੀ ਮੈਮਰੀ ਵਧਾਉਣ ਦੀ ਦਵਾਈ ਖਾਣ ਲੱਗ ਪਿਆ
1: ਹਾਂ
2: ਉਹ ਮੇਰੇ ਯਾਦ ਨੀ ਮੈਂ ਰੱਖੀ ਕਿੱਥੇ ਆ ਮੇਰੇ ਯਾਦ ਨਹੀਂ ਆ ਰਹੀ ਰੱਖੀ ਕਿੱਥੇ
1: ਯਾਦ ਜੇ ਯਾਦ ਹੀ ਆ ਗਈ ਇਹ ਨਹੀਂ ਪਤਾ ਹੁਣ ਕਿੰਨੀ ਖੜੀ ਆ
2: टाइटल की सीगा 30,000 रुपए कमान खबर पढ़ूंगा 30,000 रुपए कमान आला जेंजी थार देख के बॉस होंडा सिटी ले आया अगले दिन जेंजी रोंज रेवर रेंज रोवर ले आया
1: मतलब
2: खबर की है
1: बॉस ओने लेके आंदी आ
2: थले वाली
1: चलो जी खबर लो जी।
2: ਇਹਦਾ ਲੱਗਦਾ ਕਿ ਚਾਈਨੀਜ਼ ਮਿਊਜ਼ਿਕ ਆ ਦੇ ਰਹੇ
1: ਤੇ ਉਹ ਜਿਹੜਾ ਜਦ ਲਾਸਟ ਤੇ ਝਮਟਾ ਜਿਹਾ ਵੱਜਦਾ ਉਹੀ ਚਾਈਨੀਜ਼ ਲੱਗਦਾ ਜਿੱਦਾਂ ਕਿ ਤੁਹਾਨੂੰ ਭਗਤੀ ਸ਼ੁਰੂ ਹੋਣ ਲੱਗੀ ਹੁੰਦੀ ਆ ਜਿੱਦਾਂ ਉਹ ਨਹੀਂ ਹੁੰਦੇ ਮੰਦਰਾਂ ਚ ਐ ਵੱਜ ਛੋਈ
2: ਪਿਆਰਾ ਸਜਾ ਹੈ ਦਰਬਾਰ ਦਰਬਾਰੀ
1: ਜੈ ਮਾਤਾ ਦੀ
2: ਅੱਛਾ ਦਿੱਲੀ ਚ
1: ਹਾਂਜੀ
2: 30,000 ਰੁਪਏ ਦੀ ਸੈਲਰੀ ਪਾਉਣ ਵਾਲੇ ਇੱਕ ਜੈਨਜ਼ੀ ਗ੍ਰਾਫਿਕ ਡਿਜ਼ਾਈਨਰ ਨੂੰ ਥਾਰ ਗੱਡੀ ਤੋਂ ਆਫਿਸ ਜਾਂਦਾ ਦੇਖ ਕੇ ਉਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਖੁਦ ਹੀ ਛੋਟੀ ਛੋਟਾ ਮਹਿਸੂਸ ਹੋਣ ਲੱਗ ਪਿਆ ਉਹਨੂੰ
1: ਤੇ
2: ਉਹਨੇ ਆਪਣੀ ਅਲਟੋ ਵੇਚ ਕੇ ਅਗਲੇ ਦਿਨ ਹੋਂਡਾ ਸਿਟੀ ਲਿਆਂਦੀ
1: ਓਏ ਹੋਏ ਹੋਏ ਹੋਏ ਵੀ
2: ਮੇਰਾ ਇੰਪਲੋਇਰ ਥਾਰ ਚਾਹੁੰਦਾ ਤੇ ਮੈਂ ਹੋਂਡਾ ਸਿਟੀ
1: ਹਾਂ ਠੀਕ ਹੈ
2: ਤੇ ਉਹ ਇੰਪਲੋਇਰ ਨੇ ਜਦੋਂ ਦੇਖਿਆ ਵੀ ਮੇਰਾ ਬੌਸ ਹੋਂਡਾ ਸਿਟੀ ਜਾਂਦਾ ਉਹਨੇ ਅਗਲੇ ਦਿਨ ਫਿਰ ਰੇਂਜ ਰੋਵਰ ਲਿਆਂਦੀ
1: ਰੈਡਿਟ
2: ਨੇ ਪਾਈ ਹੋਈ ਹੈ ਇਹ ਆਪਣੀ
1: ਅੱਛਾ
2: ਪੋਸਟ
1: ਯਾਨੀ ਕਿ ਇਹ ਮਤਲਬ ਖਾਸ ਖਬਰ ਹੈ ਕੋਈ ਇਹ ਫਿਰ ਹੋ ਸਕਦਾ ਆਪਣੇ ਪਾਪਾ ਦੇ ਮਾਲੇ ਪਾਪੇ ਦੇ ਲੈ ਲਿਆਉਣ ਪੈਸੇ 30,000 ਵਿੱਚ ਤੇ ਕੋਈ ਆ ਨਹੀਂ ਸਕਦੀ ਗੱਡੀ
2: ਪਰ ਮੈਂ ਇਹ ਹੈਰਾਨ ਹੈ ਵੀ ਮਾਲਕ ਨੇ ਹੋਂਡਾ ਸਿਟੀ ਲਈ ਸੀ ਅਲਟੋ ਤੇ ਆ ਰਿਹਾ ਸੀਗਾ ਤੁਸੀਂ ਇਹ ਛੱਡੋ ਵੀ ਉਹਨੇ ਥਾਰ ਲੈ ਲਈ ਪਹਿਲੇ ਦਿਨ ਮਾਲਕ ਅਲਟੋ ਚ ਆ ਰਿਹਾ ਸੀ
1: ਚਲੋ ਮਾਲਕ ਫਿਰ ਵੀ ਚਲੋ ਠੀਕ ਹੈ ਪੈਸੇ ਬਚਾ ਰਿਹਾ ਸੀ ਪਰ ਦੇਖੋ ਦੇਖੀ ਜੀ ਦੇਖੋ ਦੋਨਾਂ ਨੇ ਪੈਸੇ ਖਰਚਦੇ ਆ ਅਗਲੇ ਵੀਕ ਤੁਸੀਂ ਨਿਊਜ਼ ਦੋਗੇ ਉਹ ਜਿਹਨੇ ਰੇਂਜ ਰੋਵਰ ਲਈ ਸੀ ਉਹਨੇ ਉਹ ਲੈ ਲਈ ਆ ਉਹਨੇ ਰੋ ਲੈ ਲਈ ਆ
2: ਅਗਲੇ ਵੀਕ ਮੈਂ ਨਿਊਜ਼ ਦਊਂਗਾ ਉਹ ਜਿਹਨੇ ਰੇਂਜ ਰੋਵਰ ਲਈ ਸੀ ਨਾ ਹੁਣ ਤਾਂ ਕੰਪਨੀ ਚੋਂ ਕੱਢਤਾ
1: ਰੋਡ ਤੇ ਆ ਗਿਆ
2: ਕੰਪਨੀ ਨੀ ਹੁਣ ਚੱਲਦੀ ਭਰਾਵਾ ਜਿੰਨੇ ਪੈਸੇ ਸੀਗੇ ਮੈਂ ਤੈਨੂੰ ਸੈਲਰੀ ਦੇਣੀ ਸੀ ਉਹਨੇ ਦੀ ਤਾਂ ਮੈਂ ਆਪਣੀ ਹੋਂਡਾ ਸਿਟੀ ਲਿਆਂਦੀ
1: ਨਹੀਂ ਸਹੀ ਚਲੋ ਕੋਈ ਨੀ ਹੈ ਪਰ ਇਹ ਆ ਵੀ ਕਿਸੇ ਨੂੰ ਵੇਖ ਵੇਖ ਕੇ ਨਾ ਤੁਸੀਂ ਇਹ ਨਾ ਕਹੋ ਵੀ ਉਹਨੇ ਆਹ ਚੀਜ਼ ਕੀਤੀ ਆ ਤੇ ਆਪਾਂ ਵੀ ਉਹ ਚੀਜ਼
2: ਆ ਕੀ ਲਿਖਿਆ ਤੁਹਾਡੀ ਟੀ ਸ਼ਰਟ ਤੇ ਕੋਬਾ
1: ਕੋਬਾ
2: ਇਹ ਕਿਹੜੀ ਸੀਗੀ ਉਹ ਫਿਲਮ ਉਹ ਭਾਜੀ ਜਿਹਦੇ ਚ ਉਹ ਸਾਰੇ ਚਪੈਂਜੀ ਜੇ ਹੁੰਦੇ ਨੇ ਪਲੈਨਟ ਆਫ ਏਪਸ
1: ਪਲੈਨਟ ਆਫ
2: ਉਹ ਚ ਜਿਹੜਾ ਬੋਲਦਾ ਹੁੰਦਾ ਉਹਦਾ ਨਾਂ ਹੁੰਦਾ ਨਾ ਕੋਬਾ
1: ਕੋਬਾ
2: ਕੋਬਾ
1: ਮਿਰਜ਼ਾਪੁਰ
2: ਕਿਉਂ ਗਏ ਸੀ ਮੈਨੂੰ ਇਹ ਦੱਸੋ
1: ਪਹਿਲਾਂ ਨਹੀਂ ਮਿਰਜ਼ਾਪੁਰ ਤਾਂ ਆਪਣੀ ਯਾਰਾਂ
2: ਬੀਜੀ ਕੀ ਮਜਬੂਰੀ ਕੀ ਸੀ ਤੁਹਾਡੀ ਮੈਂ ਮਿਰਜ਼ਾਪੁਰ ਹੀ ਦੇਖਣ ਜਾਣੀ ਹੈ
1: ਨਹੀਂ ਨਹੀਂ ਨਹੀਂ ਉਹ ਤਾਂ ਜਦੋਂ ਕੀ ਹੁੰਦਾ ਜਦੋਂ ਯਾਰ ਬੇਲੀ ਇਕੱਠੇ
2: ਹੁੰਦੇ ਆ ਨਾ ਇੱਕ ਹਫਤੇ ਚ ਮਤਲਬ ਫਰਾਈਡੇ ਨੂੰ ਬੋਲ ਭਾਵੇਂ ਨਾ ਬੋਲ ਦੇਖੀ ਉਹ ਤੋਂ ਅਗਲੇ ਫਰਾਈਡੇ ਮਿਰਜ਼ਾਪੁਰ ਦੇਖੀ
1: ਹਾਂ ਦੋਨੋਂ ਉਲਟੀਆਂ
2: ਟੇਸਟ ਵੀ ਹੁੰਦਾ ਹੁੰਦਾ
1: ਮੈਂ ਕਹਿੰਦਾ ਦੋਵੇਂ ਉਲਟੀਆਂ ਨਹੀਂ ਦੋਨੋਂ ਉਲਟੀਆਂ ਦਾ ਮਤਲਬ ਉਹ ਉਲਟੀ ਨਹੀਂ ਦੋਨੋਂ ਮਤਲਬ ਦੂਜੀਆਂ ਫਿਲਮਾਂ ਆਪੋਜ਼ਿਟ ਪਈ ਇੱਕ ਲੜਾਈ ਵਾਲੀ ਹੈ ਇੱਕ ਉਹ ਹੈ ਭਾਜੀ ਉਹ ਤੇ ਦੇਖੀ ਸੀ ਮੈਂ ਚਲੋ ਆਪਣੇ ਨਹੀਂ ਉਹ ਆਪਾਂ ਕਿੱਦਾਂ ਨੇ ਦੇਖੀ ਸੀ
2: ਬੋਲ ਭਾਵੇਂ ਨਾ ਬੋਲ ਤੁਸੀਂ ਕਿ ਮੈਂ ਮਜਬੂਰੀ ਚ ਦੇਖੀ
1: ਨਹੀਂ ਨਹੀਂ ਨਹੀਂ ਉਹ
2: ਪਰ ਚੰਗੀ ਲੱਗੀ ਸੀ
1: ਮੈਂ ਨੀਤੂ ਨਾਲ ਦੇਖੀ ਸੀ
2: ਨਹੀਂ ਨਹੀਂ ਸਰ ਇਕੱਲੇ ਹੀ ਗਏ ਸੀ ਆਪਾਂ
1: ਅੱਛਾ ਅਸੀਂ ਤੋਂ ਵੀ ਗਏ ਅੱਛਾ ਉਹ
2: ਆਪਾਂ ਅਸੀਂ
1: ਗਏ ਸੀ ਨਾ ਅੱਛਾ ਨੀਤੂ ਤਾਂ ਇੰਡੀਆ ਗਈ ਸੀ ਉਦੋਂ ਭਾਈ ਉਹ ਕੀ ਸੀ ਉਹ ਵੀ ਚਲੋ ਵਧੀਆ ਸੀ ਉਹ ਫੈਮਿਲੀ ਵਾਲੀ ਨਾ ਪਰ ਜਿਹੜੀ ਦੂਜੀ ਹੈ ਤੇ ਯਾਰ ਬੇਲੀ ਕਹਿੰਦੇ ਆਜੋ ਮੈਂ ਆਖਿਆ ਚਲੋ ਆਜੋ ਕਹਿੰਦੇ ਕੁਝ ਲੈ ਕੇ ਵੀ ਆਵਾਂਗੇ ਕੋਈ ਨੀ ਆਜੋ ਮੈਂ ਫਿਰ ਉਸੇ ਕਰਕੇ ਗਿਆ ਸੀ ਮੈਂ ਆਖਿਆ ਇੰਜੋਇਮੈਂਟ ਕਰਨਾ ਫਲ ਕਰਨਾ ਹੋਰ ਕੀ ਹੈ
2: ਭਾਈ
1: ਕਰਨਾ ਚਾਹੀਦਾ ਯਾਰ ਇਹਦਾ ਨਹੀਂ ਹੈ
2: ਮੈਂ ਮੈਂ ਸਿਰਫ ਔਨ ਏਅਰ ਦੱਸਣਾ ਚਾਹੁੰਦਾ ਸੀਗਾ ਵੀ ਤੁਸੀਂ ਰੁਕ ਜਾਓ ਮੈਂ ਗਾਣਾ ਚਲਾ ਦਵਾਂ ਬਾਅਦ ਚ ਚਲਾ ਲਿਓ ਤੁਸੀਂ ਜਦੋਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀਗਾ ਕਿ ਤੁਸੀਂ ਫਨ ਕਰ ਰਹੇ ਹੋ
1: ਕੀ ਕਰੀ ਬਾਈ ਕਰ ਨਾ ਕਰੋ ਦੱਸ ਜੇ ਤੁਸੀਂ ਲਾ ਦੋ ਨਜ਼ਰ ਮੇਰੇ ਫਲ ਤੇ ਦੱਸ ਦੋ ਸੱਪ ਵਾਲਾ ਫਲ ਜਿਹੜਾ ਮੈਂ ਕਰਦਾ ਪਿਆ
2: ਸੁਣੋ
1: ਇਹ ਕਿਹੜਾ ਅੱਜ ਬਾਈ ਚੱਕਵੇ ਚੱਕਵੇ ਆ ਤੁਹਾਡੇ
2: ਨਹੀਂ ਅੱਜ ਇੱਕ ਸਿਰਫ ਪਹਿਲੇ ਗਾਣੇ ਨੂੰ ਛੱਡ ਕੇ ਬਾਕੀ ਸਾਰੇ ਗਾਣੇ ਇੱਕੋ ਹੀ ਮਿਊਜ਼ਿਕ ਡਾਇਰੈਕਟਰ ਦੇ
1: ਓਕੇ
2: ਤੁਹਾਨੂੰ ਫਲੇਵਰ ਵੀ ਪਤਾ ਲੱਗੇ
1: ਵੈਰੀ ਗੁੱਡ

0: ਵਾਪਣ ਲੱਗ ਗਿਆ ਪਤਾ ਗਜਰ ਕੀ ਹੁੰਦਾ
1: ਗਜ਼ਰ
0: ਹੁੰਦਾ ਅਲਾਰਮ
1: ਅਲਾਰਮ ਮਤਲਬ ਜਿੱਦਾਂ ਕੋਈ
0: ਜਿਹੜੀ ਵੀ ਚੀਜ਼ ਸਿਗਨਲ ਦੇਵੇ
1: ਮਤਲਬ ਅੱਖਾਂ ਦਾ ਅਲਾਰਮ ਅੱਖਾਂ ਦਾ ਇਸ਼ਾਰਾ ਵੀ ਹੋ ਸਕਦਾ ਗਜ਼ਰ
0: ਨਹੀਂ ਸਿਗਨਲ ਬੈਲ
1: ਬੈਲ ਵਜੇ
0: ਟ੍ਰੇਨ ਟ੍ਰੇਨ ਵਜਣੀ ਚਾਹੀਦੀ
1: ਠੀਕ ਆ
0: ਜਿਵੇਂ ਉਹ ਫੈਕਟਰੀ ਚ ਨੀ
1: ਫੈਕਟਰੀ ਵਿੱਚ ਵੀ ਸਾਡੇ ਫਿਰ ਤੁਸੀਂ ਕਹਿਣਾ ਅੰਮ੍ਰਿਤਸਰ ਸਾਡੇ ਅੰਮ੍ਰਿਤਸਰ ਚ ਨਾ ਅਲਾਰਮ ਵੱਜਦਾ ਹੁੰਦਾ ਸੀ ਉਹ ਰੋਜ਼ ਹੀ ਉੱਥੇ ਉਹ ਹੁੰਦੀ ਸ਼ੂਗਰ ਮਿਲ ਹੁੰਦੀ ਸੀ ਹਰ ਘੰਟੇ ਬਾਅਦ ਨਾ ਅਲਾਰਮ ਵੱਜਦਾ ਹੁੰਦਾ
0: ਸੀ ਸਕੂਲ ਚ ਨਹੀਂ ਸੀ ਵੱਜਦਾ ਹੁੰਦਾ
1: ਕਿਹੜਾ ਸਕੂਲ ਚ ਦੇ ਉਹ
0: ਸਪੈਸ਼ਲ
1: ਬੱਚੇ ਕਹਿੰਦੇ ਹੁੰਦੇ ਅੱਜ ਮੇਰੀ ਵਾਰੀ ਆ ਸਰ ਮੈਂ ਵਜਾਣਾ ਫਿਰ ਕਹਿੰਦੇ ਯਾਰ ਵਜਾਲਾ ਯਾਰ ਛੁੱਟੀ ਦੇ ਟਾਈਮ
0: ਸਾਡੀ ਜਿਹੜੀ ਉਹ ਹੁੰਦੀ ਸੀ ਨਾ ਫਿਰ ਆਂਟੀ
1: ਅੱਛਾ ਆਂਟੀ ਕੰਮ ਉਹ ਵੀ ਕਰਾਉਂਦੀ ਹੁੰਦੀ ਪਿਓ ਵੀ ਕਦੀ ਵਜਾਉਂਦੇ ਸੀ
0: ਤੇ ਉਹਨੇ ਫਿਰ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਰੱਖਤੀ ਸੀਗੀ ਥੋੜੀ ਜਿਹੜੀ ਸੀਗੀ
1: ਥੋੜੀ
0: ਬਈ ਇਹਨਾਂ ਨੇ ਹਟਣਾ ਨਹੀਂ ਹੈਗਾ
1: ਥੋੜੀ
0: ਸਾਡੇ ਉੱਥੇ ਕੰਸਟਰਕਸ਼ਨ ਹੋਣ ਲੱਗ ਗਈ ਸਕੂਲ ਚ ਅਸੀਂ ਇੱਟਾਂ ਦੇ ਨਾਲ ਵਜਾ
1: ਬ੍ਰੇਕਾਂ ਤੇ ਹਰ ਇੱਕ ਨੂੰ ਲੱਗਣੀਆਂ ਚਾਹੀਦੀਆਂ ਕਹਿੰਦੇ ਯਾਰ ਭਾਈ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਹੁਣ ਸਾਰੇ ਕਹਿੰਦੇ
0: ਇੰਸ਼ੋਰੈਂਸ ਕਰਾਓ ਸਰ ਇੰਸ਼ੋਰੈਂਸ
1: ਨਹੀਂ ਮਤਲਬ ਫਿਲਮਾਂ ਚ ਦਿਖਾਇਆ ਜਾਂਦਾ ਹੋ ਇਸਕੀ ਬ੍ਰੇਕ ਫੇਲ ਹੋ ਗਈ ਹੋ ਫਿਰ ਐਕਸੀਡੈਂਟ ਹੋ ਜਾਂਦਾ ਭਾਈ ਤੁਸੀਂ ਬ੍ਰੇਕ ਫੇਲ ਹੋ ਗਈ ਆ ਤੇ ਰੇਸ ਹਟਾ ਦੋ ਤੇ ਹੌਲੀ ਹੌਲੀ ਆਪਣੀ ਗੱਡੀ ਖੜੀ ਜਾਏਗੀ ਕਿਤੇ ਨਾ ਕਿਤੇ
0: ਇਹ ਵੀ ਗੱਲ
1: ਮਤਲਬ ਕਿਉਂ ਐਕਸੀਡੈਂਟ ਕਿਉਂ ਹੋਣਾ
0: ਪਰ ਉਹ ਉਦੋਂ ਹੁੰਦੇ ਨੇ ਉਹ ਕਿਸੇ ਨੇ ਸਿਆਣਾ ਕਨਸੈਪਟ ਦਿੱਤਾ ਹੋਣਾ ਉਹ ਜਿਵੇਂ ਹੁਣ ਜੇ ਮੰਨ ਲਓ 80 ਤੇ 100 ਤੇ ਗੱਡੀ ਚੱਲ ਰਹੀ ਹੈ ਨਾ
1: ਜੀ ਠੀਕ ਹੈ
0: ਉਹਨੂੰ ਹੌਲੀ ਆਉਣ ਦੇ ਲਈ ਤਾਂ ਬ੍ਰੇਕ ਚਾਹੀਦੀ ਹੈ ਪਰ ਉੱਥੇ ਹੀ ਐਟ ਦੀ ਸੇਮ ਟਾਈਮ ਤੁਸੀਂ ਕਰਵ ਵਾਲੀ ਰੋਡ ਦੇ ਉੱਤੇ ਚਲਾ ਰਹੇ ਹੌਲੀ ਵੀ ਨਹੀਂ ਹੋਈ ਹੈਗੀ ਤੇ ਬ੍ਰੇਕ ਵੀ ਫੇਲ ਹੈਗੇ ਤੇ ਉਨੀ ਦੇਰ
1: ਦੇ ਵਿੱਚ ਉਹ ਕੋਈ ਪੰਗਾ ਹਾਂ ਪਰ ਇਹ ਵੀ ਜੇ ਕਿਤੇ ਬ੍ਰੇਕਾਂ ਫੇਲ ਹੋ ਜਾਣ
0: ਸੈਂਸ ਦੇ ਨਾਲ ਜੇ ਉਹ ਸੀਨ ਸ਼ੂਟ ਹੋਇਆ ਤਾਂ
1: ਹਾਂ
0: ਚਲੋ ਆਪਾਂ ਬ੍ਰੇਕ ਲੈਣੇ
1: ਲੋ ਜੀ ਲੋ ਲੈਣੀ ਬੜੀ ਹਾਂਜੀ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
5: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਾ ਜੂਲਰਸ ਦੀ ਦੂਜੀ ਲੋਕੇਸ਼ਨ
5: ਸੇਵਾ ਵਿੱਚ

0: ਭਾਜੀ ਇਹ ਵੀ ਮੇਰਾ ਫੇਵਰੇਟ ਗਾਣਾ ਸੀ ਔਰ ਇਹਦੇ ਵਿੱਚ ਮੈਂ ਤੁਹਾਨੂੰ ਖਬਰ ਦੱਸ
1: ਕਿਹੜਾ ਗਾਣਾ ਹੈ ਜਿਹੜਾ ਮੈਂ ਚਲਾਵਾਂ ਤੇ ਤੁਸੀਂ ਕਹੋ ਕਿ ਮੇਰਾ
0: ਫੇਵਰੇਟ ਹੈ ਇਹਦੇ ਵਿੱਚ ਨਾ
1: ਇਹ ਉਧਰ ਚੱਲਦੇ ਸੀਗੇ
0: ਕਿੱਧਰ
1: ਉਸ ਮੁਲਕ ਚ
0: ਯੁਗਾਂਡਾ ਚ
1: ਨਾ ਨਾ ਤੁਹਾਡੇ ਅੰਮ੍ਰਿਤਸਰ ਚ
0: ਅੰਮ੍ਰਿਤਸਰ ਹਾਂ ਉਦੋਂ ਚੱਲਦੇ ਸੀ ਏਦਾਂ ਦੀ ਹੈ
1: ਮੈਂ ਕਿਹਾ ਕਿਤੇ ਉੱਥੇ ਫਿਲਟਰ ਹੋ ਕੇ ਆਉਂਦੇ
0: ਹੋਣਗੇ ਲਾਗੇ ਲਾਗੇ ਤੇ ਹੈਗਾ ਆਪਣਾ ਬਾਰਡਰ ਇੱਥੇ ਤੇ ਹੈਗਾ ਵਾ ਭਾਜੀ
1: ਏਦਾਂ ਅੰਮ੍ਰਿਤਸਰ ਤੇ ਆਹ ਦਿੱਲੀ
0: ਨਾਲ ਹੀ ਨਾਲ ਨਾਲ ਹੀ ਪੈਦਲ ਹੀ ਚੱਲ ਜਾਈਦਾ ਬਸ ਹਾਂ ਅੱਛਾ ਹਾਂ ਤੇ ਨਿਊਜ਼ ਜਿੱਦਾਂ ਤੁਸੀਂ ਦੱਸਦੇ ਹੋ ਨਾ ਇਹਦੀ ਮੈਂ ਤੁਹਾਨੂੰ ਨਿਊਜ਼ ਦੱਸਦਾ ਇਹ
1: ਅੰਮ੍ਰਿਤਸਰ ਤੋਂ ਪੈਦਲ ਚੱਲ ਕੇ ਤੁਸੀਂ ਪਾਕਿਸਤਾਨ ਚੱਲ ਜਾਓਗੇ ਦਿੱਲੀ ਨਹੀਂ ਜਾਓਗੇ
0: ਸਹੀ ਗੱਲ ਆ ਹਾਂ ਇਹ ਤੇ ਗੱਲ ਹੈ ਹਾਂ ਕੋਈ ਨੀ ਉੱਧਰ ਹੀ ਚੱਲ ਜਾਵਾਂਗੇ ਫਿਰ ਹੋਰ ਕੀ ਹੈ ਤੇ ਇਹ ਜਿਹੜਾ ਗਾਣਾ ਹੈ ਨਾ
1: ਗੱਦਾਰ
0: ਦੇਖੋ ਕਿੱਥੇ ਕਿਹੜਾ ਸ਼ੋ ਹੁੰਦਾ ਵਾ ਕਿੱਧਰ ਲੈ ਕਿੱਧਰ ਪਾਸੇ ਲੈ ਜਾਂਦੇ ਆ ਯਾਰ ਭਾਈ ਜੀ ਕੀ ਹੈ ਯਾਰ ਤੇ ਯਾਰ ਕਿਤੇ ਇੰਡੀਆ ਪਾਕਿਸਤਾਨ ਕਰਵਾ ਤਾ
1: ਅਸ਼ਰਫ ਅਲੀ ਅਸ਼ਰਫ ਅਲੀ
0: ਮੈਂ ਉਹ
1: ਹਿੰਦੁਸਤਾਨ ਜ਼ਿੰਦਾਬਾਦ
0: ਥਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਨਾਕਾ ਬਟੋ
1: ਨਾਕਾ ਬਟੋ
0: ਨਹੀਂ ਨਲਕਾ ਨਲਕਾ ਬਟੋ ਨਲਕਾ ਵੀ ਤੇ ਬਟਣਾ ਨਾ ਬਾਚ ਬਾਬਾ
1: ਅੱਛਾ ਮੈਂ ਕਿਤੇ ਉਹ ਤੁਹਾਡੇ ਚ ਸਾਊਥ ਇੰਡੀਅਨ ਆ ਗਿਆ
0: ਅੱਛਾ
1: ਕਹਿੰਦਾ ਮੈਨੂੰ ਤਮਿਲ ਆਂਦੀ ਹੈ ਕਹਿੰਦਾ ਬੋਲ ਕੇ ਦਿਖਾ ਕਹਿੰਦਾ
0: ਲਾਈਵ ਸ਼ੁਰੂ ਕੀਤਾ ਉਹਦੇ ਸਾਨੂੰ ਗੱਲਾਂ ਨੀ ਹੋਣੀਆਂ ਦੇਖਿਓ
1: ਆਉਂਦੀਆਂ
0: ਤੁਸੀਂ ਭਾਜੀ ਦੇਖੋ ਮੇਰੀ ਨਿਊਜ਼ ਨੀ ਪੂਰੀ ਹੋਣ ਦਿੱਤੀ
1: ਭਾਜੀ
0: ਇਹ ਜਿਹੜਾ ਗਾਣਾ ਸੀ ਨਾ ਇਹ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਐਂਟਰੀ ਦਾ ਗਾਣਾ ਸੌਂਗ ਸੀ ਸਭ ਤੋਂ ਪਹਿਲਾਂ ਇਹ ਆਇਆ ਸੀ
1: ਦੀਵਾਨਾ ਹਾਂ ਉਹਦੀ ਪਹਿਲੀ ਫਿਲਮ
0: ਐਂਟਰੀ ਗਾਣਾ
1: ਫਿਲਮ ਚ ਵੀ ਐਂਟਰੀ
0: ਉਦੋਂ ਇਸ ਗਾਣੇ ਤੋਂ ਉਹਦੀ ਐਂਟਰੀ ਹੁੰਦੀ ਆ
1: ਪਰ ਦੀਵਾਨਾ ਉਹਦੀ ਪਹਿਲੀ ਹਾਂ ਦੀਵਾਨਾ
0: ਨਹੀਂ ਉਹੀ
1: ਰਿਸ਼ੀ ਕਪੂਰ ਵਾਲੀ
0: ਹੁੰਦੀ ਸੀ ਜਦੋਂ ਰਿਸ਼ੀ ਕਪੂਰ ਮਰ
1: ਜਾਂਦਾ
0: ਹੁਣ ਯਾਦ ਭੁੱਲ ਗਿਆ ਮੈਂ ਕਿੰਨਾ ਪੁਰਾਣਾ ਸੀ
1: ਤੁਸੀਂ ਦੇਖਿਆ ਨੀ ਫੌਜੀ ਕਦੇ
0: ਫੌਜੀ ਇੱਕ ਵਾਰੀ ਵੈਸੇ ਵੇਖਿਆ ਇੱਕ ਵਾਰੀ ਇੰਨਾ ਜਿਆਦਾ ਨੀ ਦੇਖਿਆ
1: ਅੰਮ੍ਰਿਤਸਰ ਦੇ ਤਾਂ ਲਾਗੇ ਫੌਜੀ
0: ਭਾਜੀ ਜਦੋਂ ਮੈਨੂੰ ਹਲੇ ਤੱਕ ਯਾਦ ਹੈ ਜਦੋਂ ਏਦਾਂ ਲੜਾਈਆਂ ਲੜੀਆਂ ਦਾ ਮਾਹੌਲ ਨਹੀਂ ਹੁੰਦਾ ਉਦੋਂ ਸਾਡੇ ਘਰ ਦੇ ਲਾਗੋ ਦੀ ਏਦਾਂ ਫੌਜੀ
1: ਡਰਾਮਾ ਜਿਹਾ ਹੋਇਆ ਸੀਗਾ ਇਹਨਾਂ ਨੇ ਹੁਣ ਕੀਤਾ ਸੀਗਾ ਉਦੋਂ ਵੀ ਆਏ ਸੀਗੇ ਫੌਜੀ
0: ਹੁਣ ਕਿਹੜਾ ਕੀਤਾ ਸੀ
1: ਡਰਾਮਾ ਕੀਤਾ ਨੀ ਸੀ ਇੰਡੀਆ ਪਾਕਿਸਤਾਨ ਦੋਹਾਂ ਨੇ ਹੁਣ ਪਿਛਲੇ ਸਾਲ
0: ਨਕਲੀ
1: ਨਕਲੀ ਲੜਾਈ ਕੀਤੀ
0: ਡਰਾਮਿਆਂ
1: ਤੋਂ ਯਾਦ ਆਈ ਗੱਲ ਕਿ ਚਾਈਨਾ ਦੀ ਇੱਕ ਅਗਲੀ ਖਬਰ ਹੈਗੀ
0: ਡਰਾਮਾ ਕੁਵੀਨ
1: ਨਹੀਂ ਨਹੀਂ ਖਬਰ ਬੜੀ ਘੈਂਟ
0: ਖਬਰ ਬੜੀ
1: ਐਂਟਰਪ੍ਰੀਨਿਓਰ ਦੀਆਂ ਖਬਰਾਂ ਸੁਣਾਈਆਂ ਸੀ ਨਾ
0: ਹੁਣ ਫੇਰ ਉਹ ਜੀ ਹੈ ਚੁਗਲੀਆਂ ਵਾਲੀ
1: ਨਾ ਇਹ ਹੈਗੀ ਹੈ AI ਦੇ ਨਾਲ ਜੁੜੀ ਹੋਈ
0: ਓਕੇ
1: ਸੋ AI ਹੋ ਗਈ ਤੇ ਚਾਈਨਾ ਦੇ ਵਿੱਚ ਫੇਸ ਲਾਇਸੈਂਸਿੰਗ ਜਿਹੜੀ ਆ ਹੁਣ ਅੱਜ ਕੱਲ ਸਭ ਤੋਂ ਜ਼ਿਆਦਾ ਬਿਜ਼ਨਸ ਚੱਲ ਰਿਹਾ ਫੇਸ
0: ਲਾਇਸੈਂਸਿੰਗ
1: ਸੋ ਬੇਸਿਕਲੀ ਹੋ ਕੀ ਰਿਹਾ ਹੈ ਕਿ ਇਹਦੇ 'ਚ ਜਿਹੜਾ ਲੋਕਾਂ ਨੇ AI ਚੈਨਲਸ ਚਲਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ
0: ਹਾਂਜੀ
1: ਹਨਾ ਵੀ ਮੰਨ ਲਓ ਮੇਰਾ AI ਚੈਨਲ ਹੈ ਮੈਂ ਫੇਸਲੈਸ ਚੈਨਲ ਹੈ ਵੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ
0: ਠੀਕ
1: ਹਨਾ ਪਰ ਮੈਂ ਕੰਟੈਂਟ ਐਵਰੀ ਡੇ ਦੇਣਾ
0: ਹਾਂਜੀ
1: ਤਾਂ ਉਹਦੇ 'ਚ ਆਮ ਲੋਕਾਂ ਤੋਂ ਪੁੱਛਦੇ ਨੇ ਕਿ ਵੁੱਡ ਯੂ ਲਾਈਕ ਟੂ ਗਿਵ ਯੂਅਰ ਫੇਸ ਤੇ ਉਹ ਫੇਸ ਦੇ ਉੱਤੇ ਫਿਰ ਉਹ AI ਪੂਰਾ ਦਾ ਪੂਰਾ ਉਸੇ ਹੀ ਫੇਸ ਨੂੰ ਲੈ ਕੇ ਪੂਰਾ ਦਾ ਪੂਰਾ ਚੈਨਲ ਘੜਿਆ ਜਾਊਗਾ ਤੁਸੀਂ ਨਹੀਂ ਹੈਗੇ
0: ਅੱਛਾ ਮਤਲਬ
1: ਉਹ ਵੀ ਨਹੀਂ ਹੈਗਾ ਅਲੱਗ ਹੈਗਾ AI ਹੈ ਬਟ ਫੇਸ ਤੁਹਾਡਾ ਯੂਜ਼ ਕਰ ਰਹੇ ਨੇ
0: ਉਹ ਫੇਸ ਬਾਰੇ ਕੀ ਬੰਦੇ ਦਾ ਓਰੀਜਨਲ ਫੇਸ
1: ਇੱਕ ਫੇਸ ਦੀ ਕੀਮਤ 700-800 yen ਤੋਂ ਲੈ ਕੇ ਹਜ਼ਾਰਾਂ ਲੱਖਾਂ ਦਾ yen ਤੱਕ
0: ਮਤਲਬ ਜਿਹੜਾ ਫੇਸ ਆਪਣਾ ਯੂਜ਼ ਕਰ ਲਈ ਦਊਗਾ
1: ਹਾਂਜੀ ਹਾਂਜੀ
0: ਉਹ ਅੱਛਾ
1: ਤੁਸੀਂ ਆਪਣੇ ਫੇਸ ਦਾ ਇੱਕ ਉਹ ਮਤਲਬ ਫੇਸ ਐ ਕੱਢ ਕੇ ਨਹੀਂ ਦੇਣਾ ਹੈਗਾ
0: ਪਰ
1: ਤੁਹਾਡੀ ਇਮੇਜ ਜਿਹੜੀ ਹੈਗੀ ਹੈ ਉਹ ਜੇ ਤੁਸੀਂ ਉਹਨਾਂ ਨੂੰ
0: ਦੇ ਦੋਗੇ
1: ਹਾਂ ਉਹਨੂੰ ਪੇ ਨਹੀਂ ਕਰਨਗੇ ਇੱਕ ਵਾਰ ਵਨ ਟਾਈਮ ਉਸ ਤੋਂ ਬਾਅਦ ਉਸ ਚੈਨਲ ਤੋਂ ਚਾਹੇ ਉਹ ਲੱਖਾਂ ਡਾਲਰ ਕਮਾਉਣ ਚਾਹੇ ਕਰੋੜਾਂ ਕੱਲ ਨੂੰ ਤੁਸੀਂ ਕਲੇਮ ਨਹੀਂ ਲੈ ਸਕਦੇ
0: ਮਤਲਬ ਫਿਰ ਭਾਵੇਂ ਜਿੰਨੀ ਵਾਰੀ ਮਰਜ਼ੀ ਯੂਜ਼ ਕਰ ਲਓ ਮਤਲਬ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਪੈਸੇ ਦੇ ਦਿੱਤੇ ਵਨ ਟਾਈਮ ਇਨਵੈਸਟਮੈਂਟ ਕਰ ਦਿੱਤੀ ਤੁਹਾਡੇ ਤੇ ਉਸ ਤੋਂ
1: ਬਾਅਦ ਸ਼ੁਰੂਆਤ ਆਥੋਰਾਈਜ਼ੇਸ਼ਨ ਤੋਂ ਫੀਸ ਤੋਂ ਸ਼ੁਰੂ ਹੁੰਦੀ ਹੈ 50 yuan ਫੀਸ ਹੈ
0: ਠੀਕ ਹੈ
1: 50 yuan ਲਗਭਗ ਕਿੰਨੇ ਮੰਨ ਕੇ ਚੱਲੋ ਤੁਸੀਂ
0: ਕੀ ਲੈਣਾ ਆਪਾਂ ਕਿਹੜੇ ਲੜੇ
1: ਨਹੀਂ ਲਗਭਗ $15-20 ਆਸਟ੍ਰੇਲੀਅਨ ਡਾਲਰ
0: ਯਾਨੀ $15-20 ਦਾ ਤੁਹਾਨੂੰ ਸਟਾਰਟਿੰਗ ਦੇ ਠੀਕ ਹੈ
1: ਫਿਰ ਉਹ ਤੋਂ ਬਾਅਦ ਤੁਹਾਨੂੰ 10,000 90,000 yuan ਤੱਕ ਜਿਹੜੇ ਨੇ ਮਿਲ ਸਕਦੇ
0: ਨਹੀਂ ਨਹੀਂ ਪਰ ਤੁਸੀਂ ਤੇ ਪਹਿਲਾਂ ਹੋਰ ਕੋਈ ਰੇਟ ਦੱਸਿਆ ਸੀ ਮੈਂ
1: ਇਹ ਆਥੋਰਾਈਜ਼ੇਸ਼ਨ ਫੀਸ ਹੈ
0: ਉਹ ਕੀ ਹੁੰਦਾ ਮਤਲਬ
1: ਆਥੋਰਾਈਜ਼ੇਸ਼ਨ ਮੈਂ ਆਥੋਰਾਈਜ਼ ਕਰਦਾ ਕਿ ਹਾਂ ਮੇਰਾ ਫੇਸ ਯੂਜ਼ ਕਰਨਾ ਸ਼ੁਰੂ ਕਰ ਉਹ ਤੋਂ ਬਾਅਦ ਜਿਵੇਂ ਜਿਵੇਂ ਚੈਨਲ ਵੱਧ ਗਿਆ ਤੇ ਫਿਰ ਤੁਹਾਡੀ ਡਿਪੈਂਡ ਕਰਦਾ ਕਿ ਤੁਹਾਡਾ ਫੇਸ ਉਸ ਦੇ ਉੱਤੇ ਕਿੰਨੀ ਕੁ ਉਹਨੂੰ ਫੀਡਬੈਕ ਆ ਰਹੀ ਹੈਗੀ ਹੈ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਫੀਸ ਫਿਰ ਦੇਣ ਲੱਗ ਜਾਂਦੇ ਨੇ
0: ਮਤਲਬ ਤੁਸੀਂ ਤਾਂ ਪਹਿਲਾਂ ਕਹੇ ਨਾ ਇੱਕੋ ਵਾਰੀ ਦੇਣੀ ਆ
1: ਪਰ ਦੇਣੀ ਇੱਕੋ ਹੀ ਵਾਰ ਹੈ
0: ਅੱਛਾ ਅੱਛਾ ਦੇਣੀ ਇੱਕੋ ਵਾਰੀ ਹੈ ਪਰ ਉਹ ਡਿਪੈਂਡ ਕਰਦਾ ਹੈ ਕਿਸ ਹਿਸਾਬ
1: ਮਤਲਬ ਇਟਸ ਆਥੋਰਾਈਜ਼ੇਸ਼ਨ ਫੀਸ ਤੁਹਾਨੂੰ ਦੇਤੀ
0: ਠੀਕ ਹੈ
1: ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੇ ਨਹੀਂ ਕਰਨਾ
0: ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਡਕਟ
1: ਚੈਨਲ ਚਲਾਉਣਾ ਚੈਨਲ ਚੱਲ ਗਿਆ ਉਹ ਤੋਂ ਬਾਅਦ ਫਿਰ ਉਹ ਤੁਹਾਨੂੰ ਫੀਸ ਦੇ
0: ਜਿਹੜੀ ਜਿਹੜਾ ਵੀ ਪ੍ਰੋਫਿਟ ਦੇ ਹਿਸਾਬ ਨਾਲ ਉਹ ਪਰ ਬਾਅਦ ਚੋਂ ਨਹੀਂ ਬਾਅਦ ਚੋਂ ਜਿੰਨਾ ਮਰਜ਼ੀ ਪ੍ਰੋਫਿਟ ਆਵੇ ਇੱਕ ਵਾਰੀ ਦੇਤਾ ਉਸ ਤੋਂ ਬਾਅਦ ਜੋ
1: ਉਹ ਤਾਂ ਤੈਅ ਹੋ ਜਾਣਾ ਨਾ ਕੰਟਰੈਕਟ ਦੇ ਵਿੱਚ ਵੀ ਆਹ ਮੇਰੀ $500 $500 ਆਥੋਰਾਈਜ਼ੇਸ਼ਨ ਫੀਸ ਹੈ ਉਹ ਤੋਂ ਬਾਅਦ ਮੈਂ 1,00,000 ਯੁਆਨ ਲਊਂਗਾ ਜਾਂ 10,000 ਯੁਆਨ
0: ਤੋਂ ਬਾਅਦ ਠੀਕ ਹੈ ਆਪਾਂ ਵੀ ਚੱਲੀਏ ਫਿਰ ਉੱਥੇ
1: ਚਾਈਨੀਜ਼ ਫੇਸ ਚਾਹੀਦਾ ਭਾਜੀ
0: ਅੱਛਾ ਯਾਰ
1: ਹਾਂ ਦੇਖੋ ਕਿ ਮੇਰਾ ਚਾਈਨੀਜ਼ ਫੇਸ ਬਣ ਗਿਆ
0: ਅੱਖਾਂ ਬੰਦ ਕਰ ਰਾਤ ਨੂੰ ਜਦੋਂ ਤਾਂ ਚਾਈਨੀਜ਼ ਹੀ ਹੁੰਦੇ ਆ ਆਪਾਂ ਅੱਖਾਂ ਜਦੋਂ ਬੰਦ ਕਰਕੇ ਬਸ
1: ਅੱਖਾਂ ਝੁੱਟੀਆਂ ਕਰ ਲਓ
0: ਅੱਛਾ ਬਸ ਘੁੱਟ ਕੇ ਅੱਖਾਂ ਬੰਦ ਕਰੋ ਤੇ ਚਾਈਨੀਜ਼ ਬਣ ਗਿਆ ਸਿੰਪਲ ਅੱਖਾਂ ਬੰਦ ਕਰਕੇ ਨਹੀਂ
1: ਬਣਦਾ ਕਲਬੂਸ਼ਨ ਕਰਵਦਾ
0: ਮੈਨੇ ਤੂੰ ਇਹ ਬੋਲਾ ਤਾ ਭਾਜੀ ਤੁਸੀਂ ਕਿਹਾ ਜੀ ਤੁਹਾਡਾ ਸਟੂਲ ਉਹ ਨਹੀਂ ਹੋਇਆ ਆਹ ਪੀਆ ਕਰੋ ਫਿਰ
1: ਫਾਈਬਰ ਪੀਆ ਕਰੋ
0: ਫਾਈਬਰ ਪਿਆ ਕੇ ਤੁਹਾਡਾ ਉਹ ਜਿਹੜਾ ਇਹ ਕਰਦੇ ਹੋ ਤੁਸੀਂ ਉਹ ਠੀਕ ਹੋ ਜਾਏਗਾ ਨੀ ਕਿੱਥੇ ਗਈ ਸੀ ਏ ਬੀ ਸੀ ਨਿਕਲ ਗਈ ਸੀ ਨਿਕਲ ਗਈ ਸੀ ਹਾਏ ਦੇਖੋ
1: ਅੱਛਾ ਹਾਂਜੀ ਏ ਬੀ ਸੀ ਤੋਂ ਯਾਦ ਆਇਆ ਪੜ੍ਹਾਈ ਦੀ ਖ਼ਬਰ ਆ ਗਈ
0: ਪੜ੍ਹਾਈ ਵਾਲੀ ਖ਼ਬਰ ਹੈ
1: ਹਾਂ ਇਹਨਾਂ ਦਿਨਾਂ 'ਚ ਇੰਡੀਆ 'ਚ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਖ਼ਬਰ
0: ਹਾਂਜੀ
1: ਆਈ ਆਈ ਟੀ ਮੁੰਬਈ ਦੇ ਵਿੱਚ ਨਾ ਇੱਕ ਜਵਾਕ ਨੇ ਸੁਸਾਈਡ ਕਰ ਲਿਆ ਸੀ
0: ਓਹ ਅੱਛਾ
1: ਤੇ ਛੱਤ ਦੇ ਨਾਲ ਲਟਕੇ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਦੇ ਯੂਨੀਵਰਸਿਟੀ ਦੇ ਹੋਸਟਲ 'ਚ ਕਮਰਿਆਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਹੁਣ ਆਈ ਆਈ ਟੀ ਮੁੰਬਈ ਨੇ ਸਾਰੇ ਕਮਰਿਆਂ 'ਚ ਹੋਸਟਲਾਂ ਦੇ ਵਿੱਚੋਂ ਛੱਤ ਵਾਲੇ ਪੱਖੇ ਕੱਢਤੇ ਨੇ
0: ਤੇ
1: ਉਹਨਾਂ ਨੇ ਪੈਡੈਸਟਲ ਫੈਨ ਪੂਰੇ ਮੁੰਬਈ ਕੈਂਪਸ ਦੇ ਵਿੱਚ ਦੇਣੇ ਸ਼ੁਰੂ ਕਰਤੇ ਵੀ ਆਹ ਆਹ ਜਿਹੜਾ ਫੈਨ ਆ ਆਹ ਖੜਾ ਕਰਕੇ ਇਹ ਕਮਰੇ 'ਚ
0: ਰੱਖੋ ਉਹ ਫਿਰ
1: ਵੀ ਕਾਂਟ ਗਿਵ ਯੂ
0: ਮਤਲਬ ਫਿਰ ਉਂਗਲਾਂ ਹੀ ਕੱਟ ਸਕਦੇ ਆ ਜਦੋਂ ਉਂਗਲਾਂ ਕੱਟਦੀ ਹੁੰਦੀ ਪਰ ਨਹੀਂ ਵੈ ਭਾਈ ਗੁੱਡ ਆਈਡੀਆ ਯਾਰ
1: ਗੁੱਡ ਆਈਡੀਆ
0: ਪਰ ਇਹ ਜੇ ਕਿਤੇ ਆਈ ਆਈ ਟੀ ਵਾਲੇ ਜਿਹੜੇ ਆ ਨਾ ਜੇ ਕਿਤੇ ਉਹ 3 Idiots ਫਿਲਮ ਦੇਖ ਲੈਂਦੇ ਨਾ ਉਹਨਾਂ ਨੇ ਉਹ ਤੋਂ ਬਾਅਦ ਵੀ ਕਰ ਦੇਣੇ ਸੀ
1: ਅੱਛਾ
0: ਤੁਹਾਨੂੰ ਯਾਦ ਆ 3 Idiots 'ਚ ਜਦੋਂ ਬੰਦਾ ਬੱਚਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਆਪਣਾ ਨਾ ਪ੍ਰੋਜੈਕਟ ਬਣਾਉਣ ਡਿਆ ਹੁੰਦਾ ਤੇ ਉਹ ਜਿਹੜਾ ਕੀ ਉਹ ਜਿਹੜਾ ਬੜੇ ਬੂਮਨ ਰਾਣੀ ਉਹ ਉਹਨਾਂ ਨੂੰ
1: ਕਹਿੰਦਾ ਬੂਮਨ ਰਾਣੀ
0: ਉਹੀ ਹੈ ਨਾ
1: ਬੂਮਨ ਰਾਣੀ
0: ਬੂਮਨ ਅੱਛਾ ਇਹ
1: ਜਿਵੇਂ ਬੂਮਨ ਹਾਲ ਹੈ
0: ਆ ਉਹੀ ਮੈਂ ਕਹਿ ਲੱਗਾ ਮੈਂ ਕਿ ਇਹਦੇ ਨਾਂ ਤੇ ਹੀ ਬਣਿਆ ਤੇ ਨਹੀਂ ਬੂਮਨ ਹਾਲ ਸਾਡਾ ਅੱਛਾ ਤੇ ਉਹ ਜਦੋਂ ਨਾ 3 Idiots ਵਿੱਚ ਉਹਨੂੰ ਦਿੰਦਾ ਨਹੀਂ ਹੈ ਪ੍ਰੋਜੈਕਟ ਨਾ
1: ਹਾਂਜੀ ਹਾਂਜੀ ਉਹ
0: ਬੜੀ ਮਿਹਨਤ ਕਰਦਾ ਤੇ ਉਹ
1: ਜਿੰਮੀ ਸ਼ੇਰਗਿੱਲ ਲੈ ਲੈਂਦਾ ਨਹੀਂ ਜਿੰਮੀ
0: ਸ਼ੇਰਗਿੱਲ ਨਹੀਂ ਨਹੀਂ ਨਹੀਂ ਜਿੰਮੀ ਸ਼ੇਰਗਿੱਲ ਨਹੀਂ ਜਿੰਮੀ ਸ਼ੇਰਗਿੱਲ
1: ਉਹ ਹੁੰਦਾ ਆਪਣਾ ਫੁਕਰੇ ਵਾਲਾ ਮੁੰਡਾ ਅਲੀ ਅਲੀ
0: ਅਲੀ ਹਾਂ ਨਹੀਂ ਉਹ ਨਹੀਂ ਮਤਲਬ ਉਹ ਫਿਰ ਅਮੀਰ ਖਾਨ ਹੀ ਬਣਾਉਂਦਾ ਉਹਦਾ ਪ੍ਰੋਜੈਕਟ ਉਹ ਨਾ ਉਹ ਹੁੰਦਾ ਜਿੱਦਾਂ ਇਹਦਾ ਵੀਡੀਓ ਬਣਾਉਣ ਵਾਲਾ
1: ਡਰੋਨ
0: ਬਣਾਉਣਾ ਉਹ ਜਦੋਂ ਫਿਰ ਡਰੋਨ ਉਹਦੇ ਟੇਟੇ ਉੱਥੇ
1: ਜਾਂਦਾ ਸਰ ਉਹ ਫਿਲਮ ਦੇਖੀ ਹੈ ਸਾਰਿਆਂ ਨੇ ਤੁਸੀਂ ਇਹ ਜੀ ਕਿਹੜੀ ਚੀਜ਼ ਦੱਸ ਰਹੇ ਹੋ ਜਿਹੜੀ ਕਿਸੇ ਨੂੰ ਪਤਾ ਨਹੀਂ ਮੈਂ
0: ਸਮਝਿਆ ਕਿਤੇ ਤੁਹਾਨੂੰ ਪਤਾ ਨਹੀਂ ਹੈ
1: ਨਹੀਂ ਮਤਲਬ 3 Idiots ਕਿਨੇ ਨਹੀਂ ਦੇਖੀ
0: ਅੱਛਾ ਠੀਕ ਹੈ ਮੈਂ 3-4 ਵਾਰੀ ਦੇਖੀ ਆ ਹਾਂ
1: ਤੇ ਤੁਸੀਂ ਇਹ ਫਿਲਮ ਦੀ ਜਦੋਂ ਸਟੋਰੀ ਦੱਸਦੇ ਹੋ ਨਾ ਫਿਰ ਉਹ 3 ਨਹੀਂ ਰਹਿੰਦੇ 4 ਹੋ ਜਾਂਦੇ
0: ਜਿਹੜਾ ਸੁਣਦਾ ਜਾਂ ਜਿਹੜਾ ਸੁਣਾਉਂਦੇ ਆ ਤੇ ਉਦੋਂ ਹੀ ਇਹ ਚੀਜ਼ ਹੋ ਜਾਣੀ ਚਾਹੀਦੀ ਪਰ ਨਹੀਂ ਫਿਰ ਵੀ ਚਲੋ ਬਹੁਤ ਵਧੀਆ ਵੀ ਇਹ ਪੱਖੇ ਜਿਹੜੇ ਆ ਥੱਲੇ ਲਾਤੇ ਆ ਕਿਉਂਕਿ ਹੋਰ ਵੀ ਜਿਹੜੇ ਕਾਲਜ ਆ ਉਹ ਵੀ ਏਦਾਂ ਕਰਨ ਇਹ ਕਿਉਂਕਿ ਇਹ ਚੀਜ਼ ਤੇ ਕਿਤੇ ਵੀ ਹੋ ਸਕਦੀ ਆ
1: ਠੀਕ ਆ
0: ਤੇ ਇਹ ਆਪਾਂ ਬਹੁਤ ਵਧੀਆ ਖਬਰ ਸੁਣਾਈ ਸੀ ਜੀ ਤੁਹਾਨੂੰ ਤੁਸੀਂ ਇੱਥੇ ਉਹ ਕਰ ਸਕਦੇ
1: ਹੋ ਆਪਾਂ ਪਿਛਲੀ ਵਾਰ ਜਿਹੜੀਆਂ ਹੋਟਲਸ ਦੱਸੇ ਸੀਗੇ ਹਨਾ ਫਲਾਈਟਸ ਦੱਸੀਆਂ ਸੀਗੀਆਂ ਐਤਕੀ ਵੀ ਕੁਝ ਦੱਸ ਦਿਆਂ
0: ਫਲਾਈਟ ਵਾਲੀ ਐਤਕੀ
1: ਟੋਪ 10 ਫਲਾਈਟਸ ਨਹੀਂ ਸੀ ਦੱਸਿਆ
0: ਉਹ ਨਹੀਂ ਨਹੀਂ ਟੋਪ 10 ਤੁਸੀਂ ਉਹ ਦੱਸੇ ਸੀ
1: ਅੱਛਾ ਮੈਂ ਫੇਰ ਖਬਰਾਂ 'ਚ ਦੱਸਿਆ
0: ਹਾਂ ਤੁਸੀਂ
1: ਚਲੋ ਅੱਜ ਤੁਹਾਨੂੰ ਦੱਸਾਂਗੇ ਟੋਪ 25 ਡੈਸਟੀਨੇਸ਼ਨਸ ਵਰਲਡ ਦੇ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ
0: ਤੁਸੀਂ ਓ ਵਾਹ
1: ਲੈ ਉਹਨਾਂ ਦੇ ਬਾਰੇ ਅੱਜ ਦੇ ਦਿਨ
0: ਦੱਸ ਦਿਓ ਫਿਰ ਅੱਜ ਤੋਂ ਦਾ
1: ਨਾਲੇ ਇਵੈਂਟ ਦੱਸ ਦਈਏ
0: ਅੱਛਾ ਹਾਂ ਉਹ ਵੀ ਦੱਸ ਦਈਏ

0: ਓਕੇ
1: ਸਾਤ ਸਮੁੰਦਰ ਪਾਰ ਮੈਂ ਭਾਜੀ ਇੱਥੇ ਆ ਗਿਆ ਭਾਜੀ ਸੱਤ ਸਮੁੰਦਰ ਆਪਾਂ ਪਾਰ ਕਰਕੇ ਆਏ
2: ਸੱਤ ਸਮੁੰਦਰ ਪਾਰ ਤੁਹਾਨੂੰ ਮੈਂ ਦੁਨੀਆ ਦੀਆਂ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਣਾ ਗਾਣਾ ਕਿੰਨਾ ਵਧੀਆ ਫਿੱਟ ਹੋ ਗਿਆ
1: ਬਹੁਤ ਵਧੀਆ ਫਿੱਟ ਕਰਦਾ
2: ਸੋ ਲੋਨਲੀ ਪਲੈਨਟ ਸੁਣਿਆ ਤੁਸੀਂ ਉਹਦੇ ਤੇ ਆਉਂਦਾ ਹੁੰਦਾ ਸੀਗਾ ਨੈਸ਼ਨਲ ਜੋਗ੍ਰਾਫੀ ਦੇ ਉੱਤੇ ਆਉਂਦਾ ਹੁੰਦਾ ਸੀ ਨਾ ਲੋਨਲੀ ਪਲੈਨਟ ਕਰਕੇ
1: ਅੱਛਾ ਉੱਥੇ ਮਤਲਬ ਕੋਈ ਨਹੀਂ ਆਉਂਦਾ
2: ਤੁਸੀਂ ਕੋਈ ਵੀ ਸ਼ੋਅ ਦੇਖਿਆ ਡਿਸਕਵਰੀ ਤੇ ਜਾਂ ਨੈਸ਼ਨਲ ਜੋਗ੍ਰਾਫੀ ਤੇ
1: ਨਹੀਂ ਮੈਂ ਡਿਸਕਵਰੀ ਤੇ ਜਦੋਂ ਲਾਉਣਾ ਹੁੰਦਾ ਮੈਂ ਉਸ ਵੇਲੇ ਬੰਦ ਕਰ ਦਿੰਦਾ ਹੁੰਦਾ ਮੈਂ ਐਂ ਵਧੀਆ ਨਹੀਂ ਲੱਗਣ ਡਿਆ ਮੈਨੂੰ
2: ਲੋਨਲੀ ਪਲੈਨਟ ਨੇ ਦੱਸਿਆ ਕਿ ਦੁਨੀਆ ਦੀਆਂ ਟੌਪ 25 ਡੈਸਟੀਨੇਸ਼ਨਸ ਕਿੱਥੇ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੈ
1: ਉਹ ਵੈਰੀ ਗੁੱਡ
2: ਇੰਜੋਏ ਕਰ ਸਕਦੇ ਹੈ
1: ਹਾਂਜੀ ਠੀਕ ਹੈ
2: ਹੁਣ ਉਹਦੇ ਚ ਆਸਟ੍ਰੇਲੀਆ ਦੀਆਂ ਵੀ ਨੇ ਕੁਛ ਡੈਸਟੀਨੇਸ਼ਨਸ ਮਤਲਬ ਆਸਟ੍ਰੇਲੀਆ ਦੀ ਚੜ੍ਹਾਈ ਹੈ ਉਸ ਲਿਸਟ ਦੇ ਵਿੱਚ
1: ਵੈਰੀ ਗੁੱਡ
2: ਬਟ ਉਹਦੇ ਚ ਪਹਿਲੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੀ ਜਿਹੜੀ ਹੈਗੀ ਹੈ
1: ਹਾਂਜੀ
2: ਤੁਸੀਂ ਕਹੋਗੇ ਗੋਲਡ ਕੋਸਟ ਹੈ ਹਨਾ ਜਾਂ ਤੁਸੀਂ ਸਿਡਨੀ ਦੱਸ ਸਕਦੇ ਹੋ ਜਾਂ ਵੋਲੋਂਗੋਂਗ ਨਿਊਕਾਸਲ
1: ਜਾਂ ਸਹੀ ਗੱਲ ਹਾਂ
2: ਫ੍ਰੀਮੈਂਟਲ ਹੋ ਗਿਆ ਪਰਥ ਹੋ ਗਿਆ ਹਨਾ ਜਾਂ ਐਡੀਲੇਡ ਤਸਮੇਨੀਆ ਨੋ ਸਰ ਨੋ
1: ਕਿਹੜਾ ਫਿਰ
2: ਓ ਨੋ
1: ਕੋਲ ਆ ਗਿਆ
2: ਨੋ ਨੋ ਨੋ
1: ਮਾਰਕੀਟ ਚ ਨਵਾ ਆ ਗਿਆ
2: ਨੋ ਨੋ ਨੋ
1: ਪਾਜੀ ਦੱਸ ਵੀ ਦੋ ਨੋ ਨੋ ਨੋ
2: ਬਾਇਰਨ ਬੇ ਜਿਹੜਾ ਐਨਐਸਡਬਲਿਊ ਚ
1: ਬਾਇਰਨ ਬੇ
2: ਹਾਂਜੀ ਹਾਂਜੀ ਹਾਂਜੀ ਬਾਇਰਨ ਬੇ ਜਿਹੜੀ ਹੈ ਪਹਿਲੇ ਨੰਬਰ ਦੇ ਉੱਤੇ ਤੁਸੀਂ ਚਲੋ ਛੱਡੋ ਸਰ
1: ਆਪਾਂ ਬਾਅਦ ਚੋਂ ਗੱਲ
2: ਤੁਸੀਂ ਇੱਥੇ ਹੀ ਨਹੀਂ ਗਏ ਬਾਇਰਨ ਬੇ ਜਿਹੜੀ ਹੈ ਇੱਥੇ ਦੀ ਟੌਪ ਡੈਸਟੀਨੇਸ਼ਨਸ ਦੇ ਵਿੱਚੋਂ ਇੱਕ ਆਉਂਦੀ ਹੈ ਵੈਸੇ ਦੈਟਸ ਨੋਟ ਓਨਲੀ ਲਿਮਿਟਡ ਟੂ ਬਾਇਰਨ ਬੇ ਬਟ ਉਹਦੇ 'ਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਬੇਸਿਕਲੀ ਕੀ ਹੈ ਬਾਇਰਨ ਬੇ ਵੈਸੇ ਉਹ ਆਪਣਾ ਆਸਟ੍ਰੇਲੀਆ ਦੇ ਵਨ ਆਫ ਦੀ ਓਨਲੀ ਫਿਊ ਨਿਊਡ ਬੀਚਿਸ ਦੇ ਵਿੱਚੋਂ ਇੱਕ ਹੈਗਾ
1: ਓਕੇ
2: ਪਰ ਬੜੀ ਸੋਹਣੀ ਜਗ੍ਹਾ ਹੈਗੀ ਹੈ ਜਦੋਂ ਤੁਸੀਂ ਕੌਫ ਸਾਰਬਰ ਨੂੰ ਜਾਂਦੇ ਹੋ ਨਾ ਇੱਧਰੋਂ ਆਪਣਾ ਟਵੀਡ ਹੈਡ ਤੋਂ ਅੱਗੇ ਇਨਫੈਕਟ ਉਹ ਜਿਹੜਾ ਟਵੀਡ ਦਾ ਪੂਰਾ ਏਰੀਆ ਹੈਗਾ
1: ਓਕੇ
2: ਉਹ ਆਸਟ੍ਰੇਲੀਆ ਦੇ ਵਿੱਚ ਨੰਬਰ ਮਤਲਬ ਉਹ ਵਰਲਡ ਦੇ ਵਿੱਚ ਜਿਹੜਾ ਹੈਗਾ ਉਹ ਟੌਪ 25 ਤੇ ਹੈ ਪਹਿਲੇ ਨੰਬਰ ਦੇ ਉੱਤੇ ਹੈ ਜਾਪਾਨ ਦਾ ਓਕੀਨਾਵਾ ਦੂਜੇ ਨੰਬਰ ਤੇ ਹੈਗਾ ਅਮੈਰੀਕਾ ਚ ਨਿਊ ਮੈਕਸੀਕੋ ਇਹ ਮੈਕਸੀਕੋ ਵਾਲਾ ਮੈਕਸੀਕੋ ਨਹੀਂ ਹੈਗਾ ਨਿਊ ਮੈਕਸੀਕੋ ਅਮੈਰੀਕਾ ਨੇ ਕਬਜ਼ਾ ਲਿਆ ਸੀ ਮੈਕਸੀਕੋ ਤੋਂ
1: ਅੱਛਾ ਠੀਕ ਹੈ
2: ਉਹਨੂੰ ਨਿਊ ਮੈਕਸੀਕੋ ਕਹਿੰਦੇ ਤੇ ਤੀਜੇ ਨੰਬਰ ਤੇ ਹੈ ਕ੍ਰੋਏਸ਼ੀਆ ਦਾ ਕ੍ਰੋਏਸ਼ੀਆ ਉਹ ਜਿਹੜੀ ਸੋਕਰ ਵਾਲੀ ਟੀਮ
1: ਕ੍ਰੋਏਸ਼ੀਆ ਆਪਾਂ ਕਰੀਦਾ ਨਾ ਉਹ ਕੀ ਹੁੰਦਾ
2: ਉਹ ਕ੍ਰੋਏਸ਼ੀਆ ਹੁੰਦਾ ਸੋ ਇਹਦਾ ਹੈਗਾ ਤੀਜੇ ਨੰਬਰ ਦੇ ਉੱਤੇ ਸਿਡਨੀ ਕਰਕੇ ਇਹਨਾਂ ਦਾ ਸ਼ਹਿਰ ਹੈਗਾ
1: ਠੀਕ ਹੈ
2: ਚੌਥੇ ਨੰਬਰ ਤੇ ਆਉਂਦਾ ਹੈ ਵੀਅਤਨਾਮ ਦਾ ਦਨੰਗ
1: ਦਨੰਗ
2: ਧੁੜ ਹੁੜ ਦਨੰਗ ਦਨੰਗ ਦਨੰਗ ਪੰਜਵੇਂ ਨੰਬਰ ਤੇ ਆਸਟ੍ਰੇਲੀਆ ਦਾ ਟਵੀਡ
1: ਟਵੀਡ
2: ਤੇ ਛੇਵੇਂ ਨੰਬਰ ਤੇ ਹੈ ਮਾਲਦੀਵਸ ਦਾ ਫੁਲੀਹੂ ਨਿਕਰਾਗੁਆ ਦੇ ਵਿੱਚ ਗ੍ਰਾਂਡਾ
1: ਗ੍ਰਾਂਡਾ
2: ਤੇ ਸੱਤਵੇਂ ਅੱਠਵੇਂ ਨੰਬਰ ਤੇ ਜਰਮਨੀ ਦਾ ਦੇਸੂ ਤੇ ਨੌਵੇਂ ਨੰਬਰ ਤੇ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ ਤੇ ਦਸਵੇਂ ਨੰਬਰ ਤੇ ਅਗੇਨ ਅਮੈਰੀਕਾ ਦਾ ਮੈਰੀਲੈਂਡ ਆਹ ਵਾਲਾ
1: ਮੈਰੀਲੈਂਡ
2: ਇਹ ਆਸਟ੍ਰੇਲੀਆ ਦੇ ਵੀ ਸੋਵੇਂ ਨੰਬਰ ਤੇ ਹੋ ਗਿਆ
1: ਸ਼ਾਇਦ ਸਹੀ ਗੱਲ ਆ ਮੈਰੀਲੈਂਡ ਦਾ
2: ਇੱਥੇ ਜਿਹੜਾ ਗਿਆ ਕਹਿੰਦੇ ਇੱਕ ਵਾਰ ਫਿਰ ਵਾਪਸ ਅੱਛਾ ਇਹ ਤੋਂ ਇਲਾਵਾ ਅਰਜਨਟੀਨਾ ਇਟਲੀ ਚਾਈਨਾ ਨਿਊਜ਼ੀਲੈਂਡ ਸਪੇਨ ਪਨਾਮਾ ਮੋਨਾਕੋ ਇਹ ਹੈਗੇ ਨੇ ਬਟ ਟੌਪ 25 ਦੇ ਵਿੱਚ ਐਗਜੈਕਟਲੀ ਉੱਥੇ ਮੈਂ ਤੁਹਾਨੂੰ ਰੋਕਿਆ ਸੀਗਾ ਇੰਡੀਆ ਦਾ ਇਹ ਟੌਪ 25 ਦੇ ਵਿੱਚ ਗੁਜਰਾਤ ਡੈਸਟੀਨੇਸ਼ਨ ਜਿਹੜੇ ਕਵੀ ਤੋਂ ਆਓ ਗੁਜਰਾਤ
1: ਅਮਿਤਾਭ ਬੱਚਨ ਸਾਹਿਬ ਨੇ
2: ਕਹਿੰਦੇ ਇਹ ਅੱਛਾ
1: ਮਤਲਬ ਗੁਜਰਾਤ ਕਿੰਨੇ ਨੰਬਰ ਤੇ
2: ਇਹ ਹੋਊਗਾ ਬੀਮੇ ਤੁਸੀਂ ਕਿੱਥੇ ਜਾ ਕੇ ਸਭ ਤੋਂ ਆਪਣਾ ਬੈਸਟ ਐਕਸਪੀਰੀਅੰਸ ਤੁਹਾਡਾ ਹੋਇਆ ਉਹ ਚ ਦੂਜੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਜਾ ਚੁੱਕੇ ਹੋ
1: ਓ ਵਾਓ
2: ਪਹਿਲੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਕਦੇ ਵੀ ਨਹੀਂ ਜਾਓਗੇ ਉਹ ਹੈਗੀ ਹੈ ਐਂਟਾਰਟਿਕਾ ਐਂਟਾਰਟਿਕਾ ਚ ਜਾ ਕੇ ਪੋਲਰ ਪਲੰਜ ਕਰੋ ਉਹ ਐਕਸਪੀਰੀਅੰਸ ਤੁਹਾਨੂੰ ਲਾਈਫ ਟਾਈਮ ਨਹੀਂ ਕਦੇ ਮਿਲਣਾ ਦੂਜੇ ਨੰਬਰ ਤੇ ਹੈਗਾ ਆਬੂ ਧਾਬੀ ਦੇ ਵਿੱਚ ਮਿਊਜ਼ੀਅਮ ਯੂ ਏਈ ਦਾ ਉੱਥੇ ਜਾਓ ਤੇ ਇਸ ਤੋਂ ਇਲਾਵਾ ਯੂ ਐਸ ਏ ਦੇ ਵਿੱਚ ਮਿਨਸੋਤਾ ਦੇ ਉੱਤੇ ਸੇਵਰ ਦੀ ਸਲੋ ਰੋਡ ਦਾ ਐਕਸਪੀਰੀਅੰਸ ਹੈ ਇਹਦੇ ਚ ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀਗਾ ਕੋਈ ਮਿਲਿਆ ਨਹੀਂ ਪਰ ਇੰਡੀਆ ਦੇ ਵਿੱਚ ਜਿਹੜਾ ਹਿਮਾਲਿਆ ਰੀਜਨ ਦੇ ਵਿੱਚ ਦਾਰਜਲਿੰਗ ਦੀ ਜਿਹੜੀ ਟ੍ਰੇਨ ਹੈ ਉਹ ਰਾਈਡ ਤੁਸੀਂ ਕਰੋ, ਉਹ ਕਹਿੰਦੇ ਵੀ ਘੈਂਟ ਹੈ, ਉਹ ਵਾਂਸ ਇਨ ਅ ਲਾਈਫ ਐਕਸਪੀਰੀਅੰਸ ਹੈਗਾ।
1: ਵੈਰੀ ਗੁੱਡ। ਬੋਲਾ ਉਧਰ ਟ੍ਰੇਨ ਤੇ ਮੇਰੇ ਖਿਆਲ ਦਾ ਮੈਂ ਵੀਡੀਓ ਚ ਦੇਖੀ ਹੋਏਗੀ ਸ਼ਾਇਦ।
2: ਹਾਂ, ਆਸਟ੍ਰੇਲੀਆ ਤੇ ਇੱਕੋ ਹੀ ਮਿਲਿਆ, ਮੈਂ ਕਦੇ ਸੁਣਿਆ ਵੀ ਨਹੀਂ ਹੈਗਾ। ਇਮੈਂਸ ਯੋਰਸੈਲਫ ਇਨ ਆਰਟ ਇਨ ਦੀ ਰੈੱਡ ਸੈਂਟਰ। ਇਹ ਕੀੜਾ ਰੈੱਡ ਸੈਂਟਰ ਕਿਹੜਾ ਇੱਥੇ?
1: ਰੈੱਡ ਸੈਂਟਰ ਪਤਾ ਨਹੀਂ
2: ਮੈਨੂੰ, ਮੈਂ ਆਸਟ੍ਰੇਲੀਆ ਦਾ ਐਕਸਪੀਰੀਅੰਸ ਮੈਂ ਕਦੇ ਲਿਆ ਵੀ ਨਹੀਂ ਹੈਗਾ। ਸੋ ਇਹ ਵਾਂਸ ਇਨ ਅ ਲਾਈਫ ਵਾਲੇ ਐਕਸਪੀਰੀਅੰਸ ਹੈਗੇ ਨੇ ਜੇ ਕਦੇ ਤੁਸੀਂ ਲੈਣੇ ਹੋਏ। ਐਨੀਵੇਜ਼, ਛੁੱਟੀਆਂ ਆ ਗਈਆਂ ਨੇ ਜੀ, ਤੇ ਇੱਕ ਤਾਂ ਰਾਣੀ ਜਿੰਦਾ ਦਾ ਸ਼ੋਅ ਆ ਰਿਹਾ ਹੈਗਾ। ਕਦੋਂ ਆ ਰਿਹਾ?
1: 24 ਅਕਤੂਬਰ ਨੂੰ ਆ ਰਿਹਾ ਭਾਜੀ, ਤੇ ਤੁਸੀਂ ਸਾਰਿਆਂ ਨੇ ਫੈਮਿਲੀ ਦੇ ਨਾਲ ਆਉਣਾ, ਤੇ ਆਪਾਂ ਰੇਡੀਓ
2: ਆਪਾਂ ਦੇ ਰਹੇ ਹਾਂ,
1: ਡਿਸਕਾਊਂਟ ਵੀ ਹੈ। ਤੇ ਭਾਜੀ ਆਪਾਂ ਮੇਰੇ ਖਿਆਲ ਰੇਡੀਓ 15 ਵੈਸੇ ਵੀ ਅਗਰ ਤੁਸੀਂ 10 ਟਿਕਟਾਂ ਖਰੀਦਦੇ ਹੋ ਤੇ 15 ਹੈ, ਤੇ ਨਹੀਂ 4 ਟਿਕਟਾਂ ਖਰੀਦਦੇ ਹੋ ਤੇ 15% ਹੈ, ਤੇ 10 ਖਰੀਦਦੇ ਹੋ ਤੇ 20% ਹੈ। ਤੇ 24 ਅਕਤੂਬਰ ਨੂੰ ਹੈ ਵੀ ਭਾਜੀ ਬਲੈਕ ਟਾਊਨ ਦੇ ਲਾਗੇ ਪਲੰਬਟਨ ਹਾਈ ਸਕੂਲ ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ।
2: ਠੀਕ ਹੈ,
1: ਸ਼ਾਮ ਨੂੰ 5 ਵਜੇ ਗੇਟ ਖੁੱਲਣਗੇ।
2: ਠੀਕ ਹੈ
1: ਭਾਈ, 6 ਵਜੇ ਐਗਜੈਕਟ ਚਾਲੂ ਹੋ ਜਾਣਾ।
2: ਓਕੇ,
1: ਕਿਉਂਕਿ ਜਿਹੜਾ ਥੀਏਟਰ ਹੁੰਦਾ ਹੈ ਨਾ ਭਾਜੀ, ਥੀਏਟਰ ਆਲਵੇਜ਼ ਔਨ ਟਾਈਮ।
2: ਓ ਵਾਹ,
1: ਮਤਲਬ ਇਹ ਆਪਾਂ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਲੇਟ ਕਰਾ ਦਈਏ, ਸਿਨੇਮਾ ਕਰਾ ਦਈਏ,
2: ਨਹੀਂ ਸਿਨੇਮਾ ਵੀ ਟਾਈਮ ਤੇ ਹੀ ਹੁੰਦਾ,
1: ਉਹੀ ਸੇਮ ਥੀਏਟਰ ਹਮੇਸ਼ਾ ਉਹੀ ਟਾਈਮ ਤੇ ਹੋਏਗਾ, ਪਰ ਇਹ ਵੀ 5 ਵਜੇ ਆਪਾਂ ਗੇਟ ਖੋਲ ਦੇਣੇ ਆ।
2: ਠੀਕ ਹੈ, ਤੇ 6 ਵਜੇ ਸਟਾਰਟ ਕਰ ਦੇਣਾ ਤੁਸੀਂ ਬੈਠੋ। ਪਰ ਉਹਦੇ 'ਚ ਰਿਕੁਐਸਟ ਇਹ ਹੁੰਦੀ ਹੈ ਆਮ ਤੌਰ ਤੇ, ਕਿਉਂਕਿ ਮੈਂ ਜਦੋਂ ਮਤਲਬ ਮੈਂ ਕਦੇ ਰੰਗਮੰਚ ਦਾ ਹਿੱਸਾ ਤਾਂ ਨਹੀਂ ਬਣ ਸਕਿਆ ਕਦੇ,
1: ਹਾਂਜੀ
2: ਇੱਕ ਵਾਰ ਬਣਿਆ, ਪਰ ਗਏ ਜ਼ਰੂਰ ਆ। ਉਹਦੇ 'ਚ ਇੱਕ ਡਿਸਿਪਲਿਨ ਹੁੰਦਾ ਹੁੰਦਾ ਸੀ, ਉਹ ਇਹ ਹੈ ਕਿ ਜੇ ਤੁਸੀਂ ਚੱਲਦੇ ਸ਼ੋਅ ਦੇ ਵਿੱਚ ਐਂਟਰ ਕਰਦੇ ਹੋ ਨਾ, ਉਹ ਨਾਲੇ ਤਾਂ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਉਹਨਾਂ ਨੂੰ
1: ਡਿਸਟਰਬ ਕਰਦੇ ਆ
2: ਹੁੰਦੇ ਨੇ
1: ਸਾਰਾ ਬਹੁਤ,
2: ਤੇ ਵੈਸੇ ਵੀ ਇਹ ਮੰਨਿਆ ਜਾਂਦਾ ਹੈ ਤੁਹਾਨੂੰ ਇੱਕ ਬਹੁਤ ਬੈਡ ਪੰਕਚੁਅਲਿਟੀ ਜਿਹਨੂੰ ਹੈ ਨਹੀਂ ਬੰਦੇ
1: ਨੂੰ, ਸਾਰੇ ਦੇਖਦੇ ਆ ਨਾ, ਫਿਰ ਸਾਰੇ ਸਮੂਹ ਚੁੱਕੇ ਆ ਗਏ
2: ਹੈ ਨਾ, ਤੋ ਕਿਸੇ ਜਗ੍ਹਾ ਤਾਂ ਪੰਕਚੁਅਲਿਟੀ ਦਿਖਾਓ।
1: ਹਾਂ ਸਹੀ ਗੱਲ, ਔਰ ਪਲੱਸ ਭਾਈ
2: ਮਜਬੂਰੀ ਅੱਡ ਚੀਜ਼ ਹੈ,
1: ਮੋਬਾਈਲ ਨਹੀਂ ਆਪਾਂ ਕਰਦੇ ਹਮੇਸ਼ਾ ਸਾਈਲੈਂਟ, ਕਿਉਂਕਿ ਦੱਸਾਂ ਕੀ ਹੈ ਭਾਜੀ,
2: ਨਹੀਂ ਉਹ ਗੇਟ ਤੇ ਬੰਦਾ ਖੜਾ ਹੋਊਗਾ ਉਹ ਚੈੱਕ ਕਰੂਗਾ ਜੀ ਸਾਈਲੈਂਟ ਤੇ ਕਰੋ, ਬੇਸ਼ੱਕ ਤੁਸੀਂ ਉਹ ਹੈਗਾ, ਪਰ ਉਹ ਤੁਹਾਡਾ ਕਹੂਗਾ ਰਿਕੁਐਸਟ ਕਰਕੇ ਜੀ ਪਲੀਜ਼ ਇੱਕ ਵਾਰ ਸਾਡੇ ਸਾਹਮਣੇ
1: ਸਾਈਲੈਂਟ ਕਰ ਦਿਓ, ਬਾਹਰ ਜਾ ਕੇ ਜੋ ਮਰਜ਼ੀ ਕਰ ਲਿਓ।
2: ਤੇ ਇਹ ਚੀਜ਼ ਹੈਗੀ ਹੈ 24 ਅਕਤੂਬਰ ਨੂੰ ਰਾਣੀ ਜਿੰਦਾ ਸ਼ੋ ਜਿਹੜਾ ਪਲੰਪਟਨ ਦੇ ਵਿੱਚ ਤੁਸੀਂ ਦੇਖਣ ਜਾਓ, ਹਾਂਜੀ 15 HAANJI ਜਦੋਂ ਪਾਓਗੇ, ਤੇ eventbaba.com.au ਦੇ ਉੱਤੇ ਤੁਸੀਂ ਜਾ ਕੇ ਟਿਕਟਾਂ ਲਓ, ਉੱਥੇ ਜਦੋਂ ਇਹ ਕੋਡ ਪਾਓਗੇ ਹਾਂਜੀ 15 ਆਟੋਮੈਟਿਕਲੀ ਤੁਹਾਡੀ ਟਿਕਟ ਦਾ ਰੇਟ ਥੱਲੇ ਆ ਜਾਣਾ, ਸੋ ਇਹ ਯੂਜ਼ ਕਰ ਲਿਓ। ਨਹੀਂ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਿਆ ਹੋਇਆ, ਬਾਰ ਬਾਰ ਪੁੱਛਣ ਦੀ ਬਜਾਏ ਹਾਂਜੀ ਦੇ ਫੇਸਬੁੱਕ ਪੇਜ ਤੇ ਜਾਓ ਸਿਡਨੀ ਦੇ, ਉੱਥੇ ਦੇਖੋ। 23 ਦਿਨ 179 ਇਵੈਂਟ ਹੋਣਗੇ ਪੈਰਾਮੈਟਾ ਦੇ ਵਿੱਚ, 7 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਓਪਨਿੰਗ ਫੈਸਟੀਵਲ ਹੋ ਰਿਹਾ ਪੈਰਾਮੈਟਾ ਮਿਊਜ਼ੀਅਮ ਦਾ,
1: ਉਹ
2: ਬੇਸ਼ੁਮਾਰ ਇਵੈਂਟਸ ਹੈਗੇ ਨੇ ਔਰ ਬੜੇ ਘੈਂਟ ਘੈਂਟ ਇਵੈਂਟਸ ਹੋਣਗੇ, ਸੋ ਫਾਈਨਲੀ ਪਾਵਰ ਹਾਊਸ ਪੈਰਾਮੈਟਾ ਜਿਹੜਾ ਖੁੱਲਣ ਜਾ ਰਿਹਾ ਹੈਗਾ, ਤੇ ਤੁਸੀਂ ਦੇਖੀ ਹੋਣੀ ਹੈ ਉਹ ਬਿਲਡਿੰਗ ਬੜੀ ਹੈ
1: ਜਿਹੜੀ ਟੇਢੀ ਜੀ, ਹਾਂ ਹਾਂ ਸਹੀ ਗੱਲ ਹੈ, ਸਹੀ ਗੱਲ ਹੈ ਨਾ। ਅੱਛਾ ਉਹ ਮਤਲਬ, ਅੱਛਾ ਮਤਲਬ 7 ਨਵੰਬਰ ਤੋਂ ਲੈ ਕੇ
2: ਮਤਲਬ ਓਪਨਿੰਗ ਤਾਂ ਉਹਦੀ 7 ਨਵੰਬਰ ਤੋਂ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਤੁਸੀਂ ਟਿਕਟਾਂ ਲੈ ਕੇ ਜਾ ਸਕਿਆ ਕਰੋਗੇ, ਬਟ ਜਿਹੜਾ ਓਪਨਿੰਗ ਦੇ ਲਈ ਉਹਨਾਂ ਨੇ 23 ਦਿਨ ਮਿੱਥੇ ਹੈਗੇ ਨੇ ਕਿ ਉਹ 23 ਦਿਨ ਇਵੈਂਟ ਚੱਲਦੇ ਹੀ ਰਹਿਣਗੇ, ਉਸ ਤੋਂ ਬਾਅਦ ਵੀ ਉਹਦੇ 'ਚ ਹੁੰਦੇ ਰਹਿਣਗੇ, ਬਟ ਓਪਨਿੰਗ ਇਵੈਂਟ ਜਿਹੜੇ ਹੈਗੇ ਨੇ ਉਹ ਤੁਹਾਨੂੰ ਦੇਖਣੇ ਬਣਦੇ ਹੈਗੇ ਨੇ ਉੱਥੇ, ਹੈ ਨਾ। ਇਨਫੈਕਟ ਉੱਥੇ ਨਾਸਾ ਦਾ ਇੱਕ ਐਗਜ਼ੀਬਿਸ਼ਨ ਹੈ, ਉਹਦੀ $15 ਦੀ ਟਿਕਟ ਹੈ, ਬੱਚਿਆਂ ਨੂੰ ਲੈ ਕੇ ਜਾਓ, ਬੱਚਿਆਂ ਦੇ ਲਈ ਫ੍ਰੀ ਹੈ, ਤੁਹਾਡੀ $15 ਦੀ ਹੈ, ਪੂਰਾ ਜਿਵੇਂ ਐਨ ਐਕਸਪੀਰੀਅੰਸ ਤੁਹਾਨੂੰ ਮਿਲੂਗਾ। ਇਨਫੈਕਟ ਉੱਥੇ ਐਸਟ੍ਰੋਨੌਟਸ ਵੀ ਮੌਜੂਦ ਹੋਣਗੇ।
1: ਓ ਅੱਛਾ, ਉਹ ਵਾਲਾ ਨਾਸਾ, ਮੈਂ ਬੁੱਲਾ ਕਹਿ ਲੱਗਾ, ਬਾਅਦ ਚ ਬੁੱਲਾ ਦਾ ਵੀ ਹੈਗਾ ਨੱਖਾਂ ਦਾ, ਅੱਛਾ ਨਾਸਾ ਨਹੀਂ ਹੈ ਨਾਸਾ।
2: ਇਨਫੈਕਟ ਉੱਥੇ ਡਾਂਸ ਫਾਰਮਸ ਹੋਣਗੇ, ਲੇਟ ਨਾਈਟ ਤੱਕ ਖੁੱਲਾ ਰਹੂਗਾ, 9 ਵਜੇ ਤੱਕ ਖੁੱਲਾ ਰਹੂਗਾ, ਪਰ ਉਸ ਤੋਂ ਬਾਅਦ ਨਹੀਂ, ਉਹ ਤੋਂ ਬਾਅਦ ਉਹ ਨਾਰਮਲੀ ਮਿਊਜ਼ੀਅਮ 5 ਵਜੇ ਬੰਦ ਹੋ ਜਾਂਦੇ ਨੇ, ਉਹ ਵੀ ਹੋਇਆ ਕਰੂਗਾ। ਤੇ ਹਰ ਇੱਕ ਦਿਨ ਜ਼ਿਆਦਾਤਰ ਇਵੈਂਟ ਜਿਹੜੇ ਨੇ ਉਹ ਫ੍ਰੀ ਨੇ, ਜ਼ਿਆਦਾਤਰ ਇਵੈਂਟ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਪਰ ਉਸ ਤੋਂ ਬਾਅਦ ਫਿਰ ਟਿਕਟਾਂ ਸ਼ੁਰੂ ਹੋਣੀਆਂ। ਸੋ ਆਈ ਵੁੱਡ ਸੁਜੈਸਟ ਕਿ ਜੇ ਤੁਸੀਂ ਰਹਿ ਰਹੇ ਹੋ ਉੱਥੇ ਪੈਰਾਮੈਟਾ 'ਚ ਜਾਂ ਆ ਰਹੇ ਹੋ ਬਾਹਰ,
1: ਲਾਗੇ ਲਾਗੇ
2: 7 ਤੋਂ ਲੈ ਕੇ 29 ਨਵੰਬਰ ਦੇ ਦਰਮਿਆਨ ਜਾ ਕੇ ਆਓ, ਜ਼ਰੂਰ ਨਜ਼ਾਰੇ ਆਣਗੇ। ਤੇ ਬਾਕੀ ਉੱਥੇ ਬੱਸ ਦੇ ਰਾਹੀਂ ਵੀ ਜਾ ਸਕਦੇ ਹੋ, ਲਾਈਟ ਰੇਲ ਵੀ ਉੱਥੇ ਰੁਕਦੀ ਹੈਗੀ ਹੈ, ਹੈ ਨਾ। ਤੇ ਬੜੀਆਂ ਘੈਂਟ ਘੈਂਟ ਚੀਜ਼ਾਂ ਉੱਥੇ ਲਿਆ ਕੇ ਉਹਨਾਂ ਨੇ ਰੱਖਤੀਆਂ। ਮਿਊਜ਼ੀਅਮ ਯਾਰ ਪਹਿਲੀ ਵਾਰ ਆਇਆ ਵੈਸਟਰਨ ਸਿਡਨੀ ਦੇ ਵਿੱਚ,
1: ਸਹੀ ਗੱਲ ਆ। ਨਹੀਂ ਨਹੀਂ,
2: ਮਿਊਜ਼ੀਅਮ ਦੇਖਣ ਦੇ ਲਈ ਸਿਟੀ ਵੱਲ ਜਾਣਾ ਪੈਂਦਾ ਸੀ, ਹੁਣ ਤੁਹਾਡੇ ਕੋਲ ਬਲੈਕ ਟਾਊਨ ਦੇ ਵਿੱਚ ਉਹ ਵੀ ਹੈਗਾ, ਵੈਟ ਐਂਡ ਵਾਈਲਡ ਹੈ ਨਾ, ਬਲੈਕ ਟਾਊਨ 'ਚ ਤੁਹਾਡੇ ਕੋਲ ਜ਼ੂ ਹੈਗਾ, ਪੈਰਾਮੈਟਾ 'ਚ ਤੁਹਾਡੇ ਕੋਲ ਮਿਊਜ਼ੀਅਮ ਹੈਗਾ, ਵੈਸਟਰਨ ਸਾਈਡ ਤੁਹਾਡੇ ਕੋਲ ਨਵਾਂ ਏਅਰਪੋਰਟ ਹੈਗਾ, ਸਾਰਾ ਕੁਝ ਤੁਹਾਡੇ ਕੋਲ ਵੈਸਟ ਦੇ ਵਿੱਚ ਹੁਣ ਸਿਡਨੀ ਦੇ ਵਿੱਚ ਹੈਗਾ, ਤੇ ਇੰਜੋਏ ਕਰੋ ਇੱਧਰਲੇ ਏਰੀਆਜ਼ ਨੂੰ।
1: ਬਿਲਕੁਲ ਬਿਲਕੁਲ।
2: ਟੈਨਰਿਚ ਬੀਚ ਵੀ ਹੈ।
1: ਇਕਲੌਤਾ
2: ਬੀਚ ਹੋਣਾ ਜਿਹਨੂੰ ਗੇਟ ਲੱਗੇ ਹੋਏ ਨੇ। ਕਮਾਲ ਹੈ ਯਾਰ,
1: ਸਹੀ ਗੱਲ
2: ਹੈ। ਨਹੀਂ ਚਲੋ ਠੀਕ ਹੈ, ਦੇਖੋ ਇੰਜੋਏ ਕਰੋ, ਗਵਰਨਮੈਂਟ ਇੰਨਾ ਕੁਝ ਦੇਰੀ ਹੈਗੀ ਵੈਸਟਰਨ ਸਿਡਨੀ ਵਾਲੇ ਪਾਸੇ, ਤੇ ਸਾਨੂੰ ਦਿਓ ਇਜਾਜ਼ਤਾਂ ਫਿਰ। ਹਾਂਜੀ
1: ਹਾਂਜੀ ਹਾਂਜੀ ਬਿਲਕੁਲ ਜੀ, ਜਾਣਾ ਪੈਣਾ ਟਾਈਮ ਦਾ।
2: ਓਕੇ ਟਾਟਾ ਬਾਏ ਬਾਏ,
1: ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਿਹਤਾਂ ਦਾ ਰੱਖੋ ਖਿਆਲ, ਤੇ ਮਿਲਦੇ ਆ ਫਿਰ ਨੈਕਸਟ ਵੀਕ। ਸਾਡਾ ਸ਼ੋਅ ਹੈ ਖਬਰ ਬੜੀ ਬੇਕਾਰ, ਬਾਏ ਬਾਏ। ਇਹ ਵੀ ਬੜਾ ਘੈਂਟ ਹੈ, ਆਹਾ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: दिस स्टेशन इज नाउ द अल्टीमेट पावर इन द यूनिवर्स।
3: रेडियो हांजी 1674 AM।
4: रेडियो हाँ जी 1674 AM समा हो चुका लाफ्टर थेरेपी दा। कल दे गुस्से गले परेशानियां जो भी मन दे बोझ आ वो आपां इक पासे रखिए ते हसी हसाइए ते छुट्टियां दा आनंद माणिए। धन्नवाद बच्चियां दा ते इन्हां दे मापियां दा जिहड़े छुट्टियां दे विच वी डटे ने ते इन्हां बच्चियां नूं सलाम। इन्हां बच्चियां दी सवेरे सवेरे उठण नूं लैके हौसले नूं लैके ते बड़ा नज़ारा आउंदा वेख के धन्नवाद। ते आपां करदे लाफ्टर थैरेपी दी शुरुआत। तुसीं वी आस करदा वी उठ पे होगे जरूर जरूर ते जरूर हसिओ इस प्रोग्राम दे विच साडे नाल। ते मेरे नाल संदेली पहुंच चुके ने डॉक्टर प्रीतिंदर गरेवाल।
5: हाँ जी सारिआं नूं प्यार भरी सति श्री अकाल ते प्रोग्राम दे हिस्से जी आइआं नूं। सवेर हो चुकी है जी प्रोग्राम दा काफ़ी सारा हिस्सा तुसीं उहदा आनंद माणिआ। ਹੁਣ ਮੇਰਾ ਖਿਆਲ ਬੱਚਿਆਂ ਨੇ ਆਪਣੇ ਨਾ ਉਹੀ ਕਰਨੀ ਹੈ ਜਿਵੇਂ ਆਪਾਂ 7:30 ਵਾਲੀਆਂ ਖਬਰਾਂ ਵਾਲੇ ਰਮਨ ਪ੍ਰਾਣ ਕਰਦੇ ਹੁੰਦੇ ਸੀ। ਹੁਣ ਰਮਨ ਕੁਮਾਰ ਨੇ ਬੋਲੋ ਅੰਕਲ ਜੀ ਤੁਸੀਂ ਉਹੀ ਨਹੀਂ ਜਿਹੜਾ ਸਵੇਰੇ ਸਵੇਰੇ ਛੁੱਟੀਆਂ 'ਚ ਬਿਠਾ ਲੈਂਦੇ ਹੁੰਦੇ ਹੋ। ਚੰਗੀ ਭਲੀ ਫਿਲਮ ਚੱਲਦੀ ਹੁੰਦੀ ਬੱਚ ਤੁਸੀਂ ਖਬਰਾਂ ਜਿਹੀਆਂ ਲੈ ਕੇ ਆ ਜਾਂਦੇ ਹੁੰਦੇ ਜੀ ਰਮਨ ਕੁਮਾਰ।
4: ਹਾਂ ਸੋ ਉਹ ਕੰਮ ਫਿਰ ਹੋਣਾ ਹੁਣ ਅਤੇ ਆਓ ਫਿਰ ਸਭ ਤੋਂ ਪਹਿਲਾਂ ਸਾਡੇ ਨਾਲ ਆਈ ਸੀ ਅੱਜ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਚਾਲ ਤੁਹਾਡਾ?
6: ਛੁੱਟੀਆਂ
5: ਨੇ ਹੁਣ ਤਾਂ ਅਸੀਂ ਠੀਕ ਠਾਕ ਆ ਪੂਰੇ
6: ਵਧੀਆ।
4: ਅੱਛਾ ਕੀ ਕੀ ਬਣਾਇਆ ਤੁਸੀਂ ਅੱਜ?
5: ਕਾਲੀ
4: ਮਿਰਚ ਤੇ ਲੂਣ ਵੀ ਥੋੜਾ ਜਿਹਾ,
5: ਜਾਦੂ ਮਸਾਲਾ ਜਿਹਾ ਬਣਿਆ ਹੁੰਦਾ ਜਿਹੜਾ ਚਰਖੜੀ ਜੀ ਵਾਲਾ।
4: ਕਾਲੀ ਮਿਰਚ ਭੁੱਲ ਗਏ? ਓਕੇ ਓਕੇ ਤੇ ਉਹ ਤੇ ਬਸ ਓਦਾਂ ਘੁਮਾਉਣੀ ਹੁੰਦੀ ਹੈ ਕੁਰਚ ਕੁਰਚ ਤੇ ਉੱਤੇ ਪੈ ਜਾਂਦੀ, ਉਹ ਤੇ ਆਪੇ ਕਰ ਲਿਆ ਕਰੋ।
5: ਉਹ ਨਹੀਂ ਜਿਹੜਾ ਸਰਵ ਕੀਤੇ ਦਾ ਮਜ਼ਾ ਹੀ ਆਪਣਾ।
6: ਫਤਿਹ
5: ਨੂੰ ਮੁਰਗਾ ਬਣਾਉਂਦੇ ਹੁੰਦੇ, ਗਲਤੀ ਕਰ ਲਾ ਕੋਈ ਦਿੱਕਤ?
4: ਫਤਿਹ ਫਾਈਨ ਕਰ ਦਿੰਦਾ ਹੁੰਦਾ ਜੇ ਉਹਨੂੰ ਏਦਾਂ ਦੀ ਗੱਲ ਕਰੋ।
5: ਮਿਲੀਅਨ ਗਜ਼ਿਲੀਅਨ
6: ਸਾਰੀ ਬ੍ਰੈਡ ਦੇ ਨਾਲ ਐਗ ਮਿਲਿਆ ਸੀਗਾ।
4: ਫਤਿਹ ਕਿੰਨੇ ਆਂਡੇ ਖਾਂਦਾ? ਢਿੱਡ ਚ ਜਾਂਦੇ ਤੇ ਇੱਕ ਦੂਸਰੇ ਨਾਲ ਗੱਲਾਂ ਗੁੱਲਾਂ ਤੇ ਕਰਦੇ ਰਹਿੰਦੇ ਨਾ। ਕੱਲਾ ਕੱਲਾ ਆਂਡਾ ਵਿਚਾਰਾ, ਹਾਂ
5: ਕਿੱਧਰ ਤੁਰਿਆ ਫਿਰੇ ਵਿਚਾਰਾ?
4: ਕੱਲਾ ਆਂਡਾ ਕੀ ਕਰੂਗਾ ਜਾ ਕੇ ਢਿੱਡ ਚ?
5: ਢਿੱਡ ਚ ਥੋੜਾ ਐਸਿਡ ਹੁੰਦਾ ਨਾਲੇ, ਉੱਥੇ ਮਾਹੌਲ ਹੀ ਬਹੁਤ ਮਾੜਾ ਹੁੰਦਾ,
4: ਤੇ ਉਹਦਾ ਜੀ ਨੀ ਲੱਗਣਾ।
5: ਹਾਂ ਆਪਸ ਚ ਵਿਚਾਰੇ ਮਾੜਾ ਮੋਟਾ ਟਾਈਮ ਤੱਕ ਪਾਉਣਗੇ,
4: ਹੋਰ ਕੀ। ਇਹ ਵਧੀਆ ਹੋ, ਐਟਲੀਸਟ ਦੋ ਅੰਡੇ ਉਹਨੂੰ ਕੋ ਜ਼ਰੂਰ।
5: ਮੈਨੂੰ ਲੱਗਦਾ ਤਾਂ ਹੀ ਉਹ ਵੱਢ ਕੇ ਜੇ ਰੱਖ ਦਿੰਦੇ ਹੁੰਦੇ ਅੰਡਾ, ਵੀ ਆਪਸ ਚ ਉਹਨਾਂ ਦੀ ਇੰਟਰੈਕਸ਼ਨ ਰਹੇ, ਵਿਚਾਲਿਓਂ ਢਿੱਡ ਪਾੜ ਦਿੰਦੇ ਆ ਨਾ ਚਾਕੂ ਨਾਲ।
4: ਹਾਂ ਪਰ ਜਦੋਂ ਖਾਈਦਾ ਫੇਰ ਇਕੱਠਾ ਹੋ ਜਾਂਦਾ ਨਾ ਜਾ ਕੇ
5: ਆਪਸ ਚ ਗੱਲਾਂ ਗੁੱਲਾਂ ਕਰਕੇ,
4: ਫੇਰ ਉਹ ਗੋਲ
5: ਭੈਣ ਜੀ ਹੈ ਭੈਣ ਜੀ ਕਰਕੇ ਹੈ ਭੈਣ ਜੀ ਹਾਂ ਭੈਣ ਜੀ
4: ਹੈਵੇਂ ਅੰਡਾ, ਦੂਜਾ ਕਹਿੰਦਾ ਹੈਵੇਂ ਅੰਡੇ।
5: ਮੰਨਣ ਦੇ ਕਹਿਣਾ ਅੰਕਲ ਜੀ ਵੀ ਹੋਰ ਵੀ ਗੱਲਾਂ ਜਿਹੀਆਂ ਕਰੀ ਜਾਂਦੇ ਰਹਿੰਦੇ।
6: ਅੰਕਲ ਜੀ
4: ਹਾਂਜੀ
6: ਮੰਮਾ ਨੇ ਨਾ ਮੇਰੀ ਜ਼ਿੰਦਗੀ ਨੂੰ ਬਚਾ ਲਈ ਕੱਲ। ਡਾਕਟਰ ਨਾ ਸਾਨੂੰ ਹਮੇਸ਼ਾ ਜਦੋਂ ਸਾਨੂੰ ਫੋਰ ਐਗਜ਼ਾਮਪਲ ਜ਼ਿਆਦਾ ਜ਼ੁਕਾਮ ਹੁੰਦਾ ਸੀ, ਹਮੇਸ਼ਾ ਡਾਕਟਰ ਕੋਲ ਜਾਂਦੇ ਆ ਸਾਡੇ ਜਿਹੜੇ ਨੇ, ਤੇ ਉਹ ਨਾ ਹਮੇਸ਼ਾ ਕੌੜੀ ਐਂਟੀਬਾਇਟਿਕ ਦੇ ਦਿੰਦੇ ਆ, ਪੂਰੀ ਮੁੱਠੀ ਭਰ ਕੇ ਖਾਣੀ ਪੈਂਦੀ ਖੰਡ।
4: ਤੇ ਖੰਡ ਫਿਰ ਨਾਲ ਲੈ ਕੇ ਜਾਂਦੇ ਹੋ ਕਿ ਦਵਾਈ ਘਰ ਲੈ ਆਉਂਦੇ ਹੋ?
6: ਫਿਰ ਮੰਮਾ ਨੇ ਨਾ ਡਾਕਟਰ ਨੂੰ ਕਿਹਾ ਕਿ ਇਸ ਵਾਰੀ ਮੰਮਾ ਨੇ ਡਰ ਰੱਖ ਕੇ ਕਿਹਾ ਕਿ ਡਾਕਟਰ ਤੁਸੀਂ ਤੁਸੀਂ ਮਾਮੇ ਤੈਨੂੰ ਕੌੜੀ ਐਂਟੀਬਾਇਓਟਿਕ ਨਾ ਦਿਓ ਤੇ ਉਹਨਾਂ ਨਾ ਫਿਰ ਮੰਮਾ ਨੂੰ ਪੁੱਛੇ ਜੀ ਕੈਪਸੂਲ ਖਾ ਲੈਂਦੀ ਆ ਮੈਂ ਮੰਮਾ ਨੇ ਕਿਹਾ ਹਾਂਜੀ ਖਾ ਲੈਂਦੀ ਆ ਤੇ ਫਿਰ
4: ਕੌੜੀ ਦਵਾਈ ਖਾਂਦੀ ਆ ਮੈਂ ਕੁਛ ਕਰਾਂ ਜਿੰਦਗੀ ਬਚਾ ਲਾ ਮੈਂ
5: ਪਾਣੀ ਦੀ ਵੱਡੀ ਘੁੱਟ ਭਰਨੀ ਹੁੰਦੀ ਕੈਪਸੂਲ ਨਾਲ ਹਨਾ ਪਤਾ ਹੀ ਹੋਣਾ ਵੈਸੇ ਤਾਂ
6: ਹਾਂਜੀ
4: ਤੇ ਹੁਣ ਫਿਰ ਤੁਸੀਂ ਐਂਟੀਬਾਇਓਟਿਕ ਖਾ ਰਹੇ ਹੋ
5: ਰੋਇਲ
4: ਮੈਲਬਨ ਵਾਲੇ ਮੇਲੇ ਤੇ
5: ਹਾਂ ਰੋਇਲ ਈਸਟਰ ਸ਼ੋਅ ਜਿਹੜਾ ਹੁੰਦਾ
4: ਹੋਰ ਕੀ
6: ਪਤਾ ਨੀ ਇਸ ਸਾਲ ਜਾਣਾ ਕਿਉਂਕਿ ਅਸੀਂ
5: ਚੌਕਲੇਟ ਫੈਕਟਰੀ ਵੀ ਉੱਥੇ ਤੇ ਤੁਸੀਂ ਇਨਾਮ ਵੀ ਜਿੱਤ ਸਕਦੇ ਹੋ ਚੌਕਲੇਟ ਵਾਲੇ
6: ਅਸੀਂ ਪਹਿਲਾਂ ਦੋ ਵਾਰੀ ਗਏ ਆ
4: ਅੱਛਾ
5: ਮੈਂ ਤਾਂ ਮਨ ਇੱਥੇ ਪੰਜਾਂ ਦਾ ਇੱਥੋਂ ਹੀ ਲੈ ਕੇ ਖਾ ਲੈਣਾ ਉਹਨਾਂ ਲਾਡੇ ਨੇੜੇ ਹੈਗਾ ਬੁਲਵਰਤ ਜਿਹਾ
4: ਚਲੋ ਕੀ ਸੁਣਾਓਗੇ ਫਿਰ
6: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
4: ਓਕੇ
6: ਟੀਨਾ ਪਰਸੋਂ ਨੂੰ ਮੇਰਾ ਵਿਆਹ ਵਾ ਤੇ ਤੂੰ ਵਾਪਸ ਕਿਉਂ ਆਇਆ ਮੇਰੀ ਜ਼ਿੰਦਗੀ ਚ ਪੱਪੂ ਹੁਣ
5: ਗੱਲ ਤੇ ਸਹੀ ਆ ਫਿਰ ਆ ਨਵਾਂ ਸੀ ਬਾਈ ਮਾਰਕੀਟ ਵਿੱਚ ਨਵਾਂ ਆਇਆ
4: ਮੰਨਤ ਦਾ ਚੁਟਕਲਾ ਬੈਸਟ ਹੁੰਦਾ
5: ਕੋਈ ਸ਼ੱਕ ਨਹੀਂ
4: ਮੰਨਤ
5: ਤੇ ਨਾਲੇ ਬੜਾ ਯੂਨੀਕ ਜਿਹਾ ਕਿਤੋਂ ਲੱਭ ਕੇ ਲਿਆਉਂਦੀ ਹੈ ਨਾ
4: ਇਹਦਾ ਸਟਾਈਲ ਬੜਾ ਘੈਂਟ ਆ
5: ਸੁਣਿਆ ਸੁਣਾਇਆ ਨਹੀਂ ਹੁੰਦਾ ਇਹਦਾ
4: ਐਂਡ ਤੇ ਜਿੱਦਾਂ ਸਿਕਸਰੀ ਮਾਰ ਦਿੰਦੀ ਹੈ
6: ਥੈਂਕ
4: ਯੂ ਚਲੋ ਫਿਰ ਆਉਣਾ ਨਹੀਂ ਛੁੱਟੀਆਂ 'ਚ ਫਿਰ
6: ਆਵਾਂਗੇ
4: ਚਲੋ ਠੀਕ ਆ ਤੇ ਫਤਿਹ ਕਿੱਥੇ ਆ
6: ਫਤਿਹ
4: ਹਾਂਜੀ
6: ਮੈਨੂੰ
4: ਪਤਾ ਲੱਗਾ ਵੀ ਸੌਂਦੇ ਵੀ ਬੜੇ ਟਾਈਮ ਨਾਲ ਹੈ 8-9 ਵਜੇ ਤੱਕ ਸੌਂ ਜਾਂਦੇ ਆ
5: ਫਿਰ ਤਾਂ 5 ਵਜੇ ਉੱਠਣਾ ਚਾਹੀਦਾ
4: 7-8 ਹੀ ਸੌਂ ਜਾਂਦੇ ਹੋ
5: 5 ਵਜੇ ਉੱਠਿਆ ਕਰੋ ਯਾਰ
4: ਵਾਹ
5: ਕਮਾਲ ਹੀ ਆ ਤਾਂ
4: ਤਾਂਹੀਓ ਫਿਰ ਫਤਿਹ ਛੇਤੀ ਵੱਡਾ ਹੋਈ ਜਾਣ ਡਿਆ ਨਾ ਇਹ ਬੋਲਿੰਗ ਵੀ ਬੜੀ ਤੇਜ਼ ਕਰਦਾ ਜੀ
5: ਅੱਛਾ ਸਾਡੇ ਪਿੰਡ ਵੀ ਇੱਕ ਮੁੰਡਾ ਬਹੁਤ ਤੇਜ਼ ਬਾਲ ਛੱਡਦਾ ਇਹਦੇ ਵਾਂਗੂ ਪਰ ਉਹ ਇੱਕ ਦਿਨ ਬਨੈਣ ਚੋਂ ਨਿਕਲ ਕੇ ਡਿੱਗ ਪਿਆ ਪੁੱਛੋ ਭੱਜ ਕੇ ਆਉਣਾ ਹੁੰਦਾ ਨਾ ਫਾਸਟ ਬਾਲ ਕਰਾਉਣ ਲਈ
4: ਕਿਉਂ ਫਤਿਹ ਤੁਹਾਡੇ ਨਾਲ ਹੋਇਆ ਕਦੀ ਇੱਦਾਂ
5: ਇਹਦੀ ਸਿਹਤ ਠੀਕ ਆ
4: ਹਾਂ ਫਤਿਹ ਨਾ ਨਹੀਂ ਇੱਦਾਂ ਦਾ ਫਤਿਹ ਦੀਆਂ ਲੱਤਾਂ ਪਤਾ ਕਿੱਡੀਆਂ ਲੰਮੀਆਂ ਹੋ ਗਈਆਂ ਐਡੀਆਂ ਲੰਮੀਆਂ ਬਾਹਾਂ ਨਾਲੋਂ ਵੀ ਲੰਮੀਆਂ ਲੱਤਾਂ
6: ਠੀਕ ਆ ਜੀ ਮੈਂ ਸੁਣਾਉਂਗਾ
5: ਵਨ ਪੀਸ ਤਾਂ ਨਹੀਂ ਦੇਖ ਲਈ
4: ਹਾਂਜੀ ਹਾਂਜੀ
6: ਸੋਨੇ ਦੀ ਸਿਲਾਈ ਘਰ ਦੇ ਉੱਪਰ ਦੀ
5: ਰਜਾਈ ਖਿੱਚ ਕੇ ਨਿਕਲ ਆਈ
6: ਕੋਠਾ ਟੱਪ ਕੇ ਘਰੇ ਆਈ
4: ਸੋਨੇ ਦੀ ਸਿਲਾਈ ਕੋਠਾ ਟੱਪ ਕੇ ਘਰੇ ਆਈ ਓਕੇ ਸੋਨੇ ਦੀ ਸਿਲਾਈ ਤੇ ਕੋਠਾ ਟੱਪ ਕੇ ਘਰੇ ਆਈ
5: ਸਮਾਨ ਚ ਕੀ ਹੁੰਦਾ ਰੇਨਬੋ ਟਾਈਪ ਜੀ ਕੋਈ ਫੀਲਿੰਗ ਤਾਂ ਨਹੀਂ
4: ਰੇਨਬੋ ਟਾਈਪ ਨਹੀਂ ਸੂਰਜ ਹੋ ਸਕਦਾ
5: ਸੂਰਜ ਦੀਆਂ ਕਿਰਨਾਂ ਜੀ
4: ਹਾਂ ਇਹ ਹੋ ਸਕਦਾ ਪਰ ਆਪਾਂ ਦੱਸਣਾ ਨਹੀਂ ਇਹਨੇ ਫਾਈਨ ਕਰ ਦੇਣਾ ਜੀ
5: ਜਿਹੜਾ ਕਲਾਊਡ ਦੇ ਆਲੇ ਦੁਆਲੇ ਉਹ ਗੋਲਡਨ ਜੀ ਗੋਟਾ ਜਿਹਾ ਲੱਗਿਆ ਹੁੰਦਾ ਉਦਾਂ ਦਾ ਨਹੀਂ ਕੁਛ ਹੋ ਸਕਦਾ
4: ਆਪਾਂ ਬਿਹਤਰ ਆਪਾਂ ਨਾ ਪੁੱਛ ਲਈਏ ਕਿਸੇ ਨੂੰ
6: ਮੋਮਬੱਤੀ
5: ਦੱਸਣਾ ਆਪਾਂ ਕਿ ਮੈਂ
4: ਆਹ ਸਹੀ ਆ ਓਕੇ ਓਕੇ ਓਕੇ ਓਕੇ ਓਕੇ
6: ਸਹੀ
5: ਆ ਵਸਣ ਆ ਮੋਮਬੱਤੀ ਕਹੀ ਜਾਂਦਾ ਕੁੱਤਾ ਸੂਰਜ ਕੁੱਤੇ
4: ਹੈ ਨਹੀਂ
6: ਆ ਸਹੀ ਆ
4: ਨਹੀਂ ਯਾਰ ਆ ਤਵਨੀਤ ਦੇ ਮਮਾ ਕਹਿੰਦੇ ਮੋਮਬੱਤੀ ਆ
6: ਗਲਤ ਆ
4: ਹੈ ਫਾਈਨ ਕਰ ਲਓ ਫਿਰ ਇਹਨਾਂ ਨੂੰ ਗਲਤ ਆ
5: ਯਾਰ ਮੋਮਬੱਤੀ ਨਾਲ ਥੋੜੀ ਨਿੱਕਰ ਸੁੱਕ ਸਕਦੀ
4: हाँ जी हाँ जी दसो दसो दसो
6: आंसर हैगा टॉप
4: टॉप सूरज दी किरण
5: किते टॉप किते शाम वाह रब्बा तेरियां कुदरतां
6: ओके बाय हैव अ नाइस डे
4: थैंक यू हैव अ नाइस डे
5: अगली सवारी
4: नेक्स्ट साडे नाल असीस कौर सत श्री अकाल असीस कौर की हाल चाल ने तुहाडे कुड़िए
5: रणजोत अंकल दा ना सेकंड लिया ने
4: पर मेनू हले भी तुसीं जराई च ही लगदे हो पर अज ते इन्नी सुस्ती वाला दिन है ना असीस मेरा भी ते उठन जी नहीं करता अज इन्नी सुस्ती ही अज है ना
5: घर दे कहंदे पैणगियां
6: फेर छुट्टी कर लो छुट्टी कर लो
4: नहीं पर छुट्टी ते मजा नहीं ना हुंदा फिर
5: पईए कहंदे की नू
7: है
4: जो छुट्टी करके
5: बॉस आप ही ने ना आप दे आपने थोड़ी छुट्टी दे देंगे
4: ये तो कमाल दी गल है ना जो आप छुट्टी कर लिए तो फिर उठन जी कर आ ना छुट्टी हो तो फिर सौन जी कर आ पता नहीं की होंगे वा
6: सियाने
4: बचे हो
5: छुट्टियां च कोई प्लान हैगा फिर किदां टाइम स्पेंड करना कोई हॉबी
6: मेन
5: लगे जिम्मे न्यूजीलैंड हर जगह दो बार कहते ना जिम्मे कुरी कुरी
4: इधरले पासे आ सकदे तुसीं ओ वेख लो रॉयल मेलबर्न शो कल तो शुरू होना घोड़े ने कहना घोड़े ने घोड़े ने ना उथे एक घोड़ा वा हां ओ घोड़ा वा जेड़े बच्चे दा नाम हुंदा ना बच्चे दा नाम लैंदा वा उन्हें तुहानू वेख के कहना
5: जिहदा नाम आवे उहनू कहना
4: सुनाओगे फिर
5: नवे न्याणे काम लाते हैं सवेरे सवेरे
4: तुहाडा नाम किदां लूगा घोड़ा जे ओ कुछ खांदा होया ना एक मिनट मैं ना अर्णव नू भी ऑन एयर कर लवां सॉरी मतलब गड्डी च बहा लिए ना हां एक एक मिनट ओ वीरा एक होर आया ही ते की सुनाओगे फिर
6: अम्मा बोली
4: अम्मा बोली ओके
6: नहीं बोली
4: अच्छा, बोली
5: ताइयों से चढ़या मैं ना बराबर बोली
4: टाइम ओके ओके
7: ਮਾਸੀ ਨੇ ਖਰੋਨੇ ਗੁੱਤ ਕਰਾਏ, ਮਾਸੀ ਨੇ ਖਰੋਨੇ ਗੁੱਤ ਕਰਾਏ, ਟਕਲੀ ਬਾਲ ਪਵਾ ਕੇ
4: ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਬਲ ਬਲ ਬਲ ਬਲ ਬਲ
5: ਨਾਰੇ
4: ਨਾਰੇ ਨਾਰੇ ਮੈਂ ਨੇ ਹੁਣ ਫਿਰ ਕੀ ਖਾਣ ਦਾ ਮੂਡ ਆ ਅੱਜ? ਕ੍ਰਿਸਮਸ ਯਾਰਾ,
7: ਕ੍ਰਿਸਮਸ ਯਾਰਾ,
4: ਹਾਂ ਉਹ ਤਾਂ ਸੁਣਾਇਆ ਨੀ ਮੁੜ ਕੇ ਤੁਸੀਂ।
7: ਕ੍ਰਿਸਮਸ ਯਾਰਾ ਲਾਈ ਮਸਕਰ ਅੱਖੀਆਂ ਲਗਾਈ ਰੱਖਣਾ, ਕ੍ਰਿਸਮਸ ਯਾਰਾ ਲਾਈ ਮਸਕਰ ਅੱਖੀਆਂ ਲਗਾਈ ਰੱਖਣਾ, ਉਹ ਮੇਰੀ ਜਾ ਉਹ ਮੇਰੀ ਹਾਂ ਉਹ ਮੇਰੇ ਨਾਲ ਨਾਲ ਰਹਿਣਾ, ਉਹ ਮੇਰੀ ਜਾ ਉਹ ਮੇਰੀ ਹਾਂ ਉਹ ਮੇਰੇ ਸਾਥ ਸਾਥ ਰਹਿਣਾ,
4: ਹਲੇ ਵੀ ਯਾਦ ਆ। ਥੈਂਕ ਯੂ ਸੀ, ਥੈਂਕ ਯੂ ਥੈਂਕ ਯੂ ਥੈਂਕ
7: ਯੂ,
4: ਥੈਂਕ
7: ਟੁਮਾਰੋ ਹੈਵ ਅ ਨਾਈਸ ਡੇ, ਹੈਵ ਅ ਬ੍ਰਿਲੀਅੰਟ ਬ੍ਰਿਲੀਅੰਟ ਡੇ,
4: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ ਸਾਈਕਲਿੰਗ ਵਾਲੇ ਬੱਚੇ।
8: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ।
4: ਸਤਿ ਸ੍ਰੀ
5: ਅਕਾਲ ਜੀ, ਕੀ ਹਾਲ ਚਾਲ ਆ?
8: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
4: ਸਾਡਾ ਵੀ
5: ਠੀਕ ਹੈ ਜੀ।
4: ਤੁਸੀਂ ਤੇ ਇੰਨੇ ਸੋਹਣੇ ਲੱਗਦੇ ਹੋ ਨਾ, ਸਾਰੇ ਜਣੇ ਸਾਈਕਲਾਂ ਸਾਈਕਲਾਂ ਤੇ ਹੈਲਮਟ ਪਾ ਕੇ ਜਾਂਦੇ।
5: ਵਾਹ ਜੀ ਵਾਹ,
4: ਮੈਨੂੰ ਤਾਂ ਤੁਹਾਡੀ ਫੋਟੋ ਬੜੀ ਸੋਹਣੀ ਲੱਗੀ।
8: ਤੁਸੀਂ
4: ਰੇਡੀਓ ਵੱਲ ਨੂੰ ਆਜੋ ਕਿਸੇ ਦਿਨ,
5: ਨੇੜੇ ਹੀ ਤਾਂ ਹੈਗਾ,
4: ਹੋਰ
5: 20 ਕਿਲੋਮੀਟਰ
8: ਬਣਦਾ।
4: ਉਹ ਸੱਚ, ਹਾਂ ਉਹ ਤੇ ਫ੍ਰੀ ਵੇ ਆ,
8: ਅਸੀਂ ਗੇਡੀ ਚ ਆ ਸਕਦੇ।
5: ਹਾਂ ਨੇੜਿਓਂ ਆ ਕੇ ਸਾਈਕਲ ਕੱਢ ਲਈ ਉਹਦੇ ਚੋਂ।
4: ਹਾਂ ਤੁਹਾਨੂੰ ਛੁੱਟੀਆਂ ਵਾ, ਤੁਸੀਂ ਗੱਡੀ ਚ ਆ ਸਕਦੇ। ਹਾਂ ਇਹ ਗੁੱਡ ਆਈਡੀਆ, ਬਣਾਈਏ ਫਿਰ ਪ੍ਰੋਗਰਾਮ।
8: ਅਸੀਂ ਆਵਾਂਗੇ, ਅਸੀਂ ਆਵਾਂਗੇ।
4: ਚਲੋ ਠੀਕ ਆ, ਫਿਰ ਆਪਾਂ ਬਣਾਉਨੇ ਫਿਰ ਪ੍ਰੋਗਰਾਮ, ਠੀਕ ਆ?
8: ਅਸੀਂ ਡੈਡਾ ਲਈ ਵੇਟ ਕਰਦੇ।
4: ਅੱਛਾ ਡੈਡਾ ਲਈ ਵੇਟ ਕਰਦੇ, ਓਕੇ ਓਕੇ ਓਕੇ। ਹਾਂ
8: ਤੇ ਫਿਰ ਅਸੀਂ ਮੇ ਵੀ ਆਉਗੇ।
4: ਚਲੋ ਠੀਕ ਆ, ਤੁਸੀਂ ਡਿਸੀਜਨ ਮੇਕਰ ਤੁਸੀਂ ਲੱਗਦੇ ਜੀ ਮੈਨੂੰ ਘਰ ਚ ਲੱਗਦਾ। ਅੱਛਾ ਡੈਡਾ, ਓਕੇ ਠੀਕ ਆ। ਹੋਰ ਫਿਰ ਕੀ ਚੱਲ ਰਿਹਾ ਛੁੱਟੀਆਂ?
8: ਅਸੀਂ ਦੱਸਣਾ।

0: ਮੇਰੀ ਲੜਾਈ ਹੋ ਗਈ ਤੇ ਮੈਮ ਸੀ ਮਾਸੀ ਦੇ ਪਿੱਛੇ ਇੱਕ ਬੱਚਾ ਸੀ ਤੇ ਮੰਮਾ ਜੀ ਸਾਈਡ ਤੇ ਖੜੇ ਹੋਏ ਸੀ ਮੰਮਾ ਨੂੰ ਕੁਛ ਪਤਾ ਨਹੀਂ ਹੋ ਰਿਹਾ ਕੀ ਹੋ ਰਿਹਾ ਸੀ ਤੇ ਫਿਰ ਮਿੱਠੂ ਮਾਮਾ ਜੀ ਨੇ ਮੈਮ ਸੀ ਮਾਸੀ ਨੂੰ ਟੱਕਾ ਦਿੱਤਾ ਫਿਰ ਮੈਮ ਸੀ ਮਾਸੀ ਚ ਬੱਚੇ ਚ ਗਿਰੀ ਤੇ ਫਿਰ ਮੰਮਾ ਮਿੱਠੂ ਮਾਮਾ ਜੀ ਨੂੰ ਕਹਿ ਰਹੇ ਕੋਈ ਨਾ ਮਿੱਠੂ ਕੋਈ ਚ ਬੱਚੇ ਚ ਬੱਚੇ ਚ ਗਿਰੀ ਕਿਤੇ ਹੋਰ ਨੀ ਗਿਰੀ ਤੇ ਫਿਰ ਨਾਨੀ ਜੀ ਨੂੰ ਪਤਾ ਲੱਗ ਜੂਗਾ ਦੈਟ ਅਸੀਂ ਗਿੱਲੇ ਹੋ ਗਿਆ ਨਹੀਂ ਤਾਂ ਸਾਨੂੰ ਠਾਪੀ ਨਾ ਮਾਰੋਗੇ ਤੇ ਫਿਰ ਮੰਮਾ ਪੱਖਾ ਲਿਆ ਮੈਮ ਸੀ ਮਾਸੀ ਦੇ ਕੱਪੜੇ ਡਰਾਈ ਕੀਤੇ ਤੇ ਫਿਰ ਮੈਮ ਸੀ ਮਾਸੀ ਤੇ ਮਿੱਠੂ ਮਾਮਾ ਜੀ ਫਿਰ ਇਕੱਠੇ ਆ ਗਏ ਤੇ ਫਿਰ ਨਾਨੀ ਜੀ ਨੂੰ ਪਤਾ ਨੀ ਲੱਗਿਆ ਉਹ ਚ ਬੱਚੇ ਚ ਗਿਰੇ
1: ਵਾਹ ਬੜਾ ਖਤਰਨਾਕ ਗੈਂਗ ਸੀ ਮੰਮਾ ਹੁਣਾਂ ਦਾ ਫਿਰ ਤੇ
0: ਪਤਾ ਨੀ
1: ਵੈਰੀ ਨਾਈਸ ਤੁਸੀਂ ਛੁੱਟੀ ਓਹੋ ਪਰ ਤੁਹਾਨੂੰ ਚਾਹੀਦਾ ਵਾ ਛੁੱਟੀਆਂ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਚੇਤਾ ਕਰਾਓ ਮੈਨੂੰ ਤੇ ਚਾਹ ਦਾ ਵੀ ਨੀ ਚੇਤਾ ਰਹਿੰਦਾ ਨਿਆਣੇ ਮੈਨੂੰ ਆ ਕੇ ਚੇਤਾ ਕਰਾਉਂਦੇ ਵੀ ਚਾਹ ਪੀ ਲਈ ਤੇ ਫਿਰ ਮੈਂ ਪੀ ਲੈਣਾ ਇਹ ਤੁਹਾਡੀ ਗਲਤੀ ਆ ਤੁਸੀਂ ਮੈਨੂੰ ਚੇਤਾ ਨਹੀਂ ਕਰਾਇਆ ਤੇਰੇ ਮੈਂ ਚੀ ਚੀ ਕਰ ਦੇਣੀ ਤੇਰੀ ਮੈਂ
0: ਮੰਮਾ ਮਿੱਠੂ ਮਾਮਾ ਜੀ ਦੀ ਮੈਮ ਸੀ ਮਾਸੀ ਦੀ ਚੀ ਚੀ ਕਰੋ
1: ਉਹ ਨਹੀਂ ਉਹ ਤੇ ਵੱਡੇ ਹੋ ਗਏ ਹੁਣ ਥੋੜੀ ਉਸ਼ਤਾ ਨਹੀਂ ਕਰਦੇ ਹੁਣ ਤੇ ਬੇਬੇ ਤੂੰ ਏ ਕੁੜੀਏ ਸਾਰੀ ਪਲੈਨਿੰਗ ਕਰਕੇ ਤੇ ਬੁਕਿੰਗ ਕਰਕੇ ਫਿਰ ਉਠਾਂਗੇ ਠੀਕ ਆ ਠੀਕ ਆ ਹੁਣ ਤੁਹਾਡੀ ਤੁਹਾਡੀ ਤੁਹਾਡੀ ਰਿਸਪੋਂਸੀਬਿਲਟੀ ਆ ਹੁਣ ਓਕੇ ਚਲੋ ਕੀ ਸੁਣਾਓਗੇ ਕੀ ਸੁਣਾਓਗੇ ਹਾਂਜੀ
0: ਵਾਰੀ ਬੱਸੀ ਖੱਟਣ ਗਈ ਸੀ ਖਟਕੇ ਲਿਆਂਦਾ ਜੂਸ ਵਾਰੀ ਬੱਸੀ ਖੱਟਣ ਗਈ ਸੀ ਖਟਕੇ ਲਿਆਂਦਾ ਜੂਸ ਅਮਰੂਦ ਤੇ ਪਿੰਡੀ ਦੇ ਵਿਆਹ ਨੇਰਾ ਝੂਟ ਨੇਰਾ ਝੂਟ ਅਮਰੂਦ ਤੇ ਪਿੰਡੀ ਦਾ ਵਿਆਹ ਨੇਰਾ ਝੂਟ ਨੇਰਾ ਝੂਟ ਅਮਰੂਦ ਤੇ ਪਿੰਡੀ ਦਾ ਵਿਆਹ ਨੇਰਾ ਝੂਟ ਨੇਰਾ ਝੂਟ
1: ਉਹਨੇ ਭਿੰਡੀ ਦਾ ਭਿੰਡੀ ਦਾ ਪਾਪਾ ਜਿਹੜਾ ਹੈ ਨਾ ਉਹ ਗਰਮ ਮਸਾਲਾ ਦੇਣ ਨੂੰ ਨਹੀਂ ਮੰਨਣ ਡਿਆ ਇਸ ਕਰਕੇ ਨਾ ਉਹ ਗੱਲ ਅੜੀ ਆ ਉਹ ਕਹਿਣ ਡਿਆ ਵੀ ਦਾਜ ਨਹੀਂ ਦੇਣਾ ਮੈਂ ਤਾਂ ਕਰਕੇ ਨਾ ਉਹ ਗੱਲ ਜੀ ਅੜੀ ਆ ਥੋੜੀ ਜੀ ਉਹਨੂੰ ਕਿੰਨੀ ਵਾਰੀ ਕਿਹਾ ਵੀ ਗਰਮ ਮਸਾਲਾ ਦਿਓ ਗਰਮ ਮਸਾਲਾ ਦਿਓ ਉਹ ਕਹਿੰਦਾ ਨਹੀਂ ਦੇਣਾ ਆਪਾਂ ਜਿੱਦਣ ਤੁਸੀਂ ਆਓਗੇ ਨਾ ਫੇਰ ਆਪਾਂ ਕਰਾਂਗੇ ਓਕੇ ਚਲੋ ਠੀਕ ਆ ਤੇ ਨੈਕਸਟ ਕੌਣ
0: ਹੈ
1: ਹੈਲੋ ਐਸ਼ਲਿਨ ਸਤਿ ਸ੍ਰੀ ਅਕਾਲ ਐਸ਼ਲਿਨ ਜੀ ਕੀ ਹਾਲ ਆ
0: ਦੀਦੀ
1: ਦਾ ਸਿਰ ਵੱਡਾ ਤੁਹਾਡੇ ਤੋਂ ਕਿ ਨਿੱਕਾ
0: ਮੈਂ ਪਾਏ ਨੇ ਮੰਮਾ ਨੂੰ ਚੁੰਡੀ ਮੋੜੀ ਬਿਕੋਜ਼
1: ਮੇਰਾ
0: ਹੈਲਮੇਟ

0: ਪਰ ਉਹ ਨਾਈਸ ਆ, ਗੁੱਡ ਆ, ਉਹ ਪਾ ਕੇ ਤੇ ਸਾਈਕਲ ਬੜਾ ਭੱਜਦਾ। ਕੀ ਸੁਣਾਓਗੇ
1: ਫਿਰ? ਸੜਕ ਚੇਂਜ ਕਰ ਲਈ ਸੀ।
0: ਅੱਛਾ, ਸੜਕ ਚੇਂਜ ਕਰ ਲਈ, ਓਕੇ ਓਕੇ। ਕੀ ਸੁਣਾਓਗੇ ਫਿਰ?
1: ਰੋਡ ਬਣ ਰਹੀ ਸੀ ਮੰਮਾ ਦੇ ਘਰ ਦੇ ਬਾਹਰ, ਫਿਰ ਉੱਥੇ ਕੁਛ ਸੀ ਵਾਇਰ
0: ਲੁੱਕ ਲੁੱਕ,
1: ਫਿਰ ਜਿਹੜੇ ਗਰਮੀਆਂ ਚ ਮੈਲਟ ਹੋ ਜਾਂਦੀ ਤੇ ਠੰਡਿਆਂ ਚ ਠੰਡ ਵਿੱਚ
0: ਗੋਲਾ ਬਣ ਜਾਂਦਾ, ਹਾਂਜੀ,
1: ਸਟਰੋਂਗ ਹੁੰਦੀ। ਤੇ ਜਦੋਂ ਠੰਡਿਆ ਜਦੋਂ ਠੰਡ ਸੀ, ਮੰਮਾ ਮੈਂ ਸੀ ਮਾਸੀ ਤੇ ਮਿੱਠੂ ਮਾਮਾ ਜੀ ਨੇ ਇਕੱਠਿਆ ਕਰ ਲਏ ਸਟੋਰ ਕਰਕੇ, ਤੇ ਫਿਰ ਜਦੋਂ ਗਰਮੀਆਂ ਆ ਗਈ ਉਹ ਮੈਲਟ ਹੋ ਗਏ, ਫਿਰ ਮੰਮਾ ਮੈਂ ਸੀ ਮਾਸੀ ਨੇ ਮਿੱਠੂ ਮਾਮਾ ਜੀ ਨੂੰ ਕੁੱਟ ਪਈ। ਅਲਮਾਰੀ ਚ ਰੱਖੀ ਸੀ ਤੇ ਕੱਪੜੇ ਖਰਾਬ ਹੋ ਗਏ ਸਾਰੇ।
0: ਤੁਸੀਂ ਫਿਰ ਹੋਰ ਗੱਲਾਂ ਇਕੱਠੀਆਂ ਕਰ ਲਿਓ ਤੇ ਜਦੋਂ ਤੁਸੀਂ ਆਓਗੇ ਨਾ ਉਦਣ ਸੁਣਾਇਓ।
1: ਆਪ ਨੀ ਖਾਂਦੀ ਬਟ ਦੂਜੇ ਨੂੰ ਖਵਾਂਦੀ।
0: ਆਪ ਨੀ ਖਾਈਦੀ ਪਰ ਦੂਜੇ ਨੂੰ ਖਵਾਈ ਦੀ ਆ।
1: ਹਾਂਜੀ,
0: ਕੁੱਟ
1: ਨਹੀਂ,
0: ਮੋਮਬੱਤੀ
1: ਭਾਂਡੇ
0: ਚ ਚਮਚਾ, ਪਲੇਟ, ਗਲਾਸ,
2: ਕੌਲੀ,
0: ਕੌਲੀ,
2: ਜੱਗ।
0: ਅੱਛਾ, ਕਲੋਜ਼ ਹੈ, ਓਕੇ, ਡਿਸਪੋਜ਼ੇਬਲ।
1: ਬਸ ਸਟਿਲ, ਬਸ ਸਟਿਲ ਕਿਚਨ ਚ।
0: ਹਾਂ, ਓਕੇ, ਸਟਿਲ ਕਿਚਨ ਚ।
2: ਤੁਸੀਂ ਬੈਨ ਚ ਵੜ ਗਏ,
0: ਹੋਰ ਕੀ ਆ? ਚਲ ਹਾਰ ਗਏ।
1: ਚਮਚਾ,
0: ਓਹੋ,
2: ਪੱਕਿਆ ਮੈਨੂੰ ਲੱਗਦਾ ਚਮਚਾ ਕਿ ਨਹੀਂ?
0: ਹਾਂ, ਨਹੀਂ ਪਰ ਆਪਾਂ ਚਮਚਾ
2: ਗਾਜਾ ਗਾਜਾ ਪਾ ਰਿਹਾ,
0: ਆਪਾਂ ਚਮਚਾ ਕਹਿਆ ਸੀ,
2: ਆਪਾਂ ਡਿਸਪੋਜ਼ੇਬਲ ਕਹਿ ਰਹੇ ਹਾਂ।
1: ਹਾਂਜੀ ਜੀ, ਵੀਰ ਜੀ ਨਾਲ ਗੱਲ ਕਰ ਲਓ।
0: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਓ ਹੈਲੋ,
1: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਤਾਇਆ ਜੀ,
2: ਅੰਕਲ ਜੀ, ਤਾਇਆ ਜੀ,
0: ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਸਰਦਾਰ ਜੀ?
1: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਓ, ਸਾਡਾ ਠੀਕ ਹੈ ਸਰਦਾਰ ਜੀ, ਬੱਲੇ ਬੱਲੇ
2: ਚੱਕ ਰਹੇ
0: ਬੱਲੇ। ਓ ਸ਼ਾਵਾ ਸ਼ਾਵਾ, ਮੈਨੂੰ ਪਤਾ ਲੱਗਾ ਸਭ ਤੋਂ ਵੱਧ ਸਾਈਕਲ ਭਜਾਉਂਦੇ ਹੋ ਤੁਸੀਂ।
2: ਉਹ ਵੀ ਹੈਲਮਟ ਲੈ ਕੇ?
1: ਹਾਂਜੀ, ਅਸੀਂ ਬ੍ਰਿਜ ਤੇ ਵੀ ਜਾਂਦੇ।
0: ਹਾਂ, ਸਰਦਾਰ ਜੀ ਤੇ ਨੇਰੀ ਲਿਆ ਦਿੰਦੇ ਆ। ਕਿੱਕ ਪਤਾ ਕਿੱਡੀ ਦੂਰ ਜਾਂਦੀ ਇਹਨਾਂ ਦੀ?
2: ਅੱਛਾ,
0: ਇਹਨਾਂ ਨੇ ਇੱਕ ਦਿਨ ਫੁੱਟਬਾਲ ਹੀ ਪੈਂਚਰ ਕਰਤਾ ਹੈ।
1: ਤੇ ਅਸੀਂ ਕਿਸੇ ਦੇ ਬ੍ਰਿਜ ਤੋਂ ਪਾਰਕ ਤੇ ਗਏ ਸੀ।
0: ਅੱਛਾ, ਤੇ ਫਿਰ
1: ਸਾਈਕਲ ਚਲਾ ਕੇ
2: ਜ਼ੋਰ ਬਹੁਤ ਲੱਗਦਾ। ਹਾਂਜੀ,
0: ਧੁੱਪੇ ਧੁੱਪੇ ਸਾਈਕਲ ਚਲਾਉਣ ਦਾ ਤੇ ਮਜ਼ਾ ਬੜਾ ਆਉਂਦਾ।
1: ਅਸੀਂ ਕੱਲ ਨੂੰ ਤਪਤਾ ਜਿੱਥੇ ਸਟਿਲ ਆਨ ਫੈਂਸ ਕੁਛ ਲਿਖਿਆ ਹੈ ਨਾ, ਉਹਦੇ ਕੋਲੇ ਅਮਾ ਤਪਤਾ ਜਿੱਥੇ ਲਾਈਕ ਨਾਨ ਗੱਡੀਆਂ ਨੇ, ਉਹਦੇ ਅੱਗੇ ਤੇ ਅੱਗੇ ਅਮਾ ਲੈਫਟ ਸਾਈਡ ਤੇ ਪਾਰਕ ਹੈਗਾ ਤੇ ਅਸੀਂ ਉੱਥੇ ਗਏ।
0: ਅੱਛਾ, ਬੱਲੇ ਬੱਲੇ ਬੱਲੇ, ਤੁਸੀਂ ਤੇ ਫਿਰ ਕਮਾਲ ਹੀ ਕਰੀ ਜਾਂਦੇ ਹੋ, ਤੁਸੀਂ ਤੇ ਲੈਫਟ ਸਾਈਡ ਵੀ ਪਹੁੰਚ ਗਏ ਹੈ। ਉੱਥੋਂ ਗਾਂ ਤੇ ਬਸ ਉਹੀ ਆ ਕੇ ਜਿੱਥੋਂ ਰੇਂਡੀਅਰ ਆਉਂਦਾ ਹੁੰਦਾ। ਹੈ? ਆਹੋ, ਠੀਕ ਆ ਗਏ ਹੈ ਸਰਦਾਰ ਜੀ, ਕੀ ਸੁਣਾਓਗੇ ਫਿਰ?
1: ਇੱਕ
0: ਬੋਲੀ, ਓਕੇ,
1: ਐਕਚੁਅਲੀ
0: ਇੱਕ ਪੋਇਮ।
1: ਇੱਕ ਪਾਇਮ
0: ਜੋ ਮਰਜ਼ੀ ਸੁਣਾ ਦਿਓ ਤੁਸੀਂ
1: ਰਾਈਮ ਰਾਈਮ
0: ਰਾਈਮ ਰਾਈਮ ਓਕੇ ਓਕੇ
1: ਅੰਕਲ ਜੀ ਤੁਸੀਂ ਬੋਲੋ ਅਮ ਹਲਦੀ
0: ਹਲਦੀ
1: ਕਰਦਾ ਵਿਆਹ ਜਲਦੀ
0: ਆਹੂ ਆਹੂ ਆਹੂ ਆਹੂ ਆਹੂ
2: ਬਲੇ ਬਲੇ
0: ਤੁਸੀਂ ਬੋਲੋ ਤਾਇਆ ਤੁਸੀਂ ਬੋਲੋ ਤਾਇਆ ਤੁਸੀਂ ਬੋਲੋ ਤਾਇਆ ਤਾਇਆ
1: ਤੁਸੀਂ ਬੋਲੋ ਨਹੀਂ
0: ਤੁਸੀਂ ਬੋਲੋ ਹੁਣ ਤੁਸੀਂ ਬੋਲੋ ਹੁਣ ਤਾਇਆ
1: ਜਾਮਨੂ ਤਾਇਆ ਜੀ ਤੁਸੀਂ ਬੋਲੋ ਜਾਮਨੂ
2: ਜਾਮਨੂ ਦੁਪਹਿਰ ਵਾਲਾ ਕੈਂਸਲ ਕਰ ਦਿੰਦੇ ਆ
0: ਪੈਨਸਲ
1: ਕੈਂਸਲ
2: ਸ਼ੁਕਰ ਮਹਾਰਾਜ ਦਾ ਬਚਾ ਹੋ ਗਿਆ ਸਰਦਾਰ ਜੀ ਜਿੰਦਾਬਾਦ ਦੇਖ ਲੋ ਬੰਦਾ ਪਹਿਲਾਂ ਉਦਾਸ ਕਰਕੇ ਕਿੱਦਾਂ ਖੁਸ਼ ਕਰਤਾ ਤੁਹਾਨੂੰ
0: ਵੀਰ ਜੀ ਬੱਲੇ ਬੱਲੇ
2: ਪਹਿਲਾਂ ਵਿਆਹ ਕਰਾ ਕੇ ਫਿਰ ਨਾਲ ਹੀ ਕੈਂਸਲ ਕਰਕੇ ਖੁਸ਼ੀ ਦੇ ਦਿੱਤੀ
0: ਰੋਜ ਹੀ ਨੰਬਰ ਲੈ ਜਾਂਦਾ ਵੀਰ ਜੀ ਤੇ ਵਾਟੀ ਕਾਰਡ ਛੱਡਦਾ ਨੈਕਸਟ ਸਾਡੇ ਨਾਲ ਨੇ ਅਰਨਬ ਸਤਿ ਸ੍ਰੀ ਅਕਾਲ ਅਰਨਬ
3: ਕਿੰਨੇ
0: ਵਜੇ ਕੀਤਾ ਸੀ ਪੁੱਤ
3: ਮੈਂ 7 ਵਜੇ
0: ਹਾਂਜੀ
2: 7 ਵਜੇ
0: ਪੱਕੀ ਗੱਲ ਆ
2: ਫੋਨ ਅਸੀਂ ਥੱਲੇ ਮਾਰ ਮਾਰ ਕੇ ਨਾ ਮਿਸਡ ਕਾਲਾਂ ਕੱਢ ਲੈਣੀਆਂ ਵਿੱਚੋਂ
0: ਨਹੀਂ ਇਹ ਵੀ ਬੰਦਾ ਨਾ ਬੜਾ ਖਰਾਬ ਆ ਇਹ ਇਹ ਹਰ ਵਾਰੀ ਕੇਸ ਆਪਣੇ ਤੇ ਪਾ ਕੇ ਗਾਂਹ ਚੱਲ ਜਾਂਦਾ
2: ਇਹ ਪਹਿਲਾਂ CBI ਚ ਰਿਹਾ ਹੁਣ
0: ਹਾਂ ਇਹ ਵੀ ਮਾਹਰ ਹੈ ਇਸ ਕੰਮ ਦਾ ਹੈਲੋ ਹੈਲੋ
2: ਅਰਨਵ ਆਵਾਜ਼ ਆ ਰਹੀ
0: ਹੈ
3: ਹਾਂਜੀ ਫੋਨ ਗਲਤੀ ਨਾਲ ਕੱਟ ਗਿਆ ਮੇਰਾ
2: 7 ਵਜੇ ਵੀ ਇਦਾਂ ਹੀ ਹੋਇਆ ਫਿਰ
0: ਹਾਂਜੀ 7 ਵਜੇ ਵੀ ਬੁੱਤੋ ਇਦਾਂ ਹੀ ਹੋਇਆ ਪਰ ਉਹ ਕੰਧ 'ਚ ਹੀ ਵੱਜਦਾ ਰਿਹਾ ਫੋਨ ਕਹਿੰਦੇ ਨਾ ਛੁੱਟੀਆਂ ਤੋਂ ਬਾਅਦ ਹੋ ਜਾਣੀ
2: ਕ੍ਰਿਕਟ ਸੁਣਾ ਦਿਓ
0: ਸੁਣਾਓ ਫਿਰ ਕ੍ਰਿਕਟ
2: ਕਮੈਂਟਰੀ ਜਪਾਨ ਕੇ ਸਾਥ ਮੈਚ ਸਾਹਮਣੇ ਬੱਲੇਬਾਜ਼
0: ਹੈ
2: ਕੱਲ ਜਪਾਨ ਨਾਲ ਮੈਚ ਸੀ ਕੱਲ ਇੰਡੀਆ ਦਾ ਆਸਟ੍ਰੇਲੀਆ ਵਾਲੇ ਮੈਚ ਫੋਲੋ ਕਰਦੇ ਹੋ ਜ਼ਿਆਦਾ
3: ਜਪਾਨ ਨਾਲ ਹੀ ਇੰਡੀਆ
2: ਹਾਰ ਗਏ
0: ਨਹੀਂ ਜਿੱਤ ਗਏ ਜਿੱਤ ਗਏ ਜਿੱਤ ਗਏ
2: ਜੇ ਕਿਸੇ ਵਾਈਡ ਬਾਲ ਨਾ ਹੁੰਦੀ ਹੈ
3: ਜਪਾਨ ਵਾਲੇ ਹਾਰ
0: ਗਏ ਹਾਂਜੀ ਕੀ ਸੁਣਾਓਗੇ ਫਿਰ
3: ਮੂੰਹ ਬੰਦ ਢਿੱਡ ਵਿੱਚ ਦੰਦ
0: ਆ ਜਾ ਮੂੰਹ ਬੰਦ
3: ਜਾਰਤ
2: ਢਿੱਡ ਵਿੱਚ ਦੰਦ
3: ਮੂੰਹ ਬੰਦ ਢਿੱਡ ਵਿੱਚ ਦੰਦ
0: ਓਕੇ ਡਾਕਟਰ ਕੋਲ ਕਹਿਣਾ ਚਾਹੀਦਾ
2: ਬਜ਼ੁਰਗ ਤਾਂ ਨੀ ਜਿਹੜਾ ਦੰਦ ਲੰਘਾ ਗਿਆ
0: ਡੈਂਚਰ ਖਾ ਗਿਆ ਹੈ ਕਾਈਟ ਕਾਈਟ
2: ਨਹੀਂ
0: ਲੱਗਦਾ ਪਹਿਲੇ ਦਾ ਆਂਸਰ
2: ਚਾਕੂ ਚਾਕੂ
0: ਚਲ ਹਾਰ ਗਈ ਯਾਰ
3: ਆਨਸਰ ਹੈਗਾ ਛੱਲੀ
0: ਅੱਛਾ ਉਹ ਕਿਦਾਂ
3: ਉਹਦੇ ਉੱਤੇ ਕਵਰ ਜਾਂ ਨਹੀਂ ਲੱਗਾ ਹੁੰਦਾ ਜਿਹੜਾ
0: ਅੱਛਾ ਓਕੇ ਓਕੇ ਓਕੇ ਓਕੇ ਓਕੇ ਹਾਂ
2: ਤੇਰੇ ਹਨਾ ਉਹ ਜਿਹੜੇ ਮੋਤੀਆਂ ਦੇ
0: ਕੱਪੜੇ ਪਾਏ ਹੁੰਦੇ ਆ ਹਾਂ
2: ਮੋਤੀਆਂ ਵਰਗੇ ਦੰਦ ਛੱਲੀ ਦੇ ਦਾਣੇ ਵਰਗੇ
0: ਓਕੇ ਓਕੇ ਓਕੇ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ
3: ਥੈਂਕ ਯੂ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ ਸਤਿ ਸ੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਮਨੂ ਬਿੱਲੀ ਮਿਆਉ ਮਿਆਉ
1: ਤੁਸੀਂ ਠੀਕ ਹੋ
0: ਹਾਂਜੀ ਠੀਕ ਆ ਤੁਸੀਂ ਕਿੱਦਾਂ ਹੋ
1: ਠੀਕ ਹੈ
0: ਓਕੇ ਕੀ ਖਾਦਾ
1: ਹਾਊਸ ਬੰਦਾ
0: ਹੈ ਮਾਊਸ ਹਾਊਸ ਹਾਊਸ
2: ਹਾਊਸ ਬਣਦਾ ਪਿਆ।
0: ਅੱਛਾ ਬਣਦਾ ਪਿਆ, ਓਕੇ ਓਕੇ ਓਕੇ ਓਕੇ,
2: ਫਿਰ ਪੀਜ਼ਾ ਹੀ ਖਾਣਗੇ।
0: ਹਾਂ ਕਿੱਥੇ ਬਣਦਾ ਪਿਆ ਹਾਊਸ?
1: ਪੇਪਰ ਦੇ।
0: ਪਿਛਲੇ ਹਫਤੇ ਤੁਸੀਂ ਮਕੈਨਿਕ ਬਣਨਾ ਸੀ, ਤੁਸੀਂ ਟਾਇਰ ਟੂਰ ਜੇ ਚੇਂਜ ਕਰਨ ਦੇ ਫਿਰਦੇ ਹੋ ਯੂਟ ਦਾ। ਹਾਂ
2: ਉਹਦਾ ਡਿਪਲੋਮਾ ਕੰਪਲੀਟ ਹੋ ਗਿਆ ਸੀ।
0: ਹੁਣ ਹੁਣ ਤੁਸੀਂ ਮਤਲਬ ਚੇਂਜ ਕਰ ਲਿਆ, ਮਾਇੰਡ ਬਦਲ ਲਿਆ? ਕਿੰਨੇ ਪੈਸੇ ਲਓਗੇ?
2: ਪਹਿਲਾਂ 6 ਕਹਿੰਦੇ ਸੀਗੇ, ਦੂਜੇ ਜਿਹੜੇ ਬੰਦੇ ਆਏ ਸੀ।
0: ਹੈ ਹਾਂ ਨੇ, ਨਾਲੇ ਉਹਨਾਂ ਨੂੰ ਆਉਂਦਾ ਵੀ ਨਹੀਂ ਸੀ ਨਾ ਇੰਨਾ ਵਧੀਆ
2: ਬਣਾਉਣਾ। ਇੱਕ ਨਾ 11 ਫ੍ਰੀ ਵੀ ਸੀਗੇ।
0: ਹਾਂ ਉਹ ਵਿੱਚੋਂ ਪੈਸੇ ਵੀ ਖਾਣ ਨੂੰ ਫਿਰਦੇ ਸੀ ਇਹ ਬੰਦਾ, ਨਾਲੇ ਆਪਣੇ ਚਲੋ ਹੱਥੀ ਜੰਮਿਆ ਜਾਣ ਪਛਾਣ ਦਾ ਬੰਦਾ ਆਪਣਾ,
2: ਨਾਲੇ ਕਾਇੰਡ ਵੀ ਆ।
0: ਹੈ ਤੇ ਤੁਹਾਡੇ ਤੁਹਾਡੇ ਨਾਂ ਕੀ ਆ ਤੁਹਾਡੇ ਤੁਹਾਡੇ ਬਿਲਡਰ ਦਾ? ਤੁਸੀਂ ਨਾਂ ਕੀ ਰੱਖਣਾ ਆਪਣਾ? ਕੰਪਨੀ ਦਾ ਨਾਂ ਕੀ ਰੱਖਣਾ? ਕੰਪਨੀ ਦਾ
2: ਰੇਡੀਓ
0: ਜਸੜ ਹੋਮਜ਼ ਰੱਖ। ਅੱਛਾ ਅਸੀਸ ਸਿੰਘ ਜਸੜ ਹੋਮਜ਼।
2: ਅੱਛਾ ਵਧੀਆ ਨਾਮ।
0: ਓਹੋ ਓਹੋ ਖੰਗ ਲੱਗ ਗਈ ਆ।
2: ਏਐਸ ਜੇ ਹੋਮਜ਼।
0: ਹਾਂ ਏਐਸ ਜੇ ਹੋਮਜ਼ ਕਰ ਦਈਏ।
2: ਹਾਂਜੀ ਬੀਟੀਡਬਲਯੂ ਪ੍ਰਾਈਵੇਟ ਲਿਮਿਟਿਡ ਬਿੱਟੂ ਟਿੱਕੀ ਵਾਲਾ।
0: ਵੀਰ ਜੀ ਗੁੱਡ ਲੱਕ ਤੁਹਾਡੇ ਨਵੇਂ ਕੰਮ ਦੇ ਲਈ,
2: ਨਵੇਂ ਵੈਂਚਰ ਲਈ।
0: ਤੇ ਕੀ ਸੁਣਾਓਗੇ?
1: ਬੋਲੀ
0: ਓਕੇ।
1: ਬਾਰੀ ਬਸੀ ਕੱਟੇ ਆਂਦੀ, ਬਾਰੀ ਬਸੀ ਕੱਟੇ ਆਂਦੀ, ਸਾਰ ਕਾਕੇ ਨੂੰ ਅੱਗ ਮਾਰ ਗਿਆ ਡੱਡੂ।
0: ਉਹ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ, ਪਲਸਤਰ ਕਰਦੀ ਨੂੰ ਅੱਖ ਮਾਰ ਗਿਆ ਡੱਡੂ, ਅੱਖ ਮਾਰ ਗਿਆ ਡੱਡੂ, ਬਲ ਬਲ ਬਲ ਬਲ ਬਲੇ। ਤੇ ਦੀਦੀ
2: ਮਾੜਾ ਬਿੱਲੀ ਤੋਂ ਡਰਦਾ ਡੱਡੂ?
0: ਦੀਦੀ ਠੀਕ ਨੀ?
1: ਹਾਂਜੀ।
0: ਆ ਲਿਆਓ ਫਿਰ ਕਰਾਓ ਗੱਲ ਦੇ। ਓਹੋ ਖੰਘ ਕਿਹਨੂੰ ਲੱਗੀ, ਦੀਦੀ ਨੂੰ ਕਿ ਵੀਰੇ ਨੂੰ? ਹੈਲੋ ਓ ਖੁਰੇ, ਸਤਿ ਸ੍ਰੀ ਅਕਾਲ
2: ਜੀ।
0: ਸ਼੍ਰੇਆ ਖੰਘ ਕਿਹਨੂੰ ਲੱਗੀ, ਵੀਰੇ ਨੂੰ ਕਿ ਤੁਹਾਨੂੰ?
1: ਅਸ਼ੀਸ਼ ਨੂੰ।
0: ਓਏ ਇਹ ਕਿੱਦਾਂ ਲੱਗ ਗਈ, ਕੱਲ ਤੇ ਠੀਕ ਸੀ,
1: ਰਾਤ ਨੂੰ ਵੀ ਲੱਗੀ ਸੀ?
0: ਓਏ ਹੋਏ ਇਹ ਮੈਨੂੰ ਲੱਗਦਾ ਨੇ ਫਿਰ ਬਰਫ ਖਾਣੀ। ਹਾਂਜੀ ਠੀਕ ਹੈ, ਠੀਕ।
2: ਮੈਂ ਕਿਤੇ ਆਈਸਕ੍ਰੀਮ ਨਿਆਣਿਆਂ ਨੂੰ ਚੇਤੇ ਹੀ ਨਾ ਕਰਾ ਦੀ, ਉਹ ਤਾਂ ਨਹੀਂ ਖਾ ਲਈ ਕਿਤੇ, ਦੇਖੀ ਕਮੜਾ ਹਟਣ ਮਾਰੀ। ਚੰਗਾ ਜੀ
0: ਆਈਸਕ੍ਰੀਮ ਨਹੀਂ ਖਾਦੀ,
2: ਬਹੁਤ ਵਧੀਆ। ਗੁੱਡ ਗੁੱਡ। ਦੁਪਹਿਰੇ ਜੀ 2 ਵਜੇ ਦੇਖਿਓ।
0: ਤੇ ਤੁਸੀਂ ਕੀ ਬਣਨਾ ਵੱਡੇ ਹੋ ਕੇ? ਹਾਂਜੀ ਚਾਹ ਪੀ ਲਈ ਪੁੱਤ, ਥੈਂਕ ਯੂ। ਤੁਸੀਂ ਚੇਤਾ ਕਰਾ ਦਿੰਦੇ ਉਹਨਾਂ, ਨਹੀਂ ਤੇ ਰਹਿ ਹੀ ਜਾਂਦੀ ਆ।
2: ਮੈਂ ਕਹੋ ਅਖਰੋਟ ਅਖਰੋਟ ਉਸੇ ਮੂਡ ਸੀ ਅਜੇ।
0: ਤੇ ਕੀ ਸੁਣਾਓਗੇ ਫਿਰ ਅੱਜ?
1: ਬੋਲੀ
0: ਓਕੇ।
1: ਬਾਰੀ ਬਸੀ ਕਟਿਆ ਸੀ, ਬਾਰੀ ਬਸੀ ਕਟਿਆ ਸੀ,
0: ਅੱਖ ਮਾਰ ਗਿਆ ਡੱਡੂ ਸੈਰ ਕਰਦੀ ਨੂੰ, ਅੱਖ ਮਾਰ ਗਿਆ ਡੱਡੂ ਸੈਰ ਕਰਦੀ ਨੂੰ, ਅੱਖ ਮਾਰ ਗਿਆ ਡੱਡੂ ਬਲ ਬਲ ਬਲ ਬਲ ਬਲੇ ਸਵਾ ਸਵਾ। ਉਹ ਡੱਡੂ ਜਿੱਧਰ ਵੀ ਜਾਓ ਆ ਜਾਂਦਾ ਡੱਡੂ। ਥੈਂਕ ਯੂ।
2: ਵਾਟਰ ਪਾਰਟੀਜ਼ ਨਾਲ ਰਿਲੇਟਡ ਬੋਲੀਆਂ ਪਾ ਦੇਣਾ।
0: थैंक यू गड़े गड़े
1: ओके पिट्टी करूंगी
0: अच्छा हैं
1: पिट्टी करूंगी
0: की करूंगी
1: दादू दू
0: हैं
1: दू दू
0: दो
2: तबके भी पाने
0: ਜਿਹਾ ਦੱਸਿਆ
2: बस जी सब दुनिया फानी है माया दे चक्करां चो इंसान बाजे
4: लागे बैठे आ क्यों पापा जी कराओ संतां दा बार पेड़ा बेड़ा पार
2: ਹੰਝੋਗੀ ਜੰਗਲਾਂ ਚ ਵਸ ਕਰਦੇ ਪਹਾੜਾਂ ਤੇ ਰਾਜ ਕਰਦੇ ਸੱਪ ਦੀ ਸਰੀਰ ਨੂੰ ਫੇਕੇ ਸੱਪ ਦੀ ਸਰੀਰ ਤੋਂ ਸੁਰਮਾ ਤਿਆਰ ਕਰਦੇ ਬੱਚਾ ਕੀ ਨੁਕਸੇ
4: ਮੈਨੂੰ ਲੱਗਦਾ ਵੀ ਪ੍ਰਮੋਸ਼ਨ ਕਰਨੇ ਭਾਈ ਆਪਣੇ ਕੰਮ ਦੇ ਪੁੱਛਾਂ ਦੇ ਦੇ ਲੈਂਦੇ
2: ਵੇ ਆ ਇਦੋਂ ਬਾਅਦ ਮਸ਼ਹੂਰੀ ਆਪਣੀ ਚੱਲਣੀ ਇਹ ਤਾਂ ਕੰਮ ਹੀ ਨਹੀਂ
0: ਯਾਰ ਦਵਾ ਦਈਏ ਕਾਰੋਬਾਰ ਚਲਾ ਦਈਏ ਪਹਿਲੇ ਕਿਤੇ ਫਸੇ ਕੰਮ ਕਰ ਕਢਾ ਦਈਏ ਮੰਨੇਗਾ ਬਾਬਿਆਂ ਨੂੰ
2: ਉੱਤੋਂ ਏ ਆਰ ਟੀ ਵੀ ਪਵਾ ਦਈਏ ਮਤਲਬ ਫਸੇ ਹੋਏ ਕੰਮ ਫਿਰ ਵੀਜ਼ਾ ਕੈਂਸਲੇਸ਼ਨ ਦੀ ਗੱਲ ਹੋਈ ਹੈ
0: ਅੱਛਾ ਨਹੀਂ ਮੈਂ ਹੋਰ ਕਢਾਇਆ
2: ਕੋਈ ਮਾਮੀਆਂ ਨੂੰ ਰੋਵੇ ਕੋਈ ਮਾਸੀਆਂ ਨੂੰ
0: ਮੈਂ ਤੇ ਡਿਊਲ ਸਿਮ ਚੋਂ ਕਢਾਇਆ ਹਾਂਜੀ
4: ਤੁਸੀਂ ਕੁਛ ਵੀ ਕਹੀ ਜਾਓ ਉਹਦੇ ਨਾਲ ਰਿਲੇਟਡ ਤੁਹਾਨੂੰ ਕੋਈ ਨਾ ਕੋਈ ਗੱਲ ਤਾਂ ਲੱਭ ਜਾਣਾ ਕੋਈ ਨਾ ਕੋਈ
2: ਹਾਂ ਚੰਡੀਗੜ੍ਹ ਢਹਿਜੂ ਪਿੰਡਾਂ ਜੋਗਾ ਤਾਂ ਫੇਰ ਰਹਿਜੂ ਇੱਧਰ ਸਾਲਾ ਪਿੰਡ ਹੀ ਢਹਿਜੂ ਤਾਂ ਪਿੱਛੇ ਹੀ ਰਹਿਜੂ
0: ਹਨੇਰੇ ਚ ਮਾਰਾਂਗੇ ਕਿਸੇ ਦੇ ਤੇ ਵੱਜੂ
2: ਹਾਂ ਦੇਖਿਆ ਜਿੱਥੇ ਮਾਰੀ ਉੱਥੇ ਲੱਗੀ
4: ਉਹ ਅੱਜ ਕੱਲ੍ਹ ਲੋਕੀ ਫੜ ਕੇ ਮਾਰ ਲੈਂਦੇ ਆ ਕਿਹੜੀ
0: ਹੁਣ ਤਾਂ ਫਿਲਮ ਵੀ ਆ ਗਈ ਉੜਤਾ ਤੀਰ
2: ਅੱਗੇ ਗਾਣਿਆਂ ਚ ਬੜਾ ਸੁਣਿਆ ਸੀ ਉਹ ਪੰਜ ਮਿੰਟ ਨਾਲ ਸਰਦਾ ਨੀ ਸੀ ਬੰਦੇ ਦਾ
4: ਤੂੰ ਮਹਿੰਗਾ ਆਇਆ ਮੈਂ 200 ਚ ਆਇਆ
0: ਤੁਸੀਂ ਤੇ ਭਾਗ ਲਿਆ ਮੈਨੂੰ ਆਪੇ ਭਾਗ ਲੈ
2: ਆਏ ਸਾਰੇ ਰਾਹ ਛੱਡਦੇ ਪਰੇ ਹੋਣ
4: ਮਾਮਾ ਮੈਂ ਕਤਲ ਕੇਸ ਆਇਆ ਤੂੰ ਟੈਂਪੂ ਤੇ ਆਇਆ
2: ਟੈਂਪੂ ਮੈਟਰ ਚ ਆਇਆ ਹੋਣਾ
0: ਚੈਰੀ
2: ਦਾ ਭਾਅ ਪੁੱਛ ਲਿਆ
0: ਕਿਤੇ ਬੇਬਾਰੇ ਅੰਬ ਲੈਣ ਚਲ ਗਏ
4: ਬੰਦਾ ਬੈਠਾ ਨਾ ਕਿਤੇ ਨਾ ਲਾਗ ਲੰਘਿਆ ਵੀਰ
0: ਕੀ ਕਿਹਾ ਤੁਸੀਂ ਟਾਇਟ ਜਾ ਕੇ ਸਾਈਡ ਜਾ
2: ਦਬੇ
0: ਕੁਚਲੇ ਜੇ ਪਤੀ ਟਾਈਪ ਆਵਾਜ਼ ਹੈ
2: ਜਿਵੇਂ ਭੋਰੇ ਚ ਬਹਿ ਗਿਆ ਨੀ ਬੰਦਾ ਦਿਨ ਕੱਟਦਾ ਹੁੰਦਾ ਕਹਿੰਦਾ ਯਾਰ ਠੀਕ ਹੀ ਕਰਨੀ ਪੈਣੀ
0: ਅੱਜ ਤੇ ਆਵਾਜ਼ ਨਾ ਜਿਦਾਂ ਐ ਲੱਗਦਾ ਜਿਦਾਂ ਮੰਨ ਲਓ
2: ਪ੍ਰੋਪਰਟੀ ਚ ਪੈਸੇ ਲੱਗ ਗਏ ਹੁਣ
0: ਮੰਨ ਲਓ ਜਦੋਂ ਚਾਵਲਾ ਸਾਹਿਬ ਲੱਗ ਕੇ ਬੈਠੇ ਹੁਣ ਉਹਦੇ ਹੁਣ ਹੌਲੀ ਕਹਿੰਦੇ ਹੁਣ ਹੌਲੀ ਬੋਲੀ ਲੋਕੇਸ਼ਨ ਨਾ ਪਤਾ ਲੱਗ ਜੇ
4: ਚਾਲੇ ਬੜੇ ਅੱਜ ਕੱਲ੍ਹ ਕਿਹੜੇ ਚਾਲੇ ਗੱਲ ਕਰਦੇ
0: ਆ ਉਹੋ ਹੀ ਜਿਹੜਾ ਤੁਸੀਂ ਸੋਚਿਆ
2: ਜਿਹਨਾਂ ਨਾਲ ਚੀਅਰਸ ਕਹਿੰਦੇ ਹੁੰਦੇ ਹੋ
0: ਹਾਂ ਉਹੋ ਹੀ
2: ਖੁਸ਼ੀਆਂ
4: ਚਲੋ ਫੇਟਾ ਬੰਦਾ ਨਾ ਬੈਠਾ ਚੁੱਪ ਜਿਹਾ ਬੈਠਾ ਸਾਈਡ ਤੇ ਨਾ
0: ਹਾਂ
4: ਤੇ ਨਾ ਲਾਗੋ ਲੰਘਦਾ ਬੰਦਾ ਕਹਿੰਦਾ ਭਾਜੀ ਆਂਦਾ $100 ਦੀਆਂ ਪਰਚੀਆਂ
0: ਹੈਗੀਆਂ
4: ਜੀ ਆਂਦਾ ਨਹੀਂ ਹੈਗੀਆਂ ਤੇ ਜਿੰਨੇ ਮੰਗੇ ਨਾ ਆਂਦਾ ਬਹੁਤ ਬਹੁਤ ਜਿਹਨੇ ਜਿੱਦ ਕੋ ਮੰਗੇ ਨਾ ਪਰਚੀਆਂ ਆਂਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਆਂਦਾ ਕਾਹਦੀ ਥੈਂਕ ਯੂ, ਤੂੰ ਕਿਹੜੀ ਮੈਨੂੰ ਪਰਚੇ ਦਿੱਤੀਆਂ, ਆਂਦਾ ਪਰ ਤੁਸੀਂ ਮੈਨੂੰ ਐਸ ਲੈ ਕੇ ਸਮਝਿਆ ਮੇਰੇ ਕੋਲ 100 ਡਾਲਰ ਹੋ ਸਕਦਾ
5: ਮਾਹੌਲ ਏਦਾਂ ਦਾ ਹੈ ਕੁਈਨ ਹੈ ਰਾਣੀ ਨੂੰ ਹਨਾ, ਰਾਣੀ ਹਾਰ ਹੈ ਨਾ ਬਾਗ ਬਹਾਰ ਤੇ ਹਨਾ, ਤੁਹਾਨੂੰ ਬਹੁਤ ਬਹੁਤ ਦੁਆਵਾਂ ਮੰਗਤਾ ਨੀ ਕਰਦਾ ਹੁੰਦਾ, ਕਹਿੰਦਾ ਮੈਂ ਅੰਨਾ ਮੈਨੂੰ ਦੋ ਕੁਛ, ਘਰ ਵਾਲੀ ਨੂੰ ਕਹਿੰਦਾ ਅੰਨਾ ਹੀ ਹੋਣਾ ਜਿਹੜਾ ਤੈਨੂੰ ਇੰਨਾ ਕੁਛ ਕਹੀ ਜਾਂਦਾ
4: ਲੱਗਦਾ ਜਸਵਾਲ ਸਾਹਿਬ ਨਾ ਕਦੇ ਨਾ ਨਿੱਕੇ ਹੁੰਦੇ ਕਿਡਨੈਪ ਹੋ ਗਏ ਨਾ
5: ਸਾਰੇ ਦੇ ਸਾਰੇ
0: ਸੱਚੀ ਕਹੋ
5: ਮੈਂ ਕਿਤੇ ਉਹ ਸੁਣਿਆ ਵੀ ਕਿਤੇ ਨਾ ਜਦੋਂ ਜਹਾਜ਼ ਚੜ੍ਹਨਾ ਸੀ ਉਹ ਕਹਿੰਦੇ ਜੀ ਮੂੰਹ ਹੈਂਡ ਕੈਰੀ ਕਰਨਾ ਜਾਂ ਪੈਕ ਕਰ ਦਈਏ ਅਸੀਂ ਤਾਂ ਪਾਕਿਸਤਾਨੀਆਂ ਦੇ ਇਹੋ ਜਿਹੇ ਸੁਣਦੇ ਰਹੇ
4: ਜਸਵਾਲ ਸਾਹਿਬ
5: ਗੱਲ ਹੀ ਭੁਲਾ ਦਿੱਤੀ
4: ਉਹਨਾਂ ਨੇ ਫੋਨ ਆਇਆ ਕਿਡਨੈਪਰਾਂ ਦਾ ਨਾ ਘਰ ਇਹਨਾਂ ਨੇ ਕੀਤਾ ਫੋਨ ਤੇ ਆਉਂਦੇ ਵੀ ਤੁਸੀਂ ਬੱਚਾ ਤੁਹਾਡਾ ਤਾਂ ਖੇਡਣਾ ਜੇ ਸਾਨੂੰ 10 ਲੱਖ ਰੁਪਏ ਦਿਓ ਘਰ ਚ ਕਹਿੰਦੇ ਹੈ ਉਹਦੇ ਦੇ ਇੰਨੇ ਬਣਦੇ ਨੀ ਜਿੰਨੇ ਸਹੀ ਸੀ ਬਣਦੇ ਉਨੇ ਉਨੇ ਪੈਸੇ ਮੰਗਵਾ ਦੇ
0: ਪੰਡ ਪੱਠਿਆਂ ਦੀ ਲੈਣੀ ਦੀ ਗੱਲ ਕਰੋ
4: ਡਾਣੇ ਘਰ ਕਦਰ ਕੇ ਬਾਅਦ ਗੱਲ 500 ਇੱਕ ਤੇ ਗੱਲ ਮੁੱਕੀ ਬਾਅਦ
0: ਤੁਸੀਂ ਸਥਿਰ ਜੇ ਆਪਣੇ ਜੁੜ ਗਏ
5: ਖਾਣਾ ਤਾਂ ਲਾ ਦਾਂਗੇ ਸ਼ੋਅ ਤਾਂ ਲਾ ਦਾਂਗੇ ਲੱਖ ਰੁਪਏ ਲਵਾਂਗੇ ਨਹੀਂ ਘੱਟ ਕਰੋ ਕਰਦੇ ਕਰਾਉਂਦੇ ਬਾਅਦ ਚੋਂ ਕਹਿੰਦੇ ਅੱਛਾ ਕੜਾਹੀ ਪਨੀਰ ਬਣਿਆ ਆ ਜਾਂਗੇ ਜੀ
0: ਥੈਂਕ ਯੂ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ ਤੇ ਦਿੱਲੀ ਜੂਲਰ ਵਾਲੇ ਕਹਿੰਦੇ 188 ਰੇਟ ਹੋ ਗਿਆ ਜਿਵੇਂ
5: ਮਹਿੰਗਾਈ ਵਾਲੇ ਨਾਲ ਜੋੜਿਆ ਇਹ
0: ਸਤਿ ਸ਼੍ਰੀ ਅਕਾਲ ਭੇਜਦੇ ਨੇ ਸੁਰਿੰਦਰਪਾਲ ਸਿੰਘ ਜੀ ਬਹੁਤ ਮਿਹਰਬਾਨੀ ਗ੍ਰੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਏ ਜੀ ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਤੇ ਢੇਰ ਸਾਰੀਆਂ ਚੋਕਲੇਟਾਂ ਤੇ ਕੌਫੀਆਂ ਭੇਜਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਚੜ੍ਹਦੀ
5: ਇਹਨਾਂ ਨੂੰ ਉਹ ਚੁਟਕਲੇ ਨੂੰ ਚੇਤੇ ਆਉਂਦੇ ਜਿਵੇਂ ਉਹ ਮੁੰਡਾ ਨੀ ਕੁੜੀ ਨੂੰ ਕਹਿੰਦਾ ਕਿਵੇਂ ਆ ਖੰਡ ਕਹਿੰਦੀ 75 ਰੁਪਏ ਕਿਲੋ ਇਹ ਬੜੇ ਡੋਨਟ ਡੋਨਟ ਜੇ ਹੈ ਨਾ ਉਹ
0: ਵਾਹਿਗੁਰੂ ਮੇਰ ਪ੍ਰਾਥ ਰੱਖੇ ਤੇ ਸਾਹਿਬ ਡਡਵਾਲ ਜੀ ਤੁਸੀਂ ਨਾ ਅਗਲੇ ਹਿੱਸੇ ਦੇ ਵਿੱਚ ਕਰ ਲਿਓ ਤੇ ਅੱਜ ਸੋਰੀ ਤੁਹਾਡੀ
5: ਚੁਟਕਲਾ ਸੁਣਾਉਣਾ ਜਾਂ ਜਸਵਾਲ ਸਾਹਿਬ ਤੇ
0: ਪਤਾ ਨੀ ਮਤਲਬ ਮੈਂ
5: ਇਹ ਆਏ ਲਿਖ ਦੇਣ ਤਾਂ ਆਪਾਂ ਹੁਣ ਯੋਨ ਕਰ ਦਈਏ
0: ਪਿੱਕ ਨਹੀਂ ਹੋ ਸਕੀ ਸਤਿ ਸ਼੍ਰੀ ਅਕਾਲ ਤੇ ਮਨਜੀਤ ਪਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਸ਼ੁਕਰੀਆ ਤੇ ਰਮਨਦੀਪ ਕੌਰ ਸੀਜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਲਿਸਨਰਸ ਲਈ
5: ਇਹਨਾਂ ਦਾ ਬੜੀ ਦੇਰ ਬਾਅਦ ਮੈਸੇਜ ਆਇਆ ਘੱਟ ਕਰਦੇ ਹਨ ਰਮਨ ਹੋਣੀ
0: ਹਾਂਜੀ ਹੁਣ ਪਹਿਲਾਂ ਇਹਨਾਂ ਨੇ ਵਿੱਚ ਜੇ ਮੈਨੂੰ ਲੱਗਦਾ ਫੇਸਬੁੱਕ ਕਰੇ ਸਨਿਆਸ ਲੈ ਲਿਆ ਸੀ
5: ਫੋਨ ਤੋਂ ਬ੍ਰੇਕ ਲਈ ਹੋਣੀ ਟਿਕਟੌਕ ਕਰ ਰਹੇ ਹੋਣੇ
0: ਆਪਣੇ ਸ਼ਾਇਦ ਹਾਂ ਤੇ ਧੰਨਵਾਦ ਜੀ ਮਿਹਰਬਾਨੀ ਗੁਰਸੇਵਕ ਜੀ ਤੇ ਕਹਿੰਦੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਹੈਪੀ ਵਾਲਾ ਬੁੱਧਵਾਰ ਤੇ ਕਹਾਣੀ ਵਧੀਆ ਲੱਗੀ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਕਹਿੰਦੇ ਕਿ ਕਹਾਣੀ ਵਧੀਆ ਲੱਗੀ ਤੇ ਤੁਨਾ ਸਾਹਿਬ ਕਹਿੰਦੇ ਨੇ ਕਿ ਬੱਲੇ ਬੱਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਇੱਕ ਬੱਸ ਨਦੀ ਮੇਂ ਗਿਰ ਗਈ ਔਰ ਉਸਕੀ ਜਾਂਚ ਸ਼ੁਰੂ ਹੋਈ ਜਾਂਚ ਕੇ ਦੌਰਾਨ ਅਫਸਰ ਡਰਾਈਵਰ ਸੇ ਬੱਸ ਨਦੀ ਮੇਂ ਕੈਸੇ ਗਿਰੀ ਡਰਾਈਵਰ ਮੁਝੇ ਕੁਛ ਨਹੀਂ ਪਤਾ ਸਾਹਿਬ ਕੈਸੇ ਗਿਰੀ ਅਫਸਰ ਯਾਦ ਕਰਕੇ ਬਤਾਓ ਕਿਆ ਹੁਆ ਥਾ ਡਰਾਈਵਰ ਉਸ ਦਿਨ ਕੰਡਕਟਰ ਨਹੀਂ ਆਇਆ ਥਾ ਸ਼ਾਇਦ ਔਰ ਜਬ ਬੱਸ ਨਦੀ ਮੇਂ ਗਿਰੀ ਮੈਂ ਪਿੱਛੇ ਵਾਲੇ ਯਾਤਰੀਓ ਸੇ ਕਿਰਾਇਆ ਲੈਣੇ ਗਿਆ ਥਾ
5: ਰੋਲਸ ਵਿੱਚ ਹੋ ਗਿਆ ਰੋਲਸ ਵਿੱਚ
0: ਹਾਂ ਧੰਨਵਾਦ ਨਵੀਂ ਜੀ ਕਹਿੰਦੇ ਨੇ ਕਿ ਏਟੀਐਮ ਦੇ ਵਿੱਚੋਂ 500 ਰੁਪਏ ਕਢਵਾਏ ਏਟੀਐਮ ਨੂੰ ਜੱਫੀ ਪਾ ਲਈ ਤੇ ਅੱਖਾਂ ਵਿੱਚ ਹੰਝੂ ਆ ਗਏ ਕਹਿੰਦਾ ਮੇਰਾ ਸਕਾ ਭਰਾ ਚਵਾਨੀ ਨਹੀਂ ਦਿੰਦਾ ਤੇ ਤੂੰ ਮੈਨੂੰ 500 ਦੇ ਦਿੱਤੇ
5: ਇੱਦਾਂ ਦੇ ਹੀ ਹੁੰਦੇ ਨੇ ਕਹਿੰਦਾ ਕੱਲ ਬੈਂਕ ਵਾਲਿਆਂ ਦਾ ਫੋਨ ਆਇਆ ਸੀ ਕਹਿੰਦਾ ਕੀ ਕਹਿੰਦੇ ਕਹਿੰਦਾ ਇੰਨੇ ਪੈਸੇ ਤਾਂ ਬਾਈ ਤੂੰ ਜੇਬ 'ਚ ਵੀ ਰੱਖ ਸਕਦਾ ਖਾਤਾ ਖਲਾਇਆ
0: ਤੇ ਹੁਣ ਲੈਂਦੇ ਹਾਂ ਬਾਈ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਰੇਡੀਓ ਵਾਜੀ 1674 AM
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
8: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
9: ਉਹ ਜੋ ਹੁਕਮ ਮੇਰੀ ਸਰਕਾਰ
8: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
8: यानी हुन 22 कैरेट गोल्ड हॉलमार्क ज्वेलरी डायमंड ज्वेलरी अते बोथ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
9: आहो जी आहो
8: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच ऑस्ट्रेलिया विच इमिग्रेशन दा मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नु नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो PR तक हर इमिग्रेशन प्रोसेस ली एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
11: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
11: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
8: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ
12: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ
8: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀਬੀ ਟੋਯੋਟਾ ਦ ਸਮਾਰਟ ਚੋਇਸ
13: This station is now the ultimate power in the universe.
14: Radio Haji 16748.
15: Haji Radio.
0: Radio Haji 1674. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ ਦੇ ਵਿੱਚ ਹੋਊਗੀ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੀ ਕਹਾਣੀ ਗੱਲ ਕਰਦੀ ਹੈ ਇੱਕ ਅਖਬਾਰਾਂ ਸੁੱਟਣ ਵਾਲੇ ਵੀਰ ਦੀ ਜਿੱਦਾਂ ਕੰਮ ਸੀ ਹਰ ਰੋਜ਼ ਘਰਾਂ ਦੇ ਵਿੱਚ ਅਖਬਾਰਾਂ ਸੁੱਟਣਾ ਹਰ ਇੱਕ ਘਰ ਨੂੰ ਸਵੇਰੇ ਸਵੇਰੇ ਦੇ ਸਮੇਂ ਦੇਸ਼ ਦੁਨੀਆ ਦੀ ਹਰ ਇੱਕ ਖਬਰ ਪਹੁੰਚਾਉਣਾ ਬੜਾ ਪੁੰਨ ਵਾਲਾ ਕੰਮ ਸਮਝਿਆ ਜਾਂਦਾ ਜੇਕਰ ਕੋਈ ਖਬਰਾਂ ਦੀ ਕਦਰ ਪਾਵੇ ਤਾਂ ਕਹਿੰਦਾ ਕਿ ਇੱਕ ਘਰ ਦੇ ਵਿੱਚ ਜਦੋਂ ਮੈਂ ਹਰ ਰੋਜ਼ ਅਖਬਾਰ ਪਾਉਣ ਜਾਂਦਾ ਤਾਂ ਕੀ ਵੇਖਿਆ ਕਿ ਲੈਟਰ ਬਾਕਸ ਪੂਰਾ ਭਰਿਆ ਪਿਆ ਨੱਕੋ ਨੱਕ ਇੱਦਾਂ ਜਾਪਦਾ ਸੀ ਜਿੱਦਾਂ ਕੋਈ ਘਰ ਦੇ ਵਿੱਚ ਹੀ ਨਹੀਂ ਹੈ ਇੱਕ ਦਿਨ ਥੋੜ੍ਹਾ ਸਮਾਂ ਖੁੱਲ੍ਹਾ ਸੀ ਹੌਸਲਾ ਕਰਕੇ ਦਰਵਾਜ਼ਾ ਖੜਕਾ ਹੀ ਲਿਆ ਘਰ ਦਾ ਮਾਲਕ ਇੱਕ ਬਜ਼ੁਰਗ ਸਰਦਾਰ ਸੀ ਹੋਰ ਵਧੀਆ ਲੱਗਾ ਕਿ ਆਪਣੇ ਭਾਈਚਾਰੇ ਦਾ ਬੰਦਾ ਵੇਖ ਲਈਏ ਅਤੇ ਹੋਰ ਵਧੀਆ ਖੁੱਲ੍ਹ ਕੇ ਬੰਦਾ ਆਪਣੀ ਜ਼ਬਾਨ ਦੇ ਵਿੱਚ ਗੱਲ ਕਰ ਲੈਂਦਾ ਸੋਚਿਆ ਚੰਗਾ ਹੀ ਕੀਤਾ ਇਹ ਦਰਵਾਜ਼ਾ ਖੜਕਾ ਲਿਆ ਅੱਜ ਮੈਂ ਕਿਹਾ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ ਲੈਟਰ ਬਾਕਸ ਭਰਿਆ ਪਿਆ ਕੀ ਗੱਲ ਚਿੱਠੀਆਂ ਕੱਢਦੇ ਨਹੀਂ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਪੁੱਤਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਹਰ ਰੋਜ਼ ਅਖਬਾਰ ਦਿਓ ਪਰ ਕਿਰਪਾ ਕਰਕੇ ਘੰਟੀ ਮਾਰੋ ਅਤੇ ਘਰ ਦੇ ਦਰਵਾਜ਼ੇ ਨੂੰ ਖੜਕਾਓ ਅਖਬਾਰ ਮੇਰੇ ਹੱਥਾਂ ਦੇ ਵਿੱਚ ਦੇ ਕੇ ਜਾਓ ਜਿੱਦਾਂ ਮੇਰੀ ਪਹਿਲੀ ਪੁੱਛੀ ਗੱਲ ਉਹਨਾਂ ਨੇ ਰਫਾ ਦਫਾ ਹੀ ਕਰ ਦਿੱਤੀ ਹੋਵੇ ਲੈਟਰ ਬਾਕਸ ਭਰਿਆ ਤਾਂ ਭਰਿਆ ਰਹੇ। ਤੁਹਾਡੇ ਨਾਲ ਜਿਹੜੀ ਕੰਮ ਦੀ ਗੱਲ ਆ ਉਹ ਇਹ ਆ ਕਿ ਤੁਸੀਂ ਅਖਬਾਰ ਮੇਰੇ ਹੱਥਾਂ ਦੇ ਵਿੱਚ ਫੜਾ ਕੇ ਜਾਇਆ ਕਰੋ। ਵੈਸੇ ਇੱਦਾਂ ਕਦੀ ਹੋਇਆ ਨਹੀਂ, ਨਾ ਹੀ ਇੱਦਾਂ ਹੁੰਦਾ। ਸਾਨੂੰ ਤਾਂ ਸਿਰਫ ਇਹ ਕਿਹਾ ਜਾਂਦਾ, ਇਹ ਦੱਸਿਆ ਜਾਂਦਾ, ਅਤੇ ਜਾਂ ਫਿਰ ਇਹੋ ਹੀ ਵਾਰਾ ਖਾਂਦਾ ਕਿ ਆਪਾਂ ਜਾਂਦੇ ਜਾਂਦੇ ਘਰ ਦੇ ਵਿਹੜੇ ਦੇ ਵਿੱਚ ਅਖਬਾਰ ਸੁੱਟ ਜਾਈਏ। ਅਗਲਾ ਜਦੋਂ ਸਵੇਰੇ ਨਿਕਲਦਾ ਆ ਤਾਂ ਉਹ ਅਖਬਾਰ ਫੜ ਲਏ ਅਤੇ ਪੜ੍ਹ ਲਏ। ਇਹ ਪਹਿਲੀ ਵਾਰ ਇਸ ਤਰੀਕੇ ਦੀ ਫਰਮਾਇਸ਼ ਸੀ। ਮੈਂ ਹੈਰਾਨ ਹੋ ਕੇ ਪੁੱਛਿਆ, ਤੁਸੀਂ ਕਹਿੰਦੇ ਹੋ ਤਾਂ ਹਰ ਰੋਜ਼ ਦਰਵਾਜ਼ਾ ਖੜਕਾ ਕੇ ਬਜ਼ੁਰਗੋ ਘੰਟੀ ਮਾਰ ਕੇ ਤੁਹਾਡੇ ਹੱਥ ਦੇ ਵਿੱਚ ਅਖਬਾਰ ਦੇ ਜਾ ਕਰੂੰਗਾ, ਕੋਈ ਚਿੰਤਾ ਦੀ ਗੱਲ ਹੀ ਨਹੀਂ, ਪਰ ਇਸ ਦੇ ਨਾਲ ਤੁਹਾਡਾ ਅਤੇ ਮੇਰਾ ਦੋਵਾਂ ਦਾ ਸਮਾਂ ਖਰਾਬ ਹੋਊਗਾ। ਇਸ ਕਰਕੇ ਆਪਾਂ ਬਾਰੋ ਬਾਰ ਅਖਬਾਰ ਸੁੱਟ ਕੇ ਚਲੇ ਜਾਈਦਾ। ਮੇਰਾ ਤਾਂ ਕੋਈ ਨਹੀਂ, ਤੁਹਾਨੂੰ ਦਿੱਕਤ ਹੋਊਗੀ। ਕਹਿਣ ਲੱਗੇ, ਗੱਲ ਤਾਂ ਤੇਰੀ ਠੀਕ ਹੈ ਨੌਜਵਾਨਾ, ਜੇ ਤੂੰ ਮੇਰੇ ਦਰਵਾਜ਼ੇ ਦੇ ਉੱਤੇ ਦਸਤਕ ਦੇ ਕੇ ਘੰਟੀ ਮਾਰ ਕੇ ਅਖਬਾਰ ਹੀ ਦੇਣੀ ਹੁੰਦੀ ਨਾ, ਹੋਰਾਂ ਲਈ ਖੇਚਲ ਹੋਊਗੀ, ਇਹ ਮੇਰੇ ਲਈ ਨਹੀਂ। ਮੈਂ ਵੀ ਕੰਮਕਾਰ ਹੀ ਕਰਦਾ ਰਿਹਾ ਜਵਾਨੀ ਵੀਰੇ, ਮਜਬੂਰੀਆਂ ਸਮਝ ਸਕਦਾ, ਅਤੇ ਉਸ ਤੇਰੀ ਮਜਬੂਰੀ ਨੂੰ ਸਮਝਦਿਆਂ ਹੋਇਆ ਮੈਂ ਤੈਨੂੰ ਇਹ ਕਹਿ ਸਕਦਾ ਹਾਂ ਕਿ ਮੈਂ ਤੈਨੂੰ 500 ਰੁਪਈਆ ਅੱਡ ਤੋਂ ਦਿਆ ਕਰੂੰਗਾ। ਉਹ ਸਿਰਫ ਤੇਰਾ ਹੋਊਗਾ ਭਾਈ ਜਿਹੜਾ ਤੇਰਾ ਇੱਥੇ ਸਮਾਂ ਖਰਾਬ ਹੋਣਾ। ਬਜ਼ੁਰਗ ਸਰਦਾਰ ਨੇ ਬੇਨਤੀ ਕੀਤੀ, ਪੁੱਤਾਂ ਵਾਂਗੂ ਮੇਰੇ ਸਾਹਮਣੇ ਕਾਰਜ ਕੀਤੀ। ਲੱਗਾ ਉਹਨਾਂ ਦੇ ਨਾਲ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਬਾਤਾਂ ਕਰ ਲਈਏ। ਵੈਸੇ ਤੁਸੀਂ ਬਜ਼ੁਰਗੋ ਇੱਦਾਂ ਚਾਹੁੰਦੇ ਕਿਉਂ ਹੋ? ਆਪਾਂ ਅੱਜ ਪਹਿਲੇ ਦਿਨ ਮਿਲੇ ਹਾਂ ਅਤੇ ਤੁਸੀਂ ਇਹ ਫਰਮਾਇਸ਼ ਰੱਖ ਰਹੇ ਹੋ, ਇਹਦੇ ਪਿੱਛੇ ਕੋਈ ਕਾਰਨ? ਤਾਂ ਬਜ਼ੁਰਗ ਕਹਿਣ ਲੱਗੇ, ਪੁੱਤ ਮੈਂ ਡਰਦਾ ਹਾਂ ਕਿ ਕਦੀ ਇਹ ਨਾ ਹੋਵੇ ਕਿ ਕੋਈ ਐਸਾ ਦਿਨ ਆਵੇ ਤੂੰ ਦਰਵਾਜ਼ਾ ਖੜਕਾਵੇਂ ਅਤੇ ਮੇਰੇ ਵੱਲੋਂ ਤੈਨੂੰ ਹੁੰਗਾਰਾ ਹੀ ਨਾ ਮਿਲੇ, ਅਤੇ ਜਾਂ ਫਿਰ ਇੱਦਾਂ ਕਹਿ ਲਾ ਮੈਂ ਚਾਹੁੰਦਾ ਹਾਂ ਤੂੰ ਦਰਵਾਜ਼ਾ ਖੜਕਾਉਂਦਾ ਰਵੇਂ, ਅੱਗੋਂ ਮੈਂ ਤੈਨੂੰ ਹੁੰਗਾਰਾ ਮਿਲਦੇ ਦਿੰਦਾ ਰਵਾਂ, ਅਤੇ ਜਿਸ ਦਿਨ ਮੈਂ ਤੈਨੂੰ ਹੁੰਗਾਰਾ ਕਿਤੇ ਨਾ ਦੇਵਾਂ ਤੂੰ ਸਮਝ ਜਾਵੇਂ ਕਿ ਅੱਜ ਮੈਂ ਨਹੀਂ ਰਿਹਾ, ਮੈਂ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਦੇ ਉੱਤੇ ਹਾਂ, ਕਿੰਨੇ ਕੁ ਦਿਨ ਹੋਰ ਕੱਢਣੇ ਨੇ। ਪਹਿਲਾਂ ਮੇਰੀ ਜੀਵਨ ਸਾਥਣ ਸੀ, ਉਹ ਚਿੱਠੀਆਂ ਚੁੱਠੀਆਂ ਫੜ ਲਿਆ ਕਰਦੀ ਸੀ, ਸੋਹਣਾ ਸਾਥ ਦੋਵਾਂ ਦਾ ਸਾਡਾ ਨਿਭਦਾ ਜਾਂਦਾ ਹੈ, ਹੁਣ ਉਹ ਵੀ ਚਲੀ ਗਈ ਹੈ। ਪੁੱਤ ਮੇਰਾ ਪਰਦੇਸਾਂ 'ਚ ਹੈ, ਉਹ ਮੇਰੇ ਕੋਲ ਆ ਨਹੀਂ ਸਕਦਾ, ਮੇਰੇ ਕੋਲ ਰਹਿ ਨਹੀਂ ਸਕਦਾ, ਮੈਂ ਉੱਥੇ ਜਾਣਾ ਨਹੀਂ ਚਾਹੁੰਦਾ। ਇਸ ਘਰ ਦੇ ਵਿੱਚ ਮੈਂ ਇਕੱਲਾ ਰਹਿਣਾ, ਵੱਡ ਵੱਡ ਖਾਂਦਾ ਕਰ, ਹੁਣ ਤਾਂ ਜਿੱਦਾਂ ਕਹਿ ਲਾ ਰੱਬ ਦਾ ਨਾਂ ਲੈਂਦੇ ਹਾਂ, ਬਸ ਆਖਰੀ ਦਿਨ ਗਿਣ ਰਹੇ ਹਾਂ। ਬੜੇ ਦਿਨਾਂ ਦਾ ਮਨ ਦੇ ਵਿੱਚ ਸੀ ਕਿ ਜੇ ਮੈਨੂੰ ਇਸ ਘਰ ਦੇ ਵਿੱਚ ਕੁਛ ਹੋ ਗਿਆ ਤਾਂ ਪਤਾ ਕਿੱਦਾਂ ਲੱਗੂਗਾ, ਉਹ ਨਾ ਹੋਵੇ ਮੇਰੇ ਸਰੀਰ ਇਸ ਘਰ ਦੇ ਵਿੱਚ ਹੀ ਗੱਲ ਦਾ ਸੜਦਾ ਰਹੇ, ਆਂਢ ਗੁਆਂਢ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ, ਮੇਰੇ ਪੁੱਤ ਤੱਕ ਖਬਰ ਕੌਣ ਪਹੁੰਚਾਊਗਾ। ਬਜ਼ੁਰਗ ਹੁਣ ਜਜ਼ਬਾਤੀ ਹੋ ਕੇ ਕਹਿਣ ਲੱਗੇ, ਇਸ ਕਰਕੇ ਮੈਂ ਕਹਿੰਦਾ ਨੌਜਵਾਨਾਂ ਤੂੰ ਮੈਨੂੰ ਦਰਵਾਜ਼ਾ ਖੜਕਾ ਕੇ ਆਵਾਜ਼ ਮਾਰ ਕੇ ਹੱਥ 'ਚ ਅਖਬਾਰ ਫੜਾ ਜਾ ਕਰ, ਅਤੇ ਜਿਸ ਦਿਨ ਮੈਂ ਦਰਵਾਜ਼ਾ ਨਾ ਖੋਲ੍ਹਿਆ ਅੱਗੋਂ ਹੁੰਗਾਰਾ ਨਾ ਆਇਆ ਤਾਂ ਪੁਲਿਸ ਨੂੰ ਕਾਲ ਕਰ ਦਵੇਂ, ਰਿਪੋਰਟ ਕਰਾ ਦੀ ਥਾਣੇ ਦੇ ਵਿੱਚ ਕਿ ਅੱਜ ਇਹ ਦਰਵਾਜ਼ਾ ਨਹੀਂ ਖੁੱਲ੍ਹਿਆ, ਅਤੇ ਨਾਲੇ ਆ ਲੈ ਆਹ ਮੇਰੇ ਪੁੱਤ ਦਾ ਨੰਬਰ ਆ, ਜਿਸ ਦਿਨ ਇਹ ਦਰਵਾਜ਼ਾ ਨਾ ਖੁੱਲ੍ਹਿਆ ਉਸ ਦਿਨ ਮੇਰੇ ਪੁੱਤ ਨੂੰ ਵੀ ਫੋਨ ਕਰ ਦੇਵੇ, ਉਹ ਵੀ ਸਮੇਂ ਸਿਰ ਆ ਜੇ ਭਾਈ, ਉਹਦੇ ਵੀ ਕਈ ਕੰਮ ਕਾਰ ਕਰਨ ਵਾਲੇ ਹੋਣਗੇ, ਉਹ ਵੀ ਆ ਕੇ ਕਰ ਲੂਗਾ। ਇਹਨਾਂ ਕਹਿ ਕੇ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਬਾਹਰ ਡੁੱਲੇ ਤਾਂ ਨਹੀਂ ਪਰ ਪਲਕਾਂ ਦੇ ਉੱਤੇ ਆ ਕੇ ਜਿੱਦਾਂ ਰੁਕ ਗਏ ਹੋਣ। ਇਕੱਲੇ ਉਹਨਾਂ ਦੇ ਹੀ ਕਿਉਂ, ਮੇਰਾ ਵੀ ਮਨ ਭਰ ਆਇਆ, ਮੇਰੇ ਅੰਦਰ ਵੀ ਜਿੱਦਾਂ ਇੱਕ ਭੁਚਾਲ ਜਿਹਾ ਉੱਠਿਆ, ਇਹ ਬਜ਼ੁਰਗ ਕੀ ਕਹੀ ਜਾਂਦੇ ਨੇ, ਇਹ ਕਿੱਦਾਂ ਦੀ ਫਰਮਾਇਸ਼ ਕਰਦੇ ਨੇ। ਕਿਹੜੇ ਪਾਸੇ ਨੂੰ ਜਾ ਰਹੇ ਆਪਾਂ? ਅਖੀਰ ਦੇ ਵਿੱਚ ਹੱਥ ਜੋੜ ਕੇ ਕਹਿਣ ਲੱਗੇ, ਅਹਿਸਾਨ ਕਰ ਮੇਰੇ ਪਰਦੇਸੀ ਪੁੱਤ ਨੂੰ ਤੂੰ ਇਸ ਨੰਬਰ ਦੇ ਉੱਤੇ ਕਾਲ ਜ਼ਰੂਰ ਕਰ ਦੇਵੇਂ। ਇਹ ਅੱਜ ਦੇ ਸਮੇਂ ਦੀ ਸ਼ਾਇਦ ਬੜੇ ਸਾਰਿਆਂ ਦੀ ਸੱਚੀ ਕਹਾਣੀ ਹੋ ਵੀ ਸਕਦੀ ਹੈ। ਜ਼ਿੰਦਗੀ ਦੀ ਇਸ ਦੌੜ ਦੇ ਵਿੱਚ ਬੜੇ ਲੋਕ ਆਪਣੀਆਂ ਸਪੀਡਾਂ ਖਿੱਚੀ ਜਾਂਦੇ ਨੇ ਇਹ ਚੀਜ਼ ਸੋਚੇ ਸਮਝੇ ਬਿਨਾਂ ਕਿ ਕੱਲ੍ਹ ਨੂੰ ਅੰਤ ਕੀ ਹੋਣਾ। ਇਹ ਤਾਂ ਥੱਲੇ ਮਿਸਿੰਗ ਆ ਕੇ ਕਹਾਣੀ ਲਿਖੀ ਕਿੰਨੇ, ਪਰ ਜਿਹਨੇ ਵੀ ਲਿਖੀ ਬਹੁਤ ਬਾਕਮਾਲ ਕਹਾਣੀ, ਜਿਹਦੇ ਕੋਲੋਂ ਆਪਾਂ ਬਹੁਤ ਕੁਛ ਸਿੱਖ ਸਕਦੇ ਹਾਂ। ਕਹਾਣੀ ਭੇਜਣ ਵਾਲੇ ਅੱਗੇ ਬੇਨਤੀ ਆ ਕਿ ਥੱਲੇ ਕੋਸ਼ਿਸ਼ ਕਰਿਆ ਕਰੋ, ਜਿੱਥੋਂ ਵੀ ਤੁਹਾਨੂੰ ਮਿਲਦੀ ਹੈ ਥੱਲੇ ਉਹ ਨਾਂ ਨਾ ਕੱਟਿਆ ਕਰੋ। ਬੜੀ ਮਿਹਨਤ ਲੱਗਦੀ ਹੈ ਇਹ ਕਹਾਣੀਆਂ ਲਿਖਣ ਦੇ ਉੱਤੇ, ਇਸ ਸਮਾਜ ਦੇ ਵਿੱਚ ਹੋ ਰਹੇ ਵਰਤਾਰਿਆਂ ਨੂੰ ਪਹਿਲਾਂ ਉਸ ਬਰੀਕੀ ਦੇ ਨਾਲ ਵੇਖਣਾ ਸੁਣਨਾ ਅਤੇ ਫਿਰ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਪਰੋਣਾ। ਉਹਨਾਂ ਦੇ ਨਾਂ ਜ਼ਰੂਰ ਇਹਨਾਂ ਕਹਾਣੀਆਂ ਦੇ ਵਿੱਚ ਬਣੇ ਰਿਹਾ ਕਰਨ, ਕੋਸ਼ਿਸ਼ ਕਰਿਆ ਕਰੋ। ਅਕਸਰ ਹੀ ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਸਾਡਾ ਭਵਿੱਖ ਹੈ, ਪਰ ਬਜ਼ੁਰਗ ਵੀ ਸਾਡਾ ਭਵਿੱਖ ਨੇ। ਬਜ਼ੁਰਗ ਸਾਡਾ ਕਿੱਦਾਂ ਭਵਿੱਖ ਨਹੀਂ ਹੈ, ਬਜ਼ੁਰਗ ਤਾਂ ਸਗੋਂ ਸਾਡਾ ਬੀਤਿਆ ਵੀ ਨੇ, ਸਾਡਾ ਪਾਸਟ ਵੀ ਨੇ ਅਤੇ ਸਾਡਾ ਫਿਊਚਰ ਵੀ ਨੇ। ਬੱਚੇ ਤਾਂ ਸਿਰਫ ਫਿਊਚਰ ਹੋ ਸਕਦੇ ਆ, ਪਾਸਟ ਸਾਡਾ ਕੀ ਨੇ ਉਹ ਆਪਾਂ ਜਾਣਦੇ ਹਾਂ। ਸਾਨੂੰ ਉਹਨਾਂ ਨੇ ਪਾਲਿਆ, ਸਾਨੂੰ ਉਹਨਾਂ ਨੇ ਇੰਨੇ ਯੋਗਾ ਕੀਤਾ ਕਿ ਆਪਾਂ ਅੱਜ ਆਪਣੇ ਕਮਾਉਣ ਜੋਗੇ ਹੋ ਗਏ ਹਾਂ, ਪੈਰਾਂ ਸਿਰ ਖੜ ਗਏ ਹਾਂ। ਅਤੇ ਸਾਡਾ ਭਵਿੱਖ ਇਸ ਕਰਕੇ ਨੇ ਕਿਉਂਕਿ ਜੋ ਆਪਾਂ ਉਹਨਾਂ ਦੇ ਨਾਲ ਕਰਨਾ ਉਹ ਸਾਡੇ ਨਾਲ ਭਵਿੱਖ ਦੇ ਵਿੱਚ ਹੋਣਾ। ਕਹਿੰਦੇ ਨੇ ਕਿ ਤੈਅ ਹੈ ਇਹ ਨੀਤੀ ਹੈ, ਇਸੇ ਤਰ੍ਹਾਂ ਦੇ ਨਾਲ ਇਹ ਜ਼ਿੰਦਗੀ ਚੱਲਦੀ ਹੈ। ਜੋ ਤੁਸੀਂ ਕਰਦੇ ਹੋ ਕੁਦਰਤ ਉਹੀ ਤੁਹਾਨੂੰ ਪਲਟ ਕੇ ਵਾਪਸ ਦਿੰਦੀ ਹੈ। ਸੋ ਕੋਸ਼ਿਸ਼ ਕਰੀਏ ਆਪਾਂ, ਇਕੱਲਾ ਸਿਰਫ ਆਪਣੇ ਆਪ ਦੇ ਲਈ ਸਮਾਂ ਨਹੀਂ, ਆਪਣੇ ਜਜ਼ਬਾਤਾਂ ਦੀ ਸਿਰਫ ਕਦਰ ਨਾ ਕਰੀਏ, ਆਪਾਂ ਉਹਨਾਂ ਦੇ ਜਜ਼ਬਾਤਾਂ ਦੀ ਵੀ ਕਦਰ ਕਰੀਏ ਜਿਨ੍ਹਾਂ ਨੇ ਸਾਨੂੰ ਇੰਨੇ ਯੋਗਾ ਕੀਤਾ। ਰੱਬ ਨਾ ਕਰੇ ਕਿਸੇ ਦੇ ਉੱਤੇ ਇੱਦਾਂ ਦਾ ਕੋਈ ਦੇਣ ਆਵੇ, ਅਤੇ ਸ਼ਾਇਦ ਕੋਈ ਚਾਹੂਗਾ ਵੀ ਨਹੀਂ, ਜਿੰਨੇ ਵੀ ਸੁਣ ਰਹੇ ਨੇ ਸ਼ਾਇਦ ਸਾਡੇ ਵਿੱਚੋਂ ਵੀ ਕੋਈ ਨਾ ਚਾਹੇ ਕਿ ਕਿਸੇ ਦੇ ਉੱਤੇ ਇੱਦਾਂ ਦਾ ਦੇਣ ਆਵੇ, ਕਿਸੇ ਨੂੰ ਇਕੱਲਿਆਂ ਰਹਿਣਾ ਪਵੇ ਅਤੇ ਕਿਸੇ ਨੂੰ ਇੱਥੋਂ ਤੱਕ ਡਰ ਸਤਾਵੇ ਕਿ ਪਤਾ ਨਹੀਂ ਮੇਰੇ ਜਾਣ ਤੋਂ ਬਾਅਦ ਕਿਸੇ ਨੂੰ ਪਤਾ ਵੀ ਲੱਗਣਾ ਕਿ ਨਹੀਂ ਲੱਗਣਾ, ਜਾਂ ਕਦੋਂ ਲੱਗਣਾ, ਕਿੰਨੇ ਦਿਨ ਲੱਗ ਜਾਣੇ ਨੇ, ਕਿੱਦਾਂ ਦੀ ਅਵਸਥਾ ਹੋਊਗੀ ਉਹ। ਇੱਦਾਂ ਦੀ ਅਵਸਥਾ ਰੱਬ ਨਾ ਕਰੇ ਕਿਸੇ ਦੇ ਉੱਤੇ ਆਵੇ। ਕੋਸ਼ਿਸ਼ ਕਰੀਏ ਆਪਾਂ ਬਾਕੀ ਸਾਰੇ ਕੰਮ ਕਾਰ ਨਾਲ ਦੀ ਨਾਲ ਚੱਲਦੇ ਰਹਿਣ, ਪਰ ਜੋ ਆਸ ਪਾਸ ਨੇ ਸਾਡੇ ਜੀ ਉਹਨਾਂ ਦਾ ਵੀ ਬਣਦਾ ਮਾਣ ਸਤਿਕਾਰ, ਉਹਨਾਂ ਦੀ ਵੀ ਬਣਦੀ ਥਾਂ ਆਪਣੀ ਜ਼ਿੰਦਗੀ 'ਚ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੀਏ। ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 23 ਸਤੰਬਰ 2026 ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋ ਨੇ ਗਜ਼ਾ ਪੱਟੀ ਦੇ ਵਿੱਚ ਸ਼ਾਂਤੀ ਕਾਇਮ ਹੋਣ ਦੇ ਨਾਲ ਜੁੜੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਦੇ ਉੱਤੇ ਸਵਾਲ ਚੁੱਕੇ ਨੇ। ਸੰਯੁਕਤ ਰਾਸ਼ਟਰ ਦੇ ਮਹਾਸਭਾ ਦੇ ਇਜਲਾਸ ਦੇ ਵਿੱਚ ਯਾਨੀ UNGA ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਮੈਂਕਰੋ ਨੇ ਇਸ ਸਾਲਾਨਾ ਜਿਹੜਾ ਸਮਾਗਮ ਹੈ ਉਸ ਦੇ ਪਲੈਟਫਾਰਮ ਨੂੰ ਵਰਤਦਿਆਂ ਹੋਇਆ ਕਿਹਾ ਕਿ ਸ਼ਾਂਤੀ ਦੇ ਐਲਾਨ ਦੇ ਬਾਵਜੂਦ ਵੀ ਗਜ਼ਾ ਦੇ ਵਿੱਚ ਕੋਈ ਮਨੁੱਖੀ ਸਹਾਇਤਾ ਯਾਨੀ ਹਿਊਮੈਨਟੇਰੀਅਨ ਕੋਰੀਡੋਰ ਦੁਬਾਰਾ ਕਿਉਂ ਨਹੀਂ ਖੋਲ੍ਹਿਆ ਗਿਆ। ਮੈਂਕਰੋ ਨੇ ਗਜ਼ਾ ਦੀ ਸਥਿਤੀ ਨੂੰ ਲੈ ਕੇ ਕੌਮਾਂਤਰੀ ਭਾਈਚਾਰੇ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ ਦੁਨੀਆ ਦੇ ਸਾਹਮਣੇ ਇੱਕ ਐਸਾ ਦ੍ਰਿਸ਼ ਹੈ ਜਿਸ ਦੇ ਉੱਤੇ ਸਭ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂਕਰੋ ਨੇ ਟਰੰਪ ਦੇ ਗਜ਼ਾ ਸ਼ਾਂਤੀ ਯੋਜਨਾ ਨੂੰ ਕੂਟਨੀਤਕ ਤਰੀਕੇ ਦੇ ਨਾਲ ਪੇਸ਼ ਕੀਤੇ ਜਾਣ ਦੀ ਆਲੋਚਨਾ ਵੀ ਕੀਤੀ। ਮੈਂਕਰੋ ਨੇ ਕਿਹਾ ਕਿ ਜੇਕਰ ਅਸੀਂ ਗਜ਼ਾ ਨੂੰ ਲੈ ਕੇ ਸੰਤੁਸ਼ਟ ਬਣੇ ਰਹਿੰਦੇ ਹਾਂ ਤਾਂ ਸਾਡੀ ਭਰੋਸੇਯੋਗਤਾ ਕੀ ਰਹਿ ਜਾਏਗੀ। ਕੁਝ ਲੋਕ ਕਥਿਤ ਸ਼ਾਂਤੀ ਦਾ ਬਿਆਨ ਕਰ ਰਹੇ ਨੇ ਪਰ ਇਸ ਸ਼ਾਂਤੀ ਨੇ ਮਨੁੱਖੀ ਟੀਚੇ ਨੂੰ ਕੀ ਇੱਕ ਸਕਿੰਟ ਦੇ ਲਈ ਵੀ ਇਸ ਗੱਲ ਤੋਂ ਭਰੋਸੇਮੰਦ ਜਾਂ ਬੇਫਿਕਰ ਕੀਤਾ ਕਿ ਉੱਥੇ ਕੋਈ ਹਮਲਾ ਨਹੀਂ ਹੋ ਰਿਹਾ ਕਿ ਅਸੀਂ ਚੁੱਪ ਚਾਪ ਖੜ੍ਹੇ ਰਹਿ ਕੇ ਐਸੇ ਦ੍ਰਿਸ਼ ਦੇਖਦੇ ਰਹਾਂਗੇ ਜਿਸ ਦੇ ਉੱਤੇ ਸਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੈਨੂਅਲ ਮੈਂਕਰੋ ਨੇ ਇਹ ਵੀ ਕਿਹਾ ਕਿ ਰੂਸ ਅਤੇ ਯੂਕਰੇਨ ਦੇ ਦਰਮਿਆਨ ਵੀ ਜਲਦੀ ਸਾਰਥਕ ਗੱਲਬਾਤ ਸ਼ੁਰੂ ਕਰਵਾਉਣ ਦੇ ਲਈ ਫਰਾਂਸ ਹਰ ਸੰਭਵ ਕਦਮ ਚੁੱਕੇਗਾ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਮੰਗਲਵਾਰ ਨੂੰ ਅਮਰੀਕਾ ਅਤੇ ਈਰਾਨ ਦੇ ਨੇਤਾਵਾਂ ਦੇ ਦਰਮਿਆਨ ਕਰੀਬ 3 ਘੰਟੇ ਤੱਕ ਬੈਠਕ ਹੋਈ ਸੀ। ਬੈਠਕ ਦੇ ਵਿੱਚ ਅਮਰੀਕਾ ਦੀ ਤਰਫ ਤੋਂ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਉਹਨਾਂ ਦੇ ਦਮਾਦ ਜੈਰਿਡ ਕੁਸ਼ਨਰ ਵੀ ਸ਼ਾਮਲ ਹੋਏ। ਟਰੰਪ ਨੇ ਬੈਠਕ ਨੂੰ ਲੈ ਕੇ ਕਿਹਾ ਕਿ ਇਹ ਬੜੀ ਹੀ ਚੰਗੀ ਗੱਲਬਾਤ ਸਾਰਥਕ ਤਰੀਕੇ ਦੇ ਨਾਲ ਹੋ ਨਿਬੜੀ ਹੈ, ਦੇਖੋ ਅੱਗੇ ਕੀ ਹੁੰਦਾ। ਹਾਲਾਂਕਿ ਉਹਨਾਂ ਇਹ ਸਪਸ਼ਟ ਨਹੀਂ ਕੀਤਾ ਕਿ ਬੈਠਕ ਦੇ ਵਿੱਚ ਈਰਾਨ ਦੀ ਤਰਫ ਤੋਂ ਕਿਹੜੇ ਕਿਹੜੇ ਨੇਤਾ ਸ਼ਾਮਲ ਹੋਏ। ਬੈਠਕ 'ਚ ਸ਼ਾਮਲ ਰਹੇ ਸਟੀਵ ਵਿਟਕੋਫ ਨੇ ਵੀ ਕਿਹਾ ਕਿ ਫਿਲਹਾਲ ਤਾਂ ਬਹੁਤ ਚੰਗਾ ਮਹਿਸੂਸ ਕਰ ਰਹੇ ਨੇ ਪਰ ਉਹਨਾਂ ਨੇ ਬੈਠਕ ਦੇ ਬਾਰੇ ਕੋਈ ਜਾਣਕਾਰੀ ਆਪਣੀ ਤਰਫ ਤੋਂ ਵੀ ਸਾਂਝੀ ਨਹੀਂ ਕੀਤੀ। ਇਸ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਆਂ ਦੇ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਦੋਹਾਂ ਨੇਤਾਵਾਂ ਯਾਨੀ ਟਰੰਪ ਅਤੇ ਪੇਜ਼ਿਸ਼ਕੀਆਂ ਆਪਸ 'ਚ ਮਿਲਣ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਈਰਾਨ ਨੂੰ ਤਬਾਹ ਕਰਨ ਦੀ ਧਮਕੀ ਵੀ ਇੱਕ ਦਿਨ ਪਹਿਲਾਂ ਹੀ ਦਿੱਤੀ ਸੀ। ਉਹਨਾਂ ਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਅਮਰੀਕਾ ਦੇ ਕੋਲ 2 ਰਸਤੇ ਨੇ, ਈਰਾਨ ਦੇ ਨਾਲ ਸਮਝੌਤਾ ਕਰਨਾ ਜਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦੇਣਾ। ਉਹਨਾਂ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਈਰਾਨ ਦੇ ਸਰਕਾਰ ਨੂੰ ਅਸੀਂ ਇੱਕ ਮੌਕਾ ਦੇਣਾ ਚਾਹੁੰਦੇ ਹਾਂ, ਉੱਥੇ ਉਹਨਾਂ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ ਔਰ ਨਹੀਂ ਤਾਂ ਫਿਰ ਪਰਮਾਣੂ ਹਥਿਆਰ ਤੋਂ ਬਗੈਰ ਇੱਕ ਈਰਾਨ ਦੁਨੀਆ ਤੋਂ ਅਲੱਗ ਥਲੱਗ ਪੈ ਜਾਏਗਾ। ਇਸ ਦਰਮਿਆਨ ਇਸ 3 ਘੰਟੇ ਚੱਲੀ ਬੈਠਕ ਦੇ ਬਾਰੇ ਵੀ ਹੁਣ ਵਿਸਤਾਰ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ। ਈਰਾਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨਿਊਯਾਰਕ ਦੇ ਵਿੱਚ ਜਿਹੜੀ UNGA ਯਾਨੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਸੀ ਉਸ ਤੋਂ ਇਲਾਵਾ ਈਰਾਨ ਅਤੇ ਅਮਰੀਕਾ ਦੇ ਜਿਹੜੇ ਪ੍ਰਤੀਨਿਧੀ ਸੀ ਵਫਦ ਸੀ ਦੋਹਾਂ ਦੀ ਹੋਈ ਬੈਠਕ ਦੇ ਬਾਰੇ ਈਰਾਨ ਦੀ ਤਰਫ ਤੋਂ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਈਰਾਨ ਨੇ ਹੌਰਮੁਜ਼ ਸਟ੍ਰੇਟ ਖੇਤਰੀ ਸੁਰੱਖਿਆ ਅਤੇ ਕੂਟਨੀਤੀ ਨੂੰ ਲੈ ਕੇ ਆਪਣਾ ਰੁੱਖ ਸਪਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਵੀ ਈਰਾਨੀ ਵਫਦ ਨੇ ਅਮਰੀਕਾ ਤੱਕ ਆਪਣੀਆਂ ਮੰਗਾਂ ਸਪਸ਼ਟ ਰੂਪ ਦੇ ਨਾਲ ਰੱਖੀਆਂ ਨੇ। ਅਮਰੀਕੀ ਰਾਸ਼ਟਰਪਤੀ ਨੇ ਬੇਸ਼ੱਕ ਕਿਹਾ ਸੀ ਕਿ ਬੈਠਕ ਚੰਗੀ ਰਹੀ ਹੈ ਪਰ ਨਾ ਤਾਂ ਈਰਾਨ ਦੇ ਵਫਦ ਦੀ ਤਰਫ ਤੋਂ ਇਸਮਾਇਲ ਬਕਈ ਅਤੇ ਨਾ ਹੀ ਅਮਰੀਕਾ ਦੇ ਵਫਦ ਦੀ ਤਰਫ ਤੋਂ ਸਟੀਵ ਵਿਟਕੋਫ ਕਿਸੇ ਨੇ ਵੀ ਇਸ ਬੈਠਕ ਦੇ ਵਿੱਚ ਕੀ ਕੁਝ ਹੋਇਆ ਇਹ ਸਾਂਝਾ ਕਰਨਾ ਜ਼ਰੂਰੀ ਨਹੀਂ ਸਮਝਿਆ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕਮਰਸ਼ੀਅਲ ਜਹਾਜ਼ਾਂ ਦੇ ਉੱਤੇ ਈਰਾਨ ਦੇ ਹਮਲਿਆਂ ਤੋਂ ਬਾਅਦ ਮੱਧ ਪੂਰਬ ਦੀ ਫਿਊਲ ਸਪਲਾਈ ਨੂੰ ਲੈ ਕੇ ਵਿਕਲਪਕ ਰਸਤੇ ਜਿਹੜੇ ਨੇ ਸਬਸਟੀਟਿਊਸ਼ਨਲ ਰਸਤੇ ਉਹ ਜ਼ਰੂਰੀ ਹੋਣੇ ਚਾਹੀਦੇ ਨੇ ਔਰ ਟਰੰਪ ਨੇ ਇਹ ਗੱਲ ਨਿਊਯਾਰਕ ਦੇ ਵਿੱਚ ਆਯੋਜਿਤ UNGA ਤੋਂ ਇਲਾਵਾ ਗਲਫ ਆਪਰੇਸ਼ਨ ਕੌਂਸਲ ਦੀ ਅਤੇ ਅਰਬ ਨੇਤਾਵਾਂ ਦੇ ਨਾਲ ਹੋਈ ਬੈਠਕ ਦੇ ਦਰਮਿਆਨ ਕਹੀ। ਉਹਨਾਂ ਨੇ ਊਰਜਾ ਸਪਲਾਈ ਦੇ ਲਈ ਅਜਿਹੇ ਰਸਤੇ ਤਿਆਰ ਕਰਨ ਦੀ ਵਕਾਲਤ ਕੀਤੀ ਜਿਸ ਦੇ ਵਿੱਚ ਈਰਾਨ ਦਾ ਕੰਟਰੋਲ ਨਾ ਹੋਵੇ। ਟਰੰਪ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਮੱਧ ਪੂਰਬ ਅਤੇ ਯੂਰਪ ਆਰਥਿਕ ਕੋਰੀਡੋਰ ਹੈ ਜਿਹੜਾ ਔਰ ਤੇਲ ਬਾਹਰ ਕੱਢਣ ਦੇ ਦੂਸਰੇ ਤਰੀਕਿਆਂ ਦੀ ਪੂਰੀ ਹਮਾਇਤ ਕਰਦਾ ਚਾਹੇ ਉਹ ਇਸ ਪਾਈਪਲਾਈਨ ਦੇ ਜ਼ਰੀਏ ਹੋਵੇ ਜਾਂ ਕੋਈ ਹੋਰ ਰਸਤਾ ਹੋਵੇ। ਉਹਨਾਂ ਕਿਹਾ ਕਿ ਨਾਲ ਰਲ ਕੇ ਸਾਨੂੰ ਉਹਨਾਂ ਚੁਣੌਤੀਆਂ ਦੇ ਉੱਤੇ ਕੰਮ ਕਰਨਾ ਚਾਹੀਦਾ ਜਿਨ੍ਹਾਂ ਨੂੰ ਈਰਾਨ ਨੇ ਪੈਦਾ ਕੀਤਾ। ਵੈਸੇ ਦੱਸ ਦਈਏ ਕਿ ਭਾਰਤ ਮਿਡਲ ਈਸਟ ਅਤੇ ਯੂਰਪ ਇਕਨੋਮਿਕ ਕੋਰੀਡੋਰ ਇੱਕ ਵੱਡਾ ਇਨਫਰਾਸਟ੍ਰਕਚਰ ਅਤੇ ਕਨੈਕਟੀਵਿਟੀ ਪ੍ਰੋਜੈਕਟ ਹੈ ਜਿਸ ਦਾ ਟੀਚਾ ਭਾਰਤ ਨੂੰ ਮੱਧ ਪੂਰਬ ਦੇ ਨਾਲ ਅਤੇ ਯੂਰਪ ਦੇ ਨਾਲ ਸਿੱਧੇ ਤਰੀਕੇ ਦੇ ਨਾਲ ਜੋੜਨਾ ਹੈ। ਇਸ ਦਾ ਐਲਾਨ ਸਪਤੰਬਰ 2023 ਦੇ ਵਿੱਚ ਦਿੱਲੀ ਦੇ ਵਿੱਚ ਹੋਏ G20 ਸਮਿਟ ਦੇ ਦਰਮਿਆਨ ਕੀਤਾ ਗਿਆ ਸੀ।
ਉੱਥੇ ਹੀ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਯਪ ਅਰਦਵਾਨ ਨੇ ਨਿਊਯਾਰਕ ਦੇ ਵਿੱਚ ਚੱਲ ਰਹੇ ਇਸ 81ਵੇਂ ਸੰਮੇਲਨ ਦੇ ਦਰਮਿਆਨ ਕਸ਼ਮੀਰ ਦਾ ਜ਼ਿਕਰ ਕੀਤਾ। ਵਰਲਡ ਲੀਡਰਸ ਦੇ ਸਾਹਮਣੇ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਦੱਖਣ ਏਸ਼ੀਆ ਦੇ ਵਿੱਚ ਸ਼ਾਂਤੀ ਦੇ ਲਈ ਕਸ਼ਮੀਰ ਵਿਵਾਦ ਨੂੰ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੀ ਵਕਾਲਤ ਕੀਤੀ। ਅਰਦਵਾਨ ਨੇ ਕਿਹਾ ਕਿ ਸਾਊਥ ਏਸ਼ੀਆ ਦੇ ਵਿੱਚ ਸਥਿਰਤਾ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਕਸ਼ਮੀਰ ਸਣੇ ਜਿੰਨੇ ਵੀ ਮੁੱਦੇ ਨੇ ਉਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਮੁਤਾਬਕ ਹੱਲ ਕੀਤਾ ਜਾਵੇ। ਹਾਲਾਂਕਿ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਭਾਰਤ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਅੱਤਵਾਦ ਦੇ ਖਿਲਾਫ ਭਰੋਸੇਯੋਗ ਕਾਰਵਾਈ ਕਰਨੀ ਹੋਏਗੀ, ਤਾਂ ਹੀ ਦੁਨੀਆ ਉਹਨਾਂ ਦੇ ਬਿਆਨਾਂ ਦੇ ਉੱਤੇ ਭਰੋਸਾ ਕਰ ਸਕੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੰਗਲਵਾਰ ਦੇ ਦਿਨ ਵੀਕਲੀ ਪ੍ਰੈਸ ਬਰੀਫਿੰਗ ਦੇ ਦਰਮਿਆਨ ਇਹ ਟਿੱਪਣੀ ਕੀਤੀ। ਦਰਅਸਲ ਉਹਨਾਂ ਨੇ ਪਾਕਿਸਤਾਨ ਦੇ ਆਰਮੀ ਚੀਫ ਆਸਿਮ ਮੁਨੀਰ ਦੇ ਉਸ ਬਿਆਨ ਦੇ ਉੱਤੇ ਟਿੱਪਣੀ ਮੰਗੀ ਸੀ ਜਿਸ ਦੇ ਵਿੱਚ ਉਹਨਾਂ ਨੇ ਦੇਸ਼ ਦੇ ਅੰਦਰ ਵੱਧ ਰਹੇ ਉਗਰਵਾਦ ਦੇ ਖਤਰੇ ਦੇ ਦਰਮਿਆਨ ਅੱਤਵਾਦ ਨੂੰ ਹਰਾਉਣ ਦੇ ਲਈ ਫੌਜ ਦੀਆਂ ਆਪਸੀ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ। ਇਸ ਦੇ ਉੱਤੇ ਹੀ ਜੈਸਵਾਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਕਾਰਵਾਈ ਤੇ ਮਜ਼ਬੂਤ ਭਰੋਸੇਯੋਗਤਾ ਦਿਖਾਉਣੀ ਹੋਏਗੀ। ਸਰਹੱਦ ਪਾਰ ਅੱਤਵਾਦ ਉਹਨਾਂ ਨੂੰ ਖਤਮ ਕਰਨਾ ਹੋਏਗਾ, ਭਾਰਤ ਹੀ ਨਹੀਂ ਤਾਂ ਹੀ ਦੁਨੀਆ ਉਹਨਾਂ ਦੇ ਇਸ ਫੈਸਲੇ ਦੇ ਉੱਤੇ ਭਰੋਸਾ ਕਰ ਸਕੇਗੀ। ਭਾਰਤ ਦੀਆਂ ਖਬਰਾਂ ਦੀ ਸਾਂਝਾ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਜਿਹੜੀ ਉਹ ਮੱਧ ਪ੍ਰਦੇਸ਼ ਤੋਂ, ਜਿੱਥੇ ਮੱਧ ਪ੍ਰਦੇਸ਼ ਦੇ ਵਿੱਚ ਵਪਾਰੀਆਂ ਨੇ ਬੁੱਧਵਾਰ ਦੇ ਦਿਨ ਨੋ UPI ਡੇ ਰੱਖਣ ਦਾ ਫੈਸਲਾ ਕੀਤਾ। ਅੱਜ ਦੇ ਦਿਨ ਮੱਧ ਪ੍ਰਦੇਸ਼ ਦੇ ਵਿੱਚ ਸਾਰੇ ਹੀ ਵੱਡੇ ਸ਼ਹਿਰ ਭੋਪਾਲ, ਇੰਦੌਰ ਸਣੇ ਸਾਰੇ ਸੂਬੇ ਦੇ ਵਪਾਰੀ ਇਹ ਐਲਾਨ ਕਰ ਚੁੱਕੇ ਨੇ ਕਿ ਅਖਿਲ ਭਾਰਤੀ ਉਦਯੋਗ ਵਪਾਰ ਮੰਡਲ ਦੇ ਸੱਦੇ ਦੇ ਉੱਤੇ 2,000 ਰੁਪਏ ਜਾਂ ਉਸ ਤੋਂ ਵੱਧ ਭੁਗਤਾਨ ਦੇ ਉੱਤੇ ਜਿਹੜੀ UPI ਦਾ ਚਾਰਜ ਹੈ ਉਹ ਨਹੀਂ ਲੈਣਗੇ। ਦੱਸ ਦਈਏ ਕਿ ਇਸ ਵਪਾਰ ਮੰਡਲ ਦੀ ਤਰਫ ਤੋਂ ਇਹ ਕਿਹਾ ਗਿਆ ਕਿ ਸਰਕਾਰ ਦਾ ਜਿਹੜਾ ਫੈਸਲਾ ਉਹ ਸਹੀ ਨਹੀਂ ਹੈ। ਇਸ ਫੈਸਲੇ ਦੇ ਖਿਲਾਫ ਵਪਾਰੀ ਡਟ ਕੇ ਖੜੇ ਨੇ, ਵਪਾਰੀਆਂ ਦੇ ਉੱਤੇ ਬੋਝ ਪਾਉਣ ਵਾਲਾ। ਇਸ ਦੇ ਵਿੱਚ ਸਰਕਾਰ ਵੱਧ ਤੋਂ ਵੱਧ 300 ਰੁਪਏ ਤੱਕ ਵਸੂਲਣ ਦੀ ਗੱਲ ਕਰ ਰਹੀ ਹੈ। ਥੋਕ ਵਪਾਰੀਆਂ ਦਾ ਤਾਂ ਲੈਣ ਦੇਣ 2,000 ਰੁਪਏ ਤੋਂ ਘੱਟ ਹੁੰਦਾ ਹੀ ਨਹੀਂ ਹੈ। ਜੇਕਰ ਵਪਾਰੀ ਹਰ ਇੱਕ ਲੈਣ ਦੇਣ ਦੇ ਉੱਤੇ ਹਰ ਇੱਕ ਟ੍ਰਾਂਜੈਕਸ਼ਨ ਦੇ ਉੱਤੇ ਟੈਕਸ ਦੇਣ ਲੱਗ ਪੈਣਗੇ ਤਾਂ ਉਹਨਾਂ ਦਾ ਫਾਇਦਾ ਕਿਵੇਂ ਹੋਏਗਾ? ਸੂਬੇ ਦੇ ਸਭ ਤੋਂ ਵੱਡੇ ਜਿਹੜਾ ਵਪਾਰਕ ਸ਼ਹਿਰ ਹੈ ਇੰਦੌਰ, ਉਸ ਦੇ ਵਿੱਚ ਮੰਗਲਵਾਰ ਦੇ ਦਿਨ ਵੀ ਇਸੇ ਤਰੀਕੇ ਦੇ ਨਾਲ ਵਪਾਰੀਆਂ ਨੇ ਸਰਕਾਰ ਦੇ ਖਿਲਾਫ UPI ਦੇ ਜਿਹੜਾ ਇਹ ਨਵਾਂ ਨਿਯਮ ਲਿਆਂਦਾ ਉਸ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਹੋਇਆਂ ਇਸ ਤਰੀਕੇ ਦੇ ਨਾਲ ਵਪਾਰ ਕਰਨ ਤੋਂ ਇਨਕਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ 15 ਅਕਤੂਬਰ ਤੋਂ 2,000 ਰੁਪਏ ਜਾਂ ਇਸ ਤੋਂ ਵੱਧ ਦੇ ਲੈਣ ਦੇਣ ਦੇ ਉੱਤੇ 0.4 MDR ਲਗਾਉਣ ਜਾ ਰਹੀ ਹੈ। ਇਸ ਦੇ ਵਿਰੋਧ ਦੇ ਵਿੱਚ ਹੀ ਮੱਧ ਪ੍ਰਦੇਸ਼ ਦੇ ਵਪਾਰੀ ਜਿਹੜੇ ਨੇ 4700 ਪੈਟਰੋਲ ਪੰਪਾਂ ਨੇ ਵੀ ਇਹ ਫੈਸਲਾ ਲਿਆ ਕਿ ਉਹ 16 ਅਕਤੂਬਰ ਨੂੰ 2,000 ਰੁਪਏ ਤੋਂ ਵੱਧ ਦੇ ਭੁਗਤਾਨ ਦੇ ਉੱਤੇ UPI ਕਰਨਗੇ ਹੀ ਨਹੀਂ। ਯਾਨੀ ਇੱਕ ਤਰੀਕੇ ਦੇ ਨਾਲ ਭਾਰਤ ਨੂੰ ਕੈਸ਼ਲੈਸ ਸੁਸਾਇਟੀ ਬਣਾਉਣ ਦਾ ਜਿਹੜਾ ਸਰਕਾਰ ਦਾ ਇਹ ਫੈਸਲਾ ਸੀ ਉਹ ਇੱਕ ਵਾਰ ਫਿਰ ਤੋਂ ਪੂਰੇ ਤਰੀਕੇ ਦੇ ਨਾਲ ਕੈਸ਼ ਸੁਸਾਇਟੀ ਬਣਾ ਦੇਵੇਗਾ। ਉੱਥੇ ਬੰਬਈ ਹਾਈ ਕੋਰਟ ਨੇ ਮਨੀ ਲਾਂਡਰਿੰਗ ਦੇ ਦੋਸ਼ੀ ਵਿਜੇ ਮਾਲਿਆ ਦੇ ਖਿਲਾਫ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਇਸ ਦੇ ਦਸਤਾਵੇਜ਼ ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਨਾ ਕੀਤੇ ਜਾਣ। ED ਦੇ ਵਕੀਲ ਦੀ ਤਰਫ ਤੋਂ ਅਦਾਲਤ ਨੂੰ ਦੱਸਿਆ ਗਿਆ ਕਿ ਏਜੰਸੀ ਵੱਲੋਂ ਦਾਖਲ ਹਲਫਨਾਮੇ ਨੂੰ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਅਕਾਊਂਟਸ ਦੇ ਉੱਤੇ ਸਾਂਝਾ ਕਰ ਦਿੱਤਾ ਗਿਆ ਸੀ। ਉਧਰ ਅਦਾਲਤ ਦੀ ਤਰਫ ਤੋਂ ਇਸੇ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ 9 ਸਪਤੰਬਰ ਨੂੰ ਇਸ ਦੀ ਸੁਣਵਾਈ ਹੋਣੀ ਸੀ। ਹਾਲਾਂਕਿ 8 ਸਪਤੰਬਰ ਦੀ ਸ਼ਾਮ ਹੀ ਸੋਸ਼ਲ ਮੀਡੀਆ ਦੇ ਖਾਤਿਆਂ ਦੇ ਉੱਤੇ ਵਿਜੇ ਮਾਲਿਆ ਨੇ ਇਸ ਹਲਫਨਾਮੇ ਦੀ ਕਾਪੀ ਅਪਲੋਡ ਕਰ ਦਿੱਤੀ। ਵਿਜੇ ਮਾਲਿਆ ਦੇ ਉੱਤੇ ਆਪਣੀ ਬੰਦ ਹੋ ਚੁੱਕੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਦਿੱਤੇ ਗਏ ਕੁੱਲ 9,000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੇ ਵਿੱਚੋਂ ਘੱਟੋ ਘੱਟ 3500 ਕਰੋੜ ਰੁਪਏ ਦੀ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦਾ ਇਹ ਮਾਮਲਾ ਜੁੜਿਆ ਹੋਇਆ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ, ਜਿੱਥੇ ਬੰਬੇ ਹਾਈ ਕੋਰਟ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਉਹ 12 ਅਕਤੂਬਰ ਨੂੰ ਐਨਫੋਰਸਮੈਂਟ ਡਾਇਰੈਕਟਰ ਯਾਨੀ ED ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨਗੇ ਜਿਸ 'ਚ ਨੈਸ਼ਨਲ ਹੈਰਾਲਡ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕਾਂਗਰਸ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਨਾਂ ਦੇ ਖਿਲਾਫ਼ ਚਾਰਜਸ਼ੀਟ ਦੇ ਉੱਤੇ ਨੋਟਿਸ ਲੈਣ ਤੋਂ ਇਨਕਾਰ ਕਰਨ ਵਾਲੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਗਾਂਧੀ ਪਰਿਵਾਰ ਦੀ ਤਰਫ ਤੋਂ ਵਕੀਲ ਨੇ ਦੱਸਿਆ ਕਿ ਅਗਲੇ ਮਹੀਨੇ ਇਸ ਕੇਸ ਨੂੰ ਸੂਚੀਬੱਧ ਕਰ ਦਿੱਤਾ ਗਿਆ। ਇੱਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਮੰਦਭਾਗੀ ਖਬਰ ਜਿਹੜੀ ਉਹ ਵਿਕਟੋਰੀਆ ਤੋਂ ਆਉਂਦੀ ਹੈ, ਜਿੱਥੇ ਵਿਕਟੋਰੀਆ ਦੇ ਵਿੱਚ ਮੈਲਾਨੋਮਾ ਨਾਮ ਦੇ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਗ੍ਰੀਨਜ਼ ਪਾਰਟੀ ਦੇ ਸਿਆਸਤਦਾਨ ਟਿਮ ਰੀਡ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਟਿਮ ਰੀਡ ਬੰਸਵਿਕ ਦੀ ਸੀਟ ਤੋਂ ਚੁਣ ਕੇ ਆਉਂਦੇ ਨੇ। ਉਹਨਾਂ ਨੇ ਦੇਹਾਂਤ ਦੇ ਉੱਤੇ ਵਿਕਟੋਰੀਆ ਦੇ ਵਿੱਚ ਗ੍ਰੀਨਜ਼ ਪਾਰਟੀ ਦੇ ਨੇਤਾ ਐਲਨ ਸੈਂਡਲ ਨੇ ਸੋਗ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਇਸ ਮੰਦਭਾਗੀ
ਘਟਨਾ ਦੀ ਸੂਚਨਾ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਦੱਸਦੀ ਹੈ ਕਿ ਰੀਡ ਸਭ ਤੋਂ ਪਹਿਲੀ ਵਾਰ ਸੂਬਾਈ ਪਾਰਲੀਮੈਂਟ ਦੇ ਵਿੱਚ ਸਾਲ 2018 ਦੇ ਦਰਮਿਆਨ ਚੁਣ ਕੇ ਆਏ ਸੀ। ਵੈਸੇ ਲੇਬਰ ਪਾਰਟੀ ਦੀ ਇਹ ਪੱਕੀ ਸੀਟ ਰਹੀ ਹੈ ਬੰਸਵਿਕ ਦੀ, ਪਰ ਜਦੋਂ ਉਹਨਾਂ ਨੇ ਇਹ ਸੀਟ ਜਿੱਤੀ ਤਾਂ ਉਦੋਂ ਤੋਂ ਗ੍ਰੀਨਜ਼ ਪਾਰਟੀ ਦੇ ਖਾਤੇ ਦੇ ਵਿੱਚ ਇਹ ਸੀਟ ਜਾਂਦੀ ਰਹੀ ਹੈ। ਪਿਛਲੇ ਸਾਲ ਉਹਨਾਂ ਨੂੰ ਮੈਲਨੋਮਾ ਯਾਨੀ ਕਿ ਕੈਂਸਰ ਦੇ ਨਾਲ ਡਾਇਗਨੋਸ ਕੀਤਾ ਗਿਆ ਸੀ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਵੀ ਟਿਮ ਰੀਡ ਦੇ ਦੇਹਾਂਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਉੱਥੇ ਵਿਕਟੋਰੀਆ ਤੋਂ ਅਗਲੀ ਖਬਰ, ਜਿੱਥੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਅਤੇ ਜੈਸਿੰਟਾ ਐਲਨ ਦੋਹਾਂ ਨੂੰ ਹੁਣ ਰਾਇਲ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਦੱਸ ਦਈਏ ਕਿ ਵਿਕਟੋਰੀਅਨ ਮੈਨੇਜਡ ਇੰਸ਼ੋਰੈਂਸ ਅਥਾਰਟੀ ਯਾਨੀ VMIA ਦੇ ਵਿੱਚ ਹੋਈਆਂ ਗੜਬੜਾਂ ਅਤੇ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਹੋਈਆਂ ਗੜਬੜਾਂ ਦੇ ਚੱਲਦਿਆਂ ਰਾਇਲ ਕਮਿਸ਼ਨ ਜਿਹੜਾ ਬਿਠਾਇਆ ਗਿਆ ਉਸ ਦੇ ਅੱਗੇ ਹੁਣ ਸੁਣਵਾਈ ਦੇ ਵਿੱਚ ਦੋਵੇਂ ਸਾਬਕਾ ਪ੍ਰੀਮੀਅਰਸ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਜਿਹੜੀਆਂ ਨਾ ਚੋਣਾਂ ਤੋਂ ਨਾਲ ਜੁੜੀਆਂ ਹੋਈਆਂ ਐਲਾਨਬਾਜ਼ੀਆਂ ਕਰਦਿਆਂ ਹੋਇਆਂ ਸੂਬੇ ਦੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਨੇ ਇਹ ਗੱਲ ਕਹੀ ਸੀ ਕਿ ਜੇਕਰ ਉਹਨਾਂ ਦੇ ਸਣੇ ਕਿਸੇ ਵੀ ਵੱਡੇ ਨੇਤਾ ਨੂੰ ਰਾਇਲ ਕਮਿਸ਼ਨ ਨੇ ਸੱਦਿਆ ਤਾਂ ਉਹ ਜ਼ਰੂਰ ਜਾਣਗੇ, ਇਸ ਦੇ ਬਾਰੇ ਆਪਣਾ ਪੱਖ ਜ਼ਰੂਰ ਰੱਖਣਗੇ। ਦੱਸ ਦਈਏ ਕਿ ਬਿਗ ਬਿਲਡ ਪ੍ਰੋਜੈਕਟ ਦੇ ਨਾਂ ਦੇ ਉੱਤੇ CFMU ਜਾਂ ਦੂਸਰੀਆਂ ਯੂਨੀਅਨਸ ਦੀ ਤਰਫ ਤੋਂ ਵੱਡੀਆਂ ਘਪਲੇਬਾਜ਼ੀਆਂ ਕੀਤੀਆਂ ਗਈਆਂ ਨੇ, ਜਿਸ ਨੂੰ ਲੈ ਕੇ ਲੇਬਰ ਪਾਰਟੀ ਦੀ ਮੌਜੂਦਾ ਸਰਕਾਰ ਦੇ ਉੱਤੇ ਪਹਿਲਾਂ ਤੋਂ ਹੀ ਦਬਾਅ ਪਿਆ ਹੋਇਆ ਸੀ ਕਿ ਇਸ ਮਾਮਲੇ 'ਚ ਇੱਕ ਸੁਤੰਤਰ ਪੜਤਾਲ ਹੋਣੀ ਚਾਹੀਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ $150 billion ਦੇ ਇਸ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਕਿਹਨਾਂ ਕਿਹਨਾਂ ਯੂਨੀਅਨਸ ਨੂੰ ਫਾਇਦੇ ਪਹੁੰਚਾਏ ਨੇ ਔਰ ਕਿਹੜੇ ਕਿਹੜੇ ਪ੍ਰੀਮੀਅਰ ਅਤੇ ਨੇਤਾਵਾਂ ਦੇ ਕੈਸੇ ਰੋਲ ਰਹੇ ਨੇ। ਇਸੇ ਦੇ ਮਾਮਲੇ ਦੇ ਵਿੱਚ ਹੁਣ ਵਿਕਟੋਰੀਆ ਦੇ ਅੰਦਰ ਇਹ ਰੋਇਲ ਕਮਿਸ਼ਨ ਬਿਠਾਇਆ ਗਿਆ। ਹਾਲਾਂਕਿ ਰੋਇਲ ਕਮਿਸ਼ਨ ਦੀ ਰਿਪੋਰਟ ਅਗਲੇ ਸਾਲ ਦੇ ਮੱਧ ਤੱਕ ਸਾਹਮਣੇ ਨਹੀਂ ਆਉਂਦੀ, ਪਰ ਇਸੇ ਸਾਲ 28 ਨਵੰਬਰ ਨੂੰ ਵਿਕਟੋਰੀਆ 'ਚ ਚੋਣਾਂ ਹੋਣੀਆਂ ਨੇ ਜੋ ਕਿ ਕਾਫੀ ਹੱਦ ਤੱਕ ਇਸ ਮਸਲੇ ਦੇ ਨਾਲ ਜੁੜੀਆਂ ਹੋਈਆਂ ਵੀ ਹੋਣਗੀਆਂ। ਮੈਲਬਨ ਦੇ ਵਿੱਚ ਕੁਝ ਹੋਰ ਵੀ ਮਸਲੇ ਨੇ, ਜਿਵੇਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਤਰਫ ਤੋਂ ਨਵੇਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾਣੇ। ਮੈਲਬਨ ਦੇ ਪੱਛਮੀ ਇਲਾਕਿਆਂ ਦੇ ਵਿੱਚ ਇਹ ਨਵੇਂ ਪ੍ਰਦਰਸ਼ਨ ਸਾਹਮਣੇ ਆਏ ਨੇ। ਕਿਹਾ ਜਾ ਰਿਹਾ ਹੈ ਕਿ ਇਹ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਨਾ ਸਿਰਫ ਵਾਤਾਵਰਨ ਨੂੰ ਨੁਕਸਾਨ ਪਹੁੰਚਾਏਗਾ ਬਲਕਿ ਇਸ ਤੋਂ ਇਲਾਵਾ ਜਿਹੜੇ ਫਾਇਰ ਰਿਸਕ ਵੀ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਹੋਰ ਵਧਣਗੇ। ਮੈਲਬਨ ਦੇ ਵੈਸਟ ਅਤੇ ਨੌਰਥ ਦੇ ਵਿੱਚ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਕੀਤਾ ਜਾ ਰਿਹਾ। ਹਾਲਾਂਕਿ ਵਿਕਟੋਰੀਆ ਸਰਕਾਰ ਨੇ ਕੱਲ੍ਹ ਦੇ ਦਿਨ ਇਹ ਗੱਲ ਕਹੀ ਸੀ ਕਿ ਡੇਟਾ ਸੈਂਟਰ ਆਬਾਦੀ ਤੋਂ 500 ਮੀਟਰ ਦੂਰੀ ਦੇ ਉੱਤੇ ਹੋਣਗੇ, ਪਰ ਬਾਵਜੂਦ ਇਸ ਦੇ ਕੁਝ ਡੇਟਾ ਸੈਂਟਰ ਖਾਸ ਤੌਰ ਦੇ ਉੱਤੇ ਵੈਸਟ ਫੁੱਟਸਕਰੇ ਦਾ ਜਿਹੜਾ ਨੈਕਸਟ DC ਦਾ ਡੇਟਾ ਸੈਂਟਰ ਹੈ ਉਹ ਤਾਂ ਘਰਾਂ ਤੋਂ ਮਹਿਜ਼ 15 ਮੀਟਰ ਦੇ ਦਾਇਰੇ ਦੇ ਵਿੱਚ ਬਣਿਆ ਹੋਇਆ। ਅਜਿਹੇ ਕਈ ਹੋਰ ਡੇਟਾ ਸੈਂਟਰਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਵੈਸੇ ਜਦੋਂ ਵਾਤਾਵਰਨ ਦੇ ਵਿੱਚ ਖਰਾਬੀ ਦੀ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਤੁਹਾਡੀਆਂ ਕਾਰਾਂ ਦੇ ਨਾਲ ਜੁੜੀ ਹੈ। ਕਾਰਾਂ ਦੇ ਵਿੱਚੋਂ ਨਿਕਲਣ ਵਾਲਾ ਧੂੰਆਂ ਨਹੀਂ ਬਲਕਿ ਕਾਰਾਂ ਦੇ ਅੰਦਰ ਆਉਣ ਵਾਲਾ ਧੂੰਆਂ ਜਿਹੜਾ ਤੁਹਾਡੇ ਨੱਕ ਦੇ ਰਾਹੀਂ ਤੁਹਾਡੇ ਸਰੀਰ ਦੇ ਵਿੱਚ ਚਲਾ ਜਾਂਦਾ। ਡਿਪਾਰਟਮੈਂਟ ਆਫ ਕਲਾਈਮੇਟ ਐਂਡ ਚੇਂਜ ਐਨਰਜੀ ਇਨਵਾਇਰਮੈਂਟ ਅਤੇ ਵਾਟਰ ਯਾਨੀ DCCEEW ਨੇ ਇੱਕ ਫੈਸਲਾ ਲਿਆ ਕਿ 1 ਜਨਵਰੀ 2028 ਤੋਂ ਚੀਨ ਜਾਂ ਦੂਸਰੇ ਦੇਸ਼ਾਂ ਦੇ ਰਾਹੀਂ ਤੁਹਾਡੇ ਕਾਰਾਂ ਦੇ ਵਿੱਚ ਲੱਗੇ ਏਅਰ ਕੰਡੀਸ਼ਨ ਦੇ ਲਈ ਵਰਤੀ ਜਾਂਦੀ ਜਿਹੜੀ ਸਸਤੀ ਗੈਸ ਹੈ ਉਹ ਹੁਣ ਪਾਬੰਦੀਸ਼ੁਦਾ ਘੇਰੇ ਦੇ ਵਿੱਚ ਲਿਆਂਦੀ ਜਾਏਗੀ। ਅਸਲ ਦੇ ਵਿੱਚ ਇਹਨਾਂ ਨੂੰ HFC ਯਾਨੀ ਹਾਈ ਪੋਲਿਊਟਿੰਗ ਹਾਈਡਰੋਫਲੋਰੋਕਾਰਬਨਸ ਕਹਿ ਲਿਆ ਜਾਂਦਾ ਹੈ। ਆਸਟ੍ਰੇਲੀਆ ਦੇ ਵਿੱਚ ਕੌਮਾਂਤਰੀ ਮਾਨਕਾਂ ਤੋਂ ਇਹ ਕਾਫੀ ਥੱਲੇ ਦੇ ਪੱਧਰ ਦੇ ਏਅਰਕੌਨ ਗੈਸ ਜਿਹੜੀ ਹੈ ਵਰਤੀ ਜਾਂਦੀ ਹੈ। ਯੂਰਪ ਨੇ ਤਾਂ 2017 ਦੇ ਵਿੱਚ ਹੀ ਇਸ ਕਿਸਮ ਦੀ ਗੈਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਆਮ ਤੌਰ ਦੇ ਉੱਤੇ GWP ਯਾਨੀ ਗਲੋਬਲ ਵਾਰਨਿੰਗ ਪੋਟੈਂਸ਼ੀਅਲ ਦੇ ਆਧਾਰ ਦੇ ਉੱਤੇ ਇਹਨਾਂ ਦੀ ਰੇਟਿੰਗ ਤੈਅ ਕੀਤੀ ਜਾਂਦੀ ਹੈ। ਯੂਰਪ ਦੇ ਵਿੱਚ GWP 150 ਤੱਕ ਹੀ ਜਿਹੜੀ ਕਾਰਬਨ ਐਮਿਟ ਕਰਦੀ ਹੈ ਉਸੇ ਗੈਸ ਨੂੰ ਕਾਰਾਂ ਦੇ ਏਅਰਕੌਨ ਦੇ ਵਿੱਚ ਵਰਤਿਆ ਜਾਂਦਾ। ਚੀਨ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਸਪਲਾਈ ਕੀਤੀ ਜਾਂਦੀ R12345YF ਜਿਹੜੀ ਗੈਸ ਹੈ ਉਹ ਆਮ ਤੌਰ ਦੇ ਉੱਤੇ 1400 ਗੁਣਾ ਵਧੇਰੇ ਕਾਰਬਨ ਐਮਿਟ ਕਰਦੀ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣੀਆਂ ਕਾਰਾਂ ਦੇ ਵਿੱਚ ਏਅਰਕੌਨ ਔਨ ਕਰਦੇ ਹੋ ਤਾਂ ਇੰਨੀ ਕਾਰਬਨ ਆਪਣੀਆਂ ਨਾਸਾਂ ਦੇ ਰਾਹੀਂ ਆਪਣੇ ਸਰੀਰ ਦੇ ਰਾਹੀਂ ਸਰੀਰ ਦੇ ਅੰਦਰ

ਵਿੱਚ ਕਮਰਸ਼ੀਅਲ ਰੋਡ ਦੇ ਉੱਤੇ ਵਾਪਰਿਆ ਜਦੋਂ ਦੋ ਕਾਰਾਂ ਇੱਕ ਸੁਬਾਰੂ ਸਟੇਸ਼ਨ ਵੈਗਨ ਤੇ ਦੂਸਰੀ ਨਿਸਾਨ ਸੇਡਾਨ ਆਪਸ ਦੇ ਵਿੱਚ ਟਕਰਾ ਗਈਆਂ। ਨਿਸਾਨ ਦਾ ਜਿਹੜਾ ਜਿਹੜੀ ਡਰਾਈਵਰ ਸੀ 35 ਸਾਲ ਦੀ ਮਹਿਲਾ ਉਸ ਨੂੰ ਮੌਕੇ ਦੇ ਉੱਤੇ ਮ੍ਰਿਤਕ ਕਰਾਰ ਦਿੱਤਾ ਗਿਆ ਜਦਕਿ ਉਸ ਦੇ ਵਿੱਚ ਬੈਠੀ ਇੱਕ 11 ਸਾਲ ਦੀ ਹੋਰ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਗਈ ਹੈ। ਦੂਸਰੇ ਪਾਸੇ ਜਿਹੜੀ ਸੁਬਾਰੂ ਦਾ ਡਰਾਈਵਰ ਸੀ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਦੇ ਵਿੱਚ ਬੈਠੀ 37 ਸਾਲ ਦੀ ਮਹਿਲਾ ਜਿਹੜੀ ਸੀ ਉਸ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਆਖਰੀ ਖਬਰ ਖੇਡ ਜਗਤ ਦੇ ਨਾਲ ਜੁੜੀ ਹੋਈ। ਜਾਪਾਨ ਦੇ ਵਿੱਚ ਏਸ਼ੀਆਈ ਖੇਡਾਂ ਚੱਲ ਰਹੀਆਂ ਨੇ ਔਰ ਇਹਨਾਂ ਏਸ਼ੀਅਨ ਗੇਮਸ ਦੇ ਵਿੱਚ ਭਾਰਤ ਦੇ ਲਈ ਚੰਗੀ ਖਬਰ ਆਈ। ਅੱਜ ਦੇ ਦਿਨ ਭਾਰਤ ਦੀ ਸਟਾਰ ਸ਼ੂਟਰ ਮਨੂ ਭਾਕੜ ਨੇ ਏਸ਼ੀਅਨ ਗੇਮਸ 2026 ਦੇ ਵਿੱਚ ਮਹਿਲਾਵਾਂ ਦੀ ਕੈਟਾਗਰੀ ਦੇ ਅੰਦਰ 10 ਮੀਟਰ ਏਅਰ ਪਿਸਟਲ ਕੈਟਾਗਰੀ ਦੇ ਵਿੱਚ 5ਵਾਂ ਸਥਾਨ ਹਾਸਲ ਕੀਤਾ। ਹਾਲਾਂਕਿ ਉਹ ਕਿਸੇ ਤਮਗਾ ਜਿੱਤਣ ਤੋਂ ਪਿੱਛੇ ਰਹਿ ਗਏ ਪਰ ਮਨੂ ਨੇ ਫਾਈਨਲ ਦੇ ਵਿੱਚ 181 ਅੰਕ ਹਾਸਲ ਕੀਤੇ। ਇਸੇ ਇਵੈਂਟ ਦੇ ਵਿੱਚ ਭਾਰਤੀ ਮੂਲ ਦੀ ਜਿਹੜੀ ਖਿਡਾਰਨ ਸੀ ਉਹ ਮਾਮੂਲੀ ਅੰਤਰ ਦੇ ਨਾਲ ਮੈਡਲ ਜਿੱਤਣ ਤੋਂ ਹਾਲਾਂਕਿ ਪਿੱਛੇ ਰਹਿ ਗਈ। ਕੁਆਲੀਫਿਕੇਸ਼ਨ ਰਾਊਂਡ ਦੇ ਵਿੱਚ ਮਨੂ ਦੇ 579 ਅੰਕ ਸੀ, ਈਸ਼ਾ ਸਿੰਘ ਦੇ 572 ਸੀ, ਉਹ 15ਵੇਂ ਨੰਬਰ ਦੇ ਉੱਤੇ ਰਹੀ। ਭਾਰਤ ਹੁਣ 10 ਮੀਟਰ ਏਅਰ ਰਾਈਫਲ ਦੇ ਵਿੱਚ ਤਾਂ ਬਾਹਰ ਹੋ ਗਿਆ ਪਰ ਏਅਰ ਰਾਈਫਲ ਦੀਆਂ ਦੂਸਰੀਆਂ ਪ੍ਰਤੀਯੋਗਤਾਵਾਂ ਦੇ ਵਿੱਚ ਮਨੂ ਭਾਕਰ ਹਾਲੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME advisor.
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC supply. License 184-812.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 499। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹਾਂਜੀ ਹਾਂਜੀ।

ಬಿ ಗನ್ ಬಿ ಎಲ್ಲರನ್ನ ತಮನ್ ಬಿ ಮಿಳೆ ಜಗ.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ
2: ਹੇ ਮੈਨ ਸਤਬੀਰ ਔਜਲਾ ਗੀਤ MP3
3: ਸਾਰਾ ਸ਼ਹਿਰ ਹਮੇ ਲਾਈਨ ਕੇ ਨਾਮ ਸੇ ਜਾਣਤਾ ਹੈ। ਮੋਨਾ ਡਾਰਲਿੰਗ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
1: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
1: Radio Haji.
3: Stay tuned.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮੋਂਟੀ ਮੋਂਟੀ
1: ਏ ਆਰਜੇ ਮੋਂਟੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਜੀ। ਆਰਜੇ ਮੋਂਟੀ ਕਹਿੰਦਾ ਮੈਂ ਨੱਚਣਾ
0: ਯਾਰ, ਬਹੁਤ ਹੀ ਭਾਜੀ ਵਧੀਆ ਲੱਗਦਾ ਇਹਦੇ ਮੈਨੂੰ ਗਾਣਾ ਨਾ, ਮੈਂ ਮਤਲਬ ਦੋ ਹਫ਼ਤੇ ਪਹਿਲਾਂ ਸੁਣਿਆ ਸੀ। ਮੈਂ ਜਦੋਂ ਹੁਣ ਪਾਰਟੀ ਤੇ ਜਾਂਦਾ ਹੈ ਨਾ, ਮੈਂ ਕਹਿੰਦਾ ਭਾਜੀ ਆਹ ਗਾਣੇ ਤੇ ਮੇਰੀ ਐਂਟਰੀ ਕਰਵਾ ਦਿਓ ਬਸ। ਬੜਾ ਘੈਂਟ
1: ਆ ਮਿਊਜ਼ਿਕ, ਵਧੀਆ ਲੱਗਦਾ,
0: ਬਹੁਤ ਵਧੀਆ। ਆਹ ਵਾਲਾ
1: ਮਿਡ 80s ਦੇ ਵਿੱਚ ਕੋਈ ਫਿਲਮ ਹਿੱਟ ਨਹੀਂ ਸੀ ਹੋ ਰਹੀ, ਪਰ ਇੱਕ ਬੰਦਾ ਹਿੱਟ ਹੋ ਰਿਹਾ ਸੀ, ਉਹ ਸੀਗਾ ਮਿਥੁਨ ਦਾ। ਫਿਲਮਾਂ ਸਾਰੀਆਂ ਫਲੋਪ, ਪਰ ਹੀਰੋ ਤੜਾ ਤੜ ਕਹਿੰਦੇ, ਫਿਲਮਾਂ ਤੇ ਫਿਲਮਾਂ, ਗਾਣੇ ਤੇ ਗਾਣੇ। ਸੋ ਲੋ ਜੀ, ਪ੍ਰੋਗਰਾਮ ਕਿਹੜਾ ਭਲਾ ਆਪਣਾ, ਖਬਰ ਬੜੀ ਬੇਕਾਰ। ਸੋ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਮੈਂ ਤੇ ਮੇਰੇ ਨਾਲ ਆਰ ਜੇ ਮੋਡੀ ਤੇ ਆਰ ਜੇ ਮੋਡੀ ਦੇ ਆਰ ਜੇਸ ਜਾਂ ਪੀ ਜੇਸ।
0: ਮੈਂ ਤੇ ਸਕੀ ਆ, ਮੈਂ ਨਾ ਬੱਚੇ ਆਪਣੇ ਚਲਾ ਗਏ ਅੱਜ ਕੱਲ ਨਾ, ਮੈਂ ਜਦੋਂ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਵੀਕਡੇਜ਼ ਵਿੱਚ, ਮੈਂ ਤਾਂ ਉਹਨੂੰ ਮੋਂਟੀ ਕਹਿੰਦਾ, ਉਹ ਬਹੁਤ ਚਲਾ ਗਏ, ਹੇ ਮੋਂਕੀ ਮੋਂਕੀ। ਮੈਂ ਮੋਂਕੀ ਨੀ ਮੋਂਟੀ, ਬੜੇ ਮੈਂ ਕੀ ਕਰ ਸਕਦੇ ਬੱਚੇ ਨੂੰ ਨਾ,
1: ਬੱਚੇ ਜਾਨਵਰ ਹੀ ਸਮਝਦੇ ਨੇ।
0: ਉਹ ਬੜੇ ਬੜੇ ਚਲਾਕ, ਉਹਨੂੰ ਪਤਾ ਮੋਂਟੀ ਹੈ ਮੇਰਾ ਨਾਂ, ਉਹ ਹਮੇਸ਼ਾ ਕਹਿਣਗੇ ਅੱਛਾ ਮੋਂਕੀ ਮੋਂਕੀ।
1: ਅੱਛਾ ਇੱਕ ਜੇ ਕੋਈ ਹਿਪੋਪੋਟਮਸ
0: ਹਨਾ
1: ਇਹ ਜੀਆਂ ਹਰਕਤਾਂ ਕਰੇ,
0: ਹਾਂ
1: ਮਤਲਬ ਪਾਗਲਪਨ ਵਾਲੀ,
0: ਉਹ ਜਿਹੜਾ ਹਿਪੋਪੋਟਮ, ਉਹੀ ਜਿਹੜਾ ਵੱਡਾ ਜਿਹਾ ਹੁੰਦਾ,
1: ਉਹਨੂੰ ਕੀ ਕਹੋਗੇ ਤੁਸੀਂ?
0: ਹਿਪੋਪੋਟਮਸ ਨੂੰ ਜਿਹੜਾ ਪਾਗਲਪਨ ਦੀ ਹਰਕਤ ਕਰੇ,
1: ਹਾਂ ਉਹਨੂੰ ਕੀ ਕਹੋਗੇ?
0: ਹਿਪ
1: ਉਹਨੂੰ ਇੰਨੀ ਦੇਰ ਨਹੀਂ ਹੁੰਦੀ, ਜੇ ਪਤਾ ਤਾਂ ਦੱਸੋ।
0: ਨਹੀਂ ਨਹੀਂ ਦੱਸੋ। ਹਾਂ
1: ਗੈਂਡਾ ਫੂਲ।
0: ਅੱਛਾ ਉਹਨੂੰ ਗਿਆ ਗੈਂਡਾ। ਅੱਛਾ ਭਾਜੀ ਇੱਕ ਵਾਰੀ ਆਪਾਂ ਇਹ ਵੀ ਸ਼ੋਅ ਕੀਤਾ ਸੀ ਨਾ, ਬੜਾ ਪੁਰਾਣਾ ਕੀਤਾ ਸੀ, ਜੇ ਸਪੋਜ਼ ਕਰੋ ਆਟੋ ਚ ਕੋਈ ਟਕਲੀ ਲੇਡੀ ਜਾ ਰਹੀ
1: ਹੈ
0: ਆਟੋਮੈਟਿਕਲੀ,
1: ਐਨਰਜੀ ਬਹੁਤ ਟੋਪ ਤੇ ਹੈ ਭਾਬੀ ਜੀ, ਕੀ ਚੱਕਰ ਕੀ ਹੋ ਰਿਹਾ?
0: ਬਸ ਜਦੋਂ ਆਓ ਆਰਾਮ ਨਾਲ, ਮਤਲਬ
1: ਬੜੇ ਆਰਾਮ ਨਾਲ ਉੱਠ ਰਿਹਾ।
0: ਰਾਤ ਦਾ ਜਿਹੜਾ ਤੁਹਾਨੂੰ ਮੈਨੂੰ ਉਹ ਤੇ ਮੈਂ ਦੱਸ ਨੀ ਸਕਦਾ ਹੈ, ਕਿਉਂਕਿ ਬੋਤਲ ਪਈ ਹੁੰਦੀ ਆ
1: ਰਾਤ ਦਾ ਮੈਨੂੰ, ਤਾਂ ਮੈਨੂੰ ਪਤਾ ਨੀ ਹੁੰਦਾ, ਉਹ ਤਾਂ ਜਿਨ੍ਹਾਂ ਦੇ ਘਰੇ ਜਾਣਾ ਉਹਨਾਂ ਨੂੰ ਪਤਾ ਨਾ। ਦਿਨ ਦਾ ਮੈਂ ਵੈਸੇ ਪਰਵਾਹ ਨੀ ਕਰਦਾ, ਉਹ ਗੁਰਦੁਆਰੇ ਵਾਲੇ ਦੇਖਣਗੇ ਲੰਗਰ ਚ ਕੀ ਧਰਨਾ, ਮੈਨੂੰ ਚਿੰਤਾ ਹੈਗੀ ਸਿਰਫ ਸਵੇਰ ਦੀ।
0: ਸਵੇਰ ਦੀ ਆਪਾਂ ਆਪਣਾ ਪ੍ਰੋਗਰਾਮ ਕਰਕੇ ਆਉਂਦੇ ਹਾਂ, ਤੇ ਅੱਜ ਭਾਜੀ ਮੈਂ ਸਵੇਰੇ ਕੀ ਖਾਧਾ ਹੋਏਗਾ, ਖਾਦੇ ਮੂਲੀ ਵਾਲੇ ਪਰਾਂਠੇ। ਮੈਂ ਕਹਿੰਦਾ ਜੇ ਮੈਂ ਤੁਹਾਨੂੰ ਦੱਸਾਂਗਾ ਨਾ, ਤੁਹਾਡੇ ਮੂੰਹ ਚ ਪਾਣੀ ਆ ਜਾਣਾ
1: ਭਾਜੀ, ਖੁਸ਼ਬੂ ਤਾਂ ਨਹੀਂ ਰਹੀ ਤੁਹਾਡੇ
0: ਬਿੱਲੀ ਕਸ਼ ਜਦੋਂ ਮੈਂ ਭਾਜੀ ਅੱਜ ਪਹਿਲੀ ਵਾਰੀ ਮੈਂ ਮੂਲੀ ਦੇ ਪਰਾਂਠੇ ਚੋ ਪਾਇਆ, ਨਹੀਂ ਲਸਣ ਨੀ, ਲੌਂਗ ਇਲਾਚੀ ਆ।
1: ਅੱਛਾ
0: ਮੈਂ ਅੱਜ ਪਾਉਣ ਤੋਂ ਲੌਂਗ ਇਲਾਚੀ ਆ, ਫਿਰ ਮੈਂ ਜਿਹੜਾ ਚਾਹ ਦਾ ਮਸਾਲਾ ਨਾ ਗੁੱਡੀ ਦਾ ਹੁੰਦਾ ਲੌਂਗ ਤੇ ਇਲਾਚੀ, ਉਹ ਵੀ ਮੈਂ ਮੂਲੀ ਦੇ ਪਰਾਂਠੇ ਚ ਪਾਤਾ।
1: ਲੌਂਗ ਤੇ ਇਲਾਚੀ ਮੂਲੀ ਦੇ ਪਰਾਂਠੇ ਚ
0: ਪਾਤਾ ਭਾਜੀ, ਕੱਲਾ ਬੰਦਾ ਜੋ ਮਰਜ਼ੀ ਪਾ ਸਕਦਾ, ਇਸ ਕਰਕੇ ਜੇ ਲੌਂਗ
1: ਇਲਾਚੀ
0: ਇਹ ਵੀ ਗੁੱਡ
1: ਆਈਡੀਆ,
0: ਬਚੀ ਆ ਥੋੜੀ ਜਿਹੀ ਮੂਲੀ, ਉਹ ਤੇ ਹੁਣ ਸੌਗੀਆਂ ਸੁਗੀਆਂ ਪਾਉਂਦੀਆਂ ਜਾਣਗੀਆਂ। ਤੇ ਉਹ ਦੱਸਾਂ ਕੀ ਆ ਮੈਨੂੰ ਇਹੀ ਕਿ ਮੈਂ ਨਾ ਇੱਕ ਪਹਿਲਾਂ ਰੋਟੀ ਬਣਾਵਾਂਗਾ, ਫਿਰ ਵਿੱਚ ਨਾ ਮੂਲੀ ਦੀ ਤਹਿ ਲਾਵਾਂਗਾ, ਫਿਰ ਇੱਕ ਹੋਰ ਰੋਟੀ ਉੱਤੇ ਰੱਖਾਂਗਾ, ਤੇ ਫਿਰ ਉਹਨੂੰ ਐਂ ਕਰਕੇ ਨਾ ਹੱਥਾਂ ਨਾਲ ਹੀ ਥੋੜਾ ਥੋੜਾ ਕਰਕੇ, ਤੇ ਥੋੜਾ ਜਿਹਾ ਉਹ ਜਿਹੜਾ ਵੇਲਣਾ ਹੁੰਦਾ ਵੇਲ ਕੇ ਤੇ ਤਵੇ ਤੇ ਪਾ ਦਾਂਗਾ। ਮੈਂ ਕਹਿੰਦਾ ਥੋੜੀ ਵਧੀਆ ਜੀ ਬਣੂਗੀ, ਪਰ ਉਹ ਨਾ ਮੋਟੀ ਬੜੀ ਬਣ ਗਈ।
1: ਅੱਛਾ
0: ਮਤਲਬ ਮੋਟੀ, ਮਤਲਬ ਕਿਉਂਕਿ ਉਹ ਦੋ ਰੋਟੀਆਂ ਹੋ ਗਈਆਂ ਇਕੱਠੀਆਂ, ਵਿੱਚ ਮੂਲੀ ਵੀ ਹੋ ਗਈ, ਉਹ ਯਾਰ ਭਾਜੀ ਇੰਨੀ ਮੋਟੀ ਬਣ ਗਈ, ਬਾਅਦ ਚ ਮੈਂ ਮਹਾ ਕਿਤੇ ਖਾਧੀ ਉਹ, ਇਸ ਕਰਕੇ ਮੈਂ ਤੁਹਾਡੇ ਲਈ ਲਿਆਂਦੀ ਨੀ ਆ, ਕਿਉਂਕਿ ਮੈਂ ਬੇਇੱਜ਼ਤੀ ਬਹੁਤ ਹੋਏਗੀ ਮੇਰੀ।
1: ਨਹੀਂ ਨਹੀਂ ਮੈਂ ਖਾ ਲੈਣਾ,
0: ਮੈਂ ਫ੍ਰੀ ਵਿੱਚ ਜੋ ਮਰਜ਼ੀ ਮੇਰੇ ਖਾ ਲੈਂਦਾ ਵਾ,
1: ਬੇਇੱਜ਼ਤੀ ਵਾਲੀ ਰੋਟੀ ਵੀ ਖਾ ਲੈਣਾ।
0: ਤੇ ਭਾਜੀ ਇੱਕ ਮੈਂ ਬਣਾਈ ਸੀ ਸਬਜ਼ੀ ਹੋਰ,
1: ਤੁਸੀਂ
0: ਦੇਖੋ ਨੀਤੂ ਜੀ, ਤੁਸੀਂ ਆਰਾਮ ਨਾਲ ਆਪਣੇ ਉੱਥੇ ਮੰਮੀ ਦੀ ਸੇਵਾ
1: ਕਰਨੀ,
0: ਮੇਰੀ ਟੈਨਸ਼ਨ ਨੀ ਕਰਦੀ, ਮੈਂ ਇੱਥੇ ਬਹੁਤ ਖੁਸ਼ ਹੈਗਾ ਵਾ, ਮੈਂ ਰੋਟੀਆਂ ਰੋਟੀਆਂ ਸਭ ਬਣਾ ਲੈਂਦਾ ਵਾ, ਦਰਵਾਜ਼ੇ ਗੁਰਦੁਆਰੇ ਵਾਲੇ ਵੀ ਮੇਰੇ ਖੁੱਲੇ ਹੈਗੇ ਆ, ਤੇ ਮੇਰੇ ਜਿਹੜੇ ਗੁਆਂਢੀ ਹੈ ਨਾ, ਉਹ ਵੀ ਆਰਾਮ ਨਾਲ ਚੁੱਪ ਕਰਕੇ ਮੈਨੂੰ ਦੇ ਜਾਂਦੇ ਕਦੀ ਕਦੀ, ਉਹ ਗੁਆਂਢੀ ਬੜੇ ਵਧੀਆ, ਉਹ ਕੁਛ ਨੀ ਪੁੱਛਦੇ, ਮੋਟੀ ਬਾਈ ਗਰਮੀ ਹੋ, ਮੈਂ ਕਿਹਾ ਹਾਂ ਚਲੋ ਮੈਂ ਸਬਜ਼ੀ ਲੈ ਕੇ ਆ ਰਿਹਾ ਰੋਟੀ ਲੈ ਕੇ ਆ ਰਿਹਾ। ਮੈਂ ਆਖਿਆ ਯਾਰ ਆ ਤੇ ਬਹੁਤ
1: ਵਧੀਆ, ਇਹਨੂੰ ਕਹਿੰਦੇ ਆ ਤੂੰ ਸਬਜ਼ੀ ਲਿਆ ਤੇ ਮੈਂ ਇੱਥੇ ਗਲਾਸ ਰੱਖ ਦਿਆਂ,
0: ਇਦਾਂ ਹੀ ਹੁੰਦਾ
1: ਇਹਨੂੰ ਪਾਣੀ ਪਿਲਾਣਾ।
0: ਉਹ ਬੜੇ ਉਹ ਅਭਿਸ਼ੇਕ ਭਾਜੀ ਆ, ਉਹ ਕੀ ਕਰਦੇ ਆ ਉਹ ਨਾ ਰੋਟੀ ਤੇ ਉਹਦੇ ਬਾਲੇ ਆ ਜਾਂਦੇ ਆ, ਬਾਅਦ ਚ ਕਹਿੰਦੇ ਆਹ ਠੀਕ ਹੈ ਮੋਟੀ ਭਾਈ ਆਪ ਲਗਾ ਕੇ ਜਾਏਗੇ। ਉਹਨਾਂ ਨੂੰ ਪਤਾ ਹੁੰਦਾ ਵੀ ਮੋਟੀ ਭਾਈ ਆਇਆ, ਆਪਾਂ ਇੱਦਾਂ ਖਾਲੀ ਦੇ
1: ਜਾਂਦੇ ਆ, ਪਤਾ ਵੀ ਮੋਟੀ ਭਾਈ ਦੇ ਆਇਆ ਸੁੱਕਾ ਨਹੀਂ ਮੁੜਦਾ,
0: ਏਦਾਂ ਦੇ ਹੋ ਨਹੀਂ ਸਕਦਾ। ਨਹੀਂ ਨਹੀਂ ਨਹੀਂ ਮਤਲਬ ਵਧੀਆ, ਚਲੋ ਵਧੀਆ ਹੈ ਇਹ। ਮਤਲਬ ਐਕਚੁਅਲੀ ਕੀ ਹੁੰਦਾ ਨਾ, ਇਹ ਵੀ ਵੈਸੇ ਥੋੜਾ ਜਿਹਾ ਇੰਜੋਇਮੈਂਟ ਜਿਹਾ ਲੈਣਾ ਚਾਹੀਦਾ। ਹੁਣ ਕੀ ਆ, ਹੁਣ ਜਿੱਦਾਂ ਹੁੰਦਾ ਨਾ ਪਹਿਲਾਂ ਘਰ ਵਾਲੀ ਜਦੋਂ ਲਾਗੇ ਹੁੰਦੀ ਨਾ ਉਦੋਂ ਰੋਜ਼ ਲੜਾਈਆਂ ਹੁੰਦੀਆਂ, ਹੁਣ ਜਦੋਂ ਘਰ ਵਾਲੀ ਦੂਰ ਰਹਿੰਦਾ ਹਾਏ ਯਾਰ ਕਿੱਥੇ ਚਲ ਗਈ ਆ।
1: ਪਰ ਤੁਸੀਂ ਲੱਕੀ ਹੋ, ਤੁਸੀਂ ਆ ਦੇਖੋ ਹੁਣ ਆ ਇਸ ਹਫਤੇ ਤੋਂ ਸਕੂਲਾਂ ਦੀ ਛੁੱਟੀਆਂ ਸ਼ੁਰੂ ਹੋ ਜਾਣੀਆਂ।
0: ਹਾਂ ਸਹੀ ਗੱਲ,
1: ਯੂ ਆਰ ਭਾਜੀ ਮਤਲਬ ਦੀ ਮੋਸਟ ਲੱਕੀ ਪਰਸਨ, ਨਾ ਘਰੇ ਜਵਾਕ ਨਾ ਜਨਾਨੀ ਤੇ ਇੰਜੋਏ ਕਰ ਰਹੇ ਹੋ ਤੁਸੀਂ ਅਗਲੇ ਦੋ ਹਫਤੇ।
0: ਨਹੀਂ ਨਹੀਂ ਤੇ ਭਾਈ ਛੁੱਟੀਆਂ ਤੋਂ ਕੀ ਮੈਨੂੰ ਥੋੜੀ, ਮੇਰੇ ਤੇ ਵੈਸੇ ਵੀ ਛੁੱਟੀਆਂ ਸਮਝੋ ਜਗਾਲ ਜਵਾਕ ਦੇ ਹਲੇ ਵੀ ਨਹੀਂ ਹੈਗੇ, ਮਿਲੀ ਹੈ ਵੀ ਚੱਲ ਵਧੀਆ ਠੀਕ ਹੈ।
1: ਹਾਂ
0: ਤੇ
1: ਨਹੀਂ ਪਰ ਛੁੱਟੀਆਂ 'ਚ ਥੋੜਾ ਔਖਾ ਜਾਂਦਾ ਨਾ। ਮੈਂ ਅੱਜ ਸਰਕਿਰਤ ਭਾਜੀ ਦਾ ਜਨਮ ਦਿਨ ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ, ਮੈਂ ਏਦਾਂ ਗੱਲਾਂ ਕਰਦੇ ਕਰਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਬਸ ਜਵਾਕਾਂ ਦੀ ਛੁੱਟੀਆਂ, ਕਹਿੰਦੇ ਉੱਥੇ ਆਣਾ, ਮੈਂ ਕਿਹਾ ਮੈਂ ਜਾ ਰਿਹਾ ਛੁੱਟੀਆਂ ਕਰਕੇ।
0: ਅੱਛਾ
1: ਤੇ ਕਹਿੰਦੇ ਛੁੱਟੀਆਂ ਆ ਗਈਆਂ? ਉਹ ਯਾਰ ਬੜੀ ਛੁੱਟੀਆਂ ਆ ਜਾਣੀਆਂ ਨੇ
0: ਹਮੇਸ਼ਾ ਕਹਿੰਦੇ ਹੁੰਦੇ ਪਾਰਟੀ ਦੇ, ਭਾਜੀ ਤੁਸੀਂ ਧਨ ਹੋ ਤੁਸੀਂ 30-30 ਬੱਚੇ ਸੰਭਾਲਦੇ ਹੋ। ਮੈਂ ਆਖਿਆ ਮੈਂ ਧਨ ਵੀ ਹਾਂ, ਮੈਂ ਆਪਣੇ ਦੋ ਨੀ ਸੰਭਾਲ ਸਕਦਾ,
1: ਧਨ ਆ ਰਿਹਾ ਤਾਂ ਕਰਕੇ ਸੰਭਾਲ। ਜਨਾਨੀ ਦੂਜੇ ਦੀ ਤੇ ਜਵਾਕ ਆਪਣੇ ਹੀ ਚੰਗੇ ਲੱਗਦੇ ਹੁੰਦੇ ਨੇ।
0: ਦੇਖੋ ਭਾਈ ਸਾਹਿਬ, ਦੇਖੋ ਭਾਈ ਸਾਹਿਬ ਕੀ ਬੋਲ ਰਹੇ ਨੇ। ਮੈਂ ਨੀ ਨਾ
1: ਤੁਸੀਂ ਉਹ ਕਿਹਾ ਸੀ ਮੈਨੂੰ,
0: ਅੱਛਾ
1: ਤੁਹਾਡੀ ਡਾਇਰੀ ਦੇ ਉੱਤੇ ਲਿਖੇ ਹੋਏ ਨੇ,
0: ਨਾ ਨਾ ਨਾ
1: ਜ਼ਿੰਦਗੀ ਦੇ ਕੋਰਸ ਨੇ ਤੁਹਾਡੇ।
0: ਹਾਂ ਜ਼ਿੰਦਗੀ ਦੇ
1: ਫਲਸਫੇ
0: ਭਾਜੀ, ਉਹ ਹੁੰਦਾ ਫਾਲਸਾ, ਫਾਲਸੇ ਖਾਧੇ ਤੁਸੀਂ ਕਦੇ ਭਾਜੀ? ਇੱਕ ਫਲਸਫੇ ਤੇ ਯਾਦ ਹੈ,
1: ਤੁਸੀਂ ਆਏ ਹੋ ਦੁਬਈ ਤੋਂ, ਅਸੀਂ ਨਹੀਂ।
0: ਨਹੀਂ ਨਹੀਂ ਨਹੀਂ ਫਾਲਸੇ ਤੇ ਆਪਣੇ ਅੰਮ੍ਰਿਤਸਰ ਵੀ ਸਾਡੇ ਹੁੰਦੇ ਸੀ ਉਹ ਨਾ, ਮਤਲਬ ਜਿੱਦਾਂ ਸਾਡੇ ਫਾਲਸੇ ਕਿੱਦਾਂ ਹੁੰਦੇ ਆ ਵੀ ਜਿੱਦਾਂ ਕੋਈ ਕਿਸੇ ਨੇ ਘਰ ਨੀ ਬਣਾਇਆ ਨਾ ਤੇ ਉਹ
1: ਦਰਖਤ। ਪਹਿਲਾਂ ਮੈਨੂੰ ਇਹ ਦੱਸੋ ਫਾਲਸਾ ਦਾ ਬਾਅਦ ਚ ਆਪਾਂ ਸਮਝਦੇ, ਇਹ ਜਿੰਨੇ ਵੀ ਲੋਕ ਆਏ ਕਹਿੰਦੇ ਨੇ ਵੀ ਸਾਡੇ ਅੰਮ੍ਰਿਤਸਰ ਹੈ, ਤੁਹਾਨੂੰ ਨੀ ਪਤਾ ਸਾਡੇ ਅੰਮ੍ਰਿਤਸਰ, ਇਹਦਾ ਅੱਡ ਵੀਜ਼ਾ ਲੈਣਾ ਪੈਂਦਾ ਅੰਮ੍ਰਿਤਸਰ।
0: ਹੁਣ ਦੇਖੋ ਤੁਹਾਨੂੰ ਫਾਲਸੇ ਦਾ ਨੀ ਪਤਾ,
1: ਇਹਦੀ ਸਿਟੀਜ਼ਨਸ਼ਿਪ ਵੱਖਰੀ ਮਿਲੂਗੀ।
0: ਲੈ ਲੈ ਕਿਉਂਕਿ ਮੈਂ ਤੇ ਅੰਮ੍ਰਿਤਸਰ ਹੀ ਖਾਂਦੇ ਆ ਨਾ, ਇਸ ਕਰਕੇ ਮੈਂ ਕਹਿੰਦਾ ਵੀ ਸਾਡੇ ਅੰਮ੍ਰਿਤਸਰ ਦੇ ਆ ਤੇ ਤੁਹਾਡੇ ਵੈਸੇ ਨਹੀਂ ਹੁੰਦੇ ਤੁਹਾਡੇ
1: ਉਹਦੇ। ਨਹੀਂ ਪਹਿਲਾਂ ਸਮਝਾਓ ਇਹਦਾ
0: ਫਾਲਸਾ ਨਾ,
1: ਫਾਲਸੇ ਦਾ ਫਾਲਸਫਾ ਕੀ ਹੈ?
0: ਨਹੀਂ ਫਾਲਸਾ ਕੀ ਹੁੰਦਾ ਸੀ, ਆਪਾਂ ਜਦੋਂ ਛੋਟੇ ਹੁੰਦੇ ਖਾਂਦੇ ਹੋ ਨਾ, ਦਰਖਤ ਛੋਟਾ ਹੀ ਰਹਿੰਦਾ,
1: ਹੁਣ ਵੱਡੇ ਹੋ ਗਏ ਉਹ।
0: ਨਹੀਂ ਨਹੀਂ ਉਹਨਾਂ ਇੰਡੀਆ ਛੋਟੇ ਜਿੱਦਾਂ ਬੇਰ ਹੁੰਦੇ ਆ ਨਾ, ਬੇਰ ਤੋਂ ਛੋਟੇ ਭਰਾ, ਬੇਰ ਦੇ ਛੋਟੇ ਭਰਾ, ਜਾਮਣਾ ਤੇ ਵੱਡੀਆਂ ਹੁੰਦੀਆਂ ਨਾ, ਜਾਮਣਾ ਦਾ ਵੀ ਦਰਖਤ ਵੱਡਾ ਹੁੰਦਾ, ਬੇਰਾਂ ਦਾ ਵੀ ਦਰਖਤ ਵੱਡਾ,
1: ਦਰਖਤ ਛੋਟਾ ਹੁੰਦਾ।
0: ਤੂਤੀਆਂ
1: ਸ਼ਤੂਤ,
0: ਉਹ ਨਾ ਨਾ ਨਾ, ਉਹ ਸ਼ਤੂਤ ਵੀ ਤੇ ਕਿੱਡਾ ਵੱਡਾ ਹੁੰਦਾ। ਸ਼ਤੂਤ ਤੋਂ ਯਾਦ ਆਇਆ ਭਾਜੀ, ਉਹਦਾ ਖਾਧਾ ਤੁਸੀਂ ਉਹ ਜਿਹੜਾ ਡੰਡਾ
1: ਹੁੰਦਾ, ਸਾਡੇ ਪੀਟੀ ਮਾਸਟਰ ਕੋਲ ਹੁੰਦੀ ਸੀ,
0: ਉਹ ਬੜਾ ਉਹਦੀ ਸੱਟ ਲੱਗਦੀ ਪਈ ਤੇ ਸਾਡੇ ਨਾ ਘਰ ਦੇ ਪਿੱਛੇ ਤੂਤੀ ਲੱਗੀ ਆ। ਮੈਂ ਤੇ ਗਵਾਂਢੀ ਨੂੰ ਇੰਨਾ ਗਾਲਾਂ ਕੱਢਦਾ ਨਾ, ਅਸੀਂ ਪਰਗੋਲਾ ਵੀ ਪਾਇਆ ਵਾ, ਸਾਰੇ ਉਹਨਾਂ ਦੇ ਜੋ ਵੀ ਆ ਪੱਤੇ ਪੁੱਤੇ ਸਾਰੇ ਆ
1: ਪਰਗੋਲੇ ਦੇ ਵਿੱਚ ਨਾ, ਉੱਚੀ ਉੱਚੀ ਇੱਕ ਦਿਨ ਗਾਣਾ ਲਗਾ ਦੋ,
0: ਤੂਤਕ
1: ਤੂਤਕ ਸ਼ਹਿਤੂਤ ਤਾਂ ਉਹ ਨੀ ਹੁੰਦੀ ਹੈਗੀ, ਬਲੈਕਬੇਰੀ,
0: ਬਲੈਕਬੇਰੀ ਨਹੀਂ ਉਹ ਤੇ ਨਹੀਂ, ਸਾਡੇ ਤੇ ਉਹ ਰੈਡਬੇਰੀ ਹੈ, ਕਿਹੜੀ ਸਸਤੀ ਉਹ ਲੈ ਕੇ।
1: ਨਹੀਂ ਅਸੀਂ ਸਸਤੀ ਵੀ ਦੇਖਦੇ, ਫਿਰ ਅਸੀਂ ਇਹ ਵੀ ਦੇ ਦਿੰਦੇ ਹਾਂ ਸਲੈਸ਼ ਪਾ ਕੇ ਭਰ ਕੇ, ਕਿਹੜੀ ਸਸਤੀ ਪੈਂਦੀ ਹੈ।
0: ਹਾਂ ਨੀਤੂ ਦੱਸਿਆ ਹਮੇਸ਼ਾ ਹੀ ਏਦਾਂ ਮੇਰੇ ਨਾਲ ਬੜੀ ਲੜਾਈ ਕਰਦੀ ਆ, ਉਹ ਦੱਸਿਆ ਕੀ ਕਰਦੀ ਆ, ਉਹ ਨਾ ਉੱਪਰੋਂ ਰੇਟ ਦੇਖਦੀ ਆ ਪਰ ਥੱਲੇ ਪਰ ਗ੍ਰਾਮ ਵਾਲਾ ਰੇਟ ਨੀ ਦੇਖਦੀ। ਮੈਂ ਕਿਹਾ ਦੇਖੋ ਤੁਸੀਂ ਥੱਲੇ ਵਾਲਾ ਗ੍ਰੇਮ ਦੇਖੋ ਵੀ ਸਸਤੀ ਕਿਹੜੀ ਪੈ ਰਹੀ ਆ,
1: ਉੱਤੇ ਉਹ $25 ਲਿਖਦਾ, ਥੱਲੇ ਲਿਖਣ $40 ਪਰ ਗ੍ਰਾਮ,
0: ਉੱਤੇ ਉੱਤੇ ਹੁੰਦਾ ਸਪੋਜ਼ ਕਰੋ ਇੱਧਰ $25 ਆ, ਇੱਧਰ $50 ਆ, ਇਹ 25 ਦੀ ਹੈਗੀ 100 ਗ੍ਰਾਮ, ਇਹ 50 ਦੀ ਹੈਗੀ ਆ 5 ਕਿਲੋ। ਮੈਂ ਫਿਰ ਉਹ ਦੇਖਦੀ ਨਹੀਂ 25 ਤੇ 50 ਤੇ 25 ਵਾਲੀ ਲਈਏ,
1: 25 50 ਨੀ ਬਲੀਏ, ਤੁਸੀਂ ਕਹਿ ਵੀ ਆ 50 ਵਾਲੀ ਲੈ ਕੇ ਜਾ ਰਹੀ ਬਲੀਏ,
0: 50 ਨੀ ਬਲੀਏ। ਤੇ ਮੈਂ ਇਹਨੂੰ ਹਮੇਸ਼ਾ ਕਹਿੰਦੇ ਹੁੰਦਾ ਵੀ ਨਹੀਂ ਮੈਂ ਹੁਣ ਇੰਡੀਆ ਜਾ ਕੇ ਹੋ ਗਿਆ ਇੰਡੀਆ ਤੋਂ ਸਿੱਖ ਕੇ ਆਵੇ ਉਹ
1: ਜੇ ਇੰਡੀਆ ਚ ਤਾਂ ਹੁੰਦੇ ਨੀ ਰੇਟ
0: ਨਹੀਂ ਮੈਂ ਹੱਥ ਲਾਉਂਦਾ ਹੀ ਸਿੱਖ ਕੇ ਆਵੇ
1: ਨਹੀਂ ਉੱਥੇ ਰੇਟ ਨਹੀਂ ਹੁੰਦੇ ਹੈਗੇ
0: ਉੱਥੇ ਉੱਥੇ ਹੋਰ ਕੁਝ ਹੁੰਦਾ
1: ਉੱਥੇ ਜੀਐਸਟੀ ਵੀ ਨਹੀਂ ਵਿੱਚ ਦੱਸਦੇ ਹੈਗੇ
0: ਅੱਛਾ
1: ਹਾਂ ਉੱਥੇ ਪਹਿਲਾਂ ਤੁਸੀਂ ਖਾ ਪੀ ਲਓ ਜੋ ਉਹਨਾਂ ਨੇ ਰੇਟ ਲਿਖਿਆ ਹੋਇਆ ਮੈਨੂੰ ਤਾਂ ਉਦੋਂ ਬਾਅਦ ਫਿਰ ਹੋਰ ਬਿੱਲ ਵੱਧ ਕੇ ਆ ਜਾਂਦਾ
0: ਉਹ ਭਾਜੀ ਪਰ ਜਿਹੜਾ ਤੁਸੀਂ ਆ ਮੈਨੂੰ ਪਿਆਰ ਹੋ ਨਾ
1: ਮੈਟਾਮੁਸਿਲ ਮੈਟਾਮੁਸਿਲ
0: ਮੈਟਾਮੁਸਿਲ
1: ਹਾਂ
0: ਇਹ ਨਾ ਇੰਨੇ ਔਖੇ ਔਖੇ ਰੱਖ ਦਿੰਦੇ
1: ਇਹਦਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਸਭ ਦੇ ਜਵਾਬ ਦਊਂਗਾ
0: ਹਾਂਜੀ
1: ਕੱਲਾ ਕੱਲਾ ਤੁਸੀਂ ਹੋਰ ਵੀ ਜਿੰਨੇ ਸਵਾਲ ਪੁੱਛਣੇ ਆ ਪੁੱਛ ਲਓ ਪਰ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਫਾਲਸੇ ਦੇ ਬਾਰੇ ਕਦੋਂ ਦੱਸਣਾ ਮੈਨੂੰ
0: ਯਾਰ ਫਾਲਸਾ ਭਾਜੀ ਹੁਣ
1: ਸਾਰੀਆਂ ਗੱਲਾਂ ਤਾਂ ਮੁੱਕ ਗਈਆਂ ਫਾਲਸਾ ਉੱਥੇ ਦਾ ਉੱਥੇ
0: ਨਹੀਂ ਫਾਲਸਾ ਦੱਸਾਂ ਕੀ ਹੁੰਦਾ ਤੁਸੀਂ ਕਦੇ ਨਹੀਂ ਖਾਧਾ ਫਾਲਸਾ
1: ਸਰ ਮੈਨੂੰ ਦੱਸੋ ਤਾਂ ਸਮਝਾਓ ਤਾਂ ਸਹੀ ਨਾ ਫਾਲਸਾ ਕੀ
0: ਦੱਸਾਂ ਮੈਂ ਕਿੱਥੇ ਖਾਧਾ ਵਾ ਜਿਹੜੇ
1: ਅੰਮ੍ਰਿਤਸਰ ਖਾਧਾ ਮੈਨੂੰ ਪਤਾ ਉਹਦੇ ਲਈ
0: ਕਿੱਥੇ ਮਤਲਬ ਉਹ ਨਾ ਜਿੱਦਾਂ ਖਾਲੀ ਪਲਾਟ ਹੋ ਜਾਂਦੇ ਆ ਉਹਦੇ ਘਰ ਘੁਰ ਨਹੀਂ ਬਣਦੇ ਉੱਥੇ ਉਹ ਗੁੱਗ ਜਾਂਦੇ ਆ ਇਹੋ ਜਿਹੇ ਦਰਖਤ ਠੀਕ ਹੈ
1: ਤੁਸੀਂ ਉਹ ਕੰਮ ਵੀ ਕਰਦੇ ਖਾਲੀ ਪਲਾਟਾਂ 'ਚ ਜਾ ਕੇ ਉਮੀ ਤੇ
0: ਲਿਆ
1: ਥੋੜਾ ਵੱਧ ਲਾ ਲਿਆ ਯਾਰ ਮੈਂ
0: ਇਹ ਜੇ ਤੁਸੀਂ ਲਾਈਵ ਵੀਡੀਓ ਕਰਦੇ ਨਾ ਸਾਰਿਆਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀਤਾ ਪਰ ਕਈ ਭਾਜੀ ਉਹ ਨਾ ਬੇਰ ਦਾ ਛੋਟਾ ਭਰਾ ਹੁੰਦਾ ਜਾਮਨੂ ਦਾ ਵੀ ਛੋਟਾ ਭਰਾ ਹੁੰਦਾ
1: ਮੈਂ ਸਮਝ ਗਿਆ
0: ਏਡੇ ਏਡੇ ਹੁੰਦੇ ਆ
1: ਜੇ ਇਹੀ ਡੈਫੀਨੇਸ਼ਨ ਰਹੂਗੀ ਫਿਰ ਮੈਂ ਸਮਝ ਗਿਆ
0: ਮੈਂ ਤੁਹਾਨੂੰ ਨਾ ਇੱਥੇ ਹੁੰਦੇ ਨਹੀਂ ਤੇ ਮੈਂ ਨਾ ਇੰਡੀਆ ਤੋਂ ਕਿਸੇ ਦਿਨ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ ਪਰ ਹੁਣ ਹੋ ਸਕਦਾ ਉਹ ਵੀ ਗਾਇਬ ਹੋ ਗਏ ਹੁਣ ਜਿੱਦਾਂ ਚਿੜੀਆਂ ਗਾਇਬ ਹੋ ਗਈਆਂ ਨਾ ਇੰਡੀਆ ਤੋਂ ਉਹ
1: ਚਿੜੀਆਂ ਗਾਇਬ ਹੋ ਗਈਆਂ
0: ਪਤਾ ਨਹੀਂ ਕਹਿੰਦੇ ਚਿੜੀਆਂ ਦੇਖਦੀਆਂ
1: ਗਾਇਬ ਹੋ ਗਏ
0: ਨਹੀਂ ਨਹੀਂ ਚਿੜੀਆਂ ਵੀ ਨਹੀਂ ਦੇਖਦੀਆਂ ਕਹਿੰਦੇ
1: ਆਹ ਫਿਰ ਚਿੜੀਆਂ ਬੈਠਣ ਕਿੱਥੇ
0: ਉਹ ਯਾਰ ਹਾਂ ਸਹੀ ਗੱਲ ਚਿੜੀਆਂ ਉੱਡ ਕੇ ਚਲਾ ਗਈਆਂ ਹਾਂ
1: ਅੱਛਾ ਇਹ ਬੜੀ ਗੁਪਤ ਜੀ ਗੱਲ ਕੀਤੀ ਹੈ ਤੁਸੀਂ
0: ਹਾਂ ਚਲੋ ਕੋਈ ਨਹੀਂ ਆ ਭਲਾ ਕਹਿੰਦੇ
1: ਨਹੀਂ ਇਹ ਬੜੀ ਗੁਪਤ ਗੱਲ ਕੀਤੀ ਹੈ
0: ਗੁਪਤ ਵਾਲਾ ਵੀ ਘੈਂਟ ਹੈ ਗਾਣਾ ਚੱਕ ਦੋ ਉੱਚੀ ਉੱਚੀ ਆਵਾਜ਼ ਚ

0: मेले में मोंटी अकेला
1: मैं सारी जगह मोटी मोटी लगी जा रहा भाई अपनी भी प्रमोशन करनी पड़ी है ना फिर
2: तुसी ओनू की कहोगे जदो एक टोकरी दे विच
1: जदो एक टोकरी दे विच
2: पांच सेब
1: हाँ
2: चार नाशपातियां ते एक बनाना पिया होएगा
1: पांच सेब चार पांच चार नाशपातियां ते एक बनाना
2: हाँ
1: की कहोगे
2: ओनू कहोगे पांच सेब
1: पांच
2: चार नाशपाती अकेला
1: अकेला
2: बुरा हाल करके रखे
1: नीतू
2: जिन्हें अपने घर आले का बुरा हाल करता वह घर आले नू की कहोगे
1: अच्छा घर वाले नू अच्छा उस घर वाले नू जिदा जिदी वाइफ
2: नहीं ना कह दो मोंटी
1: अच्छा उस घर वाले नू की कहोगे
2: नाशपाती
1: नाशपाती अच्छा उन्हें नाश ही मारना नाशपाती भाई कितना तो ही है कितना कितने एकदम कर लेते मेरे को एकदम ना सोचे ही नहीं जा रहा मैंने वही ना मैंने टाइम नहीं मिलता मैं की कहूंगा तुम नहीं लेते दहला मारा ना ये हाँ यही मतलब हों वा तो ये हों वा वो की हों
2: हों घटिया किस्म का टैलेंट
1: अपनी अंग्रेजी किन्नी वधिया ना असीं कट्ठे कट्ठे बोलदे आ
2: असीं कट्ठे पढ़े सीगे
1: तुसीं तां जिद्दां अज स्कूल दे ओह भर के आए स्वैटर पा के मैं तां स्वैटर तुहाडा ओढ़ दे गया
2: यूनिफॉर्म सारे ने पाके आनी है
1: सारा कुछ
2: टाई लगा के आयो नाले बैच किथे तुहाडा
1: सही गल
2: जिन्हां दे पूरा प्रॉपर नहीं सी शूज या जुराबां होर रंग दीआं आयो उहनां नूं फिर पिछे खड़े कर
1: दिंदे
2: कुर्सी ते ओह वधिया वधिया जे सोहणे जे बच्चे बैठे
1: भाई मैनूं हाले तक याद आ उदो मेरे ख्याल मैं फर्स्ट तुसीं फिर कहना भी इन्नी छेती तुहानूं किदां याद
2: आ फर्स्ट दी भी मैं
1: फर्स्ट क्लास दी
2: भाई मैं यकीन मानदा कि तुहानूं तां मतलब जदों तुसीं पैदा होए सी ਤੁਹਾਨੂੰ ਇਹ ਵੀ ਪਤਾ ਹੋਣਾ ਵੀ ਤੁਹਾਨੂੰ ਗੁੜਤੀ ਕਿਹਨੇ ਦਿੱਤੀ ਤੁਸੀਂ ਕਹਿਣਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਦਣ ਭੂਆ ਜੀ ਸਾਡੇ ਸਾਡੀ ਮਾਸੀ ਦੇ ਨਾਲ ਆਏ ਸੀ ਚਮਚ ਉਹਨਾਂ ਦੇ ਕੋਲ ਚਾਂਦੀ ਦਾ ਸੀ
1: ਦੇਖ ਰਿਹਾ ਸੀ
2: ਤੇ ਉਦੋਂ ਘੜੀ ਤੇ 9:25 ਵਜੇ ਸੀ
1: ਹਾਂ
2: ਤੇ ਮੈਂ ਦੇਖ ਰਿਹਾ ਸੀਗਾ ਵੀ ਇਹ ਕਦੋਂ ਜਾਣ ਤੇ ਆ ਨਰਸ ਆ ਕੇ ਮੈਨੂੰ ਦਵਾਈ ਦੇਵੇ
1: ਨਹੀਂ ਨਹੀਂ ਭਾਜੀ ਇਹ ਤਾਂ 100% ਹੈ ਉਦੋਂ ਮੈਂ ਫਸਟ ਕਲਾਸ ਚ ਪੜ੍ਹਦਾ ਸੀ ਕਿਉਂਕਿ ਜਦੋਂ ਆਪਾਂ ਸ਼ਹਿਰ ਆ ਗਏ ਸੀ ਨਾ ਮੈਂ ਸੈਕਿੰਡ ਕਲਾਸ ਚ ਐਡਮਿਸ਼ਨ ਲਈ ਸੀ ਠੀਕ ਹੈ ਤੇ ਇਹ ਜਿਹੜੀ ਫੋਟੋ ਦੀ ਗੱਲ ਮੈਂ ਕਰਨ ਲੱਗਾ ਨਾ ਇਹ ਮੇਰੇ ਪਿੰਡ ਦੀ ਫੋਟੋ ਹੈ ਯਾਨੀ ਕਿ ਮੈਂ ਪਹਿਲੀ ਕਲਾਸ ਤੱਕ ਤਾਂ ਹੋਵਾਂਗਾ ਹੀ ਨਾ ਫਿਰ ਹੀ ਦੂਜੀ ਤੋਂ
2: ਪਹਿਲੇ ਤੋਂ ਪਹਿਲਾਂ ਜਿੰਨੀਆਂ ਕਲਾਸਾਂ ਸੀਗੀਆਂ
1: ਕੁਛ ਵੀ ਹੋ ਸਕਦਾ
2: ਸਾਰੀਆਂ ਤੁਸੀਂ ਪਿੰਡ ਚ ਪੜ੍ਹੀਆਂ ਨੇ ਜਿੰਨੀ ਪੜ੍ਹਾਈ ਸੀਗੀ ਪਹਿਲੀ ਤੋਂ ਪਹਿਲਾਂ ਮੁਕਮਾਲ ਹੀ ਕਰਤਾ ਭਾਜੀ
1: ਤੁਸੀਂ ਤੇ ਪਹਿਲੀ ਬਸ
2: ਇਹ ਤਾਂ ਤਰੱਕੀ ਕਰਕੇ ਆਏ ਹੋ
1: ਤਰੱਕੀ ਹਾਲ ਆ ਹੋਰ ਕੀ
2: ਮੈਂ ਪੱਕੇ ਹੋ ਕੇ ਆਏ ਸੀਗੇ
1: ਮੈਂ ਕਹਿੰਦਾ ਕਿਉਂਕਿ ਉੱਥੇ ਸਕੂਲ ਆਪਣਾ ਅੰਗਰੇਜ਼ੀ ਆ ਗਿਆ ਸੀ ਨਾ ਉੱਥੇ ਪਰ ਆਪਣਾ ਪੂਰਾ ਆਪਣੇ
2: ਪਿੰਡ ਦੇ ਸਕੂਲ ਚ ਹਾਂ ਤੁਸੀਂ ਦੇਖੋ ਨਰਸਰੀ ਪੜ੍ਹੀ
1: ਓਏ ਹੋਏ ਹੋਏ ਹੋਏ
2: ਤੁਸੀਂ ਆਪਣੀ ਪਹਿਲੀ ਜਮਾਤ ਪੜ੍ਹੀ
1: ਹਾਂ ਸਹੀ ਗੱਲ ਆ
2: ਫੇਰ ਆਏ ਤੁਸੀਂ ਮਤਲਬ
1: ਭਾਜੀ ਸ਼ੁਕਰ ਆ ਉਦੋਂ ਨਰਸਰੀ ਤਾਂ ਪਹਿਲੀ ਹੁੰਦੀ ਸੀ ਅੱਜ ਕੱਲ ਤੇ LKG UKG ਫਲਾਣਾ KG
2: ਬੜਿਆ ਦੇ ਵਿੱਚ ਹੋਣ ਲੱਗ ਪਿਆ ਉਹ ਪੈਸੇ ਕੱਢ ਕੇ ਕਰਨ ਦਾ
1: ਕਿਹੜੀਆਂ ਕਿਹੜੀਆਂ ਕੇਜੀਆਂ ਆ ਗਈਆਂ ਉਦੋਂ ਪਹਿਲਾਂ ਨਰਸਰੀ ਤੇ ਫਸਟ ਦੋ ਸਿੱਧਾ ਸਿੱਧਾ
2: ਬਸ ਬਸ ਬਸ
1: ਤੇ ਹਾਂ ਮੈਂ ਕੀ ਕਹਿ ਰਿਹਾ ਸੀ ਉਦੋਂ ਨਾ ਸਾਡੇ ਉੱਥੇ ਆਏ ਫੋਟੋ ਖਿੱਚਣ ਠੀਕ ਹੈ ਉਹ ਹੁਣ ਮੈਨੂੰ ਫੋਟੋ ਲੱਭਣ ਦੀ ਡਈ ਮੇਰੇ ਕੋਲ ਹੈਗੀ ਸੀ ਫੋਟੋ ਉਹ ਨਾ ਸਾਰੇ ਬੱਚੇ ਐ ਮੈਨੂੰ ਪਤਾ ਨੀ ਕੀ ਹੋਇਆ ਮੈਂ ਨਾ ਅੱਗੇ ਜਾ ਕੇ ਨਾ ਐਂ ਕਰਕੇ ਹੱਥ ਕਰਕੇ ਫੋਟੋ ਖਿਚਾਤੀ ਸਾਰਿਆਂ ਨੂੰ ਐਂ ਪਿੱਛੇ ਕੀਤਾ ਤੇ ਆਪ ਐਂ ਅੱਗੇ ਤੇ ਉਹਨੇ ਖਿੱਚ ਵੀ ਦਿੱਤੀ ਉਹ ਫੋਟੋ
2: ਉਹ ਹੈਗੀ ਵੀ
1: ਉਹ ਹਲੇ ਵੀ ਮੇਰੇ ਕੋਲ ਹੈਗੀ ਪਰ ਹੁਣ ਯਾਦ ਨੀ ਆ ਕਿੱਥੇ ਆ ਉਹ ਇੰਨੀ ਘੈਂਟ ਆ ਨਾ ਫੋਟੋ ਮੇਰੀ ਜੇ ਕਿਤੇ ਲੱਭ ਜਾਂਦੀ ਹੈ ਨਾ ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਪਾਦਾ
2: ਮੈਂ ਭਾਜੀ ਮੈਮਰੀ ਵਧਾਉਣ ਦੀ ਦਵਾਈ ਖਾਣ ਲੱਗ ਪਿਆ
1: ਹਾਂ
2: ਮੇਰੇ ਯਾਦ ਨੀ ਮੈਂ ਰੱਖੀ ਕਿੱਥੇ ਮੇਰੇ ਯਾਦ ਨੀ ਆ ਰਹੀ ਰੱਖੀ ਕਿੱਥੇ
1: ਯਾਦ ਜੇ ਯਾਦ ਹੀ ਆ ਗਈ ਇਹ ਨੀ ਪਤਾ ਹੁਣ ਕਿੰਨੀ ਖੜੀ ਆ
2: टाइटल की सी 30,000 रुपए कमान खबर पढ़ूंगा 30,000 रुपए कमान आला जेंजी थार देख के बॉस होंडा सिटी ले आया अगले दिन जेंजी रोंज रेवर रेंज रोवर ले
1: आया ਥੱਲੇ ਵਾਲੀ
2: ਥੱਲੇ ਵਾਲੀ
1: ਤੇ ਉਹ ਜੈਂਜੀ ਦੇ ਉੱਤੇ ਵਾਲੀ
2: ਇਹਨੇ ਹੋਰ ਉੱਤੇ ਵਾਲੀ
1: ਚਲੋ ਜੀ ਤੇ ਖਬਰ ਲਓ ਜੀ। ਜਿਦਾਂ ਕਿ ਤੁਹਾਨੂੰ ਭਗਤੀ ਸ਼ੁਰੂ ਹੋਣ ਲੱਗੀ ਹੁੰਦੀ ਆ ਜਿੱਦਾਂ ਉਹ ਮੰਦਰਾਂ ਜਾ ਵੱਜ ਛੋਈ ਪਿਆਰਾ

0: ਬਸ ਹੋਂਡਾ ਸਿਟੀ ਜਾਂਦਾ ਉਹਨੇ ਅਗਲੇ ਦਿਨ ਫਿਰ ਰੇਂਜ ਰੋਵਰ ਲਿਆਂਦੀ
1: ਰੈਡਿਟ ਨੇ ਪਾਈ ਹੋਈ ਹੈ ਇਹ ਆਪਣੀ ਪੋਸਟ
2: ਯਾਨੀ ਕਿ ਇਹ ਮਤਲਬ ਖਾਸ ਖਬਰ ਹੈ ਕੋਈ ਇਹ ਫਿਰ ਹੋ ਸਕਦਾ ਆਪਣੇ ਪਾਪਾ ਦੇ ਮਾਲੇ ਪਾਪੇ ਦੇ ਲੈ ਲਿਆਉਣ ਪੈਸੇ 30,000 ਵਿੱਚ ਤੇ ਕੋਈ ਆ ਨਹੀਂ ਸਕਦੀ ਗੱਡੀ
1: ਪਰ ਮੈਂ ਇਹ ਹੈਰਾਨ ਹੈ ਵੀ ਮਾਲਕ ਨੇ ਹੋਂਡਾ ਸਿਟੀ ਲਈ ਸੀ ਆਲਟੋ ਤੇ ਆ ਰਿਹਾ ਸੀਗਾ ਤੁਸੀਂ ਇਹ ਛੱਡੋ ਵੀ ਉਹਨੇ ਥਾਰ ਲੈ ਲਈ ਪਹਿਲੇ ਦਿਨ ਮਾਲਕ ਆਲਟੋ ਚ ਆ ਰਿਹਾ ਸੀ
2: ਚਲੋ ਮਾਲਕ ਫਿਰ ਵੀ ਚਲੋ ਠੀਕ ਹੈ ਪੈਸੇ ਬਚਾ ਰਿਹਾ ਸੀ ਪਰ ਦੇਖੋ ਦੇਖੀ ਜੀ ਦੇਖੋ ਦੋਨਾਂ ਨੇ ਪੈਸੇ ਖਰਚਦੇ ਆ ਅਗਲੇ ਵੀਕ ਤੁਸੀਂ ਨਿਊਜ਼ ਦੋਗੇ ਉਹ ਜਿਹਨੇ ਰੇਂਜ ਰੋਵਰ ਲਈ ਸੀ ਉਹਨੇ ਉਹ ਲੈ ਲਈ ਆ ਉਹਨੇ ਰੋ ਲੈ ਲਈ ਆ
1: ਅਗਲੇ ਵੀਕ ਮੈਂ ਨਿਊਜ਼ ਦਊਂਗਾ ਉਹ ਜਿਹਨੇ ਰੇਂਜ ਰੋਵਰ ਲਈ ਸੀ ਨਾ ਹੁਣ ਤਾਂ ਕੰਪਨੀ ਚੋਂ ਕੱਢਤਾ
2: ਰੋਡ ਤੇ ਆ ਗਿਆ
1: ਕੰਪਨੀ ਨੀ ਹੁਣ ਚੱਲਦੀ ਭਰਾਵਾ ਜਿੰਨੇ ਪੈਸੇ ਸੀਗੇ ਮੈਂ ਤੈਨੂੰ ਸੈਲਰੀ ਦੇਣੀ ਸੀ ਉਹਨੇ ਦੀ ਤਾਂ ਮੈਂ ਆਪਣੀ ਹੋਂਡਾ ਸਿਟੀ ਲਿਆਂਦੀ
2: ਨਹੀਂ ਸਹੀ ਚਲੋ ਕੋਈ ਨੀ ਹੈ ਪਰ ਇਹ ਆ ਵੀ ਕਿਸੇ ਨੂੰ ਵੇਖ ਵੇਖ ਕੇ ਨਾ ਤੁਸੀਂ ਇਹ ਨਾ ਕਹੋ ਵੀ ਉਹਨੇ ਆਹ ਚੀਜ਼ ਕੀਤੀ ਆ ਤੇ ਆਪਾਂ ਵੀ ਉਹ ਚੀਜ਼
1: ਆ ਕੀ ਲਿਖਿਆ ਤੁਹਾਡੀ ਟੀ ਸ਼ਰਟ ਤੇ ਕੋਬਾ
2: ਕੋਬਾ
1: ਇਹ ਕਿਹੜੀ ਸੀਗੀ ਉਹ ਫਿਲਮ ਉਹ ਭਾਜੀ ਜਿਹਦੇ ਚ ਉਹ ਸਾਰੇ ਚਪੈਂਜੀ ਜੇ ਹੁੰਦੇ ਨੇ ਪਲੈਨਟ ਆਫ ਏਪਸ
2: ਪਲੈਨਟ ਆਫ
1: ਉਹ ਚ ਜਿਹੜਾ ਬੋਲਦਾ ਹੁੰਦਾ ਉਹਦਾ ਨਾਂ ਹੁੰਦਾ ਨਾ ਕੋਬਾ
2: ਕੋਬਾ
1: ਕੋਬਾ
2: ਮਿਰਜ਼ਾਪੁਰ
1: ਕਿਉਂ ਗਏ ਸੀ ਮੈਨੂੰ ਇਹ ਦੱਸੋ
2: ਪਹਿਲਾਂ ਨਹੀਂ ਮਿਰਜ਼ਾਪੁਰ ਤਾਂ ਆਪਣੀ ਯਾਰਾਂ
1: ਬੀਜੀ ਕੀ ਮਜਬੂਰੀ ਕੀ ਸੀ ਤੁਹਾਡੀ ਮੈਂ ਮਿਰਜ਼ਾਪੁਰ ਹੀ ਦੇਖਣ ਜਾਣੀ ਹੈ
2: ਨਹੀਂ ਨਹੀਂ ਉਹ ਤਾਂ ਜਦੋਂ ਕੀ ਹੁੰਦਾ ਜਦੋਂ ਯਾਰ ਬੇਲੀ ਇਕੱਠੇ
1: ਹੁੰਦੇ ਆ ਇੱਕ ਹਫਤੇ ਚ ਮਤਲਬ ਫਰਾਈਡੇ ਨੂੰ ਬੋਲ ਭਾਵੇਂ ਨਾ ਬੋਲ ਦੇਖੀ ਉਹ ਤੋਂ ਅਗਲੇ ਫਰਾਈਡੇ ਮਿਰਜ਼ਾਪੁਰ ਦੇਖੀ
2: ਹਾਂ ਦੋਨੋਂ ਉਲਟੀਆਂ
1: ਟੇਸਟ ਵੀ ਹੁੰਦਾ ਹੁੰਦਾ
2: ਮੈਂ ਕਹਿੰਦਾ ਦੋਵੇਂ ਉਲਟੀ ਆ ਨਹੀਂ ਦੋਨੋਂ ਉਲਟੀਆਂ ਦਾ ਮਤਲਬ ਉਹ ਉਲਟੀ ਨਹੀਂ ਦੋਨੋਂ ਮਤਲਬ ਦੂਜੀਆਂ ਫਿਲਮਾਂ ਆਪੋਜ਼ਿਟ ਪਈ ਇੱਕ ਲੜਾਈ ਵਾਲੀ ਆ ਇੱਕ ਉਹ ਹੈ ਭਾਜੀ ਉਹ ਤੇ ਦੇਖੀ ਸੀ ਮੈਂ ਚਲੋ ਆਪਣੇ ਨਹੀਂ ਉਹ ਆਪਾਂ ਕਿੱਦਾਂ ਦਾ ਦੇਖੀ ਸੀ
1: ਬੋਲ ਭਾਵੇਂ ਨਾ ਬੋਲ ਤੁਸੀਂ ਕਿ ਮੈਂ ਮਜਬੂਰੀ ਚ ਦੇਖੀ
2: ਨਹੀਂ ਨਹੀਂ ਨਹੀਂ ਉਹ
1: ਪਰ ਚੰਗੀ ਲੱਗੀ ਸੀ
2: ਮੈਂ ਨੀਤੂ ਨਾਲ ਦੇਖੀ ਸੀ
1: ਨਹੀਂ ਨਹੀਂ ਸਰ ਇਕੱਲੇ ਹੀ ਗਏ ਸੀ ਆਪਾਂ
2: ਅੱਛਾ ਅਸੀਂ ਤੋਂ ਵੀ ਗਏ ਅੱਛਾ ਉਹ
1: ਆਪਾਂ ਅਸੀਂ
2: ਗਏ ਸੀ ਨਾ ਅੱਛਾ ਨੀਤੂ ਤਾਂ ਇੰਡੀਆ ਗਈ ਸੀ ਉਦੋਂ ਭਾਈ ਉਹ ਕੀ ਸੀ ਉਹ ਵੀ ਚਲੋ ਵਧੀਆ ਸੀ ਉਹ ਫੈਮਿਲੀ ਵਾਲੀ ਨਾ ਪਰ ਜਿਹੜੀ ਦੂਜੀ ਹੈ ਤੇ ਯਾਰ ਬੇਲੀ ਕਹਿੰਦੇ ਆਜੋ ਮੈਂ ਕਿਹਾ ਚਲੋ ਆਜੋ ਕਹਿੰਦੇ ਕੁਝ ਲੈ ਕੇ ਵੀ ਆਵਾਂਗੇ ਕੋਈ ਨੀ ਆਜੋ ਮੈਂ ਫਿਰ ਉਸੇ ਕਰਕੇ ਗਿਆ ਸੀ ਮੈਂ ਕਿਹਾ ਇੰਜੋਇਮੈਂਟ ਕਰਨਾ ਫਲ ਕਰਨਾ ਹੋਰ ਕੀ ਹੈ ਭਾਈ ਕਰਨਾ ਚਾਹੀਦਾ ਯਾਰ ਇਹਦਾ ਨਹੀਂ ਹੈ
1: ਮੈਂ ਮੈਂ ਸਿਰਫ ਔਨ ਏਅਰ ਦੱਸਣਾ ਚਾਹੁੰਦਾ ਸੀਗਾ ਵੀ ਤੁਸੀਂ ਰੁਕ ਜਾਓ ਮੈਂ ਗਾਣਾ ਚਲਾ ਦਵਾਂ ਬਾਅਦ ਚ ਚਲਾ ਲਿਓ ਤੁਸੀਂ ਜਦੋਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀਗਾ ਕਿ ਤੁਸੀਂ ਫਨ ਕਰ ਰਹੇ ਹੋ
2: ਕੀ ਕਰੀਏ ਬਾਈ ਕਰ ਨਾ ਕਰੋ ਦੱਸਦੀ ਜੇ ਤੁਸੀਂ ਲਾ ਦੋ ਨਜ਼ਰ ਮੇਰੇ ਫਲ ਤੇ ਦੱਸ ਦੋ ਹਾਂ ਸੱਪ ਵਾਲਾ ਫਲ ਜਿਹੜਾ ਮੈਂ ਕਰਦਾ ਪਿਆ
1: ਅਗਲਾ ਸੁਣੋ ਕਰ
2: ਇਹ ਕਿਹੜਾ ਅੱਜ ਬਾਈ ਚੱਕਵੇ ਚੱਕਵੇ ਹੈ ਤੁਹਾਡੇ
1: ਨਹੀਂ ਅੱਜ ਇੱਕ ਸਿਰਫ ਪਹਿਲੇ ਗਾਣੇ ਨੂੰ ਛੱਡ ਕੇ ਬਾਕੀ ਸਾਰੇ ਗਾਣੇ ਇੱਕੋ ਹੀ ਮਿਊਜ਼ਿਕ ਡਾਇਰੈਕਟਰ ਦੇ
2: ਓਕੇ
1: ਤੁਹਾਨੂੰ ਫਲੇਵਰ ਵੀ ਪਤਾ ਲੱਗੇ
2: ਵੈਰੀ ਗੁੱਡ

0: ਹੁਣ ਲੱਗ ਗਿਆ ਪਤਾ ਗਜ਼ਰ ਕੀ ਹੁੰਦਾ
1: ਗਜ਼ਰ
0: ਹੁੰਦਾ ਹੈ ਅਲਾਰਮ
1: ਅਲਾਰਮ ਮਤਲਬ ਜਿੱਦਾਂ ਕੋਈ
0: ਜਿਹੜੀ ਵੀ ਚੀਜ਼ ਸਿਗਨਲ ਦੇਵੇ
1: ਮਤਲਬ ਅੱਖਾਂ ਦਾ ਅਲਾਰਮ ਅੱਖਾਂ ਦਾ ਇਸ਼ਾਰਾ ਵੀ ਹੋ ਸਕਦਾ ਗਜ਼ਰ
0: ਨਹੀਂ ਸਿਗਨਲ ਬੈਲ
1: ਬੈਲ ਵਜੇ
0: ਟ੍ਰੇਨ ਟ੍ਰੇਨ ਵਜਣੀ ਚਾਹੀਦੀ
1: ਠੀਕ
0: ਹੈ ਜਿਵੇਂ ਉਹ ਫੈਕਟਰੀ ਚ ਨੀ
1: ਘੰਟੀ
0: ਸਾਡੇ ਫਿਰ ਉਹਨਾਂ ਨੇ ਟੰਗਤੀ ਸੀ ਉੱਤੇ
1: ਹਾਂ ਉਹ ਤੋਂ ਬਾਅਦ ਉੱਥੇ ਟੰਗਦੇ ਨਹੀਂ ਤਾਂ ਕੀ ਹੁੰਦਾ ਨਹੀਂ ਤਾਂ ਸਪੈਸ਼ਲ ਬੱਚੇ ਕਹਿੰਦੇ ਹੁੰਦੇ ਵੀ ਅੱਜ ਮੇਰੀ ਵਾਰੀ ਹੈ ਸਰ ਮੈਂ ਵਜਾਣਾ ਫਿਰ ਕਹਿੰਦੇ ਹੁੰਦੇ ਯਾਰ ਵਜਾ ਲਾ ਯਾਰ ਛੁੱਟੀ ਦੇ ਟਾਈਮ
0: ਸਾਡੀ ਜਿਹੜੀ ਉਹ ਹੁੰਦੀ ਸੀ ਨਾ ਫਿਰ ਆਂਟੀ
1: ਅੱਛਾ ਹਾਂ ਆਂਟੀ ਕੰਮ ਉਹ ਵੀ ਕਰਾਉਂਦੀ ਹੁੰਦੀ ਪੀ ਉਹਨੂੰ ਵੀ ਕਦੀ ਵਜਾਉਂਦੇ ਸੀ
0: ਤੇ ਉਹਨੇ ਫਿਰ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਰੱਖਤੀ ਸੀਗੀ ਥੋੜੀ ਜਿਹੜੀ ਸੀਗੀ
1: ਥੋੜੀ
0: ਬਈ ਇਹਨਾਂ ਨੇ ਹਟਣਾ ਨਹੀਂ ਹੈਗਾ
1: ਥੋੜੀ
0: ਸਾਡੇ ਉੱਥੇ ਕੰਸਟਰਕਸ਼ਨ ਹੋਣ ਲੱਗੀ ਸਕੂਲ ਚ
1: ਆਓ
0: ਅਸੀਂ ਇੱਟਾਂ ਦੇ ਨਾਲ ਵਜਾਉਂਦੇ
1: ਛੋਟੇ ਹੁੰਦੇ ਮਤਲਬ ਅੱਜ ਕੱਲ ਸਕੂਲ ਚ ਹੁੰਦੀਆਂ ਹੀ ਨੀ ਚੀਜ਼ਾਂ ਦੇਖ ਲਓ
0: ਇਹ ਨਹੀਂ ਹੋਣੀ
1: ਉਹ ਟਾਈਮ ਤੇ ਯਾਰ
0: ਚਲੋ ਆਪਾਂ ਲਈਏ ਬ੍ਰੇਕ ਫਿਰ
1: ਮੈਂ ਕਹਿੰਦਾ ਮਾਰਨੀ ਪੈਣੀ ਆ
0: ਬ੍ਰੇਕ ਹੈ ਕਿੱਥੇ
1: ਬ੍ਰੇਕ ਹੈ ਕਿਤੇ ਮੇਰੇ
0: ਮੈਂ ਲੱਭਣੇ ਕਿੱਥੇ
1: ਬ੍ਰੇਕਾਂ ਬ੍ਰੂਕਾਂ ਲੱਭੋ ਭਾਜੀ ਏਦਾਂ ਦੇਣੀ ਬ੍ਰੇਕਾਂ ਤੇ ਹਰ ਇੱਕ ਨੂੰ ਲੱਗਣੀਆਂ ਚਾਹੀਦੀਆਂ ਵਾ ਕਹਿੰਦੇ ਯਾਰ ਭਾਈ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੁੰਦੀਆਂ
0: ਹਾਂਜੀ
1: ਹੁਣ ਸਾਰੇ ਕਹਿੰਦੇ
0: ਇੰਸ਼ੋਰੈਂਸ ਕਰਾਓ ਸਰ ਇੰਸ਼ੋਰੈਂਸ
1: ਨਹੀਂ ਨਹੀਂ ਨਹੀਂ ਮਤਲਬ ਫਿਲਮਾਂ ਚ ਦਿਖਾਇਆ ਜਾਂਦਾ ਹੋ ਇਸਕੀ ਬ੍ਰੇਕ ਫੇਲ ਹੋ ਗਈ ਹੋ ਫਿਰ ਐਕਸੀਡੈਂਟ ਹੋ ਜਾਂਦਾ ਭਾਈ ਤੁਸੀਂ ਬ੍ਰੇਕ ਫੇਲ ਹੋ ਗਈ ਆ ਤੇ ਰੇਸ ਹਟਾ ਦੋ ਤੇ ਹੌਲੀ ਹੌਲੀ ਆਪੇ ਗੱਡੀ ਖੜੀ ਜਾਏਗੀ ਕਿਤੇ ਨਾ ਕਿਤੇ
0: ਇਹ ਵੀ ਗੱਲ ਹੈ
1: ਮਤਲਬ ਕਿਉਂ ਐਕਸੀਡੈਂਟ ਕਿਉਂ ਹੋਣਾ
0: ਪਰ ਉਹ ਉਦੋਂ ਹੁੰਦੇ ਨੇ ਉਹ ਕਿਸੇ ਨੇ ਸਿਆਣਾ ਕਨਸੈਪਟ ਦਿੱਤਾ ਹੋਣਾ ਉਹ ਜਿਵੇਂ ਹੁਣ ਜੇ ਮੰਨ ਲਓ 80 ਤੇ 100 ਤੇ ਗੱਡੀ ਚੱਲ ਰਹੀ ਹੈ ਨਾ
1: ਜੀ ਠੀਕ ਹੈ
0: ਉਹਨੂੰ ਹੌਲੀ ਆਉਣ ਦੇ ਲਈ ਤਾਂ ਬ੍ਰੇਕ ਚਾਹੀਦੀ ਹੈ ਪਰ ਉੱਥੇ ਹੀ ਐਟ ਦੀ ਸੇਮ ਟਾਈਮ ਤੁਸੀਂ ਕਰ ਵਾਲੀ ਰੋਡ ਦੇ ਉੱਤੇ ਚਲਾ ਰਹੇ ਹੌਲੀ ਵੀ ਨਹੀਂ ਹੋਈ ਹੈਗੀ ਤੇ ਬ੍ਰੇਕ ਵੀ ਫੇਲ ਹੈਗੇ ਤੇ ਉਨੀ ਦੇਰ
1: ਦੇ ਉਹ ਕੋਈ ਪੰਗਾ ਹਾਂ ਪਰ ਇਹ ਵੀ ਜੇ ਕਿਤੇ ਬ੍ਰੇਕਾਂ ਫੇਲ ਹੋ ਜਾਣ
0: ਸੈਂਸ ਦੇ ਨਾਲ ਜੇ ਉਹ ਸੀਨ ਸ਼ੂਟ ਹੋਇਆ ਤਾਂ
1: ਹਾਂ
0: ਚਲੋ ਆਪਾਂ ਬ੍ਰੇਕ ਲੈਣੇ
1: ਲਓ ਜੀ ਲਓ ਲੈਣੀ ਬੜੀ ਹਾਂਜੀ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
5: ਸੁਣੋ ਜੀ ਗੱਡੀ ਅਕਸ਼ਾ ਜੁਐਲਰਸ ਵੱਲ ਲੈ ਲਓ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਾ ਜੁਐਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਭਾਜੀ ਇਹ ਵੀ ਮੇਰਾ ਫੇਵਰੇਟ ਗਾਣਾ ਸੀ ਔਰ ਇਹਦੇ ਵਿੱਚ ਮੈਂ ਤੈਨੂੰ ਖਬਰ ਦੱਸਦਾ
1: ਕਿਹੜਾ ਗਾਣਾ ਹੈ ਜਿਹੜਾ ਮੈਂ ਚਲਾਵਾਂ ਤੇ ਤੁਸੀਂ ਕਹੋਗੇ ਮੇਰਾ ਫੇਵਰੇਟ ਨਹੀਂ
0: ਇਹ ਇਹਦੇ ਵਿੱਚ ਨਾ
1: ਇਹ ਉਧਰ ਚੱਲਦੇ ਸੀਗੇ
0: ਕਿੱਧਰ
1: ਉਸ ਮੁਲਕ ਚ
0: ਯੁਗਾਂਡਾ ਚ
1: ਨਾ ਨਾ ਤੁਹਾਡੇ ਅੰਮ੍ਰਿਤਸਰ ਚ
0: ਅੰਮ੍ਰਿਤਸਰ ਹਾਂ ਉਦੋਂ ਚੱਲਦੇ ਸੀ ਏਦਾਂ ਦੀ ਹੈ
1: ਮੈਂ ਕਿਹਾ ਕਿਤੇ ਉੱਥੇ ਫਿਲਟਰ ਹੋ ਕੇ ਆਉਂਦੇ
0: ਹੋਣਗੇ ਉਹ ਲਾਗੇ ਲਾਗੇ ਤੇ ਹੈਗਾ ਆਪਣਾ ਬਾਰਡਰ ਇੱਕ ਹੀ ਤੇ ਹੈਗਾ ਵਾ ਭਾਜੀ
1: ਏਦਾਂ ਅੰਮ੍ਰਿਤਸਰ ਤੇ ਆਹ ਦਿੱਲੀ
0: ਨਾਲ ਹੀ ਪੈਦਲ ਹੀ ਚੱਲ ਜਾਈਦਾ ਬਸ ਹਾਂ ਅੱਛਾ ਹਾਂ ਤੇ ਨਿਊਜ਼ ਜਿੱਦਾਂ ਤੁਸੀਂ ਦੱਸਦੇ ਹੋ ਨਾ ਇਹਦੀ ਮੈਂ ਤੁਹਾਨੂੰ ਨਿਊਜ਼ ਦੱਸਦਾ ਇਹ
1: ਅੰਮ੍ਰਿਤਸਰ ਤੋਂ ਪੈਦਲ ਚੱਲ ਕੇ ਤੁਸੀਂ ਪਾਕਿਸਤਾਨ ਚੱਲ ਜਾਓਗੇ ਦਿੱਲੀ ਨਹੀਂ ਜਾਓਗੇ
0: ਸਹੀ ਗੱਲ ਹਾਂ ਇਹ ਗੱਲ ਹੈ ਹਾਂ ਕੋਈ ਨੀ ਉੱਧਰ ਹੀ ਚੱਲ ਜਾਵਾਂਗੇ ਫਿਰ ਹੋਰ ਕੀ ਹੈ ਤੇ ਇਹ ਜਿਹੜਾ ਗਾਣਾ ਹੈ ਨਾ
1: ਗੱਦਾਰ
0: ਦੇਖੋ ਕਿੱਥੇ ਕਿਹੜਾ ਸ਼ੋਅ ਹੁੰਦਾ ਵਾ ਕਿੱਧਰ ਲੈ ਕਿੱਧਰ ਪਾਸੇ ਲੈ ਜਾਂਦੇ ਆ ਯਾਰ ਭਾਈ ਤੇ ਕੀ ਹੈ ਯਾਰ ਤੇ ਯਾਰ ਕਿਤੇ ਇੰਡੀਆ ਪਾਕਿਸਤਾਨ ਕਰਵਾ ਤਾ
1: ਅਸ਼ਰਫ ਅਲੀ ਅਸ਼ਰਫ ਅਲੀ
0: ਮੈਂ ਉਹ
1: ਹਿੰਦੁਸਤਾਨ ਜ਼ਿੰਦਾਬਾਦ
0: ਥਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਨਾਕਾ ਬਟੋ
1: ਨਾਕਾ ਬਟੋ
0: ਨਹੀਂ ਨਲਕਾ ਨਲਕਾ ਬਟੋ ਨਲਕਾ ਵੀ ਤੇ ਬਟਣਾ ਨਾ ਬਾਅਦ ਚ ਬਾਬਾ
1: ਅੱਛਾ ਮੈਂ ਕਿਤੇ ਉਹ ਤੁਹਾਡੇ ਚ ਸਾਊਥ ਇੰਡੀਅਨ ਆ ਗਿਆ
0: ਅੱਛਾ
1: ਕਹਿੰਦਾ ਮੈਨੂੰ ਤਮਿਲ ਆਉਂਦੀ ਹੈ ਕਹਿੰਦਾ ਬੋਲ ਕੇ ਦਿਖਾ ਕਹਿੰਦਾ
0: ਦੇਖੋ ਮੇਰੀ ਨਿਊਜ਼ ਨੀ ਪੂਰੀ ਹੋਣ ਦਿੱਤੀ ਇਹ ਜਿਹੜਾ ਗਾਣਾ ਸੀ ਨਾ ਇਹ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਐਂਟਰੀ ਦਾ ਗਾਣਾ ਸੌਂਗ ਸੀ ਸਭ ਤੋਂ ਪਹਿਲਾਂ ਇਹ ਆਇਆ ਸੀ
1: ਦੀਵਾਨਾ ਹਾਂ ਉਹਦੀ ਪਹਿਲੀ ਫਿਲਮ
0: ਐਂਟਰੀ ਗਾਣਾ
1: ਫਿਲਮ ਚ ਵੀ ਐਂਟਰੀ
0: ਉਦੋਂ ਇਸ ਗਾਣੇ ਤੋਂ ਉਹਦੀ ਐਂਟਰੀ ਹੁੰਦੀ ਆ
1: ਪਰ ਦੀਵਾਨਾ ਉਹਦੀ ਪਹਿਲੀ ਹਾਂ ਦੀਵਾਨਾ
0: ਨਹੀਂ ਉਹੀ
1: ਰਿਸ਼ੀ ਕਪੂਰ ਵਾਲੀ ਨਾ
0: ਹੁੰਦੀ ਸੀ ਜਦੋਂ ਰਿਸ਼ੀ ਕਪੂਰ ਬਣ ਜਾਂਦਾ
1: ਤੁਮੇ ਪਿਆਰ
0: ਹੁਣ ਯਾਦ ਭੁੱਲ ਗਿਆ ਵੈ ਕਿੰਨਾ ਪੁਰਾਣਾ ਸੀ
1: ਤੁਸੀਂ ਦੇਖਿਆ ਨੀ ਫੌਜੀ ਕਦੇ
0: ਫੌਜੀ ਇੱਕ ਵਾਰੀ ਵੈਸੇ ਵੇਖਿਆ ਇੱਕ ਵਾਰੀ ਇੰਨਾ ਜਿਆਦਾ ਨੀ ਦੇਖਿਆ
1: ਅੰਮ੍ਰਿਤਸਰ ਦੇ ਤਾਂ ਲਾਗੇ ਫੌਜੀ ਬਾਰਡਰ ਤੇ
0: ਭਾਜੀ ਜਦੋਂ ਮੈਨੂੰ ਹਲੇ ਤੱਕ ਯਾਦ ਹੈ ਜਦੋਂ ਏਦਾਂ ਲੜਾਈਆਂ ਲੜੀਆਂ ਦਾ ਮਾਹੌਲ ਨਹੀਂ ਹੁੰਦਾ ਉਦੋਂ ਸਾਡੇ ਘਰ ਦੇ ਲਾਗੋ ਦੀ ਏਦਾਂ ਫੌਜੀਆਂ
1: ਲੰਘਾ ਜਿਹੜਾ ਹੁਣ ਡਰਾਮਾ ਜਿਹਾ ਹੋਇਆ ਸੀਗਾ ਇਹਨਾਂ ਨੇ ਹੁਣ ਕੀਤਾ ਸੀਗਾ ਉਦੋਂ ਵੀ ਆਏ ਸੀਗੇ ਫੌਜੀ
0: ਹੁਣ ਕਿਹੜਾ ਕੀਤਾ ਸੀ
1: ਆਹ ਡਰਾਮਾ ਕੀਤਾ ਨੀ ਸੀ ਇੰਡੀਆ ਪਾਕਿਸਤਾਨ ਦੋਹਾਂ ਨੇ ਹੁਣ
0: ਅੱਛਾ ਨਹੀਂ
1: ਪਿਛਲੇ ਸਾਲ
0: ਮੈਂ ਨਿਊਜ਼ ਹੁਣ ਘੱਟ
1: ਨਕਲੀ ਲੜਾਈ ਕੀਤੀ ਸੀ
0: ਡਰਾਮਿਆਂ
1: ਤੋਂ ਯਾਦ ਆਈ ਗੱਲ ਕਿ ਚਾਈਨਾ ਦੀ ਇੱਕ ਅਗਲੀ ਖਬਰ ਹੈਗੀ
0: ਡਰਾਮਾ ਕੁਈਨ
1: ਨਹੀਂ ਨਹੀਂ ਖਬਰ ਬੜੀ ਘੈਂਟ
0: ਖਬਰ ਬੜੀ
1: ਐਂਟਰਪ੍ਰੀਨਿਓਰ ਦੀਆਂ ਖਬਰਾਂ ਸੁਣਾਈਆਂ ਸੀ ਨਾ
0: ਹੁਣ ਫੇਰ ਉਹ ਜੀ ਹੈ ਚੁਗਲੀਆਂ ਵਾਲੀ
1: ਨਾ ਇਹ ਹੈਗੀ ਹੈ ਏ ਆਈ ਦੇ ਨਾਲ ਜੁੜੀ ਹੋਈ
0: ਓਕੇ
1: ਸੋ ਏ ਆਈ
0: ਹੋ ਗਈ
1: ਤੇ ਚਾਈਨਾ ਦੇ ਵਿੱਚ ਫੇਸ ਲਾਇਸੈਂਸਿੰਗ ਜਿਹੜੀ ਆ ਹੁਣ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਬਿਜ਼ਨਸ ਚੱਲ ਰਿਹਾ ਫੇਸ
0: ਲਾਇਸੈਂਸਿੰਗ
1: ਸੋ ਬੇਸਿਕਲੀ ਹੋ ਕੀ ਰਿਹਾ ਹੈ ਕਿ ਇਹਦੇ 'ਚ ਜਿਹੜਾ ਲੋਕਾਂ ਨੇ ਏ ਆਈ ਚੈਨਲਸ ਚਲਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ
0: ਹਾਂਜੀ
1: ਹਨਾ ਵੀ ਮੰਨ ਲਓ ਮੇਰਾ ਏ ਆਈ ਚੈਨਲ ਹੈ ਮੈਂ ਫੇਸਲੈਸ ਚੈਨਲ ਹੈ ਵੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ
0: ਠੀਕ
1: ਪਰ ਮੈਂ ਕੰਟੈਂਟ ਐਵਰੀ ਡੇ ਦੇਣਾ
0: ਹਾਂਜੀ
1: ਤਾਂ ਉਹਦੇ 'ਚ ਆਮ ਲੋਕਾਂ ਤੋਂ ਪੁੱਛਦੇ ਨੇ ਕਿ ਵੁੱਡ ਯੂ ਲਾਈਕ ਟੂ ਗਿਵ ਯੂਅਰ ਫੇਸ ਤੇ ਉਹ ਫੇਸ ਦੇ ਉੱਤੇ ਫਿਰ ਉਹ ਏ ਆਈ ਪੂਰਾ ਦਾ ਪੂਰਾ ਉਸ ਹੀ ਫੇਸ ਨੂੰ ਲੈ ਕੇ ਪੂਰਾ ਦਾ ਪੂਰਾ ਚੈਨਲ ਘੜਿਆ ਜਾਊਗਾ ਤੁਸੀਂ ਨਹੀਂ ਹੈਗੇ
0: ਅੱਛਾ ਮਤਲਬ
1: ਉਹ ਵੀ ਨਹੀਂ ਹੈਗਾ ਹੈਗਾ ਏ ਆਈ ਹੈ ਬਟ ਫੇਸ ਤੁਹਾਡਾ ਯੂਜ਼ ਕਰ ਰਹੇ ਨੇ
0: ਉਹ ਫੇਸ ਬਾਰ ਇੱਕ ਹੀ ਬੰਦੇ ਦਾ ਓਰੀਜਨਲ ਫੇਸ
1: ਇੱਕ ਫੇਸ ਦੀ ਕੀਮਤ 700-800 yen ਤੋਂ ਲੈ ਕੇ ਹਜ਼ਾਰਾਂ ਲੱਖਾਂ ਦਾ yen ਤੱਕ
0: ਮਤਲਬ ਜਿਹੜਾ ਫੇਸ ਆਪਣਾ ਯੂਜ਼ ਕਰ ਲਈ ਦਊਗਾ
1: ਹਾਂਜੀ ਹਾਂਜੀ
0: ਉਹ ਅੱਛਾ
1: ਤੁਸੀਂ ਆਪਣੇ ਫੇਸ ਦਾ ਇੱਕ ਉਹ ਮਤਲਬ ਫੇਸ ਐ ਕੱਢ ਕੇ ਨਹੀਂ ਦੇਣਾ ਹੈਗਾ
0: ਪਰ
1: ਤੁਹਾਡੀ ਇਮੇਜ ਜਿਹੜੀ ਹੈਗੀ ਹੈ ਉਹ ਜੇ ਤੁਸੀਂ ਉਹਨਾਂ ਨੂੰ
0: ਦੇ ਦੋ ਪੇ ਕਰ ਲਗੇ
1: ਹਾਂ ਉਹਨੂੰ ਪੇ ਨਹੀਂ ਕਰਨਗੇ ਇੱਕ ਵਾਰ ਵਨ ਟਾਈਮ ਉਸ ਤੋਂ ਬਾਅਦ ਉਸ ਚੈਨਲ ਤੋਂ ਚਾਹੇ ਉਹ ਲੱਖਾਂ ਡਾਲਰ ਕਮਾਉਣ ਚਾਹੇ ਕਰੋੜਾਂ ਕੱਲ ਨੂੰ ਤੁਸੀਂ ਕਲੇਮ ਨਹੀਂ ਲੈ ਸਕਦੇ
0: ਮਤਲਬ ਫਿਰ ਭਾਵੇਂ ਜਿੰਨੀ ਵਾਰੀ ਮਰਜ਼ੀ ਯੂਜ਼ ਕਰ ਲਓ ਮਤਲਬ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਪੈਸੇ ਦੇ ਦਿੱਤੇ ਵਨ ਟਾਈਮ ਇਨਵੈਸਟਮੈਂਟ ਕਰ ਦਿੱਤੀ ਤੁਹਾਡੇ ਤੇ ਉਸ ਤੋਂ ਬਾਅਦ
1: ਸ਼ੁਰੂਆਤ ਆਥੋਰਾਈਜ਼ੇਸ਼ਨ ਤੋਂ ਫੀਸ ਤੋਂ ਸ਼ੁਰੂ ਹੁੰਦੀ ਹੈ 50 yuan ਫੀਸ ਹੈ
0: ਠੀਕ ਹੈ
1: 50 yuan ਲਗਭਗ ਕਿੰਨੇ ਮੰਨ ਕੇ ਚੱਲੋ ਤੁਸੀਂ
0: ਕੀ ਲੈਣਾ ਆਪਾਂ ਕਿਹੜੇ ਲੜੇ
1: ਨਹੀਂ ਲਗਭਗ $15-20 ਆਸਟ੍ਰੇਲੀਅਨ ਡਾਲਰ
0: ਯਾਨੀ $15-20 ਦਾ ਤੁਹਾਨੂੰ ਸਟਾਰਟਿੰਗ ਦੇ ਠੀਕ ਹੈ
1: ਫਿਰ ਉਹ ਤੋਂ ਬਾਅਦ ਤੁਹਾਨੂੰ 10,000 90,000 yuan ਤੱਕ ਜਿਹੜੇ ਨੇ ਮਿਲ ਸਕਦੇ
0: ਨਹੀਂ ਪਰ ਤੁਸੀਂ ਤੇ ਪਹਿਲਾਂ ਹੋਰ ਕੋਈ ਰੇਟ ਦੱਸਿਆ ਸੀ ਮੈਂ
1: ਇਹ ਆਥੋਰਾਈਜ਼ੇਸ਼ਨ ਫੀਸ ਹੈ
0: ਉਹ ਕੀ ਹੁੰਦਾ ਮਤਲਬ
1: ਆਥੋਰਾਈਜ਼ੇਸ਼ਨ ਮੈਂ ਆਥੋਰਾਈਜ਼ ਕਰਦਾ ਕਿ ਹਾਂ ਮੇਰਾ ਫੇਸ ਯੂਜ਼ ਕਰਨਾ ਸ਼ੁਰੂ ਕਰ ਉਹ ਤੋਂ ਬਾਅਦ ਜਿਵੇਂ ਜਿਵੇਂ ਚੈਨਲ ਵੱਧ ਗਿਆ ਤੇ ਫਿਰ ਤੁਹਾਡੀ ਡਿਪੈਂਡ ਕਰਦਾ ਕਿ ਤੁਹਾਡਾ ਫੇਸ ਉਸ ਦੇ ਉੱਤੇ ਕਿੰਨੀ ਕੁ ਉਹਨੂੰ ਫੀਡਬੈਕ ਆ ਰਹੀ ਹੈਗੀ ਹੈ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਫੀਸ ਫਿਰ ਦੇਣ ਲੱਗ ਜਾਂਦੇ ਨੇ
0: ਮਤਲਬ ਤੁਸੀਂ ਤਾਂ ਪਹਿਲਾਂ ਕਹੇ ਨਾ ਇੱਕੋ ਵਾਰੀ ਦੇਣੀ ਆ
1: ਪਰ ਦੇਣੀ ਇੱਕੋ ਹੀ ਵਾਰ ਹੈ
0: ਅੱਛਾ ਅੱਛਾ ਦੇਣੀ ਇੱਕੋ ਵਾਰੀ ਹੈ ਪਰ ਉਹ ਡਿਪੈਂਡ ਕਰਦਾ ਹੈ ਕਿਸ ਹਿਸਾਬ
1: ਮਤਲਬ ਇਟਸ ਆਥੋਰਾਈਜ਼ੇਸ਼ਨ ਫੀਸ ਤੁਹਾਨੂੰ ਦੇਤੀ
0: ਠੀਕ ਹੈ
1: ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੇ ਨਹੀਂ ਕਰਨਾ
0: ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਡਕਟ
1: ਚੈਨਲ ਚਲਾਣਾ ਚੈਨਲ ਚੱਲ ਗਿਆ ਉਹ ਤੋਂ ਬਾਅਦ ਫਿਰ ਉਹ ਤੁਹਾਨੂੰ ਫੀਸ ਦੇ
0: ਜਿਹੜੀ ਜਿਹੜਾ ਵੀ ਪ੍ਰੋਫਿਟ ਦੇ ਹਿਸਾਬ ਨਾਲ ਉਹ ਪਰ ਬਾਅਦ ਚੋਂ ਨਹੀਂ ਬਾਅਦ ਚੋਂ ਜਿੰਨਾ ਮਰਜ਼ੀ ਪ੍ਰੋਫਿਟ ਆਵੇ ਇੱਕ ਵਾਰੀ ਦੇਤਾ ਉਸ ਤੋਂ ਬਾਅਦ ਜੋ
1: ਉਹ ਤਾਂ ਤੈਅ ਹੋ ਜਾਣਾ ਨਾ ਕੰਟਰੈਕਟ ਦੇ ਵਿੱਚ ਵੀ ਆ ਮੇਰੀ $500 $500 ਆਥੋਰਾਈਜ਼ੇਸ਼ਨ ਫੀਸ ਹੈ ਉਹ ਤੋਂ ਬਾਅਦ ਮੈਂ 1,00,000 ਯੁਆਨ ਲਊਂਗਾ ਜਾਂ 10,000 ਯੁਆਨ
0: ਤੋਂ ਬਾਅਦ ਚੋਂ ਹਾਂ ਠੀਕ ਹੈ ਆਪਾਂ ਵੀ ਚੱਲੀਏ ਫਿਰ ਉੱਥੇ
1: ਚਾਈਨੀਜ਼ ਫੇਸ ਚਾਹੀਦਾ ਭਾਜੀ
0: ਅੱਛਾ ਯਾਰ
1: ਹਾਂ ਦੇਖੋ ਕਿ ਮੇਰਾ ਚਾਈਨੀਜ਼ ਫੇਸ ਬਣ ਗਿਆ
0: ਅੱਖਾਂ ਬੰਦ ਕਰ ਰਾਤ ਨੂੰ ਜਦੋਂ ਚਾਈਨੀਜ਼ ਹੀ ਹੁੰਦੇ ਆ ਆਪਾਂ ਅੱਖਾਂ ਜਦੋਂ ਬੰਦ ਕਰਕੇ ਬਸ
1: ਅੱਖਾਂ ਝੁੱਟੀਆਂ ਕਰ ਲਓ
0: ਅੱਛਾ ਬਸ ਘੁੱਟ ਕੇ ਅੱਖਾਂ ਬੰਦ ਕਰੋ ਤੇ ਚਾਈਨੀਜ਼ ਬਣ ਗਿਆ ਸਿੰਪਲ ਅੱਖਾਂ ਬੰਦ ਕਰਕੇ ਨਹੀਂ
1: ਬਣਦਾ ਕਲਬੂਸ਼ਨ ਕਰਵਦਾ
0: ਮੈਨੇ ਤੂੰ ਇਹ ਬੋਲਾ ਤਾ ਭਾਜੀ ਤੁਸੀਂ ਕਿਹਾ ਸੀ ਤੁਹਾਡਾ ਸਟੂਲ ਉਹ ਨੀ ਹੋਇਆ ਆਹ ਪੀਆ ਕਰੋ ਫਿਰ
1: ਫਾਈਬਰ ਪੀਆ ਕਰੋ
0: ਫਾਈਬਰ ਪਿਆ ਕੇ ਤੁਹਾਡਾ ਉਹ ਜਿਹੜਾ ਇਹ ਕਰਦੇ ਹੋ ਤੁਸੀਂ ਉਹ ਠੀਕ ਹੋ ਜਾਏਗਾ ਇਹ ਕਿੱਥੇ ਗਈ ਸੀ ਏ ਬੀ ਸੀ ਨਿਕਲ ਗਈ ਸੀ ਨਿਕਲ ਗਈ ਸੀ ਹਾਏ ਹਾਏ ਦੇਖੋ
1: ਅੱਛਾ
0: ਹਾਂਜੀ
1: ਏ ਬੀ ਸੀ ਤੋਂ ਯਾਦ ਆਇਆ ਪੜ੍ਹਾਈ ਦੀ ਖ਼ਬਰ ਆ ਗਈ
0: ਪੜ੍ਹਾਈ ਵਾਲੀ ਖ਼ਬਰ
1: ਹੈ ਇਹਨਾਂ ਦਿਨਾਂ 'ਚ ਇੰਡੀਆ 'ਚ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਖ਼ਬਰ
0: ਹਾਂਜੀ
1: ਆਈ ਆਈ ਟੀ ਮੁੰਬਈ ਦੇ ਵਿੱਚ ਨਾ ਇੱਕ ਜਵਾਕ ਨੇ ਸੁਸਾਈਡ ਕਰ ਲਿਆ ਸੀ
0: ਉਹ ਅੱਛਾ
1: ਤੇ ਛੱਤ ਦੇ ਨਾਲ ਲਟਕੇ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਦੇ ਯੂਨੀਵਰਸਿਟੀ ਦੇ ਹੋਸਟਲ 'ਚ ਕਮਰਿਆਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਹੁਣ ਆਈ ਆਈ ਟੀ ਮੁੰਬਈ ਨੇ ਸਾਰੇ ਕਮਰਿਆਂ 'ਚ ਹੋਸਟਲਾਂ ਦੇ ਵਿੱਚੋਂ ਛੱਤ ਵਾਲੇ ਪੱਖੇ ਕੱਢਤੇ ਨੇ
0: ਤੇ
1: ਉਹਨਾਂ ਨੇ ਪੈਡੈਸਟਲ ਫੈਨ ਪੂਰੇ ਮੁੰਬਈ ਕੈਂਪਸ ਦੇ ਵਿੱਚ ਦੇਣੇ ਸ਼ੁਰੂ ਕਰਤੇ ਵੀ ਆਹ ਆਹ ਜਿਹੜਾ ਫੈਨ ਆ ਆਹ ਖੜਾ ਕਰਕੇ ਇਹ ਕਮਰੇ 'ਚ ਰੱਖੋ
0: ਉਹ ਫਿਰ
1: ਵੀ ਕਾਂਟ ਗਿਵ ਯੂ
0: ਮਤਲਬ ਫਿਰ ਉਂਗਲਾਂ ਹੀ ਕੱਟ ਸਕਦੇ ਆ ਜਦੋਂ ਉਂਗਲਾਂ ਦੇ ਪੈਸੇ ਦੀ ਹੁੰਦੀ ਪਰ ਨਹੀਂ ਵੈ ਭਾਈ ਗੁੱਡ ਆਈਡੀਆ ਯਾਰ
1: ਗੁੱਡ ਆਈਡੀਆ
0: ਪਰ ਇਹ ਜੇ ਕਿਤੇ ਆਈ ਜੀ ਆਈ ਟੀ ਵਾਲੇ ਜਿਹੜੇ ਆ ਨਾ ਜੇ ਕਿਤੇ ਉਹ 3 ਇਡੀਅਟ ਫਿਲਮ ਦੇਖ ਲੈਂਦੇ ਨਾ ਉਹਨਾਂ ਨੇ ਉਹ ਤੋਂ ਬਾਅਦ ਵੀ ਕਰ ਦੇਣੇ ਸੀ
1: ਅੱਛਾ
0: ਤੁਹਾਨੂੰ ਯਾਦ ਆ 3 ਇਡੀਅਟ 'ਚ ਜਦੋਂ ਬੰਦਾ ਬੱਚਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਉੱਪਰ ਨਾ ਪ੍ਰੋਜੈਕਟ ਬਣਾਉਣ ਡਿਆ ਹੁੰਦਾ ਤੇ ਉਹ ਜਿਹੜਾ ਕੀ ਉਹ ਜਿਹੜਾ ਬੜੇ ਬੂਮਨੇ ਰਾਣੀ ਉਹ ਉਹਨਾਂ ਨੂੰ
1: ਕਹਿੰਦਾ ਬੂਮਨੇ ਰਾਣੀ
0: ਉਹੀ ਹੈ ਨਾ
1: ਬੂਮਨੇ ਰਾਣੀ
0: ਬੂਮਨ ਅੱਛਾ ਇਹ
1: ਜਿਵੇਂ ਬੂਮਨ ਹਾਲ ਹੈ
0: ਆ ਉਹੀ ਮੈਂ ਕਹਿਣ ਲੱਗਾ ਮੈਂ ਕਿ ਇਹਦੇ ਨਾਂ ਤੇ ਹੀ ਬਣਿਆ ਤੇ ਨਹੀਂ ਬੂਮਨ ਹਾਲ ਸਾਡਾ ਅੱਛਾ ਤੇ ਉਹ ਜਦੋਂ ਨਾ 3 ਇਡੀਅਟ 'ਚ ਉਹਨੂੰ ਦਿੰਦਾ ਨਹੀਂ ਹੈ ਪ੍ਰੋਜੈਕਟ ਨਾ
1: ਹਾਂਜੀ ਹਾਂਜੀ ਉਹ
0: ਬੜੀ ਮਿਹਨਤ ਕਰਦਾ ਤੇ
1: ਜਿੰਮੀ ਸ਼ੇਰਗਿੱਲ ਲੈ ਲੈਂਦੇ ਨਹੀਂ ਜਿੰਮੀ
0: ਸ਼ੇਰਗਿੱਲ ਨਹੀਂ ਨਹੀਂ ਨਹੀਂ ਜਿੰਮੀ ਸ਼ੇਰਗਿੱਲ ਨਹੀਂ ਜਿੰਮੀ ਸ਼ੇਰਗਿੱਲ
1: ਹੁੰਦਾ ਆਪਣਾ ਫੁਕਰੇ ਵਾਲਾ ਮੁੰਡਾ ਅਲੀ ਅਲੀ
0: ਅਲੀ ਨਹੀਂ ਉਹ ਨਹੀਂ ਮਤਲਬ ਉਹ ਫਿਰ ਅਮੀਰ ਖਾਨ ਹੀ ਬਣਾਉਂਦਾ ਉਹਦਾ ਪ੍ਰੋਜੈਕਟ ਉਹ ਨਾ ਉਹ ਹੁੰਦਾ ਜਿੱਦਾਂ ਇਹਦਾ ਵੀਡੀਓ ਬਣਾਉਣ ਵਾਲਾ
1: ਡਰੋਨ
0: ਬਣਾਉਣਾ ਜਦੋਂ ਫਿਰ ਡਰੋਨ ਉਹਦੇ ਟੇਟੇ ਉੱਥੇ
1: ਜਾਂਦਾ ਫਿਲਮ ਦੇਖੀ ਹੈ ਸਾਰਿਆਂ ਨੇ ਤੁਸੀਂ ਇਹ ਜੀ ਕਿਹੜੀ ਚੀਜ਼ ਦੱਸ ਰਹੇ ਹੋ ਜਿਹੜੀ ਕਿਸੇ ਨੂੰ ਪਤਾ ਨਹੀਂ
0: ਮੈਂ ਸਮਝਿਆ ਕਿਤੇ ਤੁਹਾਨੂੰ ਪਤਾ ਨਹੀਂ ਹੈ
1: ਨਹੀਂ ਮਤਲਬ 3 ਇਡੀਅਟ ਕਿਹਨੇ ਨਹੀਂ ਦੇਖੀ
0: ਅੱਛਾ ਠੀਕ ਹੈ ਮੈਂ 3-4 ਵਾਰੀ ਦੇਖੀ ਆ
1: ਤੁਸੀਂ ਇਹ ਫਿਲਮ ਦੀ ਜਦੋਂ ਸਟੋਰੀ ਦੱਸਦੇ ਹੋ ਨਾ ਫਿਰ ਉਹ 3 ਨਹੀਂ ਰਹਿੰਦੇ 4 ਹੋ ਜਾਂਦੇ
0: ਜਿਹੜਾ ਸੁਣਦਾ ਤੇ ਜਿਹੜਾ ਸੁਣਾਉਂਦੇ ਆ ਤੇ ਉਦੋਂ ਹੀ ਇਹ ਚੀਜ਼ ਹੋ ਜਾਣੀ ਚਾਹੀਦੀ ਪਰ ਨਹੀਂ ਫਿਰ ਵੀ ਚਲੋ ਬਹੁਤ ਵਧੀਆ ਵੀ ਇਹ ਪੱਖੇ ਜਿਹੜੇ ਆ ਥੱਲੇ ਲਾਤੇ ਆ ਕਿਉਂਕਿ ਹੋਰ ਵੀ ਜਿਹੜੇ ਕਾਲਜ ਆ ਉਹ ਵੀ ਏਦਾਂ ਕਰਨ ਇਹ ਕਿਉਂਕਿ ਇਹ ਚੀਜ਼ ਤੇ ਕਿਤੇ ਵੀ ਹੋ ਸਕਦੀ ਆ
1: ਠੀਕ ਆ
0: ਤੇ ਇਹ ਆਪਾਂ ਬਹੁਤ ਵਧੀਆ ਖਬਰ ਸੁਣਾਈ ਸੀ ਜੀ ਤੁਹਾਨੂੰ ਤੁਸੀਂ ਇੱਥੇ ਉਹ ਕਰ ਸਕਦੇ
1: ਹੋ ਆਪਾਂ ਪਿਛਲੀ ਵਾਰ ਜਿਹੜੀਆਂ ਹੋਟਲਸ ਦੱਸੇ ਸੀਗੇ ਹਨਾ ਫਲਾਈਟਸ ਦੱਸੀਆਂ ਸੀਗੀਆਂ ਐਤਕੀ ਵੀ ਕੁਝ ਦੱਸ ਦੇਣਾ
0: ਫਲਾਈਟ ਵਾਲੀ ਐਤਕੀ
1: ਟੌਪ 10 ਫਲਾਈਟਸ ਨਹੀਂ ਸੀ ਦੱਸੀਆਂ
0: ਉਹ ਨਹੀਂ ਟੌਪ 10 ਤੁਸੀਂ ਉਹ ਦੱਸੇ ਸੀ
1: ਅੱਛਾ ਮੈਂ ਫਿਰ ਖਬਰਾਂ 'ਚ ਦੱਸੀਆਂ
0: ਹਾਂ ਤੁਸੀਂ
1: ਚਲੋ ਅੱਜ ਤੁਹਾਨੂੰ ਦੱਸਾਂਗੇ ਟੌਪ 25 ਡੈਸਟੀਨੇਸ਼ਨਸ ਵਰਲਡ ਦੇ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ
0: ਤੁਸੀਂ ਓ ਵਾਹ
1: ਉਹਨਾਂ ਦੇ ਬਾਰੇ ਅੱਜ ਦੇ ਦਿਨ
0: ਦੱਸ ਦਿਓ ਫਿਰ ਅੱਜ ਤੋਂ ਦੱਸ
1: ਤੇ ਨਾਲੇ ਇਵੈਂਟ ਦੱਸ ਦਈਏ
0: ਹਾਂ ਹਾਂ ਉਹ ਵੀ ਦੱਸ ਦਈਏ

0: ਓਕੇ
1: ਸਾਤ ਸਮੁੰਦਰ ਪਾਰ ਮੈਂ ਭਾਜੀ ਇੱਥੇ ਆ ਗਿਆ ਭਾਜੀ ਸੱਤ ਸਮੁੰਦਰ ਆਪਾਂ ਪਾਰ ਕਰਕੇ ਆਏ
2: ਸੱਤ ਸਮੁੰਦਰ ਪਾਰ ਤੁਹਾਨੂੰ ਮੈਂ ਦੁਨੀਆ ਦੀਆਂ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਣਾ ਗਾਣਾ ਕਿੰਨਾ ਵਧੀਆ ਫਿੱਟ ਹੋ ਗਿਆ
1: ਬਹੁਤ ਵਧੀਆ ਫਿੱਟ ਕਰਦਾ
2: ਸੋ ਲੋਨਲੀ ਪਲੈਨਟ ਸੁਣਿਆ ਤੁਸੀਂ ਉਹਦੇ ਤੇ ਆਉਂਦਾ ਹੁੰਦਾ ਸੀਗਾ ਨੈਸ਼ਨਲ ਜੀਓਗ੍ਰਾਫੀ ਦੇ ਉੱਤੇ ਆਉਂਦਾ ਹੁੰਦਾ ਸੀ ਨਾ ਲੋਨਲੀ ਪਲੈਨਟ ਕਰਕੇ
1: ਅੱਛਾ ਉੱਥੇ ਮਤਲਬ ਕੋਈ ਨਹੀਂ ਆਉਂਦਾ
2: ਤੁਸੀਂ ਕੋਈ ਵੀ ਸ਼ੋਅ ਦੇਖਿਆ ਡਿਸਕਵਰੀ ਤੇ ਜਾਂ ਨੈਸ਼ਨਲ ਜੀਓਗ੍ਰਾਫੀ ਦੇ
1: ਨਹੀਂ ਮੈਂ ਡਿਸਕਵਰੀ ਤੇ ਜਦੋਂ ਲਾਉਣਾ ਹੁੰਦਾ ਮੈਂ ਉਸ ਵੇਲੇ ਬੰਦ ਕਰ ਦਿੰਦਾ ਹੁੰਦਾ ਹਾਂ ਮੈਂ ਵਧੀਆ ਨਹੀਂ ਲੱਗਣ ਡਿਆ ਮੈਨੂੰ
2: ਲੋਨਲੀ ਪਲੈਨਟ ਨੇ ਦੱਸਿਆ ਕਿ ਦੁਨੀਆ ਦੀਆਂ ਟੋਪ 25 ਡੈਸਟੀਨੇਸ਼ਨਸ ਕਿੱਥੇ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੈ
1: ਉਹ ਵੈਰੀ ਗੁੱਡ
2: ਇੰਜੋਏ ਕਰ ਸਕਦੇ ਹੈ
1: ਹਾਂਜੀ ਠੀਕ ਹੈ
2: ਹੁਣ ਉਹਦੇ ਚ ਆਸਟ੍ਰੇਲੀਆ ਦੀਆਂ ਵੀ ਨੇ ਕੁਛ ਡੈਸਟੀਨੇਸ਼ਨ ਮਤਲਬ ਆਸਟ੍ਰੇਲੀਆ ਦੀ ਚੜ੍ਹਾਈ ਹੈ ਉਸ ਲਿਸਟ ਦੇ ਵਿੱਚ
1: ਵੈਰੀ ਗੁੱਡ
2: ਬਟ ਉਹਦੇ ਚ ਪਹਿਲੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੀ ਜਿਹੜੀ ਹੈਗੀ ਹੈ
1: ਹਾਂਜੀ
2: ਤੁਸੀਂ ਕਹੋਗੇ ਗੋਲਡ ਕੋਸਟ ਹੈ ਹਨਾ ਜਾਂ ਤੁਸੀਂ ਸਿਡਨੀ ਦੱਸ ਸਕਦੇ ਹੋ ਜਾਂ ਵੋਲੰਗੋਂਗ ਨਿਊ ਕਾਸਲ ਜਾਂ
1: ਸਹੀ ਗੱਲ ਹਾਂ
2: ਫ੍ਰੀਮੈਂਟਲ ਹੋ ਗਿਆ ਪਰਥ ਹੋ ਗਿਆ ਹਨਾ ਜਾਂ ਐਡੀਲੇਡ ਤਸਮੇਨੀਆ ਨੋ ਸਰ ਨੋ
1: ਕਿਹੜਾ ਫਿਰ
2: ਓ ਨੋ
1: ਕੋਣ ਆ ਗਿਆ
2: ਨੋ ਨੋ ਨੋ
1: ਮਾਰਕੀਟ ਚ ਨਵਾ ਆ ਗਿਆ
2: ਨੋ ਨੋ ਨੋ
1: ਉਹ ਪਾਜੀ ਦੱਸ ਵੀ ਦੋ ਨੋ ਨੋ ਨੋ
2: ਬਾਇਰਨ ਬੇ ਜਿਹੜਾ ਐਨਐਸਡਬਲਿਊ ਚ
1: ਬਾਇਰਨ ਬੇ
2: ਹਾਂਜੀ ਹਾਂਜੀ ਹਾਂਜੀ ਬਾਇਰਨ ਬੇ ਜਿਹੜੀ ਹੈ ਪਹਿਲੇ ਨੰਬਰ ਦੇ ਉੱਤੇ ਤੁਸੀਂ ਚਲੋ ਛੱਡੋ ਸਰ
1: ਆਪਾਂ ਬਾਅਦ ਚੋਂ ਗੱਲ
2: ਤੁਸੀਂ ਇੱਥੇ ਹੀ ਨਹੀਂ ਗਏ ਬਾਇਰਨ ਬੇ ਜਿਹੜੀ ਹੈ ਇੱਥੇ ਦੀ ਟੋਪ ਡੈਸਟੀਨੇਸ਼ਨ ਦੇ ਵਿੱਚੋਂ ਇੱਕ ਆਉਂਦੀ ਹੈ ਵੈਸੇ ਦੈਟਸ ਨੋਟ ਓਨਲੀ ਲਿਮਿਟਡ ਟੂ ਬਾਇਰਨ ਬੇ ਬਟ ਉਹਦੇ ਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਬੇਸਿਕਲੀ ਕੀ ਹੈ ਬਾਇਰਨ ਬੇ ਵੈਸੇ ਉਹ ਆਪਣਾ ਆਸਟ੍ਰੇਲੀਆ ਦੇ ਵਨ ਆਫ ਦੀ ਓਨਲੀ ਫਿਊ ਨਿਊਡ ਬੀਚਿਸ ਦੇ ਵਿੱਚੋਂ ਇੱਕ ਹੈਗਾ
1: ਓਕੇ
2: ਪਰ ਬੜੀ ਸੋਹਣੀ ਜਗ੍ਹਾ ਹੈਗੀ ਹੈ ਜਦੋਂ ਤੁਸੀਂ ਕੌਫ ਸਾਰਬਰ ਨੂੰ ਜਾਂਦੇ ਹੋ ਨਾ ਇੱਧਰੋਂ ਆਪਣਾ ਟਵੀਡ ਹੈਡਸ ਤੋਂ ਅੱਗੇ ਇਨਫੈਕਟ ਉਹ ਜਿਹੜਾ ਟਵੀਡ ਦਾ ਪੂਰਾ ਏਰੀਆ ਹੈਗਾ
1: ਓਕੇ
2: ਉਹ ਆਸਟ੍ਰੇਲੀਆ ਦੇ ਵਿੱਚ ਨੰਬਰ ਮਤਲਬ ਉਹ ਵਰਲਡ ਦੇ ਵਿੱਚ ਜਿਹੜਾ ਹੈਗਾ ਉਹ ਟੋਪ 25 ਤੇ ਪਹਿਲੇ ਨੰਬਰ ਦੇ ਉੱਤੇ ਹੈ ਜਾਪਾਨ ਦਾ ਓਕੀਨਾਵਾ ਦੂਜੇ ਨੰਬਰ ਤੇ ਹੈਗਾ ਅਮੈਰੀਕਾ ਚ ਨਿਊ ਮੈਕਸੀਕੋ ਇਹ ਮੈਕਸੀਕੋ ਵਾਲਾ ਮੈਕਸੀਕੋ ਨਹੀਂ ਹੈਗਾ ਨਿਊ ਮੈਕਸੀਕੋ ਅਮੈਰੀਕਾ ਨੇ ਕਬਜ਼ਾ ਲਿਆ ਸੀ ਮੈਕਸੀਕੋ ਤੋਂ
1: ਅੱਛਾ ਠੀਕ
2: ਹੈ ਉਹਨੂੰ ਨਿਊ ਮੈਕਸੀਕੋ ਤੇ ਤੀਜੇ ਨੰਬਰ ਤੇ ਹੈ ਕੁਰੇਸ਼ੀਆ ਦਾ
1: ਕੁਰੇਸ਼ੀਆ
2: ਕੁਰੇਸ਼ੀਆ ਉਹ ਜਿਹੜੀ ਸੋਕਰ ਵਾਲੀ ਟੀਮ
1: ਕੁਰੇਸ਼ੀਆ
2: ਸੋ ਇਹਦਾ ਹੈਗਾ ਤੀਜੇ ਨੰਬਰ ਦੇ ਉੱਤੇ ਸਿਬਨੇਕ ਕਰਕੇ ਇਹਨਾਂ ਦਾ ਸ਼ਹਿਰ ਹੈਗਾ
1: ਠੀਕ ਹੈ
2: ਚੌਥੇ ਨੰਬਰ ਤੇ ਆਉਂਦਾ ਹੈ ਵੀਅਤਨਾਮ ਦਾ ਦਨੰਗ
1: ਦਨੰਗ
2: ਧੁੜ ਹੁੜ ਦਨੰਗ ਦਨੰਗ ਦਨੰਗ
1: ਦਨੰਗ
2: ਪੰਜਵੇਂ ਨੰਬਰ ਤੇ ਆਸਟ੍ਰੇਲੀਆ ਦਾ ਟਵੀਡ
1: ਟਵੀਡ
2: ਤੇ ਛੇਵੇਂ ਨੰਬਰ ਤੇ ਹੈ ਮਾਲਦੀਵ ਦਾ ਫੁਲੀਹੂ
1: ਫੁਲੀ
2: ਨਿਕਰਾਗੁਆ ਦੇ ਵਿੱਚ ਗ੍ਰਾਂਡਾ
1: ਗ੍ਰਾਂਡਾ
2: ਤੇ ਸੱਤਵੇਂ ਅੱਠਵੇਂ ਨੰਬਰ ਤੇ ਜਰਮਨੀ ਦਾ ਦੇਸੂ ਤੇ ਨੌਵੇਂ ਨੰਬਰ ਤੇ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ ਤੇ ਦਸਵੇਂ ਨੰਬਰ ਤੇ ਅਗੇਨ ਅਮੈਰੀਕਾ ਦਾ ਮੈਰੀਲੈਂਡ ਆਹ ਵਾਲਾ
1: ਮੈਰੀਲੈਂਡ ਇਹ ਵਾਲਾ
2: ਇਹ ਆਸਟ੍ਰੇਲੀਆ ਦੇ ਵੀ ਸੋਵੇਂ ਨੰਬਰ ਤੇ ਹੋਣਾ ਸ਼ਾਇਦ
1: ਇੱਥੇ ਤਾਂ ਸਹੀ ਗੱਲ ਆ ਮੈਰੀਲੈਂਡ ਦਾ
2: ਹਾਂ ਇੱਥੇ ਜਿਹੜਾ ਗਿਆ ਕਹਿੰਦੇ ਇੱਕ ਵਾਰ ਫਿਰ ਵਾਪਸ ਅੱਛਾ ਇਹ ਤੋਂ ਇਲਾਵਾ ਅਰਜਨਟੀਨਾ ਇਟਲੀ ਚਾਈਨਾ ਨਿਊਜ਼ੀਲੈਂਡ ਸਪੇਨ ਪਨਾਮਾ ਮੋਨਾਕੋ ਇਹ ਹੈਗੇ ਨੇ ਬਟ ਟੋਪ 25 ਦੇ ਵਿੱਚ ਐਗਜੈਕਟਲੀ ਉੱਥੇ ਮੈਂ ਤੁਹਾਨੂੰ ਰੋਕਿਆ ਸੀਗਾ ਇੰਡੀਆ ਦਾ ਇਹ ਟੋਪ 25 ਦੇ ਵਿੱਚ ਗੁਜਰਾਤ ਡੈਸਟੀਨੇਸ਼ਨ ਜਿਹੜੇ ਕਵੀ ਤੋਂ ਆਓ ਗੁਜਰਾਤ
1: ਅਮਿਤਾਭ ਬੱਚਨ ਸਾਹਿਬ ਨੇ
2: ਕਹਿੰਦੇ ਇਹ ਛੇ
1: ਮਤਲਬ ਗੁਜਰਾਤ ਕਿੰਨੇ ਨੰਬਰ ਤੇ
2: ਇਹ ਹੋਊਗਾ ਬੀਮੇ ਤੁਸੀਂ ਕਿੱਥੇ ਜਾ ਕੇ ਸਭ ਤੋਂ ਆਪਣਾ ਬੈਸਟ ਐਕਸਪੀਰੀਅੰਸ ਤੁਹਾਡਾ ਹੋਇਆ ਉਹ ਚ ਦੂਜੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਜਾ ਚੁੱਕੇ ਹੋ
1: ਓ ਵਾਓ
2: ਪਰ ਪਹਿਲੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਕਦੇ ਵੀ ਨਹੀਂ ਜਾਓਗੇ ਉਹ ਹੈਗੀ ਹੈ ਐਂਟਾਰਟਿਕਾ ਐਂਟਾਰਟਿਕਾ ਚ ਜਾ ਕੇ ਪੋਲਰ ਪਲੰਜ ਕਰੋ ਉਹ ਐਕਸਪੀਰੀਅੰਸ ਤੁਹਾਨੂੰ ਲਾਈਫ ਟਾਈਮ ਨਹੀਂ ਕਦੇ ਮਿਲਣਾ ਦੂਜੇ ਨੰਬਰ ਤੇ ਹੈਗਾ ਆਬੂ ਧਾਬੀ ਦੇ ਵਿੱਚ ਮਿਊਜ਼ੀਅਮ UAE ਦਾ ਉੱਥੇ ਜਾਓ ਤੇ ਇਸ ਤੋਂ ਇਲਾਵਾ USA ਦੇ ਵਿੱਚ ਮਿਨਸੋਤਾ ਦੇ ਉੱਤੇ ਸੇਵਰ ਦੀ ਸਲੋ ਰੋਡ ਦਾ ਐਕਸਪੀਰੀਅੰਸ ਹੈ ਇਹਦੇ ਚ ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀਗਾ ਕੋਈ ਮਿਲਿਆ ਨਹੀਂ ਪਰ ਇੰਡੀਆ ਦੇ ਵਿੱਚ ਜਿਹੜਾ ਹਿਮਾਲਿਆ ਰੀਜਨ ਦੇ ਵਿੱਚ ਦਾਰਜਲਿੰਗ ਦੀ ਜਿਹੜੀ ਟ੍ਰੇਨ ਹੈ ਉਹ ਰਾਈਡ ਤੁਸੀਂ ਕਰੋ, ਉਹ ਕਹਿੰਦੇ ਵੀ ਘੈਂਟ ਹੈ, ਉਹ ਵਨਸ ਇਨ ਅ ਲਾਈਫ ਐਕਸਪੀਰੀਅੰਸ ਹੈਗਾ।
1: ਵੈਰੀ ਗੁੱਡ। ਬੋਲਾ ਉਧਰ ਟ੍ਰੇਨ ਤੇ ਮੇਰੇ ਖਿਆਲ ਨਾਲ ਮੈਂ ਵੀਡੀਓ ਚ ਦੇਖੀ ਹੋਏਗੀ ਸ਼ਾਇਦ।
2: ਹਾਂ, ਆਸਟ੍ਰੇਲੀਆ ਦਾ ਇੱਕੋ ਹੀ ਮਿਲਿਆ, ਮੈਂ ਕਦੇ ਸੁਣਿਆ ਵੀ ਨਹੀਂ ਹੈਗਾ। ਇਮੈਂਸ ਯੂਰ ਸੈਲਫ ਇਨ ਆਰਟ ਇਨ ਦੀ ਰੈੱਡ ਸੈਂਟਰ, ਇਹ ਕੀੜਾ ਰੈੱਡ ਸੈਂਟਰ ਕਿਹੜਾ ਇੱਥੇ?
1: ਰੈੱਡ ਸੈਂਟਰ ਪਤਾ
2: ਨਹੀਂ ਮੈਨੂੰ, ਆਸਟ੍ਰੇਲੀਆ ਦਾ ਐਕਸਪੀਰੀਅੰਸ ਮੈਂ ਕਦੇ ਲਿਆ ਵੀ ਨਹੀਂ ਹੈਗਾ। ਸੋ ਇਹ ਵਨਸ ਇਨ ਅ ਲਾਈਫ ਵਾਲੇ ਐਕਸਪੀਰੀਅੰਸ ਹੈਗੇ ਨੇ ਜੇ ਕਦੇ ਤੁਸੀਂ ਲੈਣੇ ਹੋਏ। ਐਨੀਵੇਜ਼, ਛੁੱਟੀਆਂ ਆ ਗਈਆਂ ਨੇ ਜੀ, ਤੇ ਇੱਕ ਤਾਂ ਰਾਣੀ ਜਿੰਦਾ ਦਾ ਸ਼ੋਅ ਆ ਰਿਹਾ ਹੈਗਾ, ਕਦੋਂ ਆ ਰਿਹਾ ਦੱਸੋ?
1: 24 ਅਕਤੂਬਰ ਨੂੰ ਆ ਰਿਹਾ ਭਾਜੀ, ਤੇ ਤੁਸੀਂ ਸਾਰਿਆਂ ਨੇ ਫੈਮਿਲੀ ਦੇ ਨਾਲ ਆਉਣਾ, ਤੇ ਆਪਾਂ ਰੇਡੀਓ
2: ਆਪਾਂ ਦੇ ਰਹੇ ਹਾਂ, ਡਿਸਕਾਊਂਟ
1: ਵੀ ਹੈ, ਤੇ ਭਾਜੀ ਆਪਾਂ ਮੇਰੇ ਖਿਆਲ ਨਾਲ ਰੇਡੀਓ 15 ਵੈਸੇ ਵੀ ਅਗਰ ਤੁਸੀਂ 10 ਟਿਕਟਾਂ ਖਰੀਦਦੇ ਹੋ ਤੇ 15 ਹੈ, ਤੇ ਨਹੀਂ 4 ਟਿਕਟਾਂ ਖਰੀਦਦੇ ਹੋ ਤੇ 15% ਹੈ, ਤੇ 10 ਖਰੀਦਦੇ ਹੋ ਤੇ 20% ਹੈ।
2: ਰਾਈਟ,
1: ਤੇ 24 ਅਕਤੂਬਰ ਨੂੰ ਹੈ ਵੀ ਭਾਜੀ ਬਲੈਕ ਟਾਊਨ ਦੇ ਲੱਗ ਗਿਆ, ਪਲੰਪਟਨ ਹਾਈ ਸਕੂਲ ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ।
2: ਠੀਕ ਹੈ,
1: ਸ਼ਾਮ ਨੂੰ 5 ਵਜੇ ਗੇਟ ਖੁੱਲਣਗੇ।
2: ਠੀਕ ਹੈ
1: ਭਾਈ, 6 ਵਜੇ ਐਗਜੈਕਟ ਚਾਲੂ ਹੋ ਜਾਣਾ।
2: ਓਕੇ,
1: ਕਿਉਂਕਿ ਜਿਹੜਾ ਥੀਏਟਰ ਹੁੰਦਾ ਨਾ ਭਾਜੀ, ਥੀਏਟਰ ਆਲਵੇਜ਼ ਔਨ ਟਾਈਮ। ਮਤਲਬ ਇਹ ਆਪਾਂ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਲੇਟ ਕਰਾ
2: ਦਈਏ, ਨਹੀਂ ਸਿਨੇਮਾ ਵੀ ਟਾਈਮ ਤੇ ਹੀ ਹੁੰਦਾ,
1: ਉਹੀ ਸੇਮ ਥੀਏਟਰ ਹਮੇਸ਼ਾ ਉਹੀ ਟਾਈਮ ਤੇ ਹੋਏਗਾ, ਪਰ ਇਹ ਵੀ 5 ਵਜੇ ਆਪਾਂ ਗੇਟ ਖੋਲ ਦੇਣੇ ਆ।
2: ਠੀਕ ਹੈ, ਤੇ 6 ਵਜੇ ਸਟਾਰਟ ਕਰ ਦੇਣਾ ਤੁਸੀਂ ਬੈਠੋ। ਪਰ ਉਹਦੇ ਚ ਰਿਕੁਐਸਟ ਇਹ ਹੁੰਦੀ ਹੈ ਆਮ ਤੌਰ ਤੇ, ਕਿਉਂਕਿ ਮੈਂ ਜਦੋਂ ਮਤਲਬ ਮੈਂ ਕਦੇ ਰੰਗ ਮੰਚ ਦਾ ਹਿੱਸਾ ਤਾਂ ਨਹੀਂ ਬਣ ਸਕਿਆ ਕਦੇ,
1: ਹਾਂਜੀ
2: ਇੱਕ ਵਾਰ ਬਣਿਆ, ਪਰ ਗਏ ਜ਼ਰੂਰ ਆ। ਉਹਦੇ 'ਚ ਇੱਕ ਡਿਸਿਪਲਿਨ ਹੁੰਦਾ ਹੁੰਦਾ ਸੀ, ਉਹ ਇਹ ਹੈ ਕਿ ਜੇ ਤੁਸੀਂ ਚੱਲਦੇ ਸ਼ੋਅ ਦੇ ਵਿੱਚ ਐਂਟਰ ਕਰਦੇ ਹੋ ਨਾ, ਉਹ ਨਾਲੇ ਤਾਂ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਉਹਨਾਂ ਨੂੰ
1: ਡਿਸਟਰਬ ਕਰਦੇ ਆ, ਡਿਸਟਰਬ
2: ਹੁੰਦੇ ਨੇ
1: ਸਾਰਾ ਬਹੁਤ,
2: ਤੇ ਵੈਸੇ ਵੀ ਇਹ ਮੰਨਿਆ ਜਾਂਦਾ ਹੈ ਤੁਹਾਨੂੰ ਇੱਕ ਬਹੁਤ ਬੈਡ ਪੰਕਚੁਅਲਿਟੀ ਜਿਹਨੂੰ ਹੈ ਨਹੀਂ ਬੰਦੇ
1: ਨੂੰ, ਸਾਰੇ ਦੇਖਦੇ ਆ ਨਾ, ਫਿਰ ਆ ਕੇ ਮੂੰਹ ਚੁੱਕੇ ਆ ਗਏ
2: ਹਨ, ਤੋ ਕਿਸੇ ਜਗ੍ਹਾ ਤਾਂ ਪੰਕਚੁਅਲਿਟੀ ਦਿਖਾਓ।
1: ਹਾਂ ਸਹੀ ਗੱਲ, ਔਰ ਪਲੱਸ ਭਾਈ
2: ਮਜਬੂਰੀ ਅੱਡ ਚੀਜ਼ ਹੈ,
1: ਮੋਬਾਈਲ ਨਹੀਂ ਆਪਾਂ ਕਰਦੇ ਹਮੇਸ਼ਾ ਸਾਈਲੈਂਟ, ਕਿਉਂਕਿ ਦੱਸਾਂ ਕੀ ਹੈ ਭਾਜੀ,
2: ਨਹੀਂ ਉਹ ਗੇਟ ਤੇ ਬੰਦਾ ਖੜਾ ਹੋਊਗਾ, ਉਹ ਚੈੱਕ ਕਰੂਗਾ ਜੀ ਸਾਈਲੈਂਟ ਤੇ ਕਰੋ, ਬੇਸ਼ੱਕ ਤੁਸੀਂ ਉਹ ਹੈਗਾ, ਪਰ ਉਹ ਤੁਹਾਡਾ ਕਹੂਗਾ ਰਿਕੁਐਸਟ ਕਰਕੇ ਜੀ ਪਲੀਜ਼ ਇੱਕ ਵਾਰ ਸਾਡੇ ਸਾਹਮਣੇ
1: ਸਾਈਲੈਂਟ ਕਰ ਦਿਓ, ਬਾਹਰ ਜਾ ਕੇ ਜੋ ਮਰਜ਼ੀ ਕਰ ਲਿਓ।
2: ਤੇ ਇਹ ਚੀਜ਼ ਹੈਗੀ ਹੈ 24 ਅਕਤੂਬਰ ਨੂੰ ਰਾਣੀ ਜਿੰਦਾ ਸ਼ੋਅ, ਜਿਹੜਾ ਪਲੰਪਟਨ ਦੇ ਵਿੱਚ ਤੁਸੀਂ ਦੇਖਣ ਜਾਓ, ਹਾਂਜੀ 15 HAANJI ਜਦੋਂ ਪਾਓਗੇ, ਤੇ eventbaba.com.au ਦੇ ਉੱਤੇ ਤੁਸੀਂ ਜਾ ਕੇ ਟਿਕਟਾਂ ਲਓ, ਉੱਥੇ ਜਦੋਂ ਇਹ ਕੋਡ ਪਾਓਗੇ ਹਾਂਜੀ 15, ਆਟੋਮੈਟਿਕਲੀ ਤੁਹਾਡੀ ਟਿਕਟ ਦਾ ਰੇਟ ਥੱਲੇ ਆ ਜਾਣਾ, ਸੋ ਇਹ ਯੂਜ਼ ਕਰ ਲਿਓ। ਨਹੀਂ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਿਆ ਹੋਇਆ, ਬਾਰ ਬਾਰ ਪੁੱਛਣ ਦੀ ਬਜਾਏ ਹਾਂਜੀ ਤੇ ਫੇਸਬੁੱਕ ਪੇਜ ਤੇ ਜਾਓ ਸਿਡਨੀ ਦੇ, ਉੱਥੇ ਦੇਖੋ। 23 ਦਿਨ 179 ਇਵੈਂਟ ਹੋਣਗੇ ਪੈਰਾਮੈਟਾ ਦੇ ਵਿੱਚ, 7 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਓਪਨਿੰਗ ਫੈਸਟੀਵਲ ਹੋ ਰਿਹਾ ਪੈਰਾਮੈਟਾ ਮਿਊਜ਼ੀਅਮ ਦਾ,
1: ਉਹ
2: ਬੇਸ਼ੁਮਾਰ ਇਵੈਂਟਸ ਹੈਗੇ ਨੇ ਔਰ ਬੜੇ ਘੈਂਟ ਘੈਂਟ ਇਵੈਂਟਸ ਹੋਣਗੇ, ਸੋ ਫਾਈਨਲੀ ਪਾਵਰ ਹਾਊਸ ਪੈਰਾਮੈਟਾ ਜਿਹੜਾ ਖੁੱਲਣ ਜਾ ਰਿਹਾ ਹੈਗਾ, ਤੁਸੀਂ ਦੇਖੀ ਹੋਣੀ ਹੈ ਉਹ ਬਿਲਡਿੰਗ ਬੜੀ ਹੈ
1: ਜਿਹੜੀ ਟੇਢੀ ਜੀ, ਹਾਂ ਸਹੀ ਗੱਲ ਹੈ, ਸਹੀ ਗੱਲ ਹੈ। ਅੱਛਾ ਉਹ ਮਤਲਬ 7 ਨਵੰਬਰ ਤੋਂ ਲੈ ਕੇ,
2: ਮਤਲਬ ਓਪਨਿੰਗ ਤਾਂ ਉਹਦੀ 7 ਨਵੰਬਰ ਤੋਂ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਤੁਸੀਂ ਟਿਕਟਾਂ ਲੈ ਕੇ ਜਾ ਸਕਿਆ ਕਰੋਗੇ, ਬਟ ਜਿਹੜਾ ਓਪਨਿੰਗ ਦੇ ਲਈ ਉਹਨਾਂ ਨੇ 23 ਦਿਨ ਮਿੱਥੇ ਹੈਗੇ ਨੇ ਕਿ ਉਹ 23 ਦਿਨ ਇਵੈਂਟ ਚੱਲਦੇ ਹੀ ਰਹਿਣਗੇ, ਉਸ ਤੋਂ ਬਾਅਦ ਵੀ ਉਹਦੇ 'ਚ ਹੁੰਦੇ ਰਹਿਣਗੇ, ਬਟ ਓਪਨਿੰਗ ਇਵੈਂਟ ਜਿਹੜੇ ਹੈਗੇ ਨੇ ਉਹ ਤੁਹਾਨੂੰ ਦੇਖਣੇ ਬਣਦੇ ਹੈਗੇ ਨੇ ਉੱਥੇ, ਹਨਾ। ਇਨਫੈਕਟ ਉੱਥੇ ਨਾਸਾ ਦਾ ਇੱਕ ਐਗਜ਼ੀਬਿਸ਼ਨ ਹੈ, ਉਹਦੀ $15 ਦੀ ਟਿਕਟ ਹੈ, ਬੱਚਿਆਂ ਨੂੰ ਲੈ ਕੇ ਜਾਓ, ਬੱਚਿਆਂ ਦੇ ਲਈ ਫ੍ਰੀ ਹੈ, ਤੁਹਾਡੀ $15 ਦੀ ਹੈ, ਪੂਰਾ ਜਿਵੇਂ ਐਨ ਐਕਸਪੀਰੀਅੰਸ ਤੁਹਾਨੂੰ ਮਿਲੂਗਾ। ਇਨਫੈਕਟ ਉੱਥੇ ਐਸਟ੍ਰੋਨੋਟਸ ਵੀ ਮੌਜੂਦ ਹੋਣਗੇ। ਲੇਟ ਨਾਈਟ ਤੱਕ ਖੁੱਲਾ ਰਹੂਗਾ, 9 ਵਜੇ ਤੱਕ ਖੁੱਲਾ ਰਹੂਗਾ, ਪਰ ਉਸ ਤੋਂ ਬਾਅਦ ਨੀ, ਉਹ ਤੋਂ ਬਾਅਦ ਉਹ ਨਾਰਮਲੀ ਮਿਊਜ਼ੀਅਮ 5 ਵਜੇ ਬੰਦ ਹੋ ਜਾਂਦੇ ਨੇ, ਉਹ ਵੀ ਹੋਇਆ ਕਰੂਗਾ। ਤੇ ਹਰ ਇੱਕ ਦਿਨ ਜ਼ਿਆਦਾਤਰ ਇਵੈਂਟ ਜਿਹੜੇ ਨੇ ਉਹ ਫ੍ਰੀ ਨੇ, ਜ਼ਿਆਦਾਤਰ ਇਵੈਂਟ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਪਰ ਉਸ ਤੋਂ ਬਾਅਦ ਫਿਰ ਟਿਕਟਾਂ ਸ਼ੁਰੂ ਹੋਣੀਆਂ। ਸੋ ਆਈ ਵੁੱਡ ਸੁਜੈਸਟ ਕਿ ਜੇ ਤੁਸੀਂ ਰਹਿ ਰਹੇ ਹੋ ਉੱਥੇ ਪੈਰਾਮੈਟਾ 'ਚ ਜਾਂ ਆ ਰਹੇ ਹੋ ਬਾਹਰ,
1: ਲਾਗੇ ਲਾਗੇ
2: 7 ਤੋਂ ਲੈ ਕੇ 29 ਨਵੰਬਰ ਦੇ ਦਰਮਿਆਨ ਜਾ ਕੇ ਆਓ, ਜ਼ਰੂਰ ਨਜ਼ਾਰੇ ਆਣਗੇ। ਤੇ ਬਾਕੀ ਉੱਥੇ ਬੱਸ ਦੇ ਰਾਹੀਂ ਵੀ ਜਾ ਸਕਦੇ ਹੋ, ਲਾਈਟ ਰੇਲ ਵੀ ਉੱਥੇ ਰੁਕਦੀ ਹੈਗੀ ਹੈ, ਹਨਾ। ਤੇ ਬੜੀਆਂ ਘੈਂਟ ਘੈਂਟ ਚੀਜ਼ਾਂ ਉੱਥੇ ਲਿਆ ਕੇ ਉਹਨਾਂ ਨੇ ਰੱਖਤੀਆਂ। ਮਿਊਜ਼ੀਅਮ ਯਾਰ ਪਹਿਲੀ ਵਾਰ ਆਇਆ ਵੈਸਟਰਨ ਸਿਡਨੀ ਦੇ ਵਿੱਚ,
1: ਸਹੀ ਗੱਲ ਆ। ਨਹੀਂ ਨਹੀਂ,
2: ਮਿਊਜ਼ੀਅਮ ਦੇਖਣ ਦੇ ਲਈ ਸਿਟੀ ਵੱਲ ਜਾਣਾ ਪੈਂਦਾ, ਹੁਣ ਤੁਹਾਡੇ ਕੋਲ ਬਲੈਕ ਟਾਊਨ ਦੇ ਵਿੱਚ ਉਹ ਵੀ ਹੈਗਾ, ਵੈਟ ਐਂਡ ਵਾਈਲਡ ਹੈ ਨਾ, ਬਲੈਕ ਟਾਊਨ 'ਚ ਤੁਹਾਡੇ ਕੋਲ ਜ਼ੂ ਹੈਗਾ, ਪੈਰਾਮੈਟਾ 'ਚ ਤੁਹਾਡੇ ਕੋਲ ਮਿਊਜ਼ੀਅਮ ਹੈਗਾ, ਵੈਸਟਰਨ ਸਾਈਡ ਤੁਹਾਡੇ ਕੋਲ ਨਵਾਂ ਏਅਰਪੋਰਟ ਹੈਗਾ, ਸਾਰਾ ਕੁਝ ਤੁਹਾਡੇ ਕੋਲ ਵੈਸਟ ਦੇ ਵਿੱਚ ਹੁਣ ਸਿਡਨੀ ਦੇ ਵਿੱਚ ਹੈਗਾ, ਤੇ ਇੰਜੋਏ ਕਰੋ ਇੱਧਰਲੇ ਏਰੀਆਜ਼ ਨੂੰ।
1: ਬਿਲਕੁਲ ਬਿਲਕੁਲ।
2: ਪੈਨਰਿਚ ਬੀਚ ਵੀ ਹੈ।
1: ਇਕਲੌਤਾ
2: ਬੀਚ ਹੋਣਾ ਜਿਹਨੂੰ ਗੇਟ ਲੱਗੇ ਹੋਏ ਨੇ, ਕਮਾਲ ਹੈ
1: ਯਾਰ।
2: ਨਹੀਂ ਚਲੋ ਠੀਕ ਹੈ, ਦੇਖੋ ਇੰਜੋਏ ਕਰੋ, ਗਵਰਨਮੈਂਟ ਇੰਨਾ ਕੁਝ ਦੇ ਰਹੀ ਹੈਗੀ ਵੈਸਟਰਨ ਸਿਡਨੀ ਵਾਲੇ ਪਾਸੇ, ਤੇ ਸਾਨੂੰ ਦਿਓ ਇਜਾਜ਼ਤਾਂ ਫਿਰ, ਹੈ ਜੀ।
1: ਹਾਂਜੀ ਹਾਂਜੀ ਬਿਲਕੁਲ ਜੀ, ਜਾਣਾ ਪੈਣਾ ਟਾਈਮ ਦਾ।
2: ਓਕੇ ਟਾਟਾ ਬਾਏ ਬਾਏ,
1: ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਿਹਤਾਂ ਦਾ ਰੱਖੋ ਖਿਆਲ, ਤੇ ਮਿਲਦੇ ਆ ਫਿਰ ਨੈਕਸਟ ਵੀਕ। ਸਾਡਾ ਸ਼ੋਅ ਹੈ ਖਬਰ ਬੜੀ ਬੇਕਾਰ,
2: ਬਾਏ
1: ਬਾਏ। ਇਹ ਵੀ ਬੜਾ ਘੈਂਟ ਹੈ, ਆਹ
2: ਨਹੀਂ ਸਹੀ ਨਹੀਂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀਨ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ, ਸ਼ੁਕਰਾਨਾ ਉਸ ਰੱਬ ਦਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹੋ ਹੀ ਆ ਧੰਨਵਾਦ ਦੋਸਤਾਂ, ਇਹੋ ਹੀ ਆ ਉਹਦਾ ਸ਼ੁਕਰਾਨਾ ਕਿ ਮੇਰੀ ਕਿਸੇ ਦਿੱਤੀ ਚੀਜ਼ ਦੇ ਲਈ ਤੁਸੀਂ ਖੁਸ਼ ਹੋ, ਅਤੇ ਜਦੋਂ ਤੁਸੀਂ ਖੁਸ਼ ਹੋਵੋਗੇ ਫਿਰ ਉਹ ਹੋਰ ਵਧੇਰੇ ਦਊਗਾ। ਬਿਲਕੁਲ ਇਸੇ ਤਰ੍ਹਾਂ ਇਹ ਚਿਹਰੇ ਜਗਦੇ ਰਹਿਣ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਇੱਕ ਪਾਸੇ ਰੱਖ ਕੇ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੋਵੇ, ਅਤੇ ਉਹ ਸ਼ੁਰੂਆਤ ਖਿੜੇ ਮੱਥੇ ਹੋਵੇ। ਅੱਜ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ, ਕਿਸੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣ ਲੱਗਾ, ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗਾ, ਭਾਈ ਜੇ ਤੂੰ ਆਪਣੀ ਜਾਨ ਦੇਣ ਹੀ ਲੱਗਾ ਤਾਂ ਕੀ ਤੇਰੇ ਮਗਰੋਂ ਤੇਰੀਆਂ ਚੱਪਲਾਂ ਮੈਂ ਵਰਤ ਸਕਦਾ। ਇਹ ਗੱਲ ਸੁਣ ਕੇ ਨੌਜਵਾਨ ਨੂੰ ਬੜਾ ਗੁੱਸਾ ਆਇਆ, ਤੈਨੂੰ ਬਿਲਕੁਲ ਵੀ ਅਕਲ ਨਹੀਂ ਹੈ, ਮੈਂ ਆਪਣੀ ਜਾਨ ਦੇਣ ਲੱਗਾ ਤੂੰ ਇੱਥੇ ਮੈਨੂੰ ਚੱਪਲਾਂ ਦਾ ਪੁੱਛ ਰਿਹਾ। ਪੁੱਠਾ ਸਿੱਧਾ ਬੋਲਣ ਲੱਗਾ, ਲੜਨ ਲੱਗਾ, ਪਰ ਹੁਣ ਸਮਾਂ ਟਲ ਚੁੱਕਾ ਸੀ। ਕਾਫੀ ਦੇਰ ਇੱਕ ਦੂਸਰੇ ਨੂੰ ਬੋਲਣ ਬੁਲਾਉਣ ਤੋਂ ਬਾਅਦ ਉਸ ਭੱਦਰ ਪੁਰਸ਼ ਨੇ ਕਿਹਾ, ਕੀ ਹੁਣ ਤੇਰਾ ਵਿਚਾਰ ਨਹੀਂ ਮਾਰਨ ਦਾ, ਹੁਣ ਤੂੰ ਮੇਰੇ ਨਾਲ ਲੜ ਕੇ ਆਪਣਾ ਸਮਾਂ ਖਰਾਬ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਕਿ ਤੂੰ ਆਪਣੀ ਮੌਤ ਦਾ ਸਮਾਂ ਟਾਲਣ ਦੀ ਕੋਸ਼ਿਸ਼ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਤੇਰਾ ਸੱਚੀ ਮਰਨ ਨੂੰ ਜੀ ਨਹੀਂ ਕਰਦਾ, ਆਪਣੇ ਆਪ ਨੂੰ ਸ਼ਦਾਈ ਬਣਾਉਣ ਦੇ ਲਈ ਤੂੰ ਇਹ ਪੁੱਲ 'ਤੇ ਆ ਗਿਆ, ਕਿਤੇ ਇੱਦਾਂ ਤਾਂ ਨਹੀਂ ਤੂੰ ਡਰਦਾ ਹੈ, ਤੇਰਾ ਛਾਲ ਮਾਰਨ ਨੂੰ ਜੀ ਨਹੀਂ ਕਰਦਾ, ਜਾਂ ਫਿਰ ਇੱਦਾਂ ਵੀ ਹੋ ਸਕਦਾ ਤੈਨੂੰ ਆਸ ਹੋਵੇ ਕਿ ਤੇਰੇ ਘਰਦਿਆਂ 'ਚੋਂ ਕੋਈ ਤੇਰੇ ਪਿੱਛੇ ਆਵੇ, ਜਾਂ ਜਿਹਦੇ ਨਾਲ ਵੀ ਤੂੰ ਲੜਿਆ ਉਹ ਤੇਰੇ ਪਿੱਛੇ ਆਵੇ, ਤੈਨੂੰ ਮਨਾ ਲਏ, ਜਿਹੜਾ ਗੁੱਸਾ ਤੂੰ ਮੇਰੇ 'ਤੇ ਕੱਢਿਆ ਉਹ ਗੁੱਸਾ ਤੂੰ ਉਹਦੇ 'ਤੇ ਕੱਢੇ, ਅਤੇ ਫਿਲਹਾਲ ਨਾ ਹੀ ਜਾਵੇਂ ਇਸ ਜੱਗ ਤੋਂ। ਪਰ ਇੱਦਾਂ ਹੋਇਆ ਨਹੀਂ, ਤੇਰੇ ਘਰੋਂ ਕੋਈ ਆਇਆ ਨਹੀਂ, ਪਰ ਵੇਖ ਉਹੀ ਗੁੱਸਾ ਤੂੰ ਮੇਰੇ 'ਤੇ ਕੱਢ ਲਿਆ, ਅਤੇ ਮੈਨੂੰ ਆਸ ਹੈ ਕਿ ਹੁਣ ਤੇਰਾ ਵਿਚਾਰ ਨਹੀਂ ਆ ਮਰਨ ਦਾ। ਤੂੰ ਕੌਣ ਹੁੰਦਾ, ਤੈਨੂੰ ਮੈਂ ਕਿਉਂ ਦੱਸਾਂ ਵਿਚਾਰ ਹੈ ਜਾਂ ਨਹੀਂ ਹੈ। ਤੂੰ ਮੇਰਾ ਲੱਗਦਾ ਕੀ, ਆਪਣੇ ਰਾਹ ਪੈ। ਗੱਲ ਤਾਂ ਸੱਚ ਕਹੀ ਸੀ ਉਸ ਬੰਦੇ ਨੇ, ਪਰ ਸੱਚ ਸੁਣਨਾ ਚੰਗਾ ਕਿਹਨੂੰ ਲੱਗਦਾ। ਥੋੜ੍ਹੀ ਦੇਰ ਹੋਰ ਵਾਰਤਾਲਾਪ ਹੋਏ, ਕਹਿਣ ਲੱਗਾ ਮੈਨੂੰ ਦੱਸ ਤਾਂ ਜਾ, ਚੱਲਿਆ ਕਿਹਦੇ ਸਿਰ ਚੜ ਕੇ। ਚੱਲ ਮੈਂ ਦੱਸਦਾ, ਮੈਂ ਵੀ ਤੇਰੇ ਵਾਂਗੂ ਇੱਕ ਵਾਰੀ ਆਪਣੀ ਵਹੁਟੀ ਦੇ ਨਾਲ ਲੜ ਕੇ ਜਾਨ ਦੇਣ ਗਿਆ ਸੀ। ਤੂੰ ਵੀ ਵਹੁਟੀ ਨਾਲ ਲੜ ਕੇ ਤਾਂ ਨਹੀਂ ਆਇਆ। ਗੱਲਬਾਤ ਦੀ ਦਿਸ਼ਾ ਬਦਲ ਗਈ। ਜਦੋਂ ਆਪਣਾ ਦੁੱਖ ਤੁਸੀਂ ਕੱਢ ਕੇ ਕਿਸੇ ਸਾਹਮਣੇ ਰੱਖ ਦਿਓ, ਕਿਸੇ ਨੂੰ ਸੇਧ ਮਿਲ ਜਾਂਦੀ ਹੈ ਗੱਲ ਕਰਨ ਦੇ ਲਈ। ਕਈ ਲੋਕ ਇਹਨੂੰ ਕਮਿਊਨੀਕੇਸ਼ਨ ਸਕਿੱਲ ਵੀ ਕਹਿੰਦੇ, ਕਿੱਦਾਂ ਤੁਸੀਂ ਕਿਸੇ ਦੇ ਅੰਦਰੋਂ ਗੱਲਾਂ ਕਢਾਉਣੀਆਂ। ਕਹਿਣ ਲੱਗਾ ਹਾਂ ਹੈ ਤਾਂ ਕੁਛ ਇਸੇ ਤਰ੍ਹਾਂ ਦਾ, ਅਤੇ ਫਿਰ ਇਹਦਾ ਮੇਰੇ ਕੋਲ ਇੱਕ ਹੱਲ ਹੈਗਾ। ਮੈਂ ਹੁਣ ਆਪਣੀ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਬਿਤਾਉਣਾ, ਬੜੇ ਆਰਾਮ ਦੇ ਨਾਲ, ਸਾਡੇ ਘਰ ਕੋਈ ਲੜਾਈ ਝਗੜਾ ਨਹੀਂ ਹੁੰਦਾ ਹੁਣ। ਮੈਨੂੰ ਵੀ ਮੇਰੀ ਜ਼ਿੰਦਗੀ ਇੱਕ ਸਮੇਂ ਨਰਕ ਲੱਗਦੀ ਸੀ, ਮੈਨੂੰ ਵੀ ਲੱਗਦਾ ਸੀ ਕਿ ਮੈਂ ਵਿਆਹ ਕਰਾਇਆ ਕਿਉਂ, ਮੈਨੂੰ ਵੀ ਲੱਗਦਾ ਸੀ ਮੈਂ ਇਸ ਜ਼ਿੰਦਗੀ 'ਤੇ ਆਏ ਕਿਉਂ, ਮੈਨੂੰ ਵੀ ਲੱਗਦਾ ਸੀ ਕਿ ਮੈਨੂੰ ਮੇਰੇ ਹਾਣ ਦਾ ਕੋਈ ਜੋੜ ਤੋੜ ਨਹੀਂ ਮਿਲਿਆ। ਹੁਣ ਗੱਲ ਉਹਦੇ ਪਤੇ ਦੀ ਹੋ ਰਹੀ। ਫਿਰ ਭਾਈ ਤੂੰ ਕੀਤਾ ਕੀ? ਮੈਂ ਚਾਹੁੰਦਾ ਮੈਂ ਆਪਣੀ ਵਹੁਟੀ ਨੂੰ ਸਬਕ ਸਿਖਾ ਕੇ ਜਾਵਾਂ, ਬਾਕੀ ਸਾਰਾ ਕੁਛ ਮੈਂ ਕਰਕੇ ਵੇਖ ਲਿਆ। ਮੈਨੂੰ ਇਹ ਸੀ ਕਿ ਮੈਂ ਆਪਣੀ ਜਾਨ ਦੇ ਕੇ ਇਹਨੂੰ ਸਬਕ ਸਿਖਾ ਕੇ ਜਾਊਂਗਾ, ਪਿੱਛੋਂ ਤੰਗ ਹੋਊਗੀ, ਗਲੀਆਂ 'ਚ ਰੁਲਦੀ ਫਿਰੂਗੀ, ਦਾਣੇ ਦਾਣੇ ਦੇ ਲਈ ਮੁਹਤਾਜ ਹੋਊਗੀ, ਆਪੇ ਦਿਮਾਗ ਸੈੱਟ ਹੋ ਜੂਗਾ। ਹਾਂ, ਮੈਂ ਵੀ ਇੱਦਾਂ ਹੀ ਸੋਚਦਾ ਹੈ। ਦੂਸਰੇ ਨੇ ਜਵਾਬ ਦਿੱਤਾ, ਪਰ ਕੀ ਪਤਾ ਬਾਅਦ ਵਿੱਚ ਇੱਦਾਂ ਹੋਣਾ ਹੈ ਜਾਂ ਨਹੀਂ ਹੋਣਾ, ਇਹ ਵੀ ਤਾਂ ਹੋ ਸਕਦਾ ਉਹ ਦੂਜਾ ਵਿਆਹ ਕਰਾ ਲੇ, ਸ਼ਾਇਦ ਇਸ ਐਂਗਲ ਤੋਂ ਉਹਨੇ ਸੋਚਿਆ ਹੀ ਨਹੀਂ। ਗੱਲ ਇੱਥੇ ਪਹੁੰਚੀ ਕਿ ਮੈਨੂੰ ਦੱਸ ਤੂੰ ਇਹੋ ਜਿਹਾ ਕੀ ਕੀਤਾ ਅਤੇ ਮੈਂ ਇਹੋ ਜਿਹਾ ਕੀ ਕਰਾਂ। ਉਹਦੇ ਲਈ ਤੈਨੂੰ ਮੇਰੇ ਗੁਰੂ ਕੋਲ ਜਾਣਾ ਪਊਗਾ, ਉਹ ਬੰਦਾ ਜਿਹਨੂੰ ਮੈਂ ਆਪਣਾ ਗੁਰੂ ਧਾਰਿਆ, ਜਾਂ ਫਿਰ ਇੱਦਾਂ ਕਹਿ ਲੈ ਉਹ ਬੰਦਾ ਜਿਹਨੇ ਮੈਨੂੰ ਬਚਾਇਆ ਸੀ ਜਿੱਦਾਂ ਮੈਂ ਤੈਨੂੰ ਅੱਜ ਬਚਾਇਆ, ਉਹ ਤੈਨੂੰ ਦੱਸੂਗਾ ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਅਤੇ ਫਿਰ ਤੇਰੀਆਂ ਸਮੱਸਿਆ ਆਪੇ ਹੱਲ ਹੋਣੀਆਂ ਸ਼ੁਰੂ ਹੋ ਜਾਣੀਆਂ। ਗੁਰੂ ਨੇ ਕਿਹਾ ਮੈਂ ਤੈਨੂੰ ਚੇਲਾ ਤਾਂ ਪਾਊਂਗਾ ਜੇ ਤੂੰ ਇੱਕ ਮਹੀਨੇ ਦੇ ਲਈ ਮੇਰੇ ਮੁਤਾਬਿਕ ਜ਼ਿੰਦਗੀ ਜੀਉ ਕੇ ਵਿਖਾਏ, ਅਤੇ ਉਸ ਤੋਂ ਪਹਿਲਾਂ ਗੁਰੂ ਨੇ ਧਰਮ ਕਰਮ ਦੀਆਂ ਸਾਰੀਆਂ ਗੱਲਾਂ ਬਾਤਾਂ ਵੀ ਦੱਸ ਦਿੱਤੀਆਂ ਕਿ ਇਹ ਜੀਵਨ ਐਵੇਂ ਵਿਅਰਥ ਗਵਾਉਣ ਦੇ ਲਈ ਨਹੀਂ, ਇਸ ਜੀਵਨ ਦਾ ਅਸਲ ਮਕਸਦ ਰੱਬ ਨੂੰ ਪਾਉਣਾ, ਐਵੇਂ ਨਜਾਇਜ਼ ਇੱਧਰ ਉੱਧਰ ਦੇ ਝੰਬੇਲੇ ਪਰਿਵਾਰਕ ਤਾਣੇ ਬਾਣਿਆਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਗਵਾ ਦੇਣੀ। ਕਹਿੰਦੇ ਨੇ ਕਿ ਐਵੇਂ ਭੂਤ ਪ੍ਰੇਤਾਂ ਬਣ ਕੇ ਇੱਧਰ ਉੱਧਰ ਤੁਰੇ ਫਰੀਦਾ, ਮੈਂ ਵੇਖੇ ਤਾਂ ਨਹੀਂ ਪਰ ਕਹਿੰਦੇ ਨੇ ਇੱਦਾਂ ਹੀ ਹੁੰਦਾ, ਅਤੇ ਜੇ ਸੱਚ ਹੋਇਆ ਤਾਂ ਕਿੱਡੀ ਮਾੜੀ ਗੱਲ ਹੈ, ਫਿਰ ਸਾਨੂੰ ਇਹ ਜ਼ਿੰਦਗੀ ਕਿਸੇ ਚੰਗੇ ਪਾਸੇ ਨਹੀਂ ਲਾ ਲੈਣੀ ਚਾਹੀਦੀ। ਨੌਜਵਾਨ ਨੇ ਸੋਚਿਆ ਘਰੋਂ ਤਾਂ ਮੈਂ ਤੰਗ ਹੀ ਹਾਂ, ਹੋਵੇ ਨਾ ਤਾਂ ਮੈਂ ਜ਼ਿੰਦਗੀ ਦਾ ਫਿਰ ਮਨੋਰਥ ਹੀ ਪੂਰਾ ਕਰ ਲਵਾਂ। ਸੋਚ ਕੇ ਕਹਿਣ ਲੱਗਾ ਮੈਂ ਇੱਕ ਮਹੀਨਾ ਤੁਹਾਡੇ ਮੁਤਾਬਕ ਚੱਲਣ ਲਈ ਤਿਆਰ ਹਾਂ। ਕਹਿਣ ਲੱਗੇ ਫਿਰ ਤੂੰ ਆਪਣੇ ਘਰ ਵਾਪਸ ਚਲਿਆ ਜਾ, ਇਸ ਤੋਂ ਪਹਿਲਾਂ ਕਿ ਤੈਨੂੰ ਉਸ ਰਾਹ ਦੇ ਉੱਤੇ ਆਪਾਂ ਤੋਰੀਏ। ਉਹਦੀ ਪਹਿਲੀ ਸ਼ਰਤ ਇਹ ਆ, ਇੱਕ ਮਹੀਨਾ ਤੂੰ ਆਪਣੇ ਘਰ ਰਹਿਣਾ। ਦੂਸਰੀ ਸ਼ਰਤ ਇਹ ਹੈ, ਘਰ ਰਹਿ ਕੇ ਤੂੰ ਗੁੱਸਾ ਨਹੀਂ ਕਰਨਾ, ਇਸ ਇੱਕ ਮਹੀਨੇ ਦੇ ਵਿੱਚ ਕਿਸੇ ਦੇ ਨਾਲ ਤੂੰ ਲੜਨਾ ਨਹੀਂ। ਕਹਿਣ ਲੱਗਾ ਘਰ 'ਤੇ ਮੈਂ ਨਹੀਂ ਜਾਣਾ ਚਾਹੁੰਦਾ, ਅਤੇ ਫਿਰ ਤੇਰਾ ਸਫ਼ਰ ਸ਼ੁਰੂ ਵੀ ਨਹੀਂ ਹੋਣਾ। ਯਾਦ ਰਵੇ ਕਿ ਰੱਬ ਦਾ ਰਾਹ ਤੇਰੇ ਘਰ ਤੋਂ ਹੀ ਸ਼ੁਰੂ ਹੁੰਦਾ, ਜਾ ਤੂੰ ਵਾਪਸ ਘਰ ਚਲਿਆ ਜਾ, ਇੱਕ ਮਹੀਨੇ ਬਾਅਦ ਵਾਪਸ ਆ ਅਤੇ ਫਿਰ ਤੈਨੂੰ ਦੱਸਾਂਗੇ ਤੇਰੇ ਜੀਵਨ ਦਾ ਅਸਲ ਮਨੋਰਥ ਕੀ ਆ, ਅਸਲੀ ਸੱਚ ਕੀ ਆ, ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਸਵਰਗਾਂ ਨੂੰ ਕਿੱਦਾਂ ਜਾਣਾ। ਜੇ ਤੂੰ ਇੱਦਾਂ ਹੀ ਪੁੱਲ ਤੋਂ ਛਾਲ ਮਾਰ ਕੇ ਮਰ ਜਾਂਦਾ ਤਾਂ ਨਰਕਾਂ 'ਚ ਜਾਣਾ ਸੀ, ਮਰਨਾ ਤਾਂ ਸਭ ਨੇ ਹੀ ਆ ਪਰ ਕੋਸ਼ਿਸ਼ ਕਰਕੇ ਤੂੰ ਵੀ ਸਵਰਗਾਂ 'ਚ ਜਾਵੇਂ। ਗੱਲਾਂ ਤੋਂ ਪ੍ਰਭਾਵਿਤ ਹੋ ਕੇ ਘਰ ਚਲਿਆ ਗਿਆ। ਸੋਚਦਾ ਸੀ ਵਹੁਟੀ ਰੋਂਦੀ ਕਰ ਲਾਉਂਦੀ ਭੱਜ ਕੇ ਮੇਰੇ ਕੋਲ ਮਾਫ਼ੀ ਮੰਗੂਗੀ, ਪਰ ਇੱਦਾਂ ਨਹੀਂ ਹੋਇਆ, ਉਲਟਾ ਕਹਿਣ ਲੱਗੀ ਆ ਗਿਆ ਫਿਰ, ਤੂੰ ਤਾਂ ਕਹਿੰਦਾ ਸੀ ਮੈਂ ਮਰ ਹੀ ਜਾਣਾ, ਮੈਂ ਤੇਰੇ ਸਿਰ ਚੜ੍ਹ ਕੇ ਮਰ ਜਾਣਾ, ਮੈਂ ਖੂਹ 'ਚ ਛਾਲ ਮਾਰ ਦੇਣੀ, ਮੈਂ ਨਹਿਰ 'ਚ ਮਾਰ ਦੇਣੀ, ਤੂੰ ਇੰਨੇ ਜੋਗਾ ਵੀ ਨਹੀਂ, ਤੂੰ ਇਹ ਵੀ ਨਹੀਂ ਕਰ ਸਕਦਾ। ਅਤੇ ਬਾਕੀ ਜੋ ਵੀ ਜ਼ਬਾਨ ਦੇ ਉੱਤੇ ਆਇਆ, ਜੋ ਵੀ ਮਨ ਦੇ ਵਿੱਚ ਆਇਆ, ਸਾਰਾ ਕੁਛ ਬੋਲ ਦਿੱਤਾ, ਚੰਗੀ ਲਾਪਾ ਕੀਤੀ। ਜੀ ਤਾਂ ਕਰਦਾ ਸੀ ਉਹਦਾ ਵੀ ਮੈਂ ਵੀ ਬੋਲਾਂ, ਮੈਂ ਵੀ ਦੱਸਾਂ ਕਿ ਤੂੰ ਕੀ ਕਰਦੀ, ਮੈਂ ਵੀ ਦੱਸਾਂ ਕਿ ਤੇਰੀਆਂ ਕੀ ਗਲਤੀਆਂ ਨੇ। ਪਰ ਭਰਿਆ ਪੀਤਾ ਰਹਿ ਗਿਆ, ਵਾਅਦਾ ਕਰਕੇ ਆਇਆ ਸੀ, ਸੋਚ ਕੇ ਆਇਆ ਸੀ ਕਿ ਮੈਂ ਔਖੇ ਸੌਖੇ ਹੋ ਕੇ ਇੱਕ ਮਹੀਨਾ ਕੱਢਣਾ, ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਨੇ ਕਿ ਮੈਂ ਫਲਾਣਾ ਫਲਾਣਾ ਫਲਾਣਾ ਸਾਰਾ ਕੁਛ ਇੱਕ ਵਾਰੀ ਮੈਂ ਵੀ ਬੋਲਦਿਆਂ ਇਹਨੂੰ ਸ਼ੀਸ਼ਾ ਵਿਖਾ ਦਿਆਂ ਇਹਦੀ ਅਸਲੀਅਤ ਇਹਨੂੰ ਵੀ ਮੈਂ ਦੱਸ ਦੇਵਾਂ ਪਰ ਕੀਤੇ ਵਾਅਦੇ ਦੇ ਮੁਤਾਬਕ ਚੁੱਪ ਕਰਕੇ ਰਹਿ ਗਿਆ ਕੁਛ ਸਮੇਂ ਬਾਅਦ ਹੁਣ ਮਾਹੌਲ ਚਾਲ ਥੋੜ੍ਹਾ ਸ਼ਾਂਤ ਹੋਇਆ ਸ਼ਾਂਤ ਕਾਹਦਾ ਹੋਇਆ ਥੱਕ ਥੁੱਕ ਕੇ ਵਹੁਟੀ ਆਪੇ ਪਾਸੇ ਨੂੰ ਹੋ ਗਈ ਇਹ ਕਹਿ ਕੇ ਕਿ ਹੁਣ ਤੂੰ ਢੀਠ ਹੋ ਗਿਆ ਹੁਣ ਤੂੰ ਬਸ਼ਰਮ ਵੀ ਹੋ ਗਿਆ ਤੂੰ ਬੁੱਝ ਦਿਲੇ ਜੋ ਕੁਛ ਉਹ ਨਹੀਂ ਸੀ ਸੁਣਨਾ ਚਾਹੁੰਦਾ ਉਹ ਵੀ ਅੱਜ ਸੁਣਿਆ ਪਰ ਬੋਲਿਆ ਨਹੀਂ ਬੋਲਿਆ ਨਹੀਂ ਪਰ ਉਹਦੀਆਂ ਅੱਖਾਂ ਦੇ ਵਿੱਚੋਂ ਉਹਦੇ ਸਰੀਰ ਦੇ ਹਾਵ ਭਾਵ ਉਹਦੇ ਚਿਹਰੇ ਦੇ ਜ਼ਰੂਰ ਦੱਸ ਰਹੇ ਨੇ ਕਿ ਅੰਦਰੋਂ ਅੰਦਰੀ ਗੁੱਸੇ ਬਹੁਤ ਹੈ ਅੱਜ ਉਹ ਸਭ ਤੋਂ ਵੱਧ ਤੰਗ ਹੋਇਆ ਸਭ ਤੋਂ ਵੱਧ ਔਖਾ ਕਹਿੰਦੇ ਨੇ ਗੱਲ ਮਨ ਚਾਹੀ ਹੋਵੇ ਤਾਂ ਅੰਦਰ ਰੱਖ ਲੈਣੀ ਇਹ ਸਭ ਤੋਂ ਔਖਾ ਇਨਸਾਨ ਦੇ ਲਈ ਬੋਲਣਾ ਪਾਉਣਾ ਕਿਸੇ ਜਗ੍ਹਾ ਦੇ ਉੱਤੇ ਇਹ ਸਭ ਤੋਂ ਵੱਧ ਔਖਾ ਅੱਜ ਦਾ ਦਿਨ ਟਲਿਆ ਔਖਾ ਸੌਖਾ ਹੋ ਕੇ ਕੱਢਿਆ ਅਗਲੇ ਦਿਨ ਫਿਰ ਉਹੀ ਕਪੱਤ ਹੁਣ ਕਿਸੇ ਨਾ ਕਿਸੇ ਗੱਲੋਂ ਹਰ ਰੋਜ਼ ਹੀ ਉਹ ਤਾਨਾ ਮਿਹਣਾ ਜ਼ਰੂਰ ਮਾਰ ਦਿੰਦੀ ਰੋਟੀ ਫੜਾਉਣ ਲੱਗਿਆਂ ਵੀ ਰੋਟੀ ਬਣਾਉਣ ਲੱਗਿਆਂ ਵੀ ਵਿਹਲੇ ਬੈਠੇ ਨੂੰ ਵੀ ਖੇਤਾਂ 'ਚ ਜਾਣ ਲੱਗੇ ਨੂੰ ਵੀ ਹੁਣ ਜਿੱਦਾਂ ਉਹਨੂੰ ਉਹਦਾ ਅਧਿਕਾਰ ਲੱਗਣ ਲੱਗ ਪਿਆ ਕਿ ਇਹ ਅੱਗੋਂ ਬੋਲਦਾ ਨਹੀਂ ਅਤੇ ਮੈਂ ਜੋ ਮਰਜ਼ੀ ਕਹਿ ਸਕਦੀ ਹਾਂ ਹੌਲੀ ਹੌਲੀ ਇੱਕ ਦਿਨ ਦੋ ਦਿਨ ਚਾਰ ਦਿਨ ਇੱਦਾਂ ਲੱਗ ਰਿਹਾ ਜਿੱਦਾਂ ਉਹ ਖਾਲੀ ਹੋ ਗਈ ਹੋਵੇ ਜਿੱਦਾਂ ਉਹਦੇ ਅੰਦਰੋਂ ਸਾਰਾ ਗੁੱਸਾ ਨਿਕਲ ਗਿਆ ਹੋਵੇ ਹੁਣ ਉਹ ਆਪਣੇ ਆਪ ਦੇ ਉੱਤੇ ਖਿੱਚਣਾ ਸ਼ੁਰੂ ਹੋ ਚੁੱਕੀ ਹੈ ਤੇਰੇ ਉੱਤੇ ਤਾਂ ਕੋਈ ਅਸਰ ਹੀ ਨਹੀਂ ਹੁੰਦਾ ਮੈਂ ਰੌਲਾ ਪਾ ਪਾ ਕੇ ਆਪਣੀ ਸਿਰ ਪੀੜ ਲਾ ਲੈਂਦੀ ਹਾਂ ਤੂੰ ਪਤਾ ਨਹੀਂ ਕੀ ਪੱਥਰ ਹੋ ਕੇ ਮੁੜਿਆ ਕੁਛ ਤਾਂ ਬੋਲ ਪਰ ਉਹ ਨਹੀਂ ਬੋਲਿਆ ਕਿਸੇ ਵੀ ਗੱਲ ਦੇ ਉੱਤੇ ਉਹਨੇ ਗੁੱਸਾ ਨਹੀਂ ਕੀਤਾ ਇਸੇ ਤਰ੍ਹਾਂ ਦੇ ਨਾਲ ਮਹੀਨਾ ਲੰਘ ਗਿਆ ਉਹਨੂੰ ਤਾਂ ਕਾਹਲ ਸੀ ਕਿ ਮੈਂ ਸਵਰਗਾਂ ਦਾ ਰਾਹ ਵੇਖਣਾ ਮਹੀਨੇ ਬਾਅਦ ਜਦੋਂ ਵਾਪਸ ਮੁੜਿਆ ਤਾਂ ਜਾ ਕੇ ਦੱਸਿਆ ਕਿ ਮੈਂ ਮਹੀਨਾ ਨਹੀਂ ਲੜਿਆ ਗੁਰੂ ਨੇ ਕਿਹਾ ਤੈਨੂੰ ਦੱਸਣ ਦੀ ਲੋੜ ਨਹੀਂ ਤੇਰਾ ਚਿਹਰਾ ਦੱਸ ਰਿਹਾ ਤੂੰ ਮਹੀਨਾ ਨਹੀਂ ਲੜਿਆ ਹੁਣ ਦੱਸ ਮਨ ਦੇ ਵਿੱਚ ਕੋਈ ਵਿਚਾਰ ਤਾਂ ਨਹੀਂ ਬਚਿਆ ਵਹੁਟੀ ਨੂੰ ਕੁਛ ਕਹਿਣਾ ਤਾਂ ਨਹੀਂ ਕਹਿਣ ਲੱਗਾ ਹਾਂ ਬੜਾ ਕੁਛ ਹੈ ਕਹਿਣ ਵਾਲਾ ਸ਼ੁਰੂ ਸ਼ੁਰੂ 'ਚ ਤਾਂ ਇਸ ਚੀਜ਼ ਨੂੰ ਲੈ ਕੇ ਮੈਂ ਔਖਾ ਵੀ ਬੜਾ ਹੋਇਆ ਪਰ ਹੌਲੀ ਹੌਲੀ ਜਿੱਦਾਂ ਉਹ ਆਦਤ ਜੀ ਪੈ ਗਈ ਸੱਚ ਪੁੱਛੋ ਤਾਂ ਹੁਣ ਥੋੜ੍ਹੇ ਦਿਨਾਂ ਤੋਂ ਉਹ ਵੀ ਬੋਲਣੋਂ ਹਟ ਗਈ ਸੀ ਹੁਣ ਹੋਵੇ ਨਾ ਤਾਂ ਛੇਤੀ ਮੈਨੂੰ ਤੁਸੀਂ ਉਹ ਰਾਹ ਦੱਸ ਦਿਓ ਜਿਹਦੇ ਨਾਲ ਮੈਂ ਆਪਣੀ ਇਹ ਜ਼ਿੰਦਗੀ ਸਫਲ ਕਰ ਸਕਾਂ ਮਰਨ ਤੋਂ ਬਾਅਦ ਮੈਂ ਸਵਰਗਾਂ ਨੂੰ ਜਾ ਸਕਾਂ ਅਤੇ ਗੁਰੂ ਨੇ ਕਿਹਾ ਇਹੋ ਹੀ ਸੀ ਉਹ ਰਾਹ ਇਹੋ ਹੀ ਸੀ ਉਹ ਰਾਹ ਜਿਹੜਾ ਤੂੰ ਪਿਛਲੇ ਇੱਕ ਮਹੀਨੇ ਚੱਲਿਆ ਇਹ ਰਾਹ ਇਹ ਸਫ਼ਰ ਤੇਰੇ ਘਰ ਤੋਂ ਸ਼ੁਰੂ ਹੁੰਦਾ ਜ਼ਿੰਦਗੀ ਦਾ ਅਸਲ ਮਨੋਰਥ ਇਹੋ ਹੀ ਆ ਜੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ ਤਾਂ ਤੇਰੇ ਘਰ ਹੀ ਸਵਰਗ ਹੈ ਇਹ ਦੁਨੀਆ ਹੀ ਸਵਰਗ ਲੱਗਣ ਲੱਗ ਪਊਗੀ ਤੈਨੂੰ ਅੱਜ ਤੋਂ ਬਾਅਦ ਇਹ ਤੈਨੂੰ ਦੁਨੀਆ ਮਾੜੀ ਨਹੀਂ ਲੱਗੂਗੀ ਪਰ ਜਦੋਂ ਤੁਸੀਂ ਗੁੱਸਾ ਕਰਨ ਬਹਿ ਜਾਂਦੇ ਹੋ ਕਿਸੇ ਵੀ ਚੀਜ਼ ਦੇ ਉੱਤੇ ਆਪਣੇ ਕੀਤੇ ਦੇ ਉੱਤੇ ਕਿਸੇ ਦੇ ਕੀਤੇ ਉੱਤੇ ਵਹੁਟੀ 'ਤੇ ਬੱਚਿਆਂ 'ਤੇ ਮਾਂ ਪਿਓ 'ਤੇ ਕਿਸੇ 'ਤੇ ਵੀ ਜਦੋਂ ਤੁਸੀਂ ਗੁੱਸਾ ਕਰਦੇ ਹੋ ਤਾਂ ਗੁੱਸਾ ਬਾਕੀ ਸਾਰੀਆਂ ਚੰਗਿਆਈਆਂ ਦੱਬ ਲੈਂਦਾ ਇੱਕ ਵਾਰੀ ਕੀਤਾ ਗੁੱਸਾ ਪਤਾ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਵਿਗਾੜ ਪੈਦਾ ਕਰ ਦਿੰਦਾ ਹੁਣ ਇਹ ਜਿਹੜਾ ਤੂੰ ਮਹੀਨਾ ਗੁੱਸਾ ਨਹੀਂ ਕੀਤਾ ਜੇ ਗੁੱਸਾ ਕੀਤਾ ਵੀ ਆ ਤਾਂ ਬੋਲਿਆ ਨਹੀਂ ਤੂੰ ਸੋਚ ਜੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੂੰ ਬੋਲਿਆ ਹੁੰਦਾ ਤਾਂ ਅੱਜ ਕੀ ਹਾਲਾਤ ਹੋਣੇ ਸੀ ਉਹਨੇ ਤੈਨੂੰ ਕੁਛ ਕਹਿਣਾ ਸੀ ਤੂੰ ਅੱਗੋਂ ਜਵਾਬ ਦੇਣਾ ਸੀ ਤੈਨੂੰ ਗੁੱਸਾ ਆਉਣਾ ਸੀ ਉਹਨੂੰ ਗੁੱਸਾ ਆਉਣਾ ਸੀ ਉਹਨੂੰ ਹੋਰ ਵੱਧ ਆਉਣਾ ਸੀ ਤੈਨੂੰ ਉਸ ਤੋਂ ਵੀ ਵੱਧ ਆਉਣਾ ਸੀ ਇਹ ਨਰਕ ਨਹੀਂ ਤਾਂ ਕੀ ਆ ਜੇ ਤੁਹਾਡੇ ਮਨ ਦੇ ਵਿੱਚ ਪਿਆਰ ਆਵੇ ਤਾਂ ਉਹੀ ਸਵਰਗ ਹੈ ਜੇ ਤੁਹਾਡੇ ਆਲੇ ਦੁਆਲੇ ਖੁਸ਼ੀ ਹੋਵੇ, ਤੁਹਾਡੇ ਘਰ ਦੇ ਵਿੱਚ ਖੁਸ਼ੀ ਹੋਵੇ, ਤਾਂ ਇਹੋ ਹੀ ਸਵਰਗ ਹੈ। ਸੋ ਬਹੁਤ ਹੀ ਕੋਈ ਲੰਮੀ ਚੌੜੀ ਕਹਾਣੀ ਨਹੀਂ, ਇਹ ਦੋਹਰਾ ਫਾਇਦਾ ਵਾ। ਇੱਕ ਤਾਂ ਜਿਹੜਾ ਤੁਸੀਂ ਜੀਵਨ ਜੀਉ ਰਹੇ ਹੋ, ਆਪਣੇ ਘਰ ਦੇ ਵਿੱਚ ਤੁਹਾਡੇ ਸੁੱਖ ਸ਼ਾਂਤੀ ਰਹਿੰਦੀ ਹੈ, ਤੁਹਾਡਾ ਜੋ ਚੱਲ ਰਿਹਾ ਜੀਵਨ ਹੈ ਉਹਦੇ ਵਿੱਚ ਤੁਸੀਂ ਖੁਸ਼ੀ ਰਹਿੰਦੇ ਹੋ, ਤੁਹਾਡੇ ਖੁਸ਼ ਰਹਿਣ ਦੇ ਨਾਲ ਤੁਹਾਡਾ ਪਰਿਵਾਰ ਆਲਾ ਦੁਆਲਾ ਸਾਰੇ ਖੁਸ਼ ਰਹਿੰਦੇ ਆ, ਤੁਹਾਡੇ ਦਿਨ ਬੜੇ ਬੜੇ ਚੈਨ ਦੇ ਨਾਲ ਬੀਤਦੇ ਆ, ਅਤੇ ਨਾਲੇ ਤੁਹਾਨੂੰ ਅੱਗੇ ਦੀ ਫਿਕਰ ਮੁੱਕ ਜਾਂਦੀ ਹੈ। ਜਿੱਥੇ ਜਾਣ ਦੇ ਲਈ ਹਰ ਇੱਕ ਇਨਸਾਨ ਕਦੀ ਨਾ ਕਦੀ ਤਾਂ ਜ਼ਰੂਰ ਸੋਚਦਾ, ਪਤਾ ਨਹੀਂ ਮੈਂ ਨਰਕਾਂ ਚੱਲ ਜਾਣਾ, ਪਤਾ ਨਹੀਂ ਮੈਂ ਸਵਰਗਾਂ 'ਚ ਚਲੇ ਜਾਣਾ। ਦੋਵੇਂ ਚਿੰਤਾਵਾਂ ਤੁਹਾਡੀਆਂ ਮੁੱਕ ਜਾਂਦੀਆਂ ਨੇ। ਕਰਨਾ ਤੁਸੀਂ ਕੀ ਹੈ, ਸਿਰਫ ਆਪਣੇ ਗੁੱਸੇ 'ਤੇ ਕਾਬੂ ਪਾਉਣਾ। ਔਖਾ ਬਹੁਤ ਲੱਗਦਾ ਪਰ ਸੌਖਾ ਇੰਨਾ ਕਿਆ ਕਿ ਜਦੋਂ ਬਹੁਤ ਜ਼ਿਆਦਾ ਤੁਹਾਡਾ ਬੋਲਣ ਨੂੰ ਜੀ ਕਰੇ, ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆਵੇ, ਉਦੋਂ ਆਪਣੇ ਸ਼ਬਦਾਂ ਦੇ ਉੱਤੇ ਥੋੜ੍ਹਾ ਕਾਬੂ ਰੱਖਣਾ। ਜਦੋਂ ਸਮਾਂ ਲੰਘ ਜਾਂਦਾ ਤਾਂ ਉਦੋਂ ਅਸੀਂ ਸਾਰੇ ਸੋਚਦੇ ਹਾਂ, ਜੇ ਗੱਲ ਕਹਿ ਦਿੱਤੀ ਹੋਵੇ ਤਾਂ ਫਿਰ ਆਪਾਂ ਸੋਚਦੇ ਹਾਂ ਆਹ ਨਾ ਕਹੀ ਹੁੰਦੀ ਅਤੇ ਇੰਨੀ ਗੱਲ ਨਹੀਂ ਸੀ ਵਧਣੀ, ਇਹ ਜਿਹੜੀ ਕਹੀ ਆ ਇਹਦੀ ਜ਼ਰੂਰਤ ਨਹੀਂ ਸੀ। ਅਸਲ ਦੇ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਜਿਹਦੇ ਨਾਲ ਦੂਸਰੇ ਦਾ ਦਿਲ ਹੋਰ ਵਧੇਰੇ ਦੁਖੇ, ਕਿਉਂਕਿ ਉਦੋਂ ਕਿਸੇ ਦਾ ਦਿਲ ਵਧੇਰੇ ਦਿਖਾਉਣਾ ਹੀ ਸਾਨੂੰ ਜਿੱਤ ਜਾਪਦੀ ਹੈ। ਅਤੇ ਜੇ ਤੁਸੀਂ ਨਹੀਂ ਕਹੀ ਹੁੰਦੀ ਤਾਂ ਫਿਰ ਕੁਛ ਸਮਾਂ ਬਾਅਦ ਅਗਲੇ ਅਗਲੇਰੇ ਦਿਨ ਤੁਹਾਡੇ ਮਨ 'ਚ ਜ਼ਰੂਰ ਵਿਚਾਰ ਆਉਂਦਾ, ਚੰਗਾ ਹੋਇਆ ਮੈਂ ਨਹੀਂ ਕਹੀ। ਜਾ ਕਹਿ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਘਰ 'ਚ ਸੁੱਖ ਸ਼ਾਂਤੀ ਨਹੀਂ ਸੀ ਹੋਣੀ। ਆਹ ਗੱਲਾਂ ਜਿਹੜੀਆਂ ਮਨ ਦੇ ਵਿੱਚ ਪਈਆਂ ਨੇ, ਬਿਹਤਰ ਹੈ ਕਦੀ ਵੀ ਨਾ ਕੀਤੀਆਂ ਜਾਣ, ਇਹ ਹੁਣ ਕੋਈ ਮਾਇਨੇ ਨਹੀਂ ਰੱਖਦੀਆਂ, ਇਹ ਹੁਣ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ। ਬਿਹਤਰ ਆ ਇਹਨਾਂ ਨੂੰ ਆਪਾਂ ਛੱਡ ਕੇ ਫਿਰ ਹੀ ਅੱਗੇ ਵਧੀਏ, ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਡੇ ਘਰ ਨੂੰ ਸਵਰਗ ਬਣਾ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਲੈ ਮਿਲਾਏ।
1: ਸੰਤ ਕਾ ਦੁਖੀ ਅਦ ਬੀਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕਉ ਧਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾਂ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਧਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀ ਲਾ, ਜੋ ਬੁਆੜ ਤਿਲ ਖੇਤ ਮਾਹੀ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗ ਰੂਪ ਹੋਇ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਇਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸ ਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਬਿਰਧੀ ਸਭ ਜਾਣੋ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕੁਛ ਨਾਹੀ ਹਾ।
0: ਤਿਸ ਕਾ ਹੁਕਮ ਬੂਢ ਸੁਖ ਹੋਏ, ਤਿਸ ਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਪਿਵ ਠਾਕੁਰ ਕਾਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜੁਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੋ, ਸਰਬ ਰੋਗ ਤਿਓ ਹਰ ਜਨ ਨਹਿਤ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਥ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੁਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ।
0: ਜਿਸ ਪਰ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋਤਾ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆਕਾਰੀ ਧਾਰੀ ਸਭ ਸਿਸ਼ਟ।
0: ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪੋ ਥਾਪ।
1: ਅਵਨਾਸੀ ਨਾਏ ਕਿਛ ਖੰਡ, ਧਾਰਨ ਧਾਰ ਰਿਓ ਬ੍ਰਹਿਮੰਡ।
0: ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ।
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਨਮੰਤ।
0: ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ।
1: ਆਪੇ ਮੇਲ ਲਏ ਕਿਰਪਾਲ, ਗੁਰ ਕਾ ਸੱਜੋ ਪੈ ਨਿਹਾਲ।
0: ਹੁਣ ਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰਹਿ ਬਡਭਾਗੈ।
1: ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕੋ ਉਤਮ ਕਰਮਾਨ।
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਸਹਿ ਹਰ ਸੰਗ।
1: ਸਹਿ ਸੁਭਾ ਹੋਵੈ ਸੋ ਹੋਏ, ਕਰਨੇ ਹਾਰ ਪਛਾਣੈ ਸੋਏ।
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ।
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ, ਓਏ ਨਿਧਾਨ ਓਏ ਸੁਖ ਨਿਧਾਨ, ਉਨਹੂੰ ਬਨਾਏ।
0: ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। 8-14 ਸਲੋਕ।
0: ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਨ ਹਾਰ। ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਟੁਟੀ ਗਾਨਨ ਹਾਰ ਗੋਪਾਲ, ਸਰਬ ਜੀਆ ਆਪੇ ਪ੍ਰਤਪਾਲ।
0: ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ।
1: ਪ੍ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ।
0: ਆਪਨ ਕੀ ਆ ਕਛੂ ਨਾ ਹੋਏ, ਜੀ ਸੌ ਪ੍ਰਾਣੀ ਲੋਚੈ ਕੋਏ।
1: ਤਿਸ ਬਿਨ ਨਾਹੀ ਤਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ।
0: ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ।
1: ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਛ ਤਿਸ ਕਾ ਦੀ ਆਦਰਬ ਹੈ।
0: ਅਤਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ।
1: ਜੇ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਾਰ ਜਾਣੇ ਗਵਾਰ।
0: ਜਿਸ ਗੁਰਪ੍ਰਸਾਦ ਟੁੱਟੈ ਹਾਂ ਰੋਗ, ਨਾਨਕ ਸੋ ਜਨ ਸਦਾ ਅਰੋਗ।
1: ਜਿਉ ਮੰਦਰ ਕੋਥਾ ਮੈਂ ਥਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ।
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ, ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ।
1: ਜਿਉ ਅੰਤ ਕਾ ਦੀਪ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ।
0: ਜਿਉ ਮਹਾਂਧਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ।
1: ਜਿਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ।
0: ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ।
1: ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂਤ ਸਹਿ ਚਿਤਾਰ।
0: ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ।
1: ਕੌਣ ਬਸਤਾਈ ਤੇਰੈ ਸੰਗ, ਲਪਟ ਰਿਹੋ ਰਸ ਡੋਬੀ ਪਤੰਗ।
0: ਰਾਮ ਨਾਮ ਜਾ ਫਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ।
1: ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ।
0: ਤਜਬ ਮਾਨ ਲਿਹੋ ਮਨਮੋਲ।

0: ਨਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਵ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਇ ਮੁਖ ਉਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮ੍ਰਿਤਕ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾਕੈ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੂਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਏ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਵਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ सेवक दह दिस प्रगटाया
1: नीकी कीरी मैं कर राखै पसम करे लश्कर कोट लाखै
0: जिसका सास न काटते आप ता को राख दे कर हाथ
1: मानस जतन करत बो पात तिसके करत बिरथे जात
0: मारे न राखै अबर न कोए सर्व जिया का राखा सोए
1: काहे सोच करे रे पाणी जप नानक प्रभ अलख बिडाणी
0: बारम बार बार प्रभ जपिया पी अमृत एहो मन तंत्र पिया
1: नाम रतंजन गुरमुख पाया तिसके अबर नाही दिसताया
0: नाम धन नामो रूप रंग नामो सुखर नाम कसंग
1: नाम रस जो जंत ताने मन तना मैं नाम समान
0: उठत बैठ सोबत नाम कहो नानक जन कै सदकाम
1: लो जाचे वादन रात प्रभ अपने जन की नींदात
0: करह भगत आत्म कै चाय प्रभ अपने स्यो रह है समाए
1: जो हो आहो वसु जान प्रभ ने का हुकुम पछान
0: तिसकी महिमा कौन बखानो तिसका गुण कहे एक न जानो
1: आठ पैर प्रभ सह हजूर है कहो नानक से जन पूरे
0: मन मेरे तिन की ओट लेहे मन तन अपना तिन जन देहे
1: जिन जन अपना प्रभु पछाता सोजन सर्व थोक का दाता
0: तिसकी शरण सर्व सुख पावे तिसके दरसा पाप मिटावे
1: अवर सियान सगली छाड़ तिस जन की तू सेवा लाग
0: आवन जान न होवी तेरा नानक तिस जन के पूजो सद पैरा
1: सुखमनी सुख अमृत प्रभ नाम भगत जना कै मन विश्राम अठ सतारा श्लोक
0: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहिगुरु अष्टपदी
1: सतगुरु सिखी करै प्रतपाल सेवक को गुरु सदा दयाल
0: सिख की गुर दुरमत मल हिरै गुर बचनी हर नाम उचरै
1: सतगुरु सिखै बंधन काटै गुर का सिख बिकार ते हटै
0: सतगुरु सिख को नाम धन दे गुर का सिख वडभागी हे
1: सतगुरु सिखा हलत पलत सवार है नानक सतगुरु सिख को जी नाल सुमार है
0: गुर कै ग्रह सेवक जो रहै गुर की आज्ञा मन में सह है
1: आपस को कर कछ ना जनावै हर हर नाम हृदय सत्यावै
0: मन बेचै सतगुर कै पास ते सेवक कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: विश्व विश्वे गुर का मन मान है सो सेवक परमेश्वर की गत जान है
0: सो सतगुर जिस हृदय हर नाओ अनक बार गुर को बल जाओ
1: सर्वन दान जी का दाता आठ पैर पार ब्रह्म रंग दाता
0: ब्रह्म है जन जन में पार ब्रह्म एक है आप नहीं कछ परम
1: सहज सियान पलया न जाइए नानक ऐसा गुरु भागी पाई है
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तंपतियां ने
1: पूरा गुरु आख्यो जाका मंत्र अमृत दिष्ट पिखै होए संत
0: गुण बेअंत कीमत नहीं पाए नानक जिस भावै तिस लय मिलाए
1: जे बाए कुस्तत अनेक सतपुरख पूरन बबे
0: काहु बोल न पहुंचत प्राणी अगम अगोचर प्रभ निर्बानी
1: निराहार निर्वैर सुखदाई ताकि कीमत किने न पाई
0: अनक भक्त बंधन नित कर है चरण कमल हृदय स्मरै है
1: सत बलिहारी सतगुरु अपने नानक जिस प्रसाद ऐसा प्रभ जपने
0: एहो हर रस पावे जन कोए अमृत पीवै अमर सो होए
1: उस पुरख का नाहीं कदे विनाश जाके मन पटे गुणतास
0: आठ पहर हर का नाम ले सच उपदे सेवक कौ दे
1: मोह माया कै संग न लेप मन मै राखै हर हर एक
0: अंधकार दीपक परगासे नानक पर मोह दुख तहते नासे
1: तबत माहे ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: हित पाई चूके भउ गवन सुन नानक हर हाजा सवन
0: निर्गुण आप सर गुण पी ओही कला धार जिन सगली मोही
1: अपने चित बाबा बनाए अपनी कीमते आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चाले बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद में उरतार हो
1: करन कारण सो प्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को करह भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दरगै परवान
1: मन पर बोधो हर के नाए दैद स्तावत आवै ठाए
0: ताको बिगन न लागै कोए जाकै हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म परगास
1: सित कर जाए बसै अबनासी कहो नानक काटी जमफासी
0: तत विचार कह जन साचा जन्म मरै सो काचो काचा
1: आवा गुण मिटे प्रभ सेव आप त्याग शरण गुरुदेव
0: यों रतन जन्म का होए उदार हर हर सिमर प्राण आधार
1: अनको पावन छूटन हारे सिमर सास ਸ਼ਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਪੁਜੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਸ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਿਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛਪੁਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤਿਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਖ ਦਰਸ ਸੁਖ ਹੋਏ ਮਨ ਵਿਖਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਅਕਸ਼ਨ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਟੇ ਤਾ ਪਾਪੁਨ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ
0: ਜਹ ਨਿਰਮਲ ਪੁਰਖ ਪੁਰਖ ਪਤ सत होता तह बिन मैल कहो क्या तूता।
1: जह निरंजन निरंकार निर्वाण तह कौन को मान कौन अभिमान।
0: जह स्वरूप केवल जगदीश तह छल छिद्र लागत कहो कीस।
1: जह जो स्वरूपी ज्योत संग समावै तह किसै भू कौन तृप्तावै।
0: कर्ण करावन करनै हार नानक करते का नाही सुमार।
1: जह अपनी सुवा अपन संग बनाई तब कौन माए बा मित्र सुत भाई।
0: जह सर्व कला आपह परवीन तह वेदक तेव कहां कोचीन।
1: जब अपने आप उतार है तो सगन अपसगन कहां विचार है।
0: जह अपन ऊंच अपन आप नीरा तह कौन ठाकुर कौन कही है चीरा।
1: बिस्मन बिस्म रहे बिस्माद नानक अपनी गजानो आप।
0: जह अछल अछेद अपेद समाया ऊहा किसह व्याप्त माया।
1: आपस को आपे आदेश तिह गुण का नाही प्रवेश।
0: जह एक है एक एक भगवानता तह कौन अचिंत किस लागे चिंता।
1: जह अपन आपा पतियारा तह कौन कथे कौन सुन न हारा।
0: बहु बेअंत ऊंच ते ऊंचा नानक आपस को आप है पहुंचा।
1: जह आप रचियो पर पंच आकार तिह गुण में कीनो विस्तार।
0: पाप पुन तह पई कहावत को नरक को स्वर्ग बंचावत।
1: जाल जाल माया जंजाल हो मैं मोह परम पै पार।
0: दुख सुख मान अपमान अनक प्रकार कियो बखिया।
1: अपन खेल आप कर देख है खेल संकोच है तो नानक एक है।
0: जह अवगत भगत है आप जह पसरै पासार संत प्रताप।
1: पाक का आप है धनी उनकी शोभा उन्हों बनी।
0: आप है कौत करे आनंद चोज आप है रस भोगन निर्जोग।
1: जिस भाव है तुसी अपन नाय लावै जिस भाव है तुस खेल खिलावै।
0: बेशुमार अथा अगंत अतोलै ज्यों बुलावो त्यों नानक दास बोलै।
1: सुख मनि सुख अमृत पब नाम भगत जना कै मन विश्राम। अठ इक्की श्लोक।
0: जी जंत के ठाकुरा आपे वर्तन हार नानक एको पसरिया दूजा कह दृष्टार। सत नाम श्री वाहिगुरु अष्टपदी।
1: आप कथे आप सुनने हार आपे एक आप विस्तार।
0: जा तिस भावे ता सृष्टो पाए अपने भाणे लय समाए।
1: तुम ते पिन्ने किछ होए आपन सूत सब जगत परोए।
0: जाको प्रभु जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सब ताकै हाथ दीन दयाल अनाथ को नाथ।
1: जिस राखै तिस कोए न मारे सो मुआ जिस मनो बिसार।
0: तिस्ता जबर कहां को जाए सब सरेक निरंजन राए।
1: जी की जुग जाकै सुभात अंतर बाहर जानो साथ।
0: गुण निदान बे अंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने कर्तव्य जाने आप अंतर जामी रहो ब्याप।
1: तत्पालै जी अनुभव पात जो जो रचियो सूत सहत्यार।
0: जिस भावै तिस लय मिलाए भगत करै हर के गुण गाए।
1: मन अंतर विश्वास कर मानिया करन हार नानक इक जानिया।
0: जान लागा हर एक नाए तिसकी आसन बिरथी जाए।
1: सेवक को सेवा बने आए हुक्म बूझ परम पद पाए।
0: इस ते ऊपर नहीं विचार जाकै मन बसिया निरंकार।
1: बंधन तोर पै निर्वैर अंदिन पूजै गुर के पैर।
0: यह लोक सुखिए पर लोक सुहेले नानक हर प्रभ आप है मेले।
1: साध संग मिल करो आनंद गुण गावो परमानंद।
0: राम नाम तत् करो हो विचार दुर्लभ देह का करो उदार।
1: अमृत वचन हर की गुण गावो प्राण तनन का हे सुहाओ।
0: आठ पहर प्रापी खुह नीरा मिटै अज्ञान बिन सहंदीरा।
1: सुन उपदेश हृदय बसावो मन इच्छा नानक फल पावो।
0: हलत पलत दो लिहो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिवलाए दुख दर्द मन ते पौ जाए।
1: सच व्यापार करो व्यापारी दरगह निभै खेप तुम्हारी।
0: टीका टीक रखो मन माही नानक बहुर न आवै जाहे।
1: रिश्ते दूर कहा को जाए उबरे राखन हार ते आए।
0: निर्भउ जपै सगल भउ मिटै प्रभु कृपा ते प्राणी छुटै।
1: जिस प्रभु राखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ताकै कारज पूरा।
0: मत पूरी अमृत जाकी दृष्ट दर्शन पेखत उदरत श्रेष्ठ।
1: चरण कमल जाके अनूप सफल दर्शन सुंदर हर रूप।
0: धन सेवा सेवक परवान अंतर जामी पुरख प्रधान।
1: जिस मन बसे सोत निहाल ताकै निकट न आवत काल।
0: अमर भय अमरा पद पाया साध संग नानक हर ध्याया।
1: सुख मनि सुख अमृत पब नाम भल जना कै मन विश्राम। अठ बाई श्लोक।
0: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहिगुरु अष्टपदी।
1: संत संग अंतर प्रभ डीठा नाम प्रभु काला का मीठा।
0: सगल समिग्री एक स्कट माहे अनक रंग नाना दृष्टाहे।
1: नौनद अमृत पब का नाम देही में इसका विश्राम।
0: सुन समाध अनहत तै नाद कहन न जाई अचार्य विस्माद।
1: इन देखिया जिसे आप दिखाए नानक ते संसो जी पाए।
0: सो अंतर सो बाहर अनंत घट घट व्याप रहे आप भगवंत।
1: करण माहे आकाश पयाल सर्व लोक पूर्ण प्रतपाल।
0: बंतन पर्वत है पार ब्रह्म जैसी आज्ञा तैसा कर्म।
1: पौन पानी बैसंतर माहे चार कुंड तै दिसै समाहे।
0: तिसते भिन्न नहीं कोठाओ गुर प्रसाद नानक सुख पाओ।
1: वेद प्राण सिमरत मैं देख ससियर सूर नखत्र मैं एक।
0: वाणी प्रभु की सब को बोलै आप अडूल न कबहु डूलै।
1: सर्व करा कर खेलै खेल ਮੂਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਹਿਉ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ
1: ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੈ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕ੍ਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਨਿਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੈਨੂੰ ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਬੋਝ ਆ ਉਹ ਆਪਾਂ ਇੱਕ ਪਾਸੇ ਰੱਖੀਏ ਤੇ ਹੱਸੀ ਹਸਾਈਏ ਤੇ ਛੁੱਟੀਆਂ ਦਾ ਆਨੰਦ ਮਾਣੀਏ। ਧੰਨਵਾਦ ਬੱਚਿਆਂ ਦਾ ਤੇ ਉਹਨਾਂ ਦੇ ਮਾਪਿਆਂ ਦਾ ਜਿਹੜੇ ਛੁੱਟੀਆਂ ਦੇ ਵਿੱਚ ਵੀ ਡਟੇ ਨੇ, ਤੇ ਇਹਨਾਂ ਬੱਚਿਆਂ ਨੂੰ ਸਲਾਮ। ਇਹਨਾਂ ਬੱਚਿਆਂ ਦੀ ਸਵੇਰੇ ਸਵੇਰੇ ਉੱਠਣ ਨੂੰ ਲੈ ਕੇ, ਹੌਸਲੇ ਨੂੰ ਲੈ ਕੇ ਤੇ ਬੜਾ ਨਜ਼ਾਰਾ ਆਉਂਦਾ ਵੇਖ ਕੇ, ਧੰਨਵਾਦ। ਤੇ ਆਪਾਂ ਕਰਦੇ ਲਾਫਟਰ ਥੈਰੇਪੀ ਦੀ ਸ਼ੁਰੂਆਤ ਤੇ ਤੁਸੀਂ ਵੀ ਆਸ ਕਰਦਾ ਵੀ ਉੱਠ ਪਏ ਹੋਗੇ, ਜ਼ਰੂਰ ਜ਼ਰੂਰ ਤੇ ਜ਼ਰੂਰ ਹੱਸੇ ਹੋ ਇਸ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
4: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮ ਦੇ ਇਸ ਹਿੱਸੇ ਜੀ ਆਇਆਂ ਨੂੰ। ਸਵੇਰ ਹੋ ਚੁੱਕੀ ਹੈ ਜੀ, ਪ੍ਰੋਗਰਾਮ ਦਾ ਕਾਫੀ ਸਾਰਾ ਹਿੱਸਾ ਤੁਸੀਂ ਉਹਦਾ ਆਨੰਦ ਮਾਣਿਆ। ਹੁਣ ਮੇਰਾ ਖਿਆਲ ਬੱਚਿਆਂ ਨੇ ਆਪਣੇ ਨਾਲ ਉਹੀ ਕਰਨੀ ਹੈ ਜਿਵੇਂ ਆਪਾਂ 7:30 ਵਾਲੀਆਂ ਖ਼ਬਰਾਂ ਵਾਲੇ ਰਮਨ ਪ੍ਰਾਣ ਕਰਦੇ ਹੁੰਦੇ ਸੀ। ਹੁਣ ਰਮਨ ਕੁਮਾਰ ਨੇ ਅੰਕਲ ਜੀ ਤੁਸੀਂ ਉਹੀ ਨਹੀਂ ਜਿਹੜੇ ਸਵੇਰੇ ਸਵੇਰੇ ਛੁੱਟੀਆਂ 'ਚ ਬਿਠਾ ਲੈਂਦੇ ਹੁੰਦੇ ਹੋ, ਚੰਗੀ ਭਲੀ ਫਿਲਮ ਚੱਲਦੀ ਹੁੰਦੀ ਬਸ ਤੁਸੀਂ ਖ਼ਬਰਾਂ ਜੀਆਂ ਲੈ ਕੇ ਆ ਜਾਂਦੇ ਹੁੰਦੇ ਜੀ ਰਮਨ ਕੁਮਾਰ।
3: ਹਾਂ ਸੋ ਉਹ ਕੰਮ ਫਿਰ ਹੋਣਾ ਹੁਣ ਤੇ ਆਓ ਫਿਰ। ਸਭ ਤੋਂ ਪਹਿਲਾਂ ਸਾਡੇ ਨਾਲ ਆਈ ਸੀ ਅੱਜ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਚਾਲ ਤੁਹਾਡਾ?
4: ਛੁੱਟੀਆਂ ਨੇ ਹੁਣ ਤਾਂ ਅਸੀਂ ਠੀਕ ਠਾਕ ਆ, ਪੂਰੇ ਵਧੀਆ।
5: ਅਸੀਂ ਬ੍ਰੇਕਫਾਸਟ ਖਾ ਰਹੇ ਸੀਗੇ।
4: ਓਕੇ
3: ਅੱਛਾ, ਕੀ ਕੀ ਬਣਾਇਆ ਤੁਸੀਂ ਅੱਜ?
5: ਮੈਨੂੰ ਹਮੇਸ਼ਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੈਨੂੰ ਮੰਮਾ ਤੇ ਜ਼ਿਆਦਾਤਰ ਤਾਂ ਮੈਨੂੰ ਦੋ ਹੀ ਐਗ ਦਿੰਦੇ ਆ, ਪਰ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤਿੰਨ ਐਗ ਦਿੰਦੇ ਆ,
4: ਜਦੋਂ ਉੱਤੇ ਮੈਂ ਤੇ ਕਾਲੀ ਮਿਰਚ ਭੁੱਕ ਦਿੰਦੇ।
3: ਅੱਛਾ ਅੱਛਾ, ਨਹੀਂ ਅੱਗੇ ਦੋ ਹੀ ਦਿੰਦੇ ਆ ਤੇ ਜਦੋਂ ਤਿੰਨ ਐਗ ਦਿੰਦੇ ਆ ਉਦੋਂ ਉਹਨੂੰ ਬਹੁਤ ਵਧੀਆ ਲੱਗਦਾ।
4: ਮੈਨੂੰ ਲੱਗਦਾ ਉਹ ਇੱਕੋ ਹੀ ਅੰਡੇ ਨੂੰ ਤਿੰਨ ਸੈਲ ਕੱਟ ਦਿੰਦੇ ਹੋਣੇ।
3: ਹਾਂ
5: ਤੇ ਕਾਲੀ ਮਿਰਚ ਪਾ ਕੇ ਵੀ।
3: ਹਾਂ ਅੱਛਾ, ਉੱਤੇ ਕਾਲੀ ਮਿਰਚ ਤੇ ਲੂਣ ਵੀ ਥੋੜਾ ਜਿਹਾ,
4: ਉਹ ਜਾਦੂ ਮਸਾਲਾ ਜਿਹਾ ਬਣਿਆ ਹੁੰਦਾ ਜਿਹੜਾ ਚਰਖੜੀ ਜੀ ਵਾਲਾ।
3: ਓਕੇ,
5: ਮੰਮਾ ਅੱਜ ਭੁੱਲ ਗਏ ਸੀਗੇ ਕਾਲੀ ਮਿਰਚ।
3: ਅੱਛਾ ਕਾਲੀ ਮਿਰਚ ਭੁੱਲ ਗਏ। ਓਕੇ ਓਕੇ, ਤੇ ਉਹ ਤੇ ਬਸ ਉਦਾਂ ਘੁਮਾਉਣੀ ਹੁੰਦੀ ਹੈ, ਕੁਰਚ ਕੁਰਚ ਤੇ ਉੱਤੇ ਪੈ ਜਾਂਦੀ, ਉਹ ਤੇ ਆਪੇ ਕਰ ਲਿਆ ਕਰੋ।
4: ਉਹ ਨਹੀਂ, ਜਿਹੜਾ ਸਰਵ ਕੀਤੇ ਦਾ ਮਜ਼ਾ ਹੀ ਆਪਣਾ।
5: ਬਾਰ ਸੀ ਤਾਂ ਕਰਕੇ ਮੈਂ ਤਾਂ ਫਤਿਹ।
3: ਅੱਛਾ ਅੱਛਾ ਅੱਛਾ,
5: ਮੈਂ ਵੀ ਸਵੇਰੇ ਸਵੇਰੇ ਲਾਈਕ ਲੇਜ਼ੀ ਸੀਗੇ ਤਾਂ ਕਰਕੇ, ਪਰ ਫਿਰ ਵੀ ਮੈਂ ਬਰਸ਼ ਕਰ ਲਿਆ ਕਿਉਂਕਿ ਮੈਨੂੰ ਆਦਤ ਆ ਕਿ ਬ੍ਰੇਕਫਾਸਟ ਖਾਣ ਤੋਂ ਪਹਿਲਾਂ ਹਮੇਸ਼ਾ ਬਰਸ਼ ਕਰਨਾ।
3: ਗੁੱਡ ਗੁੱਡ ਗੁੱਡ।
4: ਇਹਨੂੰ ਜਣੀ ਮੰਨਤ ਨੂੰ ਉਹ ਅੰਡਾ ਤੇ ਫਤਿਹ ਨੂੰ ਮੁਰਗਾ ਬਣਾਉਂਦੇ ਹੁੰਦੇ।
3: ਓਕੇ,
4: ਗਲਤੀ ਕਰ ਲਓ ਨਾ ਕੋਈ ਦਿੱਕਤ।
3: ਫਤਿਹ ਫਾਈਨ ਕਰ ਦਿੰਦਾ ਹੁੰਦਾ ਜੇ ਉਹਨੂੰ ਇਦਾਂ ਦੀ ਗੱਲ ਕਰੋ।
4: ਮਿਲੀਅਨ ਗਜ਼ਿਲੀਅਨ।
5: ਹਾਂ, ਸਾਰੀ ਬ੍ਰੈਡ ਦੇ ਨਾਲ ਐਗ ਮਿਲਿਆ ਸੀਗਾ।
3: ਹਾਂ, ਫਤਿਹ ਫਤਿਹ ਕਿੰਨੇ ਅੰਡੇ ਖਾਂਦਾ?
5: ਫਤਿਹ ਜ਼ਿਆਦਾਤਰ ਤੇ ਜੀ ਤਾਂ ਇੱਕ ਕਰਦਾ, ਪਰ ਮੰਮਾ ਨੂੰ ਦੋ ਦੇ ਦਿੰਦੇ ਆ ਬਹਾਨੇ ਨਾਲ।
3: ਵਧੀਆ ਵਧੀਆ, ਦੋ ਦੋ ਖਾਣੇ ਚਾਹੀਦੇ ਘੱਟੋ ਘੱਟ, ਹੈ ਨਾ? ਦੋ ਜਣੇ ਆ ਐਟ ਲੀਸਟ, ਉਹ ਦੋਵੇਂ ਜਣੇ ਜਦੋਂ ਢਿੱਡ 'ਚ ਜਾਂਦੇ ਤੇ ਇੱਕ ਦੂਸਰੇ ਨਾਲ ਗੱਲਾਂ ਗੁੱਲਾਂ ਤੇ ਕਰਦੇ ਰਹਿੰਦੇ ਨਾ। ਕੱਲਾ ਕੱਲਾ ਅੰਡਾ ਵਿਚਾਰਾ। ਹਾਂ,
4: ਕਿੱਧਰ ਤੁਰਿਆ ਫਿਰੇ ਵਿਚਾਰਾ?
3: ਹੋਰ ਕੱਲਾ ਅੰਡਾ ਕੀ ਕਰੂਗਾ ਜਾ ਕੇ ਢਿੱਡ 'ਚ?
4: ਢਿੱਡ 'ਚ ਥੋੜਾ ਐਸਿਡ ਹੁੰਦਾ ਨਾਲੇ, ਉੱਥੇ ਮਾਹੌਲ ਹੀ ਬਹੁਤ ਮਾੜਾ ਹੁੰਦਾ,
3: ਤੇ ਉਹਦਾ ਜੀ ਨਹੀਂ ਲੱਗਣਾ।
4: ਹਾਂ, ਆਪਸ 'ਚ ਵਿਚਾਰੇ ਮਾੜਾ ਮੋਟਾ ਟਾਈਮ ਤੱਕ ਪਾਉਣਗੇ।
3: ਹੋਰ ਕੀ, ਇਹ ਵਧੀਆ ਹੋ, ਐਟਲੀਸਟ ਦੋ ਅੰਡੇ ਉਹਨੂੰ ਕੋ ਜ਼ਰੂਰ
4: ਮਿਲ ਜਾਂਦਾ। ਤਾਂ ਹੀ ਉਹ ਵੱਢ ਕੇ ਜੇ ਰੱਖ ਦਿੰਦੇ ਹੁੰਦੇ ਅੰਡਾ, ਵੀ ਆਪਸ 'ਚ ਉਹਨਾਂ ਦੀ ਇੰਟਰੈਕਸ਼ਨ ਰਹੇ, ਵਿਚਾਲੇ ਉਹ ਢਿੱਡ ਪਾੜ ਦਿੰਦੇ ਆ ਨਾ ਚਾਕੂ ਨਾਲ।
3: ਹਾਂ, ਪਰ ਜਦੋਂ ਖਾਈਦਾ ਫੇਰ ਇਕੱਠਾ ਹੋ ਜਾਂਦਾ ਨਾ ਜਾ ਕੇ
4: ਆਪਸ 'ਚ ਗੱਲਾਂ ਗੁੱਲਾਂ ਕਰਕੇ।
3: ਫੇਰ ਉਹ ਗੋਲ
4: ਗੋਲ ਭੈਣ ਜੀ, ਹੈ ਭੈਣ ਜੀ ਕਰਕੇ, ਹੈ ਭੈਣ ਜੀ, ਹਾਂ ਭੈਣ ਜੀ,
3: ਹੈਵੇਂ ਅੰਡਾ, ਦੂਜਾ ਕਹਿੰਦਾ ਹੈਵੇਂ ਅੰਡੇ।
4: ਮੰਨਣ ਦੇ ਕਹਿਣਾ ਹੋਏ ਅੰਕਲ ਜੀ ਵੀ ਹੋਰ ਵੀ ਗੱਲਾਂ ਜੀਆਂ ਕਰੀ ਜਾਂਦੇ ਰਹਿੰਦੇ।
5: ਅਰੇ ਅੰਕਲ ਜੀ,
3: ਹਾਂਜੀ,
5: ਮੰਮਾ ਨੇ ਨਾ ਮੇਰੀ ਜ਼ਿੰਦਗੀ ਬਚਾ ਲਈ ਕੱਲ। ਡਾਕਟਰ ਸਾਹਿਬ, ਡਾਕਟਰ ਨਾ ਸਾਨੂੰ ਹਮੇਸ਼ਾ ਜਦੋਂ ਸਾਨੂੰ ਫੋਰ ਐਗਜ਼ਾਮਪਲ ਜ਼ਿਆਦਾ ਜ਼ੁਕਾਮ ਹੁੰਦਾ ਸੀ, ਹਮੇਸ਼ਾ ਡਾਕਟਰ ਕੋਲ ਜਾਂਦੇ ਆ ਸਾਡੇ ਜਿਹੜੇ ਨੇ, ਤੇ ਉਹ ਨਾ ਹਮੇਸ਼ਾ ਕੌੜੀ ਐਂਟੀਬਾਇਓਟਿਕ ਦੇ ਦਿੰਦੇ ਆ।
4: ਅੱਛਾ,
5: ਪੂਰੀ ਮੁੱਠੀ ਭਰ ਕੇ ਖਾਣੀ ਪੈਂਦੀ ਖੰਡ।
3: ਤੇ ਖੰਡ ਫਿਰ ਨਾਲ ਲੈ ਕੇ ਜਾਂਦੇ ਹੋ ਕਿ ਦਵਾਈ ਘਰ ਲੈ ਆਉਂਦੇ ਹੋ?
5: ਫਿਰ ਮੰਮਾ ਨੇ ਨਾ ਡਾਕਟਰ ਨੂੰ ਕਿਹਾ ਕਿ ਇਸ ਵਾਰੀ ਮੰਮਾ ਨੇ ਡਰ ਰੱਖ ਕੇ ਕਿਹਾ ਕਿ ਡਾਕਟਰ ਵੀ ਤੁਸੀਂ ਮੰਨਦੇ ਤੈਨੂੰ ਕੌੜੀ ਐਂਟੀਬਾਇਓਟਿਕ ਨਾ ਦਿਓ, ਤੇ ਉਹਨਾਂ ਨਾ ਫਿਰ ਮੰਮਾ ਨੂੰ ਪੁੱਛੇ ਜੀ ਕੈਪਸੂਲ ਖਾ ਲੈਣੀ ਆ ਮੈਂ, ਮੰਮਾ ਨੇ ਕਿਹਾ ਹਾਂਜੀ ਖਾ ਲੈਂਦੀ ਆ, ਤੇ ਫਿਰ
3: ਜਿੰਦਗੀ ਬਚਾ ਲਾ ਮੈਂ।
4: ਪਾਣੀ ਦੀ ਵੱਡੀ ਘੁੱਟ ਭਰਨੀ ਹੁੰਦੀ ਕੈਪਸੂਲ ਨਾਲ, ਹੈ ਨਾ, ਪਤਾ ਹੀ ਹੋਣਾ ਵੈਸੇ ਤਾਂ।
3: ਹਾਂਜੀ, ਹੁਣ ਫਿਰ ਤੁਸੀਂ ਐਂਟੀਬਾਇਓਟਿਕ ਖਾ ਰਹੇ ਹੋ?
5: ਪੁੱਠੀਆਂ
4: ਟੂਟੀਆਂ ਲੱਗੀਆਂ ਜਿੱਥੇ ਪਾਣੀ ਇਧਰੋਂ ਉਧਰੋਂ ਥੱਲੇ ਡਿੱਗਦਾ ਹੁੰਦਾ ਉੱਪਰ ਨੂੰ ਜਾਂਦਾ, ਉੱਥੇ ਕਾਫੀ ਕੁਛ ਹੀ ਆ ਉੱਥੇ ਜਾਦੂ ਮਸਾਲਾ ਜਿਹਾ।
3: ਮਨ ਜਦੋਂ ਜਾ ਕੇ ਆਊਗੀ ਫਿਰ ਦੱਸੂਗੀ ਨਾ।
4: ਚਾਕਲੇਟ ਫੈਕਟਰੀ ਵੀ ਉੱਥੇ। ਤੇ ਤੁਸੀਂ ਇਨਾਮ ਵੀ ਜਿੱਤ ਸਕਦੇ ਹੋ ਚਾਕਲੇਟ ਵਾਲੇ।
5: ਅਸੀਂ ਪਹਿਲਾਂ ਦੋ ਵਾਰੀ ਗਏ ਆ।
3: ਅੱਛਾ,
4: ਮੈਂ ਤਾਂ ਮਨ ਤੇ ਇੱਥੇ ਪੰਜਾਂ ਦਾ ਇੱਥੋਂ ਹੀ ਲੈ ਕੇ ਖਾ ਲੈਣਾ ਉਹਨਾਂ, ਸਾਡੇ ਨੇੜੇ ਹੈਗਾ ਬੁਲਵਰ ਤੇ।
3: ਚਲੋ ਕੀ ਸੁਣਾਓਗੇ ਫਿਰ?
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਓਕੇ।
5: ਟੀਨਾ, ਪਰਸੋਂ ਨੂੰ ਮੇਰਾ ਵਿਆਹ ਵਾ, ਤੇ ਤੂੰ ਵਾਪਸ ਕਿਉਂ ਆਇਆ ਮੇਰੀ ਜ਼ਿੰਦਗੀ ਚ? ਪੱਪੂ, ਹੁਣ ਟੈਂਟ ਦਾ ਕੰਮ ਵੀ ਛੱਡ ਦੀਏ।
4: ਗੱਲ ਤੇ ਸਹੀ ਹੈ ਫਿਰ। ਹਾਂ, ਨਵਾਂ ਸੀ ਬਈ, ਮਾਰਕੀਟ ਨਵਾਂ ਹੈ।
3: ਮੰਨਤ ਦਾ ਚੁਟਕਲਾ ਬੈਸਟ ਹੁੰਦਾ,
4: ਕੋਈ ਸ਼ੱਕ ਨੀ।
3: ਮੰਨਤ
4: ਤੇ ਨਾਲੇ ਬੜਾ ਯੂਨੀਕ ਜਿਹਾ ਕਿਤੋਂ ਲੱਭ ਕੇ ਲਿਆਉਂਦੀ ਹੈ ਨਾ,
3: ਇਹਦਾ ਸਟਾਈਲ ਬੜਾ ਘੈਂਟ ਆ,
4: ਸੁਣਿਆ ਸੁਣਾਇਆ ਨੀ ਹੁੰਦਾ ਇਹਦਾ।
3: ਐਂਡ ਤੇ ਜਿੱਦਾਂ ਸਿਕਸਰ ਹੀ ਮਾਰ ਦਿੰਦੀ ਹੈ। ਚਲੋ ਫਿਰ ਆਉਣਾ ਨੀ ਛੁੱਟੀਆਂ ਚ? ਫਿਰ
5: ਆਵਾਂਗੇ।
3: ਚਲੋ ਠੀਕ ਆ, ਤੇ ਫਤਿਹ ਕਿੱਥੇ ਆ? ਹਾਂਜੀ,
5: ਛੁੱਟੀਆਂ
3: ਚਾਹੇ
4: ਕੁਟੀਆਂ ਹੈ ਛੇ
5: ਵਜੇ
4: ਉੱਠਿਆ ਐਡਜਸਟ ਕੀਤਾ
3: ਤੇ ਮੈਨੂੰ ਪਤਾ ਲੱਗਾ ਵੀ ਸੌਂਦੇ ਵੀ ਬੜੇ ਟਾਈਮ ਨਾਲ ਹੈ, 8-9 ਵਜੇ ਤੱਕ ਸੌਂ ਜਾਂਦੇ ਆ।
4: ਫਿਰ ਤਾਂ 5 ਵਜੇ ਉੱਠਣਾ ਚਾਹੀਦਾ।
3: 7-8 ਹੀ ਸੌ ਜਾਂਦੇ ਹੋ?
4: 5 ਵਜੇ ਉੱਠਿਆ ਕਰੋ ਯਾਰ,
3: ਵਾਹ
4: ਕਮਾਲ ਹੀ ਆ।
3: ਤਾਂਹੀਓ ਫਿਰ ਫਤਿਹ ਛੇਤੀ ਵੱਡਾ ਹੋਈ ਜਾਣ ਡਿਆ ਨਾ। ਇਹ ਬੋਲਿੰਗ ਵੀ ਬੜੀ ਤੇਜ਼ ਕਰਦਾ ਜੀ।
4: ਅੱਛਾ, ਸਾਡੇ ਪਿੰਡ ਵੀ ਇੱਕ ਮੁੰਡਾ ਬਹੁਤ ਤੇਜ਼ ਬਾਲ ਛੱਡਦਾ ਇਹਦੇ ਵਾਂਗੂ, ਪਰ ਉਹ ਇੱਕ ਦਿਨ ਬਣੈਣ ਚੋਂ ਨਿਕਲ ਕੇ ਡਿੱਗ ਪਿਆ। ਪਿੱਛੋਂ ਭੱਜ ਕੇ ਬਣਾਉਂਦਾ ਨਾ ਫਾਸਟ ਬਾਲ ਕਰਾਉਣ ਲਈ।
3: ਕਿਉਂ ਫਤਿਹ ਤੁਹਾਡੇ ਨਾਲ ਹੋਇਆ ਕਦੀ ਇੱਦਾਂ?
4: ਇਹਦੀ ਸਿਹਤ ਠੀਕ ਆ?
3: ਹਾਂ, ਫਤਿਹ ਨਾ ਨਹੀਂ ਇੱਦਾਂ ਦਾ। ਫਤਿਹ ਦੀਆਂ ਲੱਤਾਂ ਪਤਾ ਕਿੱਡੀਆਂ ਲੰਮੀਆਂ ਹੋ ਗਈਆਂ, ਐਡੀਆਂ ਲੰਮੀਆਂ, ਬਾਹਾਂ ਨਾਲੋਂ ਵੀ ਲੰਮੀਆਂ ਲੱਤਾਂ।
5: ਠੀਕ ਆ ਜੀ, ਮੈਂ ਸੁਣਾਉਂਗਾ
4: ਵਨ ਪੀਸ ਤਾਂ ਨਹੀਂ ਦੇਖ ਲਈ।
3: ਹਾਂਜੀ ਹਾਂਜੀ,
5: ਸੋਨੇ ਦੀ ਸਿਲਾਈ, ਘਰ ਦੇ ਉੱਪਰ ਦੀ
4: ਰਜਾਈ, ਖਿੱਚ ਕੇ ਨਿਕਲ ਆਈ,
5: ਕੋਠਾ ਟੱਪ ਕੇ ਘਰੇ ਆਈ।
3: ਸੋਨੇ ਦੀ ਸਿਲਾਈ,
5: ਸੋਨੇ ਦੀ ਸਿਲਾਈ, ਕੋਠਾ ਟੱਪ ਕੇ ਘਰੇ ਆਈ,
3: ਕੋਠਾ ਟੱਪ ਕੇ ਘਰੇ ਆਈ। ਓਕੇ, ਸੋਨੇ ਦੀ ਸਿਲਾਈ ਤੇ ਕੋਠਾ ਟੱਪ ਕੇ ਘਰੇ ਆਈ।
4: ਅਸਮਾਨ ਚ ਕੀ ਹੁੰਦਾ? ਰੇਨਬੋ ਟਾਈਪ ਜੀ ਕੋਈ ਫੀਲਿੰਗ ਤਾਂ ਨਹੀਂ?
3: ਰੇਨਬੋ ਟਾਈਪ ਨਹੀਂ, ਸੂਰਜ ਹੋ ਸਕਦਾ,
4: ਸੂਰਜ ਦੀਆਂ ਕਿਰਨਾਂ ਜੀ।
3: ਹਾਂ, ਇਹ ਹੋ ਸਕਦਾ, ਪਰ ਆਪਾਂ ਦੱਸਣਾ ਨਹੀਂ, ਇਹਨੇ ਫਾਈਨ ਕਰ ਦੇਣਾ ਜੀ।
4: ਜਿਹੜਾ ਕਲਾਊਡ ਦੇ ਆਲੇ ਦੁਆਲੇ ਉਹ ਗੋਲਡਨ ਜੀ ਗੋਟਾ ਜਿਹਾ ਲੱਗਿਆ ਹੁੰਦਾ, ਓਦਾਂ ਦਾ ਨਹੀਂ ਕੁਛ ਹੋ ਸਕਦਾ?
3: ਆਪਾਂ ਬਿਹਤਰ ਆਪਾਂ ਨਾ ਪੁੱਛ ਲਈਏ ਕਿਸੇ ਨੂੰ,
4: ਮੋਮਬੱਤੀ ਦੱਸਣਾ ਆਪਾਂ ਕਿ ਨਾ।
3: ਅਹ ਸਹੀ ਆ। ਓਕੇ ਓਕੇ ਓਕੇ ਓਕੇ,
5: ਆ
4: ਕੋਈ ਮੋਮਬੱਤੀ ਕਹੀ ਜਾਂਦਾ, ਸੂਰਜ ਕੱਚੇ
3: ਹੈ
5: ਨਹੀਂ? ਸਹੀ ਆ।
3: ਨਹੀਂ ਯਾਰ, ਆ ਤਵਨੀਤ ਦੇ ਮੰਮਾ ਕਹਿੰਦੇ ਮੋਮਬੱਤੀ ਆ,
5: ਗਲਤ ਆ।
3: ਹੈ, ਫਾਈਨ ਕਰ ਲਓ ਫਿਰ ਇਹਨਾਂ ਨੂੰ ਗਲਤ ਆ।
4: ਯਾਰ, ਮੋਮਬੱਤੀ ਨਾਲ ਥੋੜੀ ਨਿੱਕਰ ਸੁੱਕ ਸਕਦੀ।
5: ਦੱਸਾਂ?
3: हाँ जी हाँ जी दसो दसो दसो
5: आंसर हैगा तोप
3: तोप सूरज दी किरण
4: किते तोप किते शाम वाह रब्बा तेरी कुदरत
5: ओके बाय हैव अ नाइस डे
3: थैंक यू हैव अ नाइस डे
4: अगली सवारी
3: नेक्स्ट साडे नाल असीस कौर सत श्री अकाल असीस कौर की हाल चाल ने तुहाडे कुड़िए पर मेनू हाले भी जराई च लगदे हो पर अज ते इन्नी सुस्ती वाला दिन है ना असीस मेरा भी ते उठन नू जी नहीं करदा अज इन्नी सुस्ती ही अज है ना
4: घर दे कहंदे पैणगियां
5: ते छुट्टी कर लो छुट्टी कर लो
3: नहीं पर छुट्टी ते मजा नहीं ना हुंदा फिर
4: पईए कहंदे की नू
6: है
3: जो छुट्टी करके कमाल दी गल है ना जो आप छुट्टी कर लिए तो फिर उठन जी कर आउंदा ना छुट्टी होवे तो फिर सौण नू जी कर आउंदा ये पता नहीं की हुंदा वा
5: सियाने
3: बचे
4: छुट्टियां कोई प्लान हैगा फिर किदां टाइम स्पेंड करना कोई हॉबी
5: मेनू
4: लगे जिवें न्यूजीलैंड च हुंदा हर जगह नूं दो वार कहिंदे ना जिवें कुरी कुरी
3: इधरले पासे आ सकदे तुसी ओ वेख लो रॉयल मेलबर्न शो कल तो शुरू होना घोड़े ने कहना घोड़े ने घोड़े ने ना उ एक घोड़ा वा हां वह घोड़ा वा जेडे बच्चे का ना हों बच्चे का ना लेंदा वा उन्हें तेन वेख के कहना असी
4: ना आवे ओनू कहना
3: सुनाओगे फिर
4: नवे न्याणे काम लाते हैं सवेरे सवेरे
3: तुहाडा नाम किदां रहूगा घोड़ा जे ओ कुछ खांदा होया ना एक मिनट मैं ना अर्णव नू भी ओन कर लवा सॉरी मतलब गड्डी च बहा लिये ना हां एक एक मिनट ओ वीरा एक होर आया ही ते की सुनाओगे फिर
5: अम्मा बोली
3: अम्मा बोली ओके
5: नहीं बोली
3: अच्छा
5: बोली बोली
4: ताइयों से चढ़े मैं ना बराबर बोली
3: टाइम ओके ओके
5: ਮਾਸੀ ਨੇ ਖਰੋਨੇ ਗੁੱਤ ਕਰਾਏ, ਮਾਸੀ ਨੇ ਖਰੋਨੇ ਗੁੱਤ ਕਰਾਏ, ਟਕਲੀ ਬਾਲ ਪਵਾ ਕੇ
3: ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਬਲ ਬਲ ਬਲ ਬਲ ਬਲ
4: ਨਾਰੇ
3: ਨਾਰੇ ਨਾਰੇ ਨੇ ਹੁਣ ਫਿਰ ਕੀ ਖਾਣ ਦਾ ਮੂਡ ਆ ਅੱਜ? ਕਿਸਮਿਸ ਯਾਰਾ,
5: ਕਿਸਮਿਸ ਯਾਰਾ,
3: ਹਾਂ ਉਹ ਤਾਂ ਸੁਣਾਇਆ ਨੀ ਮੁੜ ਕੇ ਤੁਸੀਂ।
5: ਕਿਸਮਿਸ ਯਾਰਾ ਲਾਈਮਸ ਕਰ ਅੱਖੀਆਂ ਲਗਾਈ ਰੱਖਣਾ, ਕਿਸਮਿਸ ਯਾਰਾ ਲਾਈਮਸ ਕਰ ਅੱਖੀਆਂ ਲਗਾਈ ਰੱਖਣਾ, ਉਹ ਮੇਰੀ ਜਾ ਉਹ ਮੇਰੀ ਹਾਂ ਉਹ ਮੇਰੇ ਨਾਲ ਨਾਲ ਰਹਿਣਾ, ਮੇਰੀ ਜਾ ਉਹ ਮੇਰੀ ਹਾਂ ਉਹ ਮੇਰੇ ਸਾਥ ਸਾਥ ਰਹਿਣਾ,
3: ਹਲੇ ਵੀ ਯਾਦ ਆ। ਥੈਂਕ ਯੂ ਸੀ, ਥੈਂਕ ਯੂ ਥੈਂਕ ਯੂ ਥੈਂਕ ਯੂ,
5: ਓਕੇ ਬਾਏ ਬਾਏ।
3: ਤਵਨੀਤ ਐਂਡ ਸਿਬਲਿੰਗ ਸਾਈਕਲਿੰਗ ਵਾਲੇ ਬੱਚੇ,
6: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ।
3: ਸਤਿ ਸ਼੍ਰੀ ਅਕਾਲ,
4: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
6: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
3: ਸਾਡਾ ਵੀ
4: ਠੀਕ ਹੈ ਜੀ।
3: ਤੁਸੀਂ ਤੇ ਇੰਨੇ ਸੋਹਣੇ ਲੱਗਦੇ ਹੋ ਨਾ ਸਾਰੇ ਜਣੇ, ਸਾਈਕਲਾਂ ਸਾਈਕਲਾਂ ਤੇ ਹੈਲਮਟ ਪਾ ਕੇ ਜਾਂਦੇ।
4: ਵਾਹ ਜੀ
3: ਵਾਹ, ਮੈਨੂੰ ਤਾਂ ਤੁਹਾਡੀ ਫੋਟੋ ਬੜੀ ਸੋਹਣੀ ਲੱਗੀ।
6: ਥੈਂਕ ਯੂ, ਅਸੀਂ ਰੋਜ਼ ਜਾਂਦੇ।
3: ਰੋਜ਼ ਜਾਂਦੇ, ਵੈਰੀ ਵੈਰੀ ਨਾਈਸ। ਫਿਰ ਤੇ ਤੁਸੀਂ ਸਟਰੋਂਗ ਹੋ ਗਏ ਨਾ ਰੋਜ਼ ਜਾ ਜਾ ਕੇ।
6: ਹਾਂਜੀ, ਅਸੀਂ ਸਾਰਾ ਮੈਲਟਨ ਘੁੰਮ ਰਿਹਾ ਕੱਲ।
3: ਅੱਛਾ,
4: ਓਕੇ,
3: ਤੇ ਤੁਸੀਂ ਰੇਡੀਓ ਵੱਲ ਨੂੰ ਆ ਜਾਓ ਕਿਸੇ ਦਿਨ,
4: ਨੇੜੇ ਹੀ ਤਾਂ ਹੈਗਾ।
3: ਹੋਰ
4: 20 ਕਿਲੋਮੀਟਰ
6: ਬਣਦਾ
3: ਹੈ। ਉਹ ਸੱਚ, ਹਾਂ ਉਹ ਤੇ ਫ੍ਰੀ ਵੇ ਆ।
6: ਅਸੀਂ ਗੇਡੀ ਚਾ ਸਕਤੇ।
4: ਹਾਂ, ਨੇੜੇੋਂ ਆ ਕੇ ਸਾਈਕਲ ਕੱਢ ਲਈ ਉਹਦੇ ਚੋਂ।
3: ਹਾਂ, ਤੁਹਾਨੂੰ ਛੁੱਟੀਆਂ ਵਾ, ਤੁਸੀਂ ਗੱਡੀ ਚ ਆ ਸਕਦੇ। ਹਾਂ, ਇਹ ਗੁੱਡ ਆਈਡੀਆ। ਬਣਾਈਏ ਫਿਰ ਪ੍ਰੋਗਰਾਮ।
6: ਅਸੀਂ ਆਵਾਂਗੇ, ਅਸੀਂ ਆਵਾਂਗੇ।
3: ਚਲੋ ਠੀਕ ਆ, ਫਿਰ ਆਪਾਂ ਬਣਾਉਨੇ ਫਿਰ ਪ੍ਰੋਗਰਾਮ। ਠੀਕ ਆ,
6: ਅਸੀਂ ਡੈਡਾ ਲਈ ਵੇਟ ਕਰਦੇ।
3: ਅੱਛਾ, ਡੈਡਾ ਲਈ ਵੇਟ ਕਰਦੇ। ਓਕੇ ਓਕੇ ਓਕੇ, ਹਾਂ
6: ਤੇ ਫਿਰ ਅਸੀਂ ਮੇ ਵੀ ਆਉਗੇ।
3: ਚਲੋ ਠੀਕ ਆ, ਤੁਸੀਂ ਡਿਸੀਜਨ ਮੇਕਰ ਤੁਸੀਂ ਲੱਗਦੇ ਜੀ ਮੈਨੂੰ ਘਰ ਚ ਲੱਗਦਾ। ਅੱਛਾ ਡੈਡਾ, ਓਕੇ ਠੀਕ ਆ। ਹੋਰ ਫਿਰ ਕੀ ਚੱਲ ਰਿਹਾ
6: ਛੁੱਟੀਆਂ? ਅਸੀਂ ਦੱਸਣਾ ਹੋਣਾ ਜੇ ਕੰਫਰਮ ਹੋ ਗਿਆ। ਕੰਫਰਮ?
3: ਅੱਛਾ, ਜੇ ਕੰਫਰਮ ਹੋ ਗਿਆ, ਓਕੇ, ਚਲੋ ਠੀਕ ਆ, ਗੁੱਡ ਗੁੱਡ।
6: ਤੇ ਮੰਮਾ ਆਪਣੇ ਛੋਟੇ ਬਾਰੇ ਗੱਲਾਂ ਦੱਸੇ ਸੀ ਕੱਲ, ਤੇ ਮੈਂ ਇੱਕ ਦੱਸਣੀ ਉਹਦੇ ਚ ਗੱਲਾਂ।
3: ਹਾਂਜੀ ਹਾਂਜੀ ਹਾਂਜੀ।
6: ਮਿੱਠੂ ਮਾਮਾ ਜੀ, ਮੰਮਾ ਤੇ ਵੈਮਸੀ ਮਾਸੀ ਜੀ ਇੱਕ ਗੈਂਗ ਸੀ। ਫਿਰ ਇੱਕ ਦਿਨ ਮੈਮਸੀ ਮਾਸੀ ਦੀ ਤੇ ਮਿੱਠੂ ਮਾਮਾ ਜੀ ਦੀ ਲੜਾਈ ਹੋ ਗਈ, ਤੇ ਮੈਮਸੀ ਮਾਸੀ ਦੀ ਪਿੱਛੇ ਇੱਕ ਚ ਬੱਚਾ ਸੀ, ਤੇ ਮੰਮਾ ਜੀ ਸਾਈਡ ਤੇ ਖੜੇ ਹੋਏ ਸੀ। ਮੰਮਾ ਨੂੰ ਕੁਛ ਪਤਾ ਨੀ ਹੋ ਰਿਹਾ ਕੀ ਹੋ ਰਿਹਾ ਸੀ, ਤੇ ਫਿਰ ਮਿੱਠੂ ਮਾਮਾ ਜੀ ਨੇ ਮੈਮਸੀ ਮਾਸੀ ਨੂੰ ਟੱਕਾ ਦਿੱਤਾ। ਫਿਰ ਮੈਮਸੀ ਮਾਸੀ ਚ ਬੱਚੇ ਚ ਗਿਰੀ, ਤੇ ਫਿਰ ਮੰਮਾ ਮਿੱਠੂ ਮਾਮਾ ਜੀ ਨੂੰ ਕਹਿੰਦੇ ਕੋਈ ਨਾ ਮਿੱਠੂ ਕੋਈ ਚ ਬੱਚੇ ਚ ਬੱਚੇ ਚ ਗਿਰੀ ਕੁਤੇ ਹੋਰ ਨੀ ਗਿਰੀ। ਤੇ ਫਿਰ ਜਦੋਂ ਉਹਨੇ ਘਰ ਜਾਣਾ, ਤੇ ਫਿਰ ਮੰਮਾ ਕਹਿੰਦੇ ਮੇਰੇ ਕੋਲ ਪੱਖਾ ਹੈਗਾ, ਅਸੀਂ ਮੈਮਸੀ ਮਾਸੀ ਦੇ ਕੱਪੜੇ ਡਰਾਈ ਕਰ ਸਕਦੇ ਹੋ, ਨਹੀਂ ਤਾਂ ਨਾਨੀ ਜੀ ਨੂੰ ਪਤਾ ਲੱਗ ਜੂਗਾ ਦੈਟ ਅਸੀਂ ਗਿੱਲੇ ਹੋ ਗਿਆ, ਨਹੀਂ ਤਾਂ ਸਾਨੂੰ ਠਾਪੀ ਨਾ ਮਾਰੋਗੇ। ਤੇ ਫਿਰ ਮੰਮਾ ਪੱਖਾ ਲਿਆ, ਮੈਮਸੀ ਮਾਸੀ ਦੇ ਕੱਪੜੇ ਡਰਾਈ ਕੀਤੇ, ਤੇ ਫਿਰ ਮੈਮਸੀ ਮਾਸੀ ਤੇ ਮਿੱਠੂ ਮਾਮਾ ਜੀ ਫਿਰ ਇਕੱਠੇ ਆ ਗਏ, ਤੇ ਫਿਰ ਨਾਨੀ ਜੀ ਨੂੰ ਪਤਾ ਨੀ ਲੱਗਿਆ ਉਹ ਚ ਬੱਚੇ ਚ ਗਿਰੇ।
3: ਬੜਾ ਖਤਰਨਾਕ ਗੈਂਗ ਸੀ ਮੰਮਾ ਹੁਣਾਂ ਦਾ ਫਿਰ ਤੇ।
6: ਪਤਾ ਨੀ
4: ਸਹੀ।
3: ਵੈਰੀ ਨਾਈਸ।
6: ਤੁਸੀਂ ਅਮਰੋਹ ਦੇ ਪਿੰਡੀ ਦਾ ਵਿਆਹ ਕਦੋਂ ਕਰਾਣਾ?
3: ਓ ਤੁਸੀਂ ਚੇਤਾ ਹੀ ਨੀ ਕਰਾਉਂਦੇ,
4: ਅਸੀਂ ਤਾਂ ਘੋੜਾ ਘੋੜੀ ਵੀ ਕਰ ਲਏ।
3: ਓ ਲੈ ਮੇਰਾ ਤੇ ਚੇਤਾ ਹੀ ਬੜਾ ਮਾੜਾ ਤੇ ਤੁਸੀਂ ਤੇ ਮੈਨੂੰ ਚੇਤਾ ਹੀ ਨੀ ਕਰਾਉਂਦੇ।
6: ਤੁਸੀਂ ਕਿਹਾ ਛੁੱਟੀ ਚ ਕਰੋਗੇ ਤੇ ਹੋਰ ਛੁੱਟੇ ਮੇਰੇ ਲੰਘ ਚੱਲੇ।
3: ਓਹੋ ਪਰ ਤੁਹਾਨੂੰ ਚਾਹੀਦਾ ਵਾ ਵੀ ਛੁੱਟੀਆਂ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਚੇਤਾ ਕਰਾਓ। ਮੈਨੂੰ ਤੇ ਚਾਹ ਦਾ ਵੀ ਨੀ ਚੇਤਾ ਰਹਿੰਦਾ, ਨਿਆਣੇ ਮੈਨੂੰ ਆ ਕੇ ਚੇਤਾ ਕਰਾਉਂਦੇ ਵੀ ਚਾਹ ਪੀ ਲਈ ਤੇ ਫਿਰ ਮੈਂ ਪੀ ਲੈਣਾ। ਇਹ ਤੁਹਾਡੀ ਗਲਤੀ ਆ, ਤੁਸੀਂ ਮੈਨੂੰ ਚੇਤਾ ਨੀ ਕਰਾਇਆ। ਤੇਰੇ ਮੈਂ ਚੀ ਚੀ ਕਰ ਦੇਣੀ ਤੇਰੀ ਮੈਂ।
6: ਮੰਮਾ ਮਿੱਠੂ ਮਾਮਾ ਜੀ ਦੀ ਮੈਮ ਸੀ ਮਾਸੀ ਦੀ ਚੀ ਚੀ ਕਰੋ।
3: ਉਹ ਨਹੀਂ, ਉਹ ਤੇ ਵੱਡੇ ਹੋ ਗਏ ਹੁਣ, ਹੁਣ ਥੋੜੀ ਉਸ਼ਤਾ ਨਹੀਂ ਕਰਦੇ, ਹੁਣ ਤੇ ਬੇਬੇ ਤੂੰ ਹੈ ਕੁੜੀਏ। ਜਿਦਣ ਤੁਸੀਂ ਆਓਗੇ ਨਾ ਉਦਣ ਆਪਾਂ ਬਹਿ ਕੇ ਤੇ ਸਾਰੀ ਪਲੈਨਿੰਗ ਕਰਕੇ ਤੇ ਬੁਕਿੰਗ ਕਰਕੇ ਫਿਰ ਉਠਾਂਗੇ, ਠੀਕ ਆ? ਠੀਕ ਆ, ਹੁਣ ਤੁਹਾਡੀ ਤੁਹਾਡੀ ਤੁਹਾਡੀ ਰਿਸਪੋਂਸੀਬਿਲਟੀ ਆ ਹੁਣ। ਓਕੇ ਚਲੋ ਕੀ ਸੁਣਾਓਗੇ, ਕੀ ਸੁਣਾਓਗੇ? ਹਾਂਜੀ
6: ਵਾਰੀ ਬੱਸੀ ਖੱਟਣ ਗਈ ਸੀ ਖਟਕੇ ਲਿਆਂਦਾ ਜੂਸ, ਵਾਰੀ ਬੱਸੀ ਖੱਟਣ ਗਈ ਸੀ ਖਟਕੇ ਲਿਆਂਦਾ ਜੂਸ, ਅਮਰੂਦ ਤੇ ਪਿੰਡੀ ਦੇ ਵਿਆਹ ਨੇਰਾ ਝੂਟ ਨੇਰਾ ਝੂਟ, ਅਮਰੂਦ ਤੇ ਪਿੰਡੀ ਦਾ ਵਿਆਹ ਨੇਰਾ ਝੂਟ ਨੇਰਾ ਝੂਟ, ਅਮਰੂਦ ਤੇ ਪਿੰਡੀ ਦਾ ਵਿਆਹ ਨੇਰਾ ਝੂਟ ਨੇਰਾ ਝੂਟ।
3: ਉਹਨੇ ਭਿੰਡੀ ਦਾ ਭਿੰਡੀ ਦਾ ਪਾਪਾ ਜਿਹੜਾ ਹੈ ਨਾ ਉਹ ਗਰਮ ਮਸਾਲਾ ਦੇਣ ਨੂੰ ਨਹੀਂ ਮੰਨਣ ਡਿਆ, ਇਸ ਕਰਕੇ ਨਾ ਉਹ ਗੱਲ ਅੜੀ ਆ, ਉਹ ਕਹਿਣ ਡਿਆ ਵੀ ਦਾਜ ਨਹੀਂ ਦੇਣਾ ਮੈਂ, ਤਾਂ ਕਰਕੇ ਨਾ ਉਹ ਗੱਲ ਜੀ ਅੜੀ ਆ ਥੋੜੀ ਜੀ। ਉਹਨੂੰ ਕਿੰਨੀ ਵਾਰੀ ਕਿਹਾ ਵੀ ਗਰਮ ਮਸਾਲਾ ਦਿਓ ਗਰਮ ਮਸਾਲਾ ਦਿਓ, ਉਹ ਕਹਿੰਦਾ ਨਹੀਂ ਦੇਣਾ। ਆਪਾਂ ਜਿੱਦਣ ਤੁਸੀਂ ਆਓਗੇ ਨਾ ਫੇਰ ਆਪਾਂ ਕਰਾਂਗੇ। ਓਕੇ ਚਲੋ ਠੀਕ ਆ। ਤੇ ਨੈਕਸਟ ਕੌਣ ਹੈ?
6: ਐਸ਼ਲਿਨ।
3: ਹਾਂਜੀ ਹੈਲੋ ਐਸ਼ਲਿਨ। ਸਤਿ ਸ੍ਰੀ ਅਕਾਲ ਐਸ਼ਲਿਨ ਜੀ, ਕੀ ਹਾਲ ਆ? ਐਸ਼ਲਿਨ ਤੁਹਾਡੇ ਕੋਲ ਤੇ ਹੈਲਮੇਟ ਬੜਾ ਸੋਹਣਾ ਆ। ਸਾਡਾ ਠੀਕ ਹੈ, ਤੁਹਾਡਾ ਹੈਲਮੇਟ ਹੀ ਬੜਾ ਸੋਹਣਾ।
6: ਪਹਿਲਾਂ ਦੀਦੀ ਪਾਉਂਦੇ ਫਿਰ ਮੰਮਾ ਨੂੰ ਪਤਾ ਲੱਗਿਆ ਉਹ ਐਸ਼ਲਿਨ ਮੇਰਾ ਹੈ।
3: ਦੀਦੀ ਦਾ ਸਿਰ ਵੱਡਾ ਤੁਹਾਡੇ ਤੋਂ ਕਿ ਨਿੱਕਾ?
6: ਮੈਂ ਵੀ ਪਾਏ ਨੇ ਮੰਮਾ ਨੂੰ ਚੁੰਡੀ ਮੋੜੀ, ਬਿਕੋਜ਼ ਉਹ ਮੰਮਾ ਦਾ ਹੈਲਮੇਟ ਬਲੈਕ ਤੇ ਵਾਈਟ ਸੀ।
3: ਓਕੇ ਓਕੇ ਓਕੇ ਓਕੇ ਠੀਕ ਆ। ਪਰ ਉਹ ਨਾਈਸ
6: ਵਾਲੀ ਬਿਕੋਜ਼ ਉਹ ਕਹਿੰਦੇ ਸੀ ਅਟੈਕ ਕੀਤਾ ਕਜ਼ ਉਹ ਕਹਿੰਦੀ ਸੀ ਉਹ ਮੇਰਾ ਹੈਲਮੇਟ ਹੈ।
3: ਪਰ ਉਹ ਨਾਈਸ ਆ, ਗੁੱਡ ਆ, ਉਹ ਪਾ ਕੇ ਤੇ ਸਾਈਕਲ ਬੜਾ ਭੱਜਦਾ। ਕੀ ਸੁਣਾਓਗੇ?
6: ਅਸੀਂ ਸੜਕ ਚੇਂਜ ਕਰ ਲਈ ਸੀ।
3: ਅੱਛਾ ਸੜਕ ਚੇਂਜ ਕਰ ਲਈ, ਓਕੇ ਓਕੇ। ਕੀ ਸੁਣਾਓਗੇ ਫਿਰ?
6: ਇੱਕ ਬੁਲਜਾਲ ਉਹ ਤਾਂ ਪਹਿਲਾਂ ਇੱਕ ਮੰਮਾ ਛੋਟੀ ਵਾਲੀ ਹੋਈ ਸੀ।
3: ਮੰਮਾ ਛੋਟੀ ਵਾਲੀ
6: ਦਿਨ ਜਦੋਂ ਰੋਡ ਬਣ ਰਹੀ ਸੀ ਮੰਮਾ ਦੇ ਘਰ ਦੇ ਬਾਹਰ, ਫਿਰ ਉੱਥੇ ਕੁਛ ਸੀ ਵਾਇਰ
3: ਲੁੱਕ ਲੁੱਕ, ਹਾਂਜੀ,
6: ਫਿਰ ਜਿਹੜੇ ਉਹ ਗਰਮੀਆਂ ਚ ਮੈਲਟ ਹੋ ਜਾਂਦੀ ਤੇ ਠੰਡਿਆਂ ਤੇ ਠੰਡ ਵਿੱਚ
3: ਗੋਲਾ ਬਣ ਜਾਂਦਾ, ਹਾਂਜੀ,
6: ਸਟਰੋਂਗ ਹੁੰਦੀ। ਤੇ ਜਦੋਂ ਠੰਡਿਆ ਜਦੋਂ ਠੰਡ ਸੀ ਮੰਮਾ ਮੈਮ ਸੀ ਮਾਸੀ ਤੇ ਮਿੱਠੂ ਮਾਮਾ ਜੀ ਨੇ ਇਕੱਠਿਆ ਕਰ ਲਏ ਸਟੋਰ ਕਰਕੇ, ਤੇ ਫਿਰ ਜਦੋਂ ਗਰਮੀਆਂ ਆ ਗਈ ਉਹ ਮੈਲਟ ਹੋ ਗਏ, ਫਿਰ ਮੰਮਾ ਮੈਮ ਸੀ ਮਾਸੀ ਨੇ ਮਿੱਠੂ ਮਾਮਾ ਜੀ ਨੂੰ ਕੁੱਟ ਪਈ। ਮਾੜੀ ਚ ਰੱਖੀ ਸੀ ਤੇ ਕੱਪੜੇ ਖਰਾਬ ਹੋ ਗਏ ਸਾਰੇ।
3: ਤੁਸੀਂ ਫਿਰ ਹੋਰ ਗੱਲਾਂ ਇਕੱਠੀਆਂ ਕਰ ਲਿਓ ਤੇ ਜਦੋਂ ਤੁਸੀਂ ਆਓਗੇ ਨਾ ਉਦੋਂ ਸੁਣਾਓ।
6: ਆਪ
3: ਨੀ ਖਾਈ ਦੀ ਪਰ ਦੂਜੇ ਨੂੰ ਖਵਾਈ ਦੀ ਆ। ਕੁੱਟ ਮੋਮਬੱਤੀ
6: ਭਾਂਡੇ
3: ਚ ਚਮਚਾ ਪਲੇਟ ਗਲਾਸ
4: ਕੌਲੀ ਜੱਗ
3: ਅੱਛਾ ਕਲੋਜ਼ ਹੈ ਓਕੇ ਡਿਸਪੋਜ਼ੇਬਲ
6: ਬਸ ਸਟਿਲ ਕਿਚਨ ਚ
3: ਹਾਂ ਓਕੇ ਸਟਿਲ ਕਿਚਨ ਚ
4: ਤੁਸੀਂ ਬੈਨ ਚ ਵੜ ਗਏ
3: ਹੋਰ ਕੀ ਆ ਚਲ ਹਾਰ ਗਏ
6: ਚਮਚਾ
3: ਓਹ ਹੋ
4: ਪਕਿਆ ਮੈਨੂੰ ਲੱਗਦਾ ਚਮਚਾ ਕਿ ਨਹੀਂ
3: ਹਾਂ ਨਹੀਂ ਪਰ ਆਪਾਂ ਚਮਚਾ ਆਪਾਂ
4: ਗਾਜਾ ਪਾ
3: ਰਿਹਾ ਆਪਾਂ ਚਮਚਾ ਕਿਹਾ ਸੀ
4: ਆਪਾਂ ਡਿਸਪੋਜ਼ੇਬਲ ਕਹਿ ਰਹੇ ਹਾਂ
6: ਹਾਂਜੀ ਤੇ ਵੀਰ ਜੀ ਨਾਲ ਗੱਲ ਕਰ ਲਓ
3: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਓ ਹੈਲੋ
6: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਤਾਇਆ ਜੀ
4: ਅੰਕਲ ਜੀ ਤਾਇਆ ਜੀ
3: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਰਦਾਰ ਜੀ
6: ਠੀਕ ਹੈ ਤੁਹਾਡਾ ਕੀ ਹਾਲ ਹੈ
3: ਉਹ ਸਾਡਾ ਠੀਕ ਹੈ ਸਰਦਾਰ ਜੀ ਬੱਲੇ ਬੱਲੇ
4: ਚੱਕ ਰਹੇ ਬੱਲੇ
3: ਉਹ ਸ਼ਾਵਾ ਸ਼ਾਵਾ ਮੈਨੂੰ ਪਤਾ ਲੱਗਾ ਸਭ ਤੋਂ ਵੱਧ ਸਾਈਕਲ ਭਜਾਉਂਦੇ ਹੋ ਤੁਸੀਂ
4: ਉਹ ਵੀ ਹੈਲਮਟ ਲੈ ਕੇ
6: ਹਾਂਜੀ ਅਸੀਂ ਬ੍ਰਿਜ ਤੇ ਵੀ ਜਾਂਦੇ
3: ਹਾਂ ਸਰਦਾਰ ਜੀ ਤੇ ਨੇਰੀ ਲਿਆ ਦਿੰਦੇ ਆ ਕਿੱਕ ਪਤਾ ਕਿੱਡੀ ਦੂਰ ਜਾਂਦੀ ਇਹਨਾਂ ਦੀ
4: ਅੱਛਾ
3: ਇਹਨਾਂ ਨੇ ਇੱਕ ਦਿਨ ਫੁੱਟਬਾਲ ਹੀ ਪੈਂਚਰ ਕਰਤਾ ਹੈ
6: ਤੇ ਅਸੀਂ ਕਿਸੇ ਦੇ ਬ੍ਰਿਜ ਤੋਂ ਪਾਰਕ ਤੇ ਗਏ ਸੀ
3: ਅੱਛਾ ਤੇ ਫਿਰ
6: ਸਾਈਕਲ ਚਲਾ ਕੇ
4: ਜ਼ੋਰ ਬਹੁਤ ਲੱਗਦਾ ਹਾਂਜੀ
3: ਧੁੱਪੇ ਧੁੱਪੇ ਸਾਈਕਲ ਚਲਾਉਣ ਦਾ ਤੇ ਮਜ਼ਾ ਬੜਾ ਆਉਂਦਾ ਅੱਛਾ ਬੱਲੇ ਬੱਲੇ ਬੱਲੇ ਤੁਸੀਂ ਤੇ ਫਿਰ ਕਮਾਲ ਹੀ ਕਰੀ ਜਾਂਦੇ ਹੋ ਤੁਸੀਂ ਤੇ ਲੈਫਟ ਸਾਈਡ ਵੀ ਪਹੁੰਚ ਗਏ ਹੈ ਉੱਥੋਂ ਗਾਂ ਤੇ ਬਸ ਉਹੀ ਆ ਕੇ ਜਿੱਥੋਂ ਰੇਂਡੀਅਰ ਆਉਂਦਾ ਹੁੰਦਾ ਹੈ ਆਹੋ ਠੀਕ ਆ ਗਏ ਹੈ ਸਰਦਾਰ ਜੀ ਕੀ ਸੁਣਾਓਗੇ ਫਿਰ
6: ਇੱਕ
3: ਬੋਲੀ ਓਕੇ ਇੱਕ ਪੋਇਮ ਜੋ ਮਰਜ਼ੀ ਸੁਣਾ ਦੋ ਤੁਸੀਂ ਰਾਈਮ ਰਾਈਮ ਓਕੇ
6: ਅੰਕਲ ਜੀ ਤੁਸੀਂ ਬੋਲੋ ਹਲਦੀ
3: ਹਲਦੀ
4: ਬੱਲੇ ਬੱਲੇ
3: ਤੁਸੀਂ ਬੋਲੋ ਤਾਇਆ ਤੁਸੀਂ ਬੋਲੋ ਤਾਇਆ ਤੁਸੀਂ ਬੋਲੋ ਤਾਇਆ ਤਾਇਆ
6: ਤੁਸੀਂ ਬੋਲੋ
3: ਨਹੀਂ ਤੁਸੀਂ ਬੋਲੋ ਹੁਣ ਤੁਸੀਂ ਬੋਲੋ ਹੁਣ ਤਾਇਆ
6: ਜਾਮਨੂ
4: ਦੁਪਹਿਰ ਵਾਲਾ ਕੈਂਸਲ ਕਰ ਦਿੰਦੇ ਆ
3: ਪੈਨਸਲ
4: ਅੱਲਾ ਸ਼ੁਕਰ ਮਹਾਰਾਜ ਦਾ ਬਚਾ ਹੋ ਗਿਆ ਸਰਦਾਰ ਜੀ ਜਿੰਦਾਬਾਦ ਦੇਖ ਲੋ ਬੰਦਾ ਪਹਿਲਾਂ ਉਦਾਸ ਕਰਕੇ ਕਿੱਦਾਂ ਖੁਸ਼ ਕਰਤਾ ਤੈਨੂੰ
3: ਵੀਰ ਜੀ ਬੱਲੇ ਬੱਲੇ
4: ਪਹਿਲਾਂ ਵਿਆਹ ਕਰਾ ਕੇ ਫਿਰ ਨਾਲ ਹੀ ਕੈਂਸਲ ਕਰਕੇ ਖੁਸ਼ੀ ਦੇ ਦੀ
6: ਬੱਲੇ।
3: ਓ ਥੈਂਕ ਯੂ ਥੈਂਕ ਯੂ
6: ਸਾਰੇ ਚੱਲੇ ਚੱਲੇ।
3: ਥੈਂਕ ਯੂ ਥੈਂਕ ਯੂ ਵੀਰ ਜੀ, ਬਾਏ ਬਾਏ ਬਾਏ ਬਾਏ।
4: ਅੱਜ ਵੀਰ ਜੀ ਨੰਬਰ ਲੈ ਗਿਆ ਬਾਈ ਸਾਰਿਆਂ ਨੂੰ।
3: ਵੀਰ ਜੀ ਤੇ ਮਤਲਬ ਰੋਜ਼ ਹੀ ਨੰਬਰ ਲੈ ਜਾਂਦਾ, ਵੀਰ ਜੀ ਤੇ ਵਾਟੀ ਕੱਢ ਛੱਡਦਾ। ਨੈਕਸਟ ਸਾਡੇ ਨਾਲ ਨੇ ਅਰਨਬ, ਸਤਿ ਸ੍ਰੀ ਅਕਾਲ ਅਰਨਬ।
7: ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ। ਅੰਕਲ ਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ।
4: ਸਿਆਣੀ ਸਿਆਣੀ ਜੀ।

0: ਇਹ ਇਹ ਹਰ ਵਾਰੀ ਕੇਸ ਆਪਣੇ ਤੇ ਪਾ ਕੇ ਗਾਂਹ ਚੱਲ ਜਾਂਦਾ
1: ਪਹਿਲਾਂ ਸੀਬੀਆਈ ਚ ਰਿਹਾ ਹੁਣ
0: ਹਾਂ ਇਹ ਵੀ ਮਾਹਰ ਹੈ ਇਸ ਕੰਮ ਦਾ ਹੈਲੋ ਹੈਲੋ
1: ਅਰਨਵ ਆਵਾਜ਼ ਆ ਰਹੀ
0: ਹੈਲੋ
2: ਛੁੱਟੀਆਂ
0: ਤੋਂ ਬਾਅਦ ਹੋ ਜਾਣੀ ਸੁਣਾਓ ਫਿਰ ਕ੍ਰਿਕਟ
1: ਕਮੈਂਟਰੀ जापान के साथ मैच सामने बल्लेबाज
0: हैं
1: कल जापान ना मैच सी कल इंडिया दा को ऑस्ट्रेलिया वाले मैच फॉलो कर दियो ज्यादा
2: जापान ना ही इंडिया
1: हार गए
0: नहीं जीत गए जीत गए जीत गए
1: जे किसी वाइड बॉल ना होती है
2: जापान ने हार
0: गए हां जी की सुनाओगे फिर
2: मुंह बंद टेड विच दंद
0: ਮਜਾ ਮੂੰਹ ਬੰਦ
1: ਢਿੱਡ ਵਿੱਚ ਦੰਦ
2: ਮੂੰਹ ਬੰਦ ਢਿੱਡ ਵਿੱਚ ਦੰਦ
0: ਓਕੇ ਡਾਕਟਰ ਕੋਲ ਕਹਿਣਾ ਚਾਹੀਦਾ
1: ਇੱਕ ਕੈਪਸੂਲ ਐਂਟੀਬਾਇਓਟਿਕ ਲਿਖ ਦਿੰਦਾ ਅੱਜ ਕੱਲ੍ਹ ਉਹ ਦਵਾਈ ਦਿੰਦਾ ਨਹੀਂ
0: ਢਿੱਡ ਦੇ ਵਿੱਚ ਦੰਦ
1: ਕੋਈ ਬੀ ਬੂ ਲੱਗਦੇ ਆ
0: ਟੋਕਾ ਟੋਕਾ ਤਾਂ ਨਹੀਂ
2: ਨਹੀਂ
0: ਓਕੇ ਚੱਲ ਹਾਰ ਗਈ
1: ਕੋਈ ਕੋਈ ਬਜ਼ੁਰਗ ਤਾਂ ਨਹੀਂ ਜਿਹੜਾ ਦੰਦ ਲੰਘਾ ਗਿਆ
0: ਡੈਂਚਰ ਖਾ ਗਿਆ ਹੈ ਕਾਈਟ ਕਾਈਟ
2: ਨਹੀਂ
1: ਹਾਂ ਮੋਮਬੱਤੀ ਹੋਈ
0: ਇਹ ਮੈਨੂੰ ਲੱਗਦਾ ਪਹਿਲੇ ਦਾ ਆਂਸਰ
1: ਚਾਕੂ ਚਾਕੂ
0: ਚਲ ਹਾਰ ਗਈ ਯਾਰ
2: ਆਂਸਰ ਹੈਗਾ ਛੱਲੀ
0: ਅੱਛਾ ਉਹ ਕਿੱਦਾਂ
2: ਉਹਦੇ ਉੱਤੇ ਕਵਰ ਜਿਹਾ ਨਹੀਂ ਲੱਗਾ ਹੁੰਦਾ ਜਿਹੜਾ
0: ਅੱਛਾ ਓਕੇ ਓਕੇ ਓਕੇ ਓਕੇ ਓਕੇ ਹਾਂ
1: ਤੇਰੇ ਹੈ ਨਾ ਉਹ ਜਿਹੜੇ
0: ਮੋਤੀਆਂ ਦੇ ਕੱਪੜੇ ਪਾਏ ਹੁੰਦੇ ਆ ਹਾਂ
1: ਮੋਤੀਆਂ ਵਰਗੇ ਦੰਦ ਛੱਲੀ ਦੇ ਦਾਣੇ ਆ ਗਏ
0: ਓਕੇ ਓਕੇ ਓਕੇ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਅਰਨਵ
2: ਥੈਂਕ ਯੂ ਸਤਿ ਸ਼੍ਰੀ ਅਕਾਲ
0: ਹਾਂ ਸਤਿ ਸ਼੍ਰੀ ਅਕਾਲ ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਨੇ ਰਹੋ
3: ਸਤਿ ਸ਼੍ਰੀ ਅਕਾਲ ਮਾਨੂ ਬਿੱਲੀ
0: ਸਤਿ ਸ਼੍ਰੀ ਅਕਾਲ ਮਾਨੂ ਬਿੱਲੀ ਮਿਆਉ ਮਿਆਉ
3: ਤੁਸੀਂ ਠੀਕ ਹੋ
0: ਹਾਂਜੀ ਠੀਕ ਹਾਂ ਤੁਸੀਂ ਕਿੱਦਾਂ ਹੋ
1: ਕਿੱਥੇ
0: ਬਣਦਾ ਪਿਆ ਹਾਊਸ ਹਾਊਸ ਬਿਲਡਰ ਬਣਨਾ ਬਈ ਓਕੇ ਹਾਂ ਨਹੀਂ ਗੁੱਡ ਆ ਬਾਈ ਸਾਨੂੰ ਚੰਗੇ ਬਿਲਡਰਾਂ ਦੀ ਲੋੜ ਹੈ ਤੁਹਾਡੇ ਵਰਗਿਆਂ ਦੀ ਹਾਂ ਪਿਛਲੇ ਹਫਤੇ ਤੁਸੀਂ ਮਕੈਨਿਕ ਬਣਨਾ ਸੀ ਤੁਸੀਂ ਟਾਇਰ ਟੂਰ ਜੇ ਚੇਂਜ ਕਰਨ ਦੇ ਫਿਰਦੇ ਹੋ ਯੂਟ ਦਾ ਹਾਂ
1: ਉਹਦਾ ਡਿਪਲੋਮਾ ਕੰਪਲੀਟ ਹੋ ਗਿਆ ਸੀ
0: ਹੁਣ ਹੁਣ ਤੁਸੀਂ ਮਤਲਬ ਚੇਂਜ ਕਰ ਲਿਆ ਮਾਇੰਡ ਬਦਲ ਲਿਆ
1: ਜਿਵੇਂ ਬੌਬ ਦਾ ਬਿਲਡਰ ਦੇਖ ਲਿਆ ਹੋਣਾ ਨਾ
0: ਹਾਂ ਅੱਛਾ ਹੁਣ ਮਕੈਨਿਕ ਨਹੀਂ ਬਣਨਾ ਹੁਣ ਤੁਸੀਂ ਬਿਲਡਰ ਬਣਨਾ ਹੈ
3: ਹਾਂਜੀ
0: ਓਕੇ ਓਕੇ ਓਕੇ ਗੁੱਡ ਤੁਸੀਂ ਸਾਡਾ ਘਰ ਬਣਾ ਦੋਗੇ ਫਿਰ
3: ਹਾਂਜੀ
0: ਸਾਡਾ ਘਰ ਬਣਾ ਦੋਗੇ
1: ਜਿੰਨੇ ਮਰਜ਼ੀ
3: ਹਾਂਜੀ
0: ਓਕੇ ਗੁੱਡ ਗੁੱਡ ਗੁੱਡ ਕਿੰਨੇ ਪੈਸੇ ਲਓਗੇ 5 ਹਾਂ 5 ਵੈਰੀ ਗੁੱਡ
1: 5 ਚ ਤਾਂ ਠੀਕ ਆ
0: ਆ ਗੁੱਡ ਹੈ
1: ਪਹਿਲਾਂ 6 ਕਹਿੰਦੇ ਸੀਗੇ ਦੂਜੇ ਜਿਹੜੇ ਬੰਦੇ ਆਏ ਸੀ
0: ਹੈ ਹਾਂ ਨਹੀਂ ਨਾਲੇ ਉਹਨਾਂ ਨੂੰ ਆਉਂਦਾ ਵੀ ਨਹੀਂ ਸੀ ਨਾ ਇੰਨਾ ਵਧੀਆ ਬਣਾਉਣਾ
1: ਇੱਕ ਨਾ 11 ਫ੍ਰੀ ਵੀ ਸੀਗੇ
0: ਹਾਂ ਉਹ ਵਿੱਚੋਂ ਪੈਸੇ ਵੀ ਖਾਣ ਨੂੰ ਫਿਰਦੇ ਸੀ ਇਹ ਬੰਦਾ ਨਾਲੇ ਆਪਣੇ ਚਲੋ ਹੱਥੀ ਜੰਮਿਆ ਹਾਂ ਜਾਣ ਪਛਾਣ ਦਾ ਬੰਦਾ ਆਪਣਾ
1: ਨਾਲੇ ਕਾਈਂਡ ਵੀ ਆ
0: ਹੈ ਤੇ ਤੁਹਾਡੇ ਤੁਹਾਡੇ ਨਾਂ ਕੀ ਆ ਤੁਹਾਡੇ ਤੁਹਾਡੇ ਬਿਲਡਰ ਦਾ ਤੁਸੀਂ ਨਾਂ ਕੀ ਰੱਖਣਾ ਆਪਣਾ ਕੰਪਨੀ ਦਾ ਨਾਂ ਕੀ ਰੱਖਣਾ ਕੰਪਨੀ ਦਾ
1: ਵੀਰ
0: ਜੀ ਗੁੱਡ ਲੱਕ ਤੁਹਾਡੇ ਨਵੇਂ ਕੰਮ ਦੇ ਲਈ
1: ਨਵੇਂ ਵੈਂਚਰ ਲਈ
0: ਤੇ ਕੀ

0: सुनाओगे?
1: बोली
0: बोली, ओके।
1: बारी बस्ती करते आंधी, बारी बस्ती करते आंधी, सार काके नू अक मार गया डड्डू,
0: ओ कपड़े तौंदे नू अक मार गया डड्डू, पलस्तर कर दी नू अक मार गया डड्डू, अक मार गया डड्डू, बल बल बल बल बले
2: ओ सारा तो रैबिट भी होई सारा
0: हैं। ते दीदी
2: माणो बिल्ली तो डरदा डड्डू।
0: दीदी ठीक नहीं?
1: हां जी।
0: हां ले आओ फिर कराओ गल दे। ओहो खंघ किनू लगी, दीदी नू के वीरे नू? हेलो ओ खुरे
1: अंकल
0: जी, श्रेया खंघ किनू लगी, वीरे नू के तानू?
1: आशीष नू।
0: ओए एक किदां लगी, कल ते ठीक सी,
1: रात भी लगी सी।
0: ओए होए मेनू लगता नहीं, फिर बर्फ
1: खाती।
0: हाँ जी ठीक है, ठीक है।
2: मैं कहते आइसक्रीम न्याण चेत ही ना करा दी, वो तो नहीं खा ली कहते देखी कमरे हटन हमारी चंगा जी
1: आइसक्रीम
0: नहीं खाती,
2: बहुत वधिया। गुड गुड, दोपहरे ये 2 बजे देखियो
0: तो तुही की बनना वे हो गए। हाँ जी चाह पी ली पुत, थैंक यू, तुही चेता करा दें, नहीं तो रह ही जाती है।
2: अखरोट अखरोट उस मूड सी अजे
0: ते की सुनाओगे फिर अज
1: बोली
0: ओके
1: बारी बसी कटिया सी, बारी बसी कटिया सी,
0: अख मार गया डड्डू सैर कर दी नू, अख मार गया डड्डू सैर कर दी नू, अख मार गया डड्डू बल बल बल बल बल शवा शवा ओ डड्डू, जिधर भी जाओ आ जंदा डड्डू। थैंक यू,
2: वाटर पॉटी से रिलेटेड बोलियां पा देना।
0: थैंक यू, गड़ैं गड़ैं
1: मैं उठी पिट्टी करूंगी।
0: अच्छा हैं
1: पिट्टी करूंगी,
0: की करूंगी
1: डड्डू डड्डू पिट्टी करूंगी।
0: अच्छा डड्डू नु पिट्टी करूंगी, ओके ओके,
2: करना बन
0: डड्डू नु फड़ के ना आपा कुतकुतारियां टिकल टिकल करनियां, ठीक है? हाँ फिर उन्हें करना बाय। थैंक यू। हाँ जी
2: मैं डीडीटी दे दो तबके भी पौने जदा हसया
0: ਤੇ ਨੈਕਸਟ ਸਾਡੇ ਨਾਲ ਨੇ 964 ਤੁਸੀਂ ਆਉਂਦੇ ਰਹੋ ਜੀ 964 964
2: बस जी सब दुनिया फानी है, माया दे चक्करां चो इंसान बाजे
3: लागे बैठे आ, क्यों पापा जी कराओ संतां दा बार पेड़ा बेड़ा पार
2: ਹੰਜੋਗੀ ਜੰਗਲਾਂ ਚ ਵਸ ਕਰਦੇ ਪਹਾੜਾਂ ਤੇ ਰਾਜ ਕਰਦੇ ਸੱਪ ਦੀ ਸਰੀ ਨੂੰ ਫੇਕ ਕੇ ਸੱਪ ਦੀ ਸਰੀ ਤੋਂ ਸੁਰਮਾ ਤਿਆਰ ਕਰਦੇ ਬੱਚਾ ਕੀ ਨੁਕਸੇ
3: ਮੈਨੂੰ ਲੱਗਦਾ ਤੁਸੀਂ ਪ੍ਰਮੋਸ਼ਨ ਕਰਨੇ ਭਾਈ ਆਪਣੇ ਕੰਮ ਦੇ ਪੁੱਛਾਂ ਦੇ ਦੇ ਲੈਂਦੇ
2: ਵੈ ਇਹ ਇਦੋਂ ਬਾਅਦ ਮਸ਼ਹੂਰੀ ਆਪਣੀ ਚੱਲਣੀ ਇਹ ਤਾਂ ਕੰਮ ਹੀ ਨਹੀਂ
0: ਕੀ ਯਾਰ ਦਵਾ ਦਈਏ ਕਾਰੋਬਾਰ ਚਲਾ ਦਈਏ ਪਹਿਲੇ ਕਿਤੇ ਫਸੇ ਕੰਮ ਕਾਰ ਕਢਾ ਦਈਏ ਮੰਨੇਗਾ ਬਾਬਿਆਂ ਨੂੰ
2: ਉੱਤੋਂ ARTV ਪਵਾ ਦਈਏ ਮਤਲਬ ਫਸੇ ਹੋਏ ਕੰਮ ਫਿਰ ਵੀਜ਼ਾ ਕੈਂਸਲੇਸ਼ਨ ਦੀ ਗੱਲ ਹੋਈ ਯਾਰ
0: ਅੱਛਾ ਨਹੀਂ ਮੈਂ ਹੋਰ ਕਢਾਇਆ
2: ਕੋਈ ਮਾਮੀਆਂ ਨੂੰ ਰੋਵੇ ਕੋਈ ਮਾਸੀਆਂ ਨੂੰ,
0: ਮੈਂ ਤੇ ਡਿਊਲ ਸਿਮ ਚੁੱਕ ਡਾਇਆ। ਹਾਂਜੀ
3: ਤੁਸੀਂ ਕੁਛ ਵੀ ਕਹੀ ਜਾਓ ਉਹਦੇ ਨਾਲ ਰਿਲੇਟਡ, ਤੁਹਾਨੂੰ ਕੋਈ ਨਾ ਕੋਈ ਗੱਲ ਤਾਂ ਲੱਭ ਹੀ ਜਾਣਾ ਕੋਈ ਨਾ ਕੋਈ।
2: ਹਾਂ ਚੰਡੀਗੜ੍ਹ ਢਹਿਜੂ ਪਿੰਡ ਜਾਊਗਾ ਤਾਂ ਫੇਰ ਰਹਿਜੂ, ਇੱਧਰ ਸਾਡਾ ਪਿੰਡ ਹੀ ਢਹਿਜੂ ਤਾਂ ਪਿੱਛੇ ਹੀ ਰਹਿਜੂ,
0: ਹਨੇਰੇ ਚ ਮਾਰਾਂਗੇ ਕਿਸੇ ਦੇ ਤੇ ਵੱਜੂ।
2: ਹਾਂ ਦੇਖਿਆ ਜਿੱਥੇ ਮਾਰੀ ਉੱਥੇ ਲੱਗੀ,
3: ਅੱਜ ਕੱਲ ਲੋਕੀ ਫੜ ਕੇ ਮਾਰ ਲੈਂਦੇ ਆ,
0: ਹੁਣ ਤਾਂ ਫਿਲਮ ਵੀ ਆ ਗਈ ਉੜਤਾ ਤੀਰ।
2: ਅੱਗੇ ਗਾਣਿਆਂ ਚ ਬੜਾ ਸੁਣਿਆ ਸੀ ਉਹ, ਪੰਜ ਮਿੰਟ ਨਾਲ ਸਰਦਾ ਨੀ ਸੀ ਬੰਦੇ ਦਾ,
3: ਤੂੰ ਮਹਿੰਗਾ ਆਇਆ ਮੈਂ 200 ਚ ਆਇਆ।
2: ਟੈਂਪੂ ਮੈਟਰ ਚ ਆਇਆ ਹੋਣਾ। ਓਹੋ ਕੀ ਕਰੇ ਕੋਈ,
0: ਚੈਰੀ
2: ਦਾ ਭਾਪ ਉੱਚ ਲੈਣਾ,
0: ਇਹ ਕਿਤੇ ਬੇਬਾਰੇ ਅੰਬ ਲੈਣ ਚਲ ਗਏ ਕੀ ਕਿਹਾ ਤੁਸੀਂ, ਟਾਇਟ ਜਾ ਕੇ ਸਾਈਡ ਜਾ,
2: ਦੱਬੇ
0: ਕੁਚਲੇ ਜੇ ਪਤੀ ਟਾਈਪ ਆਵਾਜ਼ ਆ,
2: ਜਿਵੇਂ ਭੋਰੇ ਚ ਬਹਿ ਗਿਆ ਨੀ ਬੰਦਾ ਦਿਨ ਕੱਟਦਾ ਹੁੰਦਾ ਕਹਿੰਦਾ ਯਾਰ ਠੀਕ ਹੀ ਕਰਨੀ ਪੈਣੀ ਆਵਾਜ਼।
0: ਹਾਂਜੀ ਅੱਜ ਤੇ ਆਵਾਜ਼ ਨਾ ਜਿਦਾਂ ਐ ਲੱਗਦਾ ਜਿਦਾਂ ਮੰਨ ਲਓ
2: ਪ੍ਰੋਪਰਟੀ ਚ ਪੈਸੇ ਲੱਗ ਗਏ ਹੁਣ,
0: ਮੰਨ ਲਓ ਜਦੋਂ ਚਾਵਲਾ ਸਾਹਿਬ ਲੱਗ ਕੇ ਬੈਠੇ ਹੋਣ, ਉਹਦੇ ਹੁਣ ਹੌਲੀ ਕਹਿੰਦੇ ਹੁਣ ਹੌਲੀ ਬੋਲੀ ਲੋਕੇਸ਼ਨ ਨਾ ਪਤਾ ਲੱਗ ਜਾਵੇ।
3: ਚਾਲੇ ਬੜੇ ਅੱਜ ਕੱਲ੍ਹ, ਕਿਹੜੇ ਚਾਲੇ ਗੱਲ ਕਰਦੇ,
0: ਉਹੋ ਹੀ ਜਿਹੜਾ ਤੁਸੀਂ ਸੋਚਿਆ।
2: ਜਿਹਨਾਂ ਨਾਲ ਚੀਅਰਸ ਕਹਿੰਦੇ ਹੁੰਦੇ ਹੋ,
0: ਹਾਂ ਉਹੋ ਹੀ
2: ਖੁਸ਼ੀਆਂ।
3: ਚਲੋ ਫੇਟਾ ਬੰਦਾ ਨਾ ਬੈਠਾ ਛੁੱਪ ਜਿਹਾ ਬੈਠਾ ਸਾਈਡ ਤੇ ਨਾ, ਤੇ ਨਾ ਲਾਗੋ ਲੰਘਦਾ ਬੰਦਾ ਕਹਿੰਦਾ ਭਾਜੀ ਆਂਦਾ $100 ਦੀਆਂ ਪਰਚੀਆਂ
0: ਹੈਗੀਆਂ
3: ਜੀ, ਆਂਦਾ ਨਹੀਂ ਹੈਗੀਆਂ, ਤੇ ਜਿੰਨੇ ਮੰਗੇ ਨਾ ਆਂਦਾ ਬਹੁਤ ਬਹੁਤ ਜਿਹਨੇ ਜਿੱਥੇ ਮੰਗੇ ਹੁੰਦੇ ਨਾ ਪਰਚੀਆਂ, ਆਂਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ, ਆਂਦਾ ਕਾਹਦੀ ਥੈਂਕ ਯੂ ਨਾ ਤੂੰ ਕਿਹੜੀ ਮੈਨੂੰ ਪਰਚੀਆਂ ਦਿੱਤੀਆਂ, ਆਂਦਾ ਬਾ ਤੁਸੀਂ ਮੈਨੂੰ ਐਸ ਲੈ ਕੇ ਸਮਝਿਆ ਮੇਰੇ ਕੋਲ $100 ਹੋ ਸਕਦਾ।
2: ਮਾਹੌਲ ਇੱਦਾਂ ਦਾ ਹੈ ਕੁਈਨ ਹੈ ਰਾਣੀ ਨੂੰ ਹਨਾ, ਰਾਣੀ ਹਾਰ ਹਨਾ ਬਾਗ ਬਹਾਰ, ਤੇ ਹਨਾ ਤੁਹਾਨੂੰ ਬਹੁਤ ਬਹੁਤ ਦੁਆਵਾਂ ਮੰਗਤਾ ਨੀ ਕਰਦਾ ਹੁੰਦਾ, ਕਹਿੰਦਾ ਮੈਂ ਅੰਨਾ ਮੈਨੂੰ ਦੋ ਕੁਛ, ਘਰ ਵਾਲੀ ਨੂੰ ਕਹਿੰਦਾ ਅੰਨਾ ਹੀ ਹੋਣਾ ਜਿਹੜਾ ਤੈਨੂੰ ਇੰਨਾ ਕੁਛ ਕਹੀ ਜਾਂਦਾ।
3: ਸੱਚੀ ਨਾ ਲੱਗਦਾ ਜਸਵਾਲ ਸਾਹਿਬ ਨਾ ਕਦੇ ਨਾ ਨਿੱਕੇ ਹੁੰਦੇ ਕੱਢਣੇ ਆਪ ਹੋ ਗਏ ਨਾ
2: ਸਾਰੇ ਦੇ ਸਾਰੇ,
0: ਸੱਚੀ ਕਹੋ
2: ਮੈਂ ਕਿਤੇ ਉਹ ਸੁਣਿਆ ਸੀ ਵੀ ਕਿਤੇ ਨਾ ਜਹਾਜ਼ ਜਦੋਂ ਜਹਾਜ਼ ਚੜ੍ਹਨਾ ਸੀ ਉਹ ਕਹਿੰਦੇ ਜੀ ਮੂੰਹ ਹੈਂਡ ਕੈਰੀ ਕਰਨਾ ਜਾਂ ਪੈਕ ਕਰ ਦਈਏ, ਅਸੀਂ ਤਾਂ ਪਾਕਿਸਤਾਨੀਆਂ ਦੇ ਇਹੋ ਜਿਹੇ ਸੁਣਦੇ ਰਹੇ।
3: ਤੇਰਾ ਜਸਵਾਲ ਸਾਹਿਬ
2: ਗੱਲ ਹੀ ਭੁਲਾ ਦਿੱਤੀ,
3: ਉਹਨਾਂ ਨੇ ਫੋਨ ਆਇਆ ਇੱਕ ਡਰਾਈਵਰਾਂ ਦਾ ਨਾ ਘਰ, ਇਹਨਾਂ ਨੇ ਕੀਤਾ ਫੋਨ, ਆਉਂਦੇ ਵੀ ਤੁਸੀਂ ਬੱਚਾ ਤੁਹਾਡਾ ਤਾਂ ਖੇਡਣਾ ਜੇ ਸਾਨੂੰ $10 ਲੱਖ ਰੁਪਏ ਦਿਓ, ਘਰ ਦੇ ਕਹਿੰਦੇ ਹੈ ਉਹਦੇ ਦੇ ਇੰਨੇ ਬਣਦੇ ਨੀ, ਜਿੰਨੇ ਸਹੀ ਸੀ ਬਣਦੇ ਉਹਨੇ ਉਹਨੇ ਪੈਸੇ ਮੰਗੇ ਦੇ
0: ਪੰਡ ਪੱਠਿਆਂ ਦੀ ਲੈਣੀ ਦੀ ਗੱਲ ਕਰੋ,
3: ਕਰ ਕਦਰ ਕੇ ਬਾਅਦ ਗੱਲ 500 ਇੱਕ ਤੇ ਗੱਲ ਮੁੱਕੀ ਬਾਅਦ।
0: ਤੁਸੀਂ ਸਥਿਰ ਜੇ ਆਪਣੇ ਜੁੜ ਗਏ
2: ਖਾਣਾ ਤਾਂ ਲਾ ਦਾਂਗੇ, ਸ਼ੋਅ ਤਾਂ ਲਾ ਦਾਂਗੇ, ਲੱਖ ਰੁਪਈਆ ਲਵਾਂਗੇ, ਨਹੀਂ ਘੱਟ ਕਰੋ। ਕਰਦੇ ਕਰਾਉਂਦੇ ਬਾਅਦ ਚੋਂ ਕਹਿੰਦੇ ਅੱਛਾ ਭਾਜੀ ਕੜਾਹੀ ਪਨੀਰ ਬਣਿਆ ਆ ਜਾਂਗੇ ਜੀ।
0: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ। ਤੇ ਦਿੱਲੀ ਜੂਲਰ ਵਾਲੇ ਕਹਿੰਦੇ 188 ਰੇਟ ਹੋ ਗਿਆ ਜੀ,
2: ਮਹਿੰਗਾਈ ਵਾਲੇ ਨਾਲ ਜੋੜਿਆ ਇਹ।
0: ਸਤਿ ਸ੍ਰੀ ਅਕਾਲ ਭੇਜਦੇ ਨੇ ਸੁਰਿੰਦਰਪਾਲ ਸਿੰਘ ਜੀ, ਬਹੁਤ ਮਿਹਰਬਾਨੀ। ਗੁਰੂਨ ਪਰਿਵਾਰ ਵੱਲੋਂ ਸਤਿ ਸ੍ਰੀ ਅਕਾਲ ਆ ਗਏ ਜੀ। ਅਜੀਤ ਬੁੱਟਰ ਜੀ ਸਤਿ ਸ੍ਰੀ ਅਕਾਲ, ਤੇ ਢੇਰ ਸਾਰੀਆਂ ਚੋਕਲੇਟਾਂ ਤੇ ਕੌਫੀਆਂ ਭੇਜਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਚ।
2: ਇਹਨਾਂ ਨੂੰ ਉਹ ਚੁਟਕਲੇ ਨੂੰ ਚੇਤੇ ਆਉਂਦੇ, ਜਿਵੇਂ ਉਹ ਮੁੰਡਾ ਨੀ ਕੁੜੀ ਨੂੰ ਕਹਿੰਦਾ ਕਿਵੇਂ ਆ ਖੰਡ, ਕਹਿੰਦੀ 75 ਰੁਪਏ ਕਿਲੋ। ਇਹ ਬੜੇ ਡੋਨਟ ਡੋਨਟ ਜੇ ਹੈ ਨਾ ਉਹ।
0: ਵਾਹਿਗੁਰੂ ਮੇਰ ਪ੍ਰਾਥ ਰੱਖੇ। ਤੇ ਸਾਹਿਬ ਡਡਵਾਲ ਜੀ, ਤੁਸੀਂ ਨਾ ਅਗਲੇ ਹਿੱਸੇ ਦੇ ਵਿੱਚ ਕਰ ਲਿਓ, ਤੇ ਅੱਜ ਸੋਰੀ ਤੁਹਾਡੀ ਕਾਲ
2: ਵੀ ਲਾ ਲਈ। ਚੁਟਕਲਾ ਸੁਣਾਉਣਾ ਜਾਂ ਜਸਵਾਲ ਸਾਹਿਬ ਤੇ
0: ਪਤਾ ਨੀ, ਮਤਲਬ
2: ਲਿਖ ਦੇਣ ਤਾਂ ਆਪਾਂ ਹੁਣ ਹੀ ਕਰ ਦਈਏ,
0: ਪਿੱਕ ਨਹੀਂ ਹੋ ਸਕੀ। ਸਤਿ ਸ੍ਰੀ ਅਕਾਲ। ਤੇ ਮਨਜੀਤ ਬਟਾਲਾ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ। ਤੇ ਰਮਨਦੀਪ ਕੌਰ ਸੀਜਾ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਸਾਰੇ ਲਿਸਨਰਸ ਲਈ
2: ਇੰਜੋਏ ਘੱਟ ਕਰਦੇ ਰਮਨ ਹੋਣੀ।
0: ਹਾਂਜੀ, ਹੁਣ ਪਹਿਲਾਂ ਇਹਨਾਂ ਨੇ ਵਿੱਚ ਜੇ ਮੈਨੂੰ ਲੱਗਦਾ ਫੇਸਬੁੱਕ ਖਰੇ ਸਨਿਆਸ ਲੈ ਲਿਆ ਸੀ,
2: ਫੋਨ ਤੋਂ ਬ੍ਰੇਕ ਲਈ ਹੋਣੀ, ਟਿਕਟੌਕ ਕਰ ਰਹੇ ਹੋਣੇ
0: ਸ਼ਾਇਦ। ਹਾਂ, ਤੇ ਧੰਨਵਾਦ ਜੀ, ਮਿਹਰਬਾਨੀ ਗੁਰਸੇਵਕ ਜੀ। ਤੇ ਕਹਿੰਦੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ, ਹੈਪੀ ਵਾਲਾ ਬੁੱਧਵਾਰ ਤੇ ਕਹਾਣੀ ਵਧੀਆ ਲੱਗੀ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਕਿ ਕਹਾਣੀ ਵਧੀਆ ਲੱਗੀ। ਤੇ ਧੁਨਾ ਸਾਹਿਬ ਕਹਿੰਦੇ ਨੇ ਕਿ ਬੱਲੇ ਬੱਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ, ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਇੱਕ ਬੱਸ ਨਦੀ ਮੇਂ ਗਿਰ ਗਈ ਔਰ ਉਸਕੀ ਜਾਂਚ ਸ਼ੁਰੂ ਹੋਈ, ਜਾਂਚ ਕੇ ਦੌਰਾਨ ਅਫਸਰ ਡਰਾਈਵਰ ਸੇ ਬੱਸ ਨਦੀ ਮੇਂ ਕੈਸੇ ਗਿਰੀ, ਡਰਾਈਵਰ ਮੁਝੇ ਕੁਛ ਨਹੀਂ ਪਤਾ ਸਾਹਿਬ ਕੈਸੇ ਗਿਰੀ, ਅਫਸਰ ਯਾਦ ਕਰਕੇ ਬਤਾਓ ਕਿਆ ਹੁਆ ਥਾ, ਡਰਾਈਵਰ ਉਸ ਦਿਨ ਕੰਡਕਟਰ ਨਹੀਂ ਆਇਆ ਥਾ ਸ਼ਾਇਦ, ਔਰ ਜਬ ਬੱਸ ਨਦੀ ਮੇਂ ਗਿਰੀ ਮੈਂ ਪਿੱਛੇ ਵਾਲੇ ਯਾਤਰੀਓ ਸੇ ਕਿਰਾਇਆ ਲੈਣੇ ਗਿਆ ਥਾ। ਹਾਂ, ਧੰਨਵਾਦ। ਨਵੀਂ ਜੀ ਕਹਿੰਦੇ ਨੇ ਕਿ ਏਟੀਐਮ ਦੇ ਵਿੱਚੋਂ 500 ਰੁਪਏ ਕਢਵਾਏ, ਏਟੀਐਮ ਨੂੰ ਜੱਫੀ ਪਾ ਲਈ ਤੇ ਅੱਖਾਂ ਵਿੱਚ ਹੰਝੂ ਆ ਗਏ, ਕਹਿੰਦਾ ਮੇਰਾ ਸਕਾ ਭਰਾ ਚਵਾਨੀ ਨਹੀਂ ਦਿੰਦਾ ਤੇ ਤੂੰ ਮੈਨੂੰ 500 ਦੇ ਦਿੱਤੇ।
2: ਇੱਦਾਂ ਦੇ ਹੁੰਦੇ ਨੇ, ਕਹਿੰਦਾ ਕੱਲ ਬੈਂਕ ਵਾਲਿਆਂ ਦਾ ਫੋਨ ਆਇਆ ਸੀ, ਕਹਿੰਦਾ ਕੀ ਕਹਿੰਦੇ, ਕਹਿੰਦਾ ਇੰਨੇ ਪੈਸੇ ਤਾਂ ਬਾਈ ਤੂੰ ਜੇਬ ਚ ਵੀ ਰੱਖ ਸਕਦਾ, ਖਾਤਾ ਖਲਾਇਆ।
0: ਤੇ ਹੁਣ ਲੈਂਦੇ ਹਾਂ ਬਾਈ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੇ ਸੁਣਦੇ ਰਹੋ ਰੇਡੀਓ ਵਾਜੀ 1674 AM।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Swagat hai dosto, tuhanu aaj di kahani, aaj de vichar de vich. Aaj di kahani ਉਹਨਾਂ ਕੰਮਾਂ ਦੀ ਗੱਲ ਕਰਦੀ ਜਿਹੜੇ ਆਪਾਂ ਹਮੇਸ਼ਾ ਕੱਲ੍ਹ ਪਰਸੋਂ 'ਤੇ ਪਾ ਦਿੰਦੇ। ਕੋਈ ਨਾ, ਦੇਖੀ ਜਾਊਗੀ, ਇਹ ਕੱਲ੍ਹ ਨੂੰ ਕਰ ਲਾਂਗੇ, ਇਹ ਪਰਸੋਂ ਨੂੰ ਕਰ ਲਾਂਗੇ। ਉਹ ਸ਼ਾਇਦ ਕੰਮ ਇੰਨਾ ਜ਼ਰੂਰੀ ਵੀ ਨਹੀਂ ਹੁੰਦਾ, ਤਾਂ ਕਰਕੇ ਤੁਸੀਂ ਅੱਗੇ ਪਾਇਆ ਹੁੰਦਾ। ਪਰ ਜਿਹੜੀ ਦਿਮਾਗ ਵਾਲੀ ਲਿਸਟ ਆ ਨਾ, ਉਹਨੇ ਉਹ ਹਮੇਸ਼ਾ ਉੱਤੇ ਹੀ ਰੱਖਿਆ ਹੁੰਦਾ, ਪ੍ਰਿਓਰਿਟੀ 'ਤੇ। ਇੱਦਾਂ ਹੀ ਅੱਜ ਦੀ ਕਹਾਣੀ ਆ ਇੱਕ ਸਾਧੂ ਦੀ, ਇੱਕ ਸਟੂਡੈਂਟ ਦੀ। ਦੱਸਦੇ ਨੇ ਇੱਕ ਚੇਲਾ ਆਪਣੇ ਗੁਰੂ ਦੇ ਨਾਲ ਆਸ਼ਰਮ ਦੇ ਵਿੱਚ ਰਹਿੰਦਾ ਸੀਗਾ। ਚੇਲਾ ਕਹਿੰਦੇ ਬੜਾ ਆਲਸੀ ਸੀਗਾ, ਉਹ ਅੱਜ ਦਾ ਕੰਮ ਕੱਲ੍ਹ 'ਤੇ, ਕੱਲ੍ਹ ਦਾ ਪਰਸੋਂ 'ਤੇ, ਇੱਦਾਂ ਕਰਕੇ ਉਹ ਟਾਲਦਾ ਰਹਿੰਦਾ ਕਾਫੀ ਕੰਮ। ਇਸੇ ਹੱਥ ਕਰਕੇ ਉਹਦੇ ਸਾਰੇ ਕੰਮ ਹੌਲੀ ਹੌਲੀ ਜਾਂ ਕਹਿ ਲਓ ਦੇਰੀ ਨਾਲ ਪੂਰੇ ਹੁੰਦੇ। ਫਿਰ ਉਹ ਪਛਤਾਉਂਦਾ ਰਹਿੰਦਾ। ਜਿਹੜਾ ਗੁਰੂ ਸੀ ਉਹ ਇਸ ਆਦਤ ਤੋਂ ਜਾਣੂ ਸੀ, ਚਿੰਤਿਤ ਵੀ ਸੀ। ਇੱਕ ਦਿਨ ਗੁਰੂ ਨੇ ਸੋਚਿਆ ਕਿ ਇਸ ਨੂੰ ਸਬਕ ਜ਼ਰੂਰ ਦਿੱਤਾ ਜਾਵੇ। ਹੁਣ ਗੁਰੂਕੁਲ ਦਾ ਸਮਾਂ, ਉੱਥੇ ਤਰੀਕੇ ਹੀ ਵੱਖ ਵੱਖ ਹੁੰਦੇ ਸਨ। ਗੁਰੂ ਨੇ ਚੇਲੇ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਕਾਲਾ ਪੱਥਰ ਦਿੱਤਾ ਤੇ ਕਿਹਾ, ਪੱਥਰ ਰੱਖ ਲਾ ਤੂੰ ਆਪਣੇ ਕੋਲ, ਮੈਂ 2 ਦਿਨਾਂ ਲਈ ਬਾਹਰ ਸ਼ਹਿਰ ਚੱਲਿਆ ਕਿਸੇ ਕੰਮ ਵਾਸਤੇ। ਪਰ ਇਹ ਪੱਥਰ ਕੋਈ ਆਮ ਪੱਥਰ ਨਹੀਂ ਹੈ, ਇਹ ਬੜਾ ਤਲਿਸਮੀ ਪੱਥਰ ਆ, ਜਾਦੂਈ ਪੱਥਰ ਕਹਿ ਲਓ। ਇਸ ਪੱਥਰ ਦੀ ਖਾਸੀਅਤ ਆ ਕਿ ਜੇ ਕਿਸੇ ਲੋਹੇ ਨਾਲ ਰਗੜੇਗਾ ਨਾ ਇਹਨੂੰ, ਇਹ ਸੋਨਾ ਬਣ ਜੂ। ਮੈਂ ਕਾਲਾ ਪੱਥਰ ਤੈਨੂੰ ਦੇ ਰਿਹਾ ਤੇ ਇਹਦੇ ਨਾਲ ਤੂੰ ਜਿੰਨਾ ਸੋਨਾ ਬਣਾਉਣਾ ਹੋ ਬਣਾ ਲਈ, ਪਰ ਮੈਂ ਕੱਲ੍ਹ ਸ਼ਾਮ ਤੱਕ ਵਾਪਸ ਆ ਜਾਣਾ, ਉਦੋਂ ਤੱਕ ਤੂੰ ਇਹਨੂੰ ਰੱਖ ਸਕਦਾ। ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੇ ਪੱਥਰ ਤੇਰਾ, ਪਰ ਕੱਲ੍ਹ ਸ਼ਾਮ ਨੂੰ ਤੈਨੂੰ ਇਹ ਪੱਥਰ ਮੈਨੂੰ ਵਾਪਸ ਕਰਨਾ ਪਊਗਾ। ਗੁਰੂ ਤਾਂ ਚਲਿਆ ਗਿਆ, ਹੁਣ ਜਿਹਦੇ ਕੋਲ ਪੱਥਰ ਆਇਆ ਕਰਨ ਨੂੰ ਤਾਂ ਕੀ ਨਹੀਂ ਕਰ ਸਕਦਾ ਸੀ, ਪਰ ਸੀਗਾ ਆਲਸੀ। ਸੋਚਣ ਹੀ ਲੱਗ ਗਿਆ, ਕਹਿੰਦਾ ਵੀ ਹੁਣ ਸਟੋਨ ਤਾਂ ਆ ਗਿਆ, ਉਹ ਪੱਥਰ ਤਾਂ ਆ ਗਿਆ, ਜਿੰਨਾ ਮਰਜ਼ੀ ਸੋਨਾ ਬਣਾਈ ਜਾਵਾਂਗੇ। ਫਿਰ ਬਹਿ ਕੇ ਹਿਸਾਬ ਜਿਹਾ ਲਾਉਂਦਾ ਵੀ ਕੱਲ੍ਹ ਸ਼ਾਮਾਂ ਤੱਕ ਦਾ ਤੇ ਸਮਾਂ ਹੀ ਸਮਾਂ ਆ, ਬੜਾ ਸੋਨਾ ਬਣ ਜੂ। ਫਿਰ ਸੋਚਣ ਲੱਗ ਜਾਂਦਾ ਕਿ ਇੰਨਾ ਸੋਨਾ ਮੈਂ ਬਣਾਊਂਗਾ ਕਿੱਦਾਂ। ਸੋਚਦਾ ਕਿ ਕਿਸੇ ਮਾਰਕੀਟ ਜਾ ਕੇ ਕਬਾੜੀ ਕੋਲੋਂ ਮੈਂ ਲੋਹਾ ਲੈ ਲੂੰਗਾ, ਉਹਨੂੰ ਫਿਰ ਸੋਨੇ 'ਚ ਬਦਲ ਲਾਂਗੇ। ਇੱਦਾਂ ਸੋਚਦਿਆਂ ਸੋਚਦਿਆਂ ਉਹਦਾ ਸਾਰਾ ਦਿਨ ਲੰਘ ਜਾਂਦਾ। ਸ਼ਾਮਾਂ ਹੁੰਦੀਆਂ ਨੇ, ਸੋਚਦਾ ਕਿ ਹੁਣ ਕੀ ਹੀ ਮੈਂ ਮਾਰਕੀਟ ਜਾਊਂਗਾ, ਸ਼ਹਿਰ ਨੂੰ ਜਾਊਂਗਾ, ਦਿਨ ਤੇ ਢਲ ਗਿਆ। ਉਹ ਆਪਣਾ ਰਾਤ ਦਾ ਭੋਜਨ ਛਕਦਾ, ਫਿਰ ਉਹਨਾਂ ਹੀ ਸੋਚਾਂ ਸੁਪਨਿਆਂ 'ਚ ਗਵਾਚ ਜਾਂਦਾ ਤੇ ਸੌਂ ਜਾਂਦਾ। ਸਵੇਰੇ ਉੱਠ ਤਾਂ ਜਲਦੀ ਜਾਂਦਾ, ਪਰ ਫਿਰ ਇਹੋ ਸੋਚਦਾ ਕਿ ਸ਼ਾਮ ਤੱਕ ਦਾ ਸਮਾਂ ਹਾਲੇ ਵੀ ਹੈਗਾ, ਪਹਿਲਾਂ ਨਾਸ਼ਤਾ ਕਰਦੇ ਹਾਂ ਫਿਰ ਬਾਜ਼ਾਰ ਜਾਵਾਂਗੇ, ਫਿਰ ਸੋਨਾ ਹੀ ਸੋਨਾ। ਪਰ ਗੱਲ ਇਹ ਬਣਦੀ ਕਿ ਨਾਸ਼ਤਾ ਕਰਨ ਤੋਂ ਬਾਅਦ ਫਿਰ ਉਹਨੂੰ ਨੀਂਦ ਆ ਜਾਂਦੀ, ਸੋਚਦਾ ਥੋੜ੍ਹਾ ਸੁਸਤਾ ਲਈਏ, ਗਰਮੀਆਂ ਦੇ ਦਿਨ ਨੇ, ਐਵੇਂ ਕਿੱਥੇ ਮੈਂ ਧੁੱਪਾ ਖੱਜਲ ਹੁੰਦਾ ਜਾਊਂਗਾ, ਖਰਾਬ ਹੁੰਦਾ ਜਾਊਂਗਾ। ਕੋਈ ਨਾ, ਥੋੜ੍ਹਾ ਸੌਂਦੇ ਹਾਂ, ਸ਼ਾਮ ਪਈ ਹਾਲੇ, ਦੁਪਹਿਰਾਂ ਨੂੰ ਉੱਠੂੰਗਾ, ਫਿਰ ਬਾਜ਼ਾਰ ਜਾਵਾਂਗੇ, ਆਰਾਮ ਨਾਲ ਲੋਹਾ ਖਰੀਦਾਂਗੇ ਅਤੇ ਸੋਨਾ ਅਤੇ ਝਾਟੀ ਬਣ ਜਾਣਾ। ਸੋਚਦਿਆਂ ਸੋਚਦਿਆਂ ਫਿਰ ਸੌਂ ਗਿਆ। ਜਦੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸੂਰਜ ਤਾਂ ਡੁੱਬਣ ਵਾਲਾ, ਹੁਣ ਸ਼ਾਮਾਂ ਪੈ ਚੁੱਕੀਆਂ ਨੇ। ਤੁਰੰਤ ਥਾਪੜਾ ਦਫੜੀ ਦੇ ਵਿੱਚ ਉੱਠਿਆ, ਮਾਰਕੀਟ ਜਾਣ ਲਈ ਤਿਆਰ ਹੋਇਆ। ਜਿਵੇਂ ਹੀ ਆਸ਼ਰਮ ਚੋਂ ਬਾਹਰ ਨਿਕਲਦਾ ਤੇ ਦੇਖਦਾ ਵੀ ਗੁਰੂ ਜੀ ਤਾਂ ਵਾਪਸ ਆ ਗਏ ਨੇ। ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਕੀ ਕਰਾਂ, ਮੈਂ ਤੇ ਹਾਲੇ ਗਿਆ ਵੀ ਨਹੀਂ ਇੱਕ ਵਾਰ ਵੀ, ਸੋਨਾ ਬਣਾ ਕੇ ਦੇਖਿਆ ਤੱਕ ਨਹੀਂ। ਪਰ ਗੁਰੂ ਨੇ ਆਉਂਦੇ ਪੱਥਰ ਲੈ ਲਿਆ ਵੀ ਪੁੱਤ ਤੇਰਾ ਸਮਾਂ ਮੁੱਕ ਗਿਆ, ਇਹ ਪੱਥਰ ਹੁਣ ਵਾਪਸ ਕਰਦੇ। ਬਥੇਰੀ ਉਹਨੇ ਬੇਨਤੀ ਕੀਤੀ ਚੇਲੇ ਨੇ ਵੀ ਗੁਰੂ ਜੀ ਥੋੜ੍ਹਾ ਸਮਾਂ ਹੋਰ ਦੇ ਦਿਓ, ਮੈਨੂੰ ਬਸ ਇੱਕ ਗੇੜਾ ਲਾ ਆਉਣ ਦਿਓ, ਮੈਂ ਹੁਣੇ ਗਿਆ ਹੁਣੇ ਆਇਆ। ਪਰ ਨਾ, ਗੁਰੂ ਜੀ ਨੇ ਕਿਹਾ ਕਿ ਤੇਰੇ ਅਰਗਾਲ ਸੀ ਤਾਂ ਕੁਝ ਨਹੀਂ ਕਰ ਸਕਦਾ, ਤੈਨੂੰ 24 ਘੰਟੇ ਮਿਲੇ ਸੀ, ਤੂੰ ਜਿੰਨਾ ਸੋਨਾ ਬਣਾਉਣਾ ਚਾਹੁੰਦਾ ਸੀ ਤੂੰ ਬਣਾ ਸਕਦਾ ਸੀ, ਤੂੰ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ ਸੀ, ਕਰਨ ਨੂੰ ਸ਼ਾਇਦ ਹੁਣ ਵੀ ਕੁਝ ਕਰਦੇ। ਪਰ ਇੱਕ ਗੱਲ ਚੇਤਾ ਰੱਖੀ ਵੀ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਜੀਵਨ 'ਚ ਕੁਝ ਨਹੀਂ ਕਰਦਾ। ਇਹ ਕਹਿ ਕੇ ਗੁਰੂ ਜੀ ਤਾਂ ਚਲੇ ਗਏ, ਪਰ ਉਹ ਸ਼ਰਮਿੰਦਾ ਖੜਾ ਸੀ। ਉਹਨੂੰ ਸ਼ਾਇਦ ਸਮਝ ਆ ਗਈ ਸੀ ਕਿ ਗੁਰੂ ਜੀ ਕੀ ਸਬਕ ਸਿਖਾਉਣਾ ਚਾਹੁੰਦੇ। ਇਹ ਤਾਂ ਰਹੀ ਉਹ ਚੇਲੇ ਦੀ ਗੱਲ। ਜੇ ਆਪਾਂ ਅੱਜ ਤੇ ਆ ਜਾਈਏ, ਕੋਈ ਪੱਥਰ ਨਹੀਂ ਹੈਗੇ ਆਪਣੇ ਕੋਲ ਜਿਹਨੂੰ ਕਸਾ ਕੇ ਸੋਨਾ ਬਣਾਉਣਾ, ਵੱਡੇ ਵੱਡੇ ਕੰਮ ਅਸੀਂ ਚਾਟੀ ਨਿਬੇੜ ਲੈਂਦੇ ਹਾਂ। ਇਹ ਮੇਰੀ ਜ਼ਿੰਦਗੀ ਦਾ ਵੱਡਾ ਗੋਲ ਹੈ, ਇਸ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ। ਪਰ ਕਈ ਵਾਰੀ ਅਸੀਂ ਛੋਟੇ ਛੋਟੇ ਕੰਮ ਟਾਲ ਜਾਂਦੇ ਹਾਂ, ਵੱਧਦੇ ਸਟ੍ਰੈਸ ਨਾਲ, ਤਣਾਅ ਦੇ ਨਾਲ, ਕੰਮਾਂ ਦੇ ਨਾਲ। ਕੁਝ ਹੋਰ ਪੋਟਲੀਆਂ ਬੰਨੀਆਂ ਹੁੰਦੀਆਂ ਆਪਾਂ ਛੋਟੇ ਛੋਟੇ ਕੰਮਾਂ ਦੀਆਂ, ਉਹ ਛੋਟੇ ਛੋਟੇ ਕੰਮ ਜਿਹੜੇ ਸਾਨੂੰ ਜ਼ਰੂਰੀ ਨਹੀਂ ਜਾਪਦੇ, ਅਤੇ ਹਾਂ ਕਈ ਵਾਰੀ ਉਹ ਜ਼ਰੂਰੀ ਹੁੰਦੇ ਵੀ ਨਹੀਂ, ਪਰ ਉਹਨੂੰ ਛੋਟਾ ਛੋਟੇ ਕੰਮ ਹੀ ਸਾਡੇ ਸਟ੍ਰੈਸ ਦਾ, ਸਾਡੀ ਚਿੰਤਾ ਦਾ, ਸਾਡੀ ਖਿੱਚ ਦਾ ਕਾਰਨ ਬਣਦੇ ਨੇ। ਕਦੀ ਆਪ ਮੁਹਾਰੇ ਨੋਟਿਸ ਕਰਨਾ ਕਿ ਖਿੱਚ ਕਈ ਵਾਰੀ ਵੱਧ ਆਉਂਦੀ ਹੈ, ਐਵੇਂ ਬਿਨਾਂ ਮਤਲਬ ਦਾ ਗੁੱਸਾ, ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ, ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੌਬ ਲਈ ਜ਼ਰੂਰੀ ਨਹੀਂ ਹੁੰਦਾ, ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜੀ 'ਚ ਬੰਨ੍ਹ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿ ਇਹਨੂੰ ਤੁਸੀਂ ਬੰਨ੍ਹ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ, ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ,
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ, 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਮੋਂਟੀ ਮੋਂਟੀ
1: ਏ ਆਰਜੇ ਮੋਂਟੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਜੀ। ਆਰਜੇ ਮੋਂਟੀ ਕਹਿੰਦਾ ਮੈਂ ਨੱਚਣਾ
0: ਯਾਰ, ਬਹੁਤ ਹੀ ਭਾਜੀ ਵਧੀਆ ਲੱਗਦਾ ਇਹਦੇ ਮੈਨੂੰ ਗਾਣਾ ਨਾ, ਮੈਂ ਮਤਲਬ ਦੋ ਹਫ਼ਤੇ ਪਹਿਲਾਂ ਸੁਣਿਆ ਸੀ। ਮੈਂ ਜਦੋਂ ਹੁਣ ਪਾਰਟੀ ਤੇ ਜਾਂਦਾ ਹੈ ਨਾ, ਮੈਂ ਕਹਿੰਦਾ ਭਾਜੀ ਆਹ ਗਾਣੇ ਤੇ ਮੇਰੀ ਐਂਟਰੀ ਕਰਵਾ ਦਿਓ ਬਸ। ਬੜਾ ਘੈਂਟ
1: ਆ ਮਿਊਜ਼ਿਕ, ਵਧੀਆ ਲੱਗਦਾ,
0: ਬਹੁਤ ਵਧੀਆ।
1: ਮਿਡ 80s ਦੇ ਵਿੱਚ ਕੋਈ ਫਿਲਮ ਹਿੱਟ ਨਹੀਂ ਸੀ ਹੋ ਰਹੀ, ਪਰ ਇੱਕ ਬੰਦਾ ਹਿੱਟ ਹੋ ਰਿਹਾ ਸੀ, ਉਹ ਸੀਗਾ ਮਿਥੁਨ ਦਾ। ਫਿਲਮਾਂ ਸਾਰੀਆਂ ਫਲੋਪ, ਪਰ ਹੀਰੋ ਤੜਾ ਤੜ ਕਹਿੰਦੇ, ਫਿਲਮਾਂ ਤੇ ਫਿਲਮਾਂ, ਗਾਣੇ ਤੇ ਗਾਣੇ। ਸੋ ਲੋ ਜੀ, ਪ੍ਰੋਗਰਾਮ ਕਿਹੜਾ ਭਲਾ ਆਪਣਾ, ਖਬਰ ਬੜੀ ਬੇਕਾਰ। ਸੋ ਖਬਰ ਬੜੀ ਬੇਕਾਰ ਲੈ ਕੇ ਹੋਏ ਜੀ ਹਾਜ਼ਰ ਮੈਂ ਤੇ ਮੇਰੇ ਨਾਲ ਆਰ ਜੇ ਮੋਡੀ ਤੇ ਆਰ ਜੇ ਮੋਡੀ ਦੇ ਆਰ ਜੇਸ ਜਾਂ ਪੀ ਜੇਸ।
0: ਮੈਂ ਤੇ ਸਕੀ ਆ, ਮੈਂ ਨਾ ਬੱਚੇ ਆਪਣੇ ਚਲਾ ਗਏ ਅੱਜ ਕੱਲ ਨਾ, ਮੈਂ ਜਦੋਂ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਵੀਕਡੇਜ਼ ਵਿੱਚ, ਮੈਂ ਤਾਂ ਉਹਨੂੰ ਮੋਂਟੀ ਕਹਿੰਦਾ, ਉਹ ਬਹੁਤ ਚਲਾ ਗਏ, ਹੇ ਮੋਂਕੀ ਮੋਂਕੀ। ਮੈਂ ਮੋਂਕੀ ਨਹੀਂ ਮੋਂਟੀ, ਬੜੇ ਮੈਂ ਕੀ ਕਰ ਸਕਦੇ ਬੱਚਿਆਂ ਨੂੰ ਨਾ,
1: ਬੱਚੇ ਜਾਨਵਰ ਹੀ ਸਮਝਦੇ ਨੇ।
0: ਉਹ ਬੜੇ ਬੜੇ ਚਲਾਕ, ਉਹਨਾਂ ਨੂੰ ਪਤਾ ਮੋਂਟੀ ਹੈ ਮੇਰਾ ਨਾਂ, ਉਹ ਹਮੇਸ਼ਾ ਕਹਿਣਗੇ ਅੱਛਾ ਮੋਂਕੀ ਮੋਂਕੀ।
1: ਅੱਛਾ ਇੱਕ ਜੇ ਕੋਈ ਹਿਪੋਪੋਟਮਸ ਹਨਾ ਇਹ ਜੀਆਂ ਹਰਕਤਾਂ ਕਰੇ,
0: ਹਾਂ
1: ਮਤਲਬ ਪਾਗਲਪਨ ਵਾਲੀ, ਉਹ
0: ਜਿਹੜਾ ਹਿਪੋਪੋਟਾਮਸ, ਉਹੀ ਜਿਹੜਾ ਵੱਡਾ ਜਿਹਾ ਹੁੰਦਾ,
1: ਉਹਨੂੰ ਕੀ ਕਹੋਗੇ ਤੁਸੀਂ?
0: ਹਿਪੋਪੋਟਾਮਸ ਨੂੰ ਜਿਹੜਾ ਪਾਗਲਪਨ ਦੀ ਹਰਕਤ ਕਰੇ,
1: ਹਾਂ ਉਹਨੂੰ ਕੀ ਕਹੋਗੇ?
0: ਹਿਪ
1: ਉਹਨੂੰ ਇੰਨੀ ਦੇਰ ਨਹੀਂ ਹੁੰਦੀ, ਜੇ ਪਤਾ ਤਾਂ ਦੱਸੋ।
0: ਨਹੀਂ ਨਹੀਂ ਦੱਸੋ। ਹਾਂ
1: ਗੈਂਡਾ ਫੂਲ।
0: ਅਜਾ ਨੂੰ ਗਿਆ ਗੈਂਡਾ ਅਜਾ। ਭਾਜੀ ਇੱਕ ਵਾਰੀ ਆਪਾਂ ਇਹ ਵੀ ਸ਼ੋਅ ਕੀਤਾ ਸੀ ਨਾ, ਬੜਾ ਪੁਰਾਣਾ ਕੀਤਾ ਸੀ, ਜੇ ਸਪੋਜ਼ ਕਰੋ ਆਟੋ ਚ ਕੋਈ ਟਕਲੀ ਲੈ ਜਾ ਰਹੀ
1: ਹੈ
0: ਆਟੋਮੈਟਿਕਲੀ,
1: ਐਨਰਜੀ ਬਹੁਤ ਟੋਪ ਤੇ ਹੈ ਭਾਬੀ ਜੀ, ਇੰਡੀਆ ਗਏ ਹੋਏ ਨੇ, ਕੀ ਚੱਕਰ ਕੀ ਹੋ ਰਿਹਾ?
0: ਬਸ ਜਦੋਂ ਆਓ ਆਰਾਮ ਨਾਲ, ਮਤਲਬ
1: ਬੜੇ ਆਰਾਮ ਨਾਲ ਉੱਠਦੇ ਆ।
0: ਰਾਤ ਦਾ ਜਿਹੜਾ ਤੁਹਾਨੂੰ ਮੈਨੂੰ ਉਹ ਤੇ ਮੈਂ ਦੱਸ ਨਹੀਂ ਸਕਦਾ ਹੈ, ਕਿਉਂਕਿ ਬੋਤਲ ਪਈ ਹੁੰਦੀ ਆ, ਆਹ ਜਾਈ ਤਾਂ ਇਕੱਲੇ।
1: ਰਾਤ ਦਾ ਮੈਨੂੰ ਤਾਂ ਮੈਨੂੰ ਪਤਾ ਨਹੀਂ ਹੁੰਦਾ, ਉਹ ਤਾਂ ਜਿਹਨਾਂ ਦੇ ਘਰੇ ਜਾਣਾ ਉਹਨਾਂ ਨੂੰ ਪਤਾ। ਦਿਨ ਦਾ ਮੈਂ ਵੈਸੇ ਪਰਵਾਹ ਨਹੀਂ ਕਰਦਾ, ਉਹ ਗੁਰਦੁਆਰੇ ਵਾਲੇ ਦੇਖਣਗੇ ਲੰਗਰ ਚ ਕੀ ਧਰਨਾ, ਮੈਨੂੰ ਚਿੰਤਾ ਹੈਗੀ ਸਿਰਫ ਸਵੇਰ ਦੀ।
0: ਸਵੇਰ ਦੀ ਆਪਾਂ ਆਪਣਾ ਪ੍ਰੋਗਰਾਮ ਕਰਕੇ ਆਉਂਦੇ ਹਾਂ, ਤੇ ਅੱਜ ਭਾਜੀ ਮੈਂ ਸਵੇਰੇ ਕੀ ਖਾਧਾ ਹੋਏਗਾ? ਧੱਕੇ ਮੂਲੀ ਵਾਲੇ ਪਰਾਂਠੇ, ਮੈਂ ਕਹਿੰਦਾ ਜੇ ਮੈਂ ਤੁਹਾਨੂੰ ਦੱਸਾਂਗਾ ਨਾ ਤੁਹਾਡੇ ਮੂੰਹ ਚ ਪਾਣੀ ਆ ਜਾਣਾ।
1: ਭਾਜੀ ਖੁਸ਼ਬੂ ਤਾਂ ਨੀ ਰਹੀ ਤੁਹਾਡੇ,
0: ਬਿੱਲੀ ਕਸ਼ ਜਦੋਂ ਮੈਂ ਭਾਜੀ ਅੱਜ ਪਹਿਲੀ ਵਾਰੀ ਮੈਂ ਮੂਲੀ ਦੇ ਪਰਾਂਠੇ ਚ ਉਹ ਪਾਇਆ, ਨਹੀਂ ਲਸਣ ਦੀ ਲੌਂਗ ਇਲਾਚੀ ਆ।
1: ਅੱਛਾ
0: ਮੈਂ ਅੱਜ ਪਾਉਣ ਤੋਂ ਲੌਂਗ ਇਲਾਚੀ ਆ, ਫਿਰ ਮੈਂ ਜਿਹੜਾ ਚਾਹ ਦਾ ਮਸਾਲਾ ਤੇ ਗੁੱਟੀ ਦਾ ਹੁੰਦਾ ਲੌਂਗ ਤੇ ਇਲਾਚੀ, ਉਹ ਵੀ ਮੈਂ ਮੂਲੀ ਦੇ ਪਰਾਂਠੇ ਚ ਪਾਤਾ।
1: ਲੌਂਗ ਤੇ ਇਲਾਚੀ ਮੂਲੀ ਦੇ ਪਰਾਂਠੇ
0: ਮੈਂ ਪਾਤਾ ਭਾਜੀ, ਇਕੱਲਾ ਬੰਦਾ ਜੋ ਮਰਜ਼ੀ ਪਾ ਸਕਦਾ। ਇਸ ਕਰਕੇ ਜੇ ਲੌਂਗ
1: ਇਲਾਚੀ
0: ਇਹ ਵੀ ਗੁੱਡ
1: ਆਈਡੀਆ,
0: ਬਚੀ ਆ ਥੋੜੀ ਜੀ ਮੂਲੀ, ਉਹ ਤੇ ਹੁਣ ਸੌਗੀਆਂ ਸੁਗੀਆਂ ਪਾਉਂਦੀ ਹੈ। ਤੇ ਉਹ ਦੱਸਾਂ ਕੀ ਆ ਮੈਨੂੰ, ਇਹੀ ਕਿ ਮੈਂ ਨਾ ਇੱਕ ਪਹਿਲਾਂ ਰੋਟੀ ਬਣਾਵਾਂਗਾ, ਫਿਰ ਵਿੱਚ ਨਾ ਮੂਲੀ ਦੀ ਤਹਿ ਲਾਵਾਂਗਾ, ਫਿਰ ਇੱਕ ਹੋਰ ਰੋਟੀ ਉੱਤੇ ਰੱਖਾਂਗਾ, ਤੇ ਫਿਰ ਉਹਨੂੰ ਐਂ ਕਰਕੇ ਨਾ ਹੱਥਾਂ ਨਾਲ ਹੀ ਥੋੜਾ ਥੋੜਾ ਕਰਕੇ, ਤੇ ਥੋੜਾ ਜਿਹਾ ਉਹ ਜਿਹੜਾ ਵੇਲਣਾ ਹੁੰਦਾ ਵੇਲ ਕੇ ਤੇ ਤਵੇ ਤੇ ਪਾ ਦਾਂਗਾ। ਮੈਂ ਕਹਿੰਦਾ ਥੋੜੀ ਵਧੀਆ ਜੀ ਬਣੂਗੀ, ਪਰ ਉਹ ਨਾ ਮੋਟੀ ਬੜੀ ਬਣ ਗਈ।
1: ਅੱਛਾ
0: ਮਤਲਬ ਮੋਟੀ, ਮਤਲਬ ਕਿਉਂਕਿ ਉਹ ਦੋ ਰੋਟੀਆਂ ਹੋ ਗਈਆਂ ਇਕੱਠੀਆਂ, ਵਿੱਚ ਮੂਲੀ ਵੀ ਹੋ ਗਈ, ਉਹ ਯਾਰ ਭਾਜੀ ਇੰਨੀ ਮੋਟੀ ਬਣ ਗਈ, ਬਾਅਦ ਚ ਮੈਂ ਮਹਾਂ ਕਿਤੇ ਖਾਧੀ ਹੋ। ਇਸ ਕਰਕੇ ਮੈਂ ਤੁਹਾਡੇ ਲਈ ਲਿਆਂਦੀ ਨੀ, ਕਿਉਂਕਿ ਮੈਂ ਬੇਇੱਜ਼ਤੀ ਬਹੁਤ ਹੋਏਗੀ ਮੇਰੀ।
1: ਨਹੀਂ ਨਹੀਂ ਮੈਂ ਖਾ ਲੈਣਾ,
0: ਕਿਉਂ ਮੈਂ ਫ੍ਰੀ ਵਿੱਚ ਜੋ ਮਰਜ਼ੀ ਮੇਰੇ ਖਾ ਲੈਣਾ ਵਾ,
1: ਬੇਇੱਜ਼ਤੀ ਵਾਲੀ ਰੋਟੀ ਵੀ ਖਾ ਲੈਣਾ।
0: ਤੇ ਭਾਜੀ ਇੱਕ ਮੈਂ ਬਣਾਈ ਸੀ ਸਬਜ਼ੀ ਹੋਰ, ਬਹੁਤ ਖੁਸ਼ ਹੈਗਾ ਵਾ ਮੈਂ, ਰੋਟੀਆਂ ਰੋਟੀਆਂ ਸਭ ਬਣਾ ਲੈਂਦਾ ਵਾ, ਦਰਵਾਜੇ ਗੁਰਦੁਆਰੇ ਵਾਲੇ ਵੀ ਮੇਰੇ ਖੁੱਲੇ ਹੈਗੇ ਆ, ਤੇ ਮੇਰੇ ਜਿਹੜੇ ਗੁਆਂਢੀ ਹੈ ਨਾ ਉਹ ਵੀ ਆਰਾਮ ਨਾਲ ਚੁੱਪ ਕਰਕੇ ਮੈਨੂੰ ਦੇ ਜਾਂਦੇ ਕਦੀ ਕਦੀ। ਉਹ ਗੁਆਂਢੀ ਬੜੇ ਵਧੀਆ, ਉਹ ਕੁਛ ਨੀ ਪੁੱਛਦੇ, ਮੋਟੀ ਬਾਈ ਗਰਮੇ ਹੋ, ਮੈਂ ਕਿਹਾ ਹਾਂ ਚਲੋ ਮੈਂ ਸਬਜ਼ੀ ਲੈ ਕੇ ਆ ਰਿਹਾ, ਰੋਟੀ ਲੈ ਕੇ ਆ ਰਿਹਾ, ਮੈਂ ਆਖਿਆ ਯਾਰ ਆਹ ਤੇ
1: ਬਹੁਤ ਵਧੀਆ, ਤੁਸੀਂ ਇਹਨੂੰ ਕਹਿੰਦੇ ਆ ਤੂੰ ਸਬਜ਼ੀ ਲਿਆ ਤੇ ਮੈਂ ਇੱਥੇ ਗਲਾਸ ਰੱਖ ਦਿਆਂ,
0: ਏਦਾਂ ਹੀ ਹੁੰਦਾ
1: ਇਹਨੂੰ ਪਾਣੀ ਪਿਲਾਣਾ।
0: ਉਹ ਬੜੇ ਉਹ ਅਭਿਸ਼ੇਕ ਭਾਜੀ ਆ, ਉਹ ਕੀ ਕਰਦੇ ਆ ਉਹ ਨਾ ਰੋਟੀ ਤੇ ਉਹਦੇ ਬਾਲੇ ਆ ਜਾਂਦੇ ਆ, ਬਾਅਦ ਚ ਕਹਿੰਦੇ ਆਹ ਠੀਕ ਹੈ ਮੋਟੀ ਭਾਈ ਆਪ ਲਗਾ ਕੇ ਜਾਏਗੇ। ਉਹਨਾਂ ਨੂੰ ਪਤਾ ਹੁੰਦਾ ਵੀ ਮੋਟੀ ਬਾਈ ਆਏ ਆ, ਆਪਾਂ ਏਦਾਂ ਖਾਲੀ ਤੇ
1: ਜਾਂਦੇ ਆ, ਪਤਾ ਵੀ ਮੋਟੀ ਬਾਈ ਦੇ ਆਇਆ ਸੁੱਕਾ ਨਹੀਂ ਮੁੜਦਾ,
0: ਏਦਾਂ ਦੇ ਹੋ ਨਹੀਂ ਸਕਦਾ। ਨਹੀਂ ਨਹੀਂ ਨਹੀਂ ਮਤਲਬ ਵਧੀਆ, ਚਲੋ ਵਧੀਆ। ਇਹ ਮਤਲਬ ਐਕਚੁਅਲੀ ਕੀ ਹੁੰਦਾ ਨਾ, ਇਹ ਵੀ ਵੈਸੇ ਥੋੜਾ ਜਿਹਾ ਇੰਜੋਇਮੈਂਟ ਜਿਹਾ ਲੈਣਾ ਚਾਹੀਦਾ। ਹੁਣ ਕੀ ਆ, ਹੁਣ ਜਿੱਦਾਂ ਹੁੰਦਾ ਨਾ ਪਹਿਲਾਂ ਘਰ ਵਾਲੀ ਜਦੋਂ ਲਾਗੇ ਹੁੰਦੀ ਨਾ ਉਦੋਂ ਰੋਜ਼ ਲੜਾਈਆਂ ਹੁੰਦੀਆਂ, ਹੁਣ ਜਦੋਂ ਘਰ ਵਾਲੀ ਦੂਰ ਰਹਿੰਦਾ ਹਾਏ ਯਾਰ ਕਿੱਥੇ ਚਲ ਗਈ ਆ।
1: ਪਰ ਤੁਸੀਂ ਲੱਕੀ ਹੋ, ਤੁਸੀਂ ਆਹ ਦੇਖੋ ਹੁਣ ਆ ਇਸ ਹਫਤੇ ਤੋਂ ਸਕੂਲਾਂ ਦੀ ਛੁੱਟੀਆਂ ਸ਼ੁਰੂ ਹੋ ਜਾਣੀਆਂ।
0: ਹਾਂ
1: ਯੂ ਆਰ ਭਾਜੀ ਮਤਲਬ ਦੀ ਮੋਸਟ ਲੱਕੀ ਪਰਸਨ, ਨਾ ਘਰੇ ਜਵਾਕ ਨਾ ਜਨਾਨੀ ਤੇ ਇੰਜੋਏ ਕਰ ਰਹੇ ਹੋ ਤੁਸੀਂ ਅਗਲੇ ਦੋ ਹਫਤੇ।
0: ਨਹੀਂ ਨਹੀਂ ਤੇ ਭਾਈ ਛੁੱਟੀਆਂ ਤੋਂ ਕੀ ਮੈਨੂੰ ਥੋੜੀ, ਮੇਰੇ ਤੇ ਵੈਸੇ ਵੀ ਛੁੱਟੀਆਂ ਸਮਝੋ ਜਗਾਲ ਜਵਾਕ ਦੇ ਹਲੇ ਵੀ ਨਹੀਂ ਹੈਗੇ, ਮਿਲੀ ਹੈ ਵੀ ਚੱਲ ਵਧੀਆ ਠੀਕ ਹੈ।
1: ਹਾਂ
0: ਤੇ
1: ਨਹੀਂ ਪਰ ਛੁੱਟੀਆਂ 'ਚ ਥੋੜਾ ਔਖਾ ਹੋ ਜਾਂਦਾ ਨਾ। ਮੈਂ ਅੱਜ ਸਰਕਿਰਤ ਭਾਜੀ ਦਾ ਜਨਮ ਦਿਨ ਹੈ, ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ, ਮੈਂ ਏਦਾਂ ਗੱਲਾਂ ਕਰਦੇ ਕਰਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਬਸ ਜਵਾਕਾਂ ਦੀ ਛੁੱਟੀਆਂ, ਕਹਿੰਦੇ ਉੱਥੇ ਆਣਾ, ਮੈਂ ਕਿਹਾ ਮੈਂ ਜਾ ਰਿਹਾ ਛੁੱਟੀਆਂ ਕਰਕੇ।
0: ਅੱਛਾ
1: ਤੇ ਕਹਿੰਦੇ ਛੁੱਟੀਆਂ ਆ ਗਈਆਂ?
0: ਅੱਛਾ
1: ਉਹ ਯਾਰ ਬੜੀ ਛੇਤੀ ਆਏ ਨੀ ਕਹਿੰਦੇ
0: ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਪਾਰਟੀ ਦੇ ਭਾਜੀ ਤੁਸੀਂ ਧਨ ਹੋ, ਤੁਸੀਂ 30-30 ਬੱਚੇ ਸੰਭਾਲਦੇ ਹੋ, ਮੈਂ ਆਖਿਆ ਮੈਂ ਧਨ ਵੀ ਹਾਂ, ਮੈਂ ਆਪਣੇ ਦੋਹਾਂ ਨੀ ਸੰਭਾਲ ਸਕਦਾ,
1: ਨਹੀਂ ਹੈਗਾ ਉਹਦਾ ਧਨ ਆ ਰਿਹਾ ਤਾਂ ਕਰਕੇ ਸੰਭਾਲ। ਜਨਾਨੀ ਦੂਜੇ ਦੀ ਤੇ ਜਵਾਕ ਆਪਣੇ ਚੰਗੇ ਲੱਗਦੇ ਹੁੰਦੇ ਨੇ।
0: ਦੇਖੋ ਭਾਈ ਸਾਹਿਬ, ਦੇਖੋ ਭਾਈ ਸਾਹਿਬ ਕੀ ਬੋਲ ਰਹੇ ਨੇ, ਮੈਂ ਨੀ ਨਾ
1: ਮੈਂ ਤੁਸੀਂ ਹੋ ਕੇ ਹਾਜ਼ਰ ਮੈਨੂੰ
0: ਅੱਛਾ
1: ਤੁਹਾਡੀ ਡਾਇਰੀ ਦੇ ਉੱਤੇ ਲਿਖੇ ਹੋਏ ਨੇ
0: ਕੋ ਨਾ ਨਾ ਨਾ ਨਾ
1: ਜ਼ਿੰਦਗੀ ਦੇ ਕੋਟਸ ਨੇ ਤੁਹਾਡੇ।
0: ਹਾਂ
1: ਜ਼ਿੰਦਗੀ ਦੇ ਤਜਰਬੇ, ਜ਼ਿੰਦਗੀ ਦੇ ਫਲਸਫੇ।
0: ਹਾਂ ਹਾਂ ਹਾਂ ਭਾਜੀ ਉਹ ਹੁੰਦਾ ਫਾਲਸਾ ਖਾਦੇ ਤੁਸੀਂ ਕਦੀ?
1: ਹੈ
0: ਭਾਜੀ ਇੱਕ ਫਲਸਫੇ ਤਾਂ ਯਾਦ ਹੈ,
1: ਤੁਸੀਂ ਆਏ ਹੋ ਦੁਬਈ ਤੋਂ, ਅਸੀਂ ਨਹੀਂ।
0: ਨਹੀਂ ਨਹੀਂ ਨਹੀਂ ਫਾਲਸੇ ਤੇ ਆਪਣੇ ਅੰਮ੍ਰਿਤਸਰ ਵੀ ਸਾਡੇ ਹੁੰਦੇ ਸੀ ਉਹ ਨਾ, ਮਤਲਬ ਜਿੱਦਾਂ ਸਾਡੇ ਫਾਲਸੇ ਕਿੱਦਾਂ ਹੁੰਦੇ ਆ ਵੀ ਜਿੱਦਾਂ ਕੋਈ ਕਿਸੇ ਨੇ ਘਰ ਨਹੀਂ ਬਣਾਇਆ ਨਾ ਤੇ ਉਹ
1: ਦਰਖਤ। ਫਾਲਸਾ ਦਾ ਬਾਅਦ ਚ ਆਪਾਂ ਸਮਝਦੇ, ਇਹ ਜਿੰਨੇ ਵੀ ਲੋਕ ਆਏ ਕਹਿੰਦੇ ਨੇ ਵੀ ਸਾਡੇ ਅੰਮ੍ਰਿਤਸਰ ਹੈ, ਤੁਹਾਨੂੰ ਨੀ ਪਤਾ ਸਾਡੇ ਅੰਮ੍ਰਿਤਸਰ, ਇਹਦਾ ਅੱਡ ਵੀਜ਼ਾ ਲੈਣਾ ਪੈਂਦਾ ਅੰਮ੍ਰਿਤਸਰ।
0: ਹੁਣ ਦੇਖੋ ਤੁਹਾਨੂੰ ਫਾਲਸੇ ਦਾ ਨੀ ਪਤਾ,
1: ਇਹਦੀ ਸਿਟੀਜ਼ਨਸ਼ਿਪ ਵੱਖਰੀ ਮਿਲੂਗੀ।
0: ਲੈ ਲੈ ਕਿਉਂਕਿ ਮੈਂ ਤੇ ਅੰਮ੍ਰਿਤਸਰ ਹੀ ਖਾਂਦੇ ਆ ਨਾ, ਇਸ ਕਰਕੇ ਮੈਂ ਕਹਿੰਦਾ ਵੀ ਸਾਡੇ ਅੰਮ੍ਰਿਤਸਰ ਦੇ ਆ ਤੇ ਤੁਹਾਡੇ ਵੈਸੇ ਨਹੀਂ ਹੁੰਦੇ ਤੁਹਾਡੇ
1: ਉੱਥੇ। ਨਹੀਂ ਪਹਿਲਾਂ ਸਮਝਾਓ ਇਹਦਾ
0: ਫਾਲਸਾ ਨਾ,
1: ਫਾਲਸੇ ਦਾ ਫਾਲਸਫਾ ਕੀ ਹੈ?
0: ਨਹੀਂ ਫਾਲਸਾ ਕੀ ਹੁੰਦਾ ਸੀ, ਆਪਾਂ ਜਦੋਂ ਛੋਟੇ ਹੁੰਦੇ ਖਾਂਦੇ ਹੋ ਨਾ, ਦਰਖਤ ਛੋਟਾ ਹੀ ਰਹਿੰਦਾ,
1: ਹੁਣ ਵੱਡੇ ਹੋ ਗਏ ਉਹ।
0: ਨਹੀਂ ਨਹੀਂ ਉਹਨਾਂ ਇੰਡੀਆ ਛੋਟੇ ਜਿੱਦਾਂ ਬੇਰ ਹੁੰਦੇ ਆ ਨਾ, ਬੇਰ ਤੋਂ ਛੋਟੇ ਭਰਾ, ਬੇਰ ਦੇ ਛੋਟੇ ਭਰਾ, ਜਾਮਣਾ ਤੇ ਵੱਡੀਆਂ ਹੁੰਦੀਆਂ ਨਾ, ਜਾਮਣਾ ਦਾ ਵੀ ਦਰਖਤ ਵੱਡਾ ਹੁੰਦਾ, ਬੇਰਾਂ ਦਾ ਵੀ ਦਰਖਤ ਵੱਡਾ,
1: ਦਰਖਤ ਛੋਟਾ ਹੁੰਦਾ।
0: ਤੂਤੀਆਂ
1: ਸ਼ਤੂਤ?
0: ਉਹ ਨਾ ਨਾ ਨਾ, ਉਹ ਸ਼ਤੂਤ ਵੀ ਤੇ ਕਿੱਡਾ ਵੱਡਾ ਹੁੰਦਾ। ਸ਼ਤੂਤ ਤੋਂ ਯਾਦ ਆਇਆ ਭਾਜੀ, ਉਹਦਾ ਖਾਧਾ ਤੁਸੀਂ? ਉਹ ਜਿਹੜਾ ਡੰਡਾ
1: ਹੁੰਦਾ ਉਹ
0: ਬੜਾ ਉਹਦੀ ਸੱਟ ਲੱਗਦੀ ਬਈ, ਤੇ ਸਾਡੇ ਨਾ ਘਰ ਦੇ ਪਿੱਛੇ ਤੂਤੀ ਲੱਗੀ ਆ, ਮੈਂ ਤੇ ਗਵਾਂਢੀ ਨੂੰ ਇੰਨਾ ਗਾਲਾਂ ਕੱਢਦਾ ਨਾ, ਅਸੀਂ ਪਰਗੋਲਾ ਵੀ ਪਾਇਆ ਵਾ, ਸਾਰੇ ਉਹਨਾਂ ਦੇ ਜੋ ਵੀ ਆ ਪੱਤੇ ਪੁੱਤੇ ਸਾਰੇ
1: ਆ ਪਰਗੋਲੇ ਦੇ ਵਿੱਚ ਨਾ, ਉੱਚੀ ਉੱਚੀ ਇੱਕ ਦਿਨ ਗਾਣਾ ਲਗਾ ਦੋ, ਤੂੰ ਤੱਕ
0: ਮੈਨੂੰ
1: ਤੂਤੀਆਂ ਦੀ ਇੰਗਲਿਸ਼ ਨੀ ਪਤਾ,
0: ਤੂਤਕ ਦਾ ਵੀ ਨੀ ਪਤਾ, ਤੂਤਕ
1: ਸ਼ੈਤੂਤ ਤਾਂ ਉਹ ਨੀ ਹੁੰਦੀ ਹੈਗੀ, ਬਲੈਕਬੇਰੀ?
0: ਬਲੈਕਬੇਰੀ ਨਹੀਂ, ਉਹ ਤੇ ਨਹੀਂ, ਸਾਡੇ ਤੇ ਉਹ ਰੈੱਡਬੇਰੀ ਹੈ, ਕਿਹੜੀ ਸਸਤੀ ਆ ਉਹ ਲੈ ਕੇ।
1: ਨਹੀਂ ਅਸੀਂ ਸਸਤੀ ਵੀ ਦੇਖਦੇ, ਫਿਰ ਅਸੀਂ ਇਹ ਵੀ ਦੇਖ ਦਿੰਦੇ ਹਾਂ ਸਲੈਸ਼ ਪਾ ਕੇ ਪਰ ਕੇਜੀ ਕਿਹੜੀ ਸਸਤੀ ਪੈਂਦੀ ਹੈ।
0: ਹਾਂ ਨੀਤੂ ਦੱਸਿਆ ਹਮੇਸ਼ਾ ਹੀ ਏਦਾਂ ਮੇਰੇ ਨਾਲ ਬੜੀ ਲੜਾਈ ਕਰਦੀ ਆ, ਉਹ ਦੱਸਿਆ ਕੀ ਕਰਦੀ ਆ, ਉਹ ਨਾ ਉੱਪਰੋਂ ਰੇਟ ਦੇਖਦੀ ਆ ਪਰ ਥੱਲੇ ਪਰ ਗ੍ਰਾਮ ਵਾਲਾ ਰੇਟ ਨੀ ਦੇਖਦੀ। ਮੈਂ ਕਿਹਾ ਦੇਖੋ ਤੁਸੀਂ ਥੱਲੇ ਵਾਲਾ ਗ੍ਰੇਮ ਦੇਖੋ ਵੀ ਸਸਤੀ ਕਿਹੜੀ ਪੈ ਰਹੀ ਆ,
1: ਉੱਤੇ ਉਹ $25 ਲਿਖਦਾ, ਥੱਲੇ ਲਿਖਣ $40 ਪਰ ਗ੍ਰਾਮ।
0: ਉੱਤੇ ਉੱਤੇ ਹੁੰਦਾ ਸਪੋਜ਼ ਕਰੋ ਇੱਧਰ $25 ਆ, ਇੱਧਰ $50 ਆ, ਇਹ ਪੱਚੀਆਂ ਦੀ ਹੈਗੀ 100 ਗ੍ਰਾਮ, ਇਹ 50 ਦੀ ਹੈਗੀ ਆ 5 ਕਿਲੋ। ਮੈਂ ਫਿਰ ਉਹ ਦੇਖਦੀ ਨਹੀਂ 25 ਤੇ 50 ਤੇ 25 ਵਾਲੀ ਲਈਏ,
1: 25 50 ਨੀ ਬਲੀਏ, ਤੁਸੀਂ ਕਹਿ ਵੀ ਆ 50 ਵਾਲੀ ਲੈ ਕੇ ਜਾ,
0: 50 ਨੀ ਬਲੀਏ। ਤੇ ਮੈਂ ਉਹਨੂੰ ਹਮੇਸ਼ਾ ਕਹਿੰਦਾ ਹੁੰਦਾ ਵੀ ਨਹੀਂ ਮੈਂ ਹੁਣ ਇੰਡੀਆ ਜਾ ਕੇ ਹੋਗਾ, ਇੰਡੀਆ ਤੋਂ ਸਿੱਖ ਕੇ ਆਵੇ ਉਹ
1: ਜੇ ਇੰਡੀਆ ਚ ਤਾਂ ਹੁੰਦੇ ਨੀ ਰੇਟ,
0: ਨਹੀਂ ਮੈਂ ਹੱਥ ਵੈਸੇ ਹੀ ਸਿੱਖ ਕੇ ਆਵੇ,
1: ਨਹੀਂ ਉੱਥੇ ਰੇਟ ਨਹੀਂ ਹੁੰਦੇ ਹੈਗੇ,
0: ਉੱਥੇ ਉੱਥੇ ਹੋਰ ਕੁਝ ਹੁੰਦਾ,
1: ਉੱਥੇ GST ਵੀ ਨੀ ਵਿੱਚ ਦੱਸਦੇ ਹੈਗੇ।
0: ਅੱਛਾ,
1: ਹਾਂ ਉੱਥੇ ਪਹਿਲਾਂ ਤੁਸੀਂ ਖਾ ਪੀ ਲਓ ਜੋ ਉਹਨਾਂ ਨੇ ਰੇਟ ਲਿਖਿਆ ਹੋਇਆ ਮੈਨੂੰ ਤਾਂ, ਉਦੋਂ ਬਾਅਦ ਫਿਰ ਹੋਰ ਬਿੱਲ ਵੱਧ ਕੇ ਆ ਜਾਂਦਾ।
0: ਉਹ ਭਾਜੀ ਪਰ ਜਿਹੜਾ ਤੁਸੀਂ ਆ ਮੈਨੂੰ ਪਿਆ ਰਹੇ ਹੋ ਨਾ,
1: ਮੈਟਾਮੁਸਿਲ
0: ਮੈਟਾਮੁਸਿਲ,
1: ਹਾਂ
0: ਇਹ ਨਾਂ ਇੰਨੇ ਔਖੇ ਔਖੇ ਰੱਖ ਦਿੰਦੇ,
1: ਇਹਦਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਸਭ ਦੇ ਜਵਾਬ ਦਊਂਗਾ।
0: ਹਾਂਜੀ,
1: ਕੱਲਾ ਕੱਲਾ ਤੁਸੀਂ ਹੋਰ ਵੀ ਜਿੰਨੇ ਸਵਾਲ ਪੁੱਛਣੇ ਆ ਪੁੱਛ ਲਓ। ਪਰ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਫਾਲਸੇ ਦੇ ਬਾਰੇ ਕਦੋਂ ਦੱਸਣਾ ਹੈ
0: ਯਾਰ? ਫਾਲਸਾ ਭਾਜੀ ਹੁਣ
1: ਸਾਰੀਆਂ ਗੱਲਾਂ ਤਾਂ ਮੁੱਕ ਗਈਆਂ, ਫਾਲਸਾ ਉੱਥੇ ਦਾ ਉੱਥੇ
0: ਨਹੀਂ। ਫਾਲਸਾ ਦੱਸਾਂ ਕੀ ਹੁੰਦਾ, ਤੁਸੀਂ ਕਦੇ ਨਹੀਂ ਖਾਧਾ ਫਾਲਸਾ?
1: ਸਰ ਮੈਨੂੰ ਦੱਸੋ ਤਾਂ, ਸਮਝਾਓ ਤਾਂ ਸਹੀ ਨਾ ਫਾਲਸਾ ਕੀ।
0: ਦੱਸਾਂ ਮੈਂ ਕਿੱਥੇ ਖਾਧਾ ਵਾ, ਜਿਹੜੇ
1: ਅੰਮ੍ਰਿਤਸਰ ਖਾਧਾ ਮੈਨੂੰ ਪਤਾ ਉਹਦੇ ਲਈ।
0: ਕਿੱਥੇ ਮਤਲਬ ਉਹ ਨਾ ਜਿੱਦਾਂ ਖਾਲੀ ਪਲਾਟ ਹੋ ਜਾਂਦੇ ਆ ਉੱਥੇ, ਘਰ ਘੁਰ ਨਹੀਂ ਬਣਦੇ, ਉੱਥੇ ਉਹ ਗੁੱਗ ਜਾਂਦੇ ਆ ਇਹੋ ਜਿਹੇ ਦਰਖਤ। ਠੀਕ ਹੈ,
1: ਤੁਸੀਂ ਉਹ ਕੰਮ ਵੀ ਕਰਦੇ ਖਾਲੀ ਪਲਾਟਾਂ 'ਚ ਜਾ ਕੇ? ਉਮੀ ਤੇ
0: ਲਿਆਵਾ
1: ਅੱਜ ਥੋੜਾ ਵੱਧ ਲਾ ਲਿਆ ਯਾਰ ਮੈਂ।
0: ਇਹ ਜੇ ਤੁਸੀਂ ਲਾਈਵ ਵੀਡੀਓ ਕਰਦੇ ਨੇ ਸਾਰਿਆਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀਤਾ, ਪਰ ਕਈ ਜਿਹੜਾ ਜਦੋਂ ਆਇਆ ਕੀਤੀ ਆਇਆ ਕਰਕੇ ਜਦੋਂ ਅੰਗੂਠਾ ਜਾ ਕੀਤਾ ਨਾ ਤੁਸੀਂ, ਪਤਾ ਲੱਗ
1: ਜਾਣਾ।
0: ਅੱਛਾ ਹਾਂ, ਲੈਟ ਮੀ ਕਮ ਟੂ ਦੀ ਫਾਲਸਾ। ਭਾਜੀ ਉਹ ਨਾ ਬੇਰ ਦਾ ਛੋਟਾ ਭਰਾ ਹੁੰਦਾ, ਜਾਮਨੂ ਦਾ ਵੀ ਛੋਟਾ ਭਰਾ ਹੁੰਦਾ,
1: ਮੈਂ ਸਮਝ ਗਿਆ।
0: ਐਡੇ ਐਡੇ ਹੁੰਦੇ ਆ,
1: ਜੇ ਇਹੀ ਡੈਫੀਨੇਸ਼ਨ ਰਹੂਗੀ ਫਿਰ ਮੈਂ ਸਮਝ ਗਿਆ।
0: ਮੈਂ ਤੁਹਾਨੂੰ ਨਾ ਇੱਥੇ ਹੁੰਦੇ ਨਹੀਂ ਤੇ ਮੈਂ ਨਾ ਇੰਡੀਆ ਤੋਂ ਕਿਸੇ ਦਿਨ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ, ਪਰ ਹੁਣ ਹੋ ਸਕਦਾ ਉਹ ਵੀ ਗਾਇਬ ਹੋ ਗਏ ਹੁਣ, ਜਿੱਦਾਂ ਚਿੜੀਆਂ ਗਾਇਬ ਹੋ ਗਈਆਂ ਨਾ ਇੰਡੀਆ ਤੋਂ, ਉਹ
1: ਚਿੜੀਆਂ ਗਾਇਬ ਹੋ ਗਈਆਂ,
0: ਪਤਾ ਨੀ ਕਹਿੰਦੇ ਚਿੜੀਆਂ ਦੇਖਦੀਆਂ
1: ਗਾਇਬ ਹੋ ਗਏ,
0: ਨਹੀਂ ਨਹੀਂ ਚਿੜੀਆਂ ਵੀ ਨਹੀਂ ਦੇਖਦੀਆਂ ਕਹਿੰਦੇ,
1: ਫਿਰ ਚਿੜੀਆਂ ਬੈਠਣ ਕਿੱਥੇ?
0: ਉਹ ਯਾਰ ਹਾਂ ਸਹੀ ਗੱਲ, ਚਿੜੀਆਂ ਉੱਡ ਕੇ ਇੱਧਰ ਆ ਗਈਆਂ। ਹਾਂ
1: ਅੱਛਾ, ਇਹ ਬੜੀ ਗੁਪਤ ਜੀ ਗੱਲ ਕੀਤੀ ਹੈ ਤੁਸੀਂ।
0: ਹਾਂ ਚਲੋ ਕੋਈ ਨਹੀਂ ਆ, ਭਲਾ ਕਹਿੰਦੇ
1: ਨਹੀਂ, ਇਹ ਬੜੀ ਗੁਪਤ ਗੱਲ ਕੀਤੀ ਹੈ।
0: ਗੁਪਤ ਵਾਲਾ ਵੀ ਘੈਂਟ ਹੈ ਗਾਣਾ, ਚੱਕ ਦੋ ਉੱਚੀ ਉੱਚੀ ਆਵਾਜ਼ ਚ।

0: पहले मैं मोंटी अकेला
1: मैं सारी जगह मोटी मोटी लाई जा रहा भाई अपनी भी प्रमोशन करनी पड़ी है ना फिर
2: तुसी ओनू की कहोगे जदो एक टोकरी दे विच
1: जदो एक टोकरी दे विच
2: पांच सेब
1: हाँ
2: चार नाशपातियां ते एक बनाना पिया होएगा
1: पांच सेब चार पांच चार नाशपातियां ते एक बनाना
2: हाँ
1: की कहोगे
2: ओनू कहोगे पांच सेब
1: पांच
2: चार नाशपाती अकेला
1: अकेला अच्छा अकेला सही गल है सही गल है
2: तुसी ओ वाइफ नू की कहोगे जेडे जेडी अपने घर आले दा बुरा हाल करके रखे
1: नीतू
2: जिन्हें अपने घर वाले का बुरा हाल करता वो घर वाले नू की कहोगे
1: अच्छा घर वाले नू अच्छा उस वो घर वाले नू जिदा जिदी वाइफ
2: नहीं ना कह दो मोंटी
1: अच्छा उस घर वाले नू की कहोगे
2: नाशपाती
1: नाशपाती अच्छा उन्हें नाश ही मारना नाशपाती यार भाई कितना तो ही है कितना कितने एकदम कर लें मेरे को हम एकदम ना सोचे ही नहीं जा रहे
2: हैं तो सोचना पड़ेगा
1: मैंने वही ना मैंने वो टाइम नहीं मिलता मैं भी की कहूँगा तालु नहीं लेते दहिला मारा ना ये हाँ ये ही मतलब दावा ते ये हूँ दावा वो की हूँ दा
2: ये हूँ दा कटिया किस्म दा टैल
1: नहीं नहीं जिरा एकदम ही सच ईगो तो होके कह मैं अंग्रेजी ची ऐसा कहना इन ईगो
2: कहेंटेनियस
1: Spontaneous mind blowing,
2: mind blowing. सारे ने पाके आनी है
1: सारा कुछ
2: टाई लगा के आयो नाले बैच किथे थोड़ा
1: सही गल है हां ओ भाई
2: जिना दे पूरा प्रॉपर नहीं सी शूज या जुराबा होर रंग दिया यो ओना नु फिर पीछे खड़े कर दे
1: सही
2: मेरे ते कुर्सी ते ओ बढ़िया बढ़िया जे सोने जे बच्चे बैठे
1: हां भाई मेनू हले तक याद आ उदो मेरे खाना मैं फर्स्ट तुसी फिर कहना भी इतनी इतनी छेती तानू किदा याद है
2: फर्स्ट दी भी मैं
1: फर्स्ट क्लास दी
2: भाई मैं यकीन मानदा है के तानू ता मतलब जदों तुसी पैदा होए सी ਤੁਹਾਨੂੰ ਇਹ ਵੀ ਪਤਾ ਹੋਣਾ ਵੀ ਤੁਹਾਨੂੰ ਗੁੜਤੀ ਕਿਨੇ ਦਿੱਤੀ ਤੁਸੀਂ ਕਹਿਣਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਦਣ ਭੂਆ ਜੀ ਸਾਡੇ ਸਾਡੀ ਮਾਸੀ ਦੇ ਨਾਲ ਆਏ ਸੀ ਚਮਚ ਉਹਨਾਂ ਦੇ ਕੋਲ ਚਾਂਦੀ ਦਾ ਸੀ ਤੇ ਉਦੋਂ ਘੜੀ ਤੇ 9:25 ਵਜੇ ਸੀ
1: ਹਾਂ
2: ਤੇ ਮੈਂ ਦੇਖ ਰਿਹਾ ਸੀਗਾ ਵੀ ਇਹ ਕਦੋਂ ਜਾਣ ਤੇ ਆ ਨਰਸ ਆ ਕੇ ਮੈਨੂੰ ਦਵਾਈ ਦੇਵੇ
1: ਨਹੀਂ ਨਹੀਂ ਭਾਜੀ ਇਹ ਤਾਂ 100% ਹੈ ਉਦੋਂ ਮੈਂ ਫਸਟ ਕਲਾਸ ਚ ਪੜਦਾ ਸੀ ਕਿਉਂਕਿ ਜਦੋਂ ਆਪਾਂ ਸ਼ਹਿਰ ਆ ਗਏ ਸੀ ਨਾ ਮੈਂ ਸੈਕਿੰਡ ਕਲਾਸ ਚ ਐਡਮਿਸ਼ਨ ਲਈ ਸੀ ਠੀਕ ਹੈ ਤੇ ਇਹ ਜਿਹੜੀ ਫੋਟੋ ਦੀ ਗੱਲ ਮੈਂ ਕਰਨ ਲੱਗਿਆ ਨਾ ਇਹ ਮੇਰੇ ਪਿੰਡ ਦੀ ਫੋਟੋ ਹੈ ਯਾਨੀ ਕਿ ਮੈਂ ਪਹਿਲੀ ਕਲਾਸ ਤੱਕ ਤਾਂ ਹੋਵਾਂਗਾ ਹੀ ਨਾ ਫਿਰ ਹੀ ਦੂਜੀ ਤੋਂ
2: ਪਹਿਲੇ ਤੋਂ ਪਹਿਲਾਂ ਜਿੰਨੀਆਂ ਕਲਾਸਾਂ ਸੀਗੀਆਂ
1: ਕੁਛ ਵੀ ਹੋ ਸਕਦਾ
2: ਸਾਰੀਆਂ ਤੁਸੀਂ ਪਿੰਡ ਚ ਪੜੀਆਂ ਨੇ ਜਿੰਨੀ ਪੜ੍ਹਾਈ ਸੀਗੀ ਪਹਿਲੀ ਤੋਂ ਪਹਿਲਾਂ ਮੈਂ ਕਮਾਲ ਹੀ ਕਰਤਾ ਭਾਜੀ
1: ਤੁਸੀਂ ਤੇ ਪਹਿਲੀ ਬਸ
2: ਇਹ ਤਾਂ ਤਰੱਕੀ ਕਰਕੇ ਆਏ ਹੋ
1: ਤੁਸੀਂ ਹਾਲ ਆ ਹੋਰ ਕੀ
2: ਮੈਂ ਪੱਕੇ ਹੋ ਕੇ ਆਏ ਸੀਗੇ
1: ਮੈਂ ਕਹਿੰਦਾ ਕਿਉਂਕਿ ਉੱਥੇ ਸਕੂਲ ਆਪਣਾ ਅੰਗਰੇਜ਼ੀ ਆ ਗਿਆ ਸੀ ਨਾ ਉੱਥੇ ਆਪਣਾ ਪੂਰਾ ਆਪਣੇ
2: ਪਿੰਡ ਦੇ ਸਕੂਲ ਚੋਣਾ
1: ਸੀ ਹਾਂ
2: ਤੁਸੀਂ ਦੇਖੋ ਨਰਸਰੀ ਪੜ੍ਹੀ
1: ਓਏ ਹੋਏ ਹੋਏ ਹੋਏ
2: ਤੁਸੀਂ ਆਪਣੀ ਪਹਿਲੀ ਜਮਾਤ ਪੜ੍ਹੀ
1: ਹਾਂ ਸਹੀ ਗੱਲ ਆ
2: ਫੇਰ ਆਏ ਤੁਸੀਂ ਮਤਲਬ
1: ਭਾਜੀ ਸ਼ੁਕਰ ਆ ਉਦੋਂ ਨਰਸਰੀ ਤਾਂ ਪਹਿਲੀ ਹੁੰਦੀ ਸੀ ਅੱਜ ਕੱਲ੍ਹ ਤੇ ਐਲ ਕੇ ਜੀ ਯੂ ਕੇ ਜੀ ਫਲਾਣਾ ਕੇ ਜੀ
2: ਬੜੇ ਕੁਝ ਹੋਣ ਲੱਗ ਪਏ
1: ਉਹ ਪੈਸੇ ਇਕੱਠੇ ਕਰਨ ਦਾ ਕਿਹੜੀਆਂ ਕਿਹੜੀਆਂ ਕੇਜੀਆਂ ਆ ਗਈਆਂ ਉਦੋਂ ਪਹਿਲਾਂ ਨਰਸਰੀ ਤੇ ਫਸਟ ਸਿੱਧਾ ਸਿੱਧਾ ਮੈਂ ਕੀ ਕਹਿ ਰਿਹਾ ਸੀ ਉਦੋਂ ਨਾ ਸਾਡੇ ਉੱਥੇ ਆਏ ਫੋਟੋ ਖਿੱਚਣ ਠੀਕ ਹੈ ਉਹ ਹੁਣ ਮੈਨੂੰ ਫੋਟੋ ਲੱਭਣ ਦੀ ਨਹੀਂ ਮੇਰੇ ਕੋਲ ਹੈਗੀ ਸੀ ਫੋਟੋ ਉਹ ਨਾ ਸਾਰੇ ਬੱਚੇ ਐ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਨਾ ਅੱਗੇ ਜਾ ਕੇ ਨਾ ਐਂ ਕਰਕੇ ਹੱਥ ਕਰਕੇ ਫੋਟੋ ਖਿਚਾਤੀ ਸਾਰਿਆਂ ਨੂੰ ਮੈਂ ਪਿੱਛੇ ਕੀਤਾ ਤੇ ਆਪ ਐ ਅੱਗੇ ਤੇ ਉਹਨੇ ਖਿੱਚ ਵੀ ਦਿੱਤੀ ਉਹ ਫੋਟੋ
2: ਉਹ ਹੈਗੀ ਵੀ
1: ਉਹ ਹਲੇ ਵੀ ਮੇਰੇ ਕੋਲ ਹੈਗੀ ਪਰ ਹੁਣ ਯਾਦ ਨਹੀਂ ਆ ਕਿੱਥੇ ਆ ਉਹ ਇੰਨੀ ਘੈਂਟ ਆ ਨਾ ਫੋਟੋ ਮੇਰੀ ਜੇ ਕਿਤੇ ਲੱਭ ਜਾਂਦੀ ਹੈ ਨਾ ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਪਾਦਾ
2: ਮੈਂ ਭਾਜੀ ਮੈਮਰੀ ਵਧਾਉਣ ਦੀ ਦਵਾਈ ਖਾਣ ਲੱਗ ਪਿਆ
1: ਹਾਂ
2: ਉਹ ਮੇਰੇ ਯਾਦ ਨਹੀਂ ਮੈਂ ਰੱਖੀ ਕਿੱਥੇ ਆ ਮੇਰੇ ਯਾਦ ਨਹੀਂ ਆ ਰਹੀ ਰੱਖੀ ਕਿੱਥੇ
1: ਯਾਦ ਜੇ ਯਾਦ ਹੀ ਆ ਗਈ ਇਹ ਨਹੀਂ ਪਤਾ ਹੁਣ ਕਿੰਨੀ ਖੜੀ ਆ
2: ਜੈਨਜੀ ਥਾਰ ਦੇਖ ਕੇ ਬੋਸ ਹੋਂਡਾ ਸਿਟੀ ਲਿਆ ਅਗਲੇ ਦਿਨ ਜੈਨਜੀ ਰੌਂਜ ਰੇਵਰ ਰੇਂਜ ਰੋਵਰ ਲਿਆ
1: ਮਤਲਬ
2: ਹੁਣ ਖਬਰ ਕੀ ਹੈਗੀ
1: ਬੋਸ ਉਹਨੇ ਲੈ ਕੇ ਆਂਦੀ ਆ
2: ਥੱਲੇ ਵਾਲੀ
1: ਤੇ ਉਹ ਜੈਨਜੀ ਦੇ ਉੱਤੇ ਵਾਲੀ
2: ਇਹਨੇ ਹੋਰ ਉੱਤੇ ਵਾਲੀ
1: ਚਲੋ ਜੀ ਤੇ ਖਬਰ ਲਓ ਜੀ।
2: ਚਾਈਨੀਜ਼ ਮਿਊਜ਼ਿਕ ਦੇ
1: ਰਹੇ ਜਿਹੜਾ ਜਿਹੜਾ ਲਾਸਟ ਝੁੰਟਾ ਜਿਹਾ ਵੱਜਦਾ ਉਹੀ ਚਾਈਨੀਜ਼ ਲੱਗਦਾ ਜਿੱਦਾਂ ਕਿ ਤੁਹਾਨੂੰ ਭਗਤੀ ਸ਼ੁਰੂ ਹੋਣ ਲੱਗੀ ਹੁੰਦੀ ਆ ਜਿੱਦਾਂ ਉਹਨੇ ਮੰਦਰਾਂ ਜਾ ਵੱਜ ਛੋਈ
2: ਪਿਆਰਾ ਸਜਾ ਹੈ ਦਰਬਾਰ
1: ਜੈ ਮਾਤਾ
2: ਅੱਛਾ ਦਿੱਲੀ ਚ
1: ਹਾਂਜੀ
2: 30,000 ਰੁਪਏ ਦੀ ਸੈਲਰੀ ਪਾਉਣ ਵਾਲੇ ਇੱਕ ਜੈਨਜ਼ੀ ਗ੍ਰਾਫਿਕ ਡਿਜ਼ਾਈਨਰ ਨੂੰ ਥਾਰ ਗੱਡੀ ਤੋਂ ਆਫਿਸ ਜਾਂਦਾ ਦੇਖ ਕੇ ਉਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਖੁਦ ਹੀ ਛੋਟੀ ਛੋਟਾ ਮਹਿਸੂਸ ਹੋਣ ਲੱਗ ਪਿਆ ਉਹਨੂੰ ਤੇ ਉਹਨੇ ਆਪਣੀ ਅਲਟੋ ਵੇਚ ਕੇ ਅਗਲੇ ਦਿਨ ਹੋਂਡਾ ਸਿਟੀ ਲਿਆਂਦੀ
1: ਓਏ ਹੋਏ ਹੋਏ ਹੋਏ ਵੀ
2: ਮੇਰਾ ਇੰਪਲੋਇਰ ਥਾਰ ਚਾਹੁੰਦਾ ਤੇ ਮੈਂ ਹੋਂਡਾ ਸਿਟੀ ਚ
1: ਹਾਂ ਠੀਕ ਹੈ
2: ਤੇ ਉਹ ਇੰਪਲੋਇਰ ਨੇ ਜਦੋਂ ਦੇਖਿਆ ਵੀ ਮੇਰਾ ਬੌਸ ਹੋਂਡਾ ਸਿਟੀ ਜਾਂਦਾ ਉਹਨੇ ਅਗਲੇ ਦਿਨ ਫਿਰ ਰੇਂਜ ਰੋਵਰ ਲਿਆਂਦੀ
1: ਮੈਨੂੰ ਨਾਮ ਨੀ ਲੈਣਾ ਹੁੰਦਾ ਰੇਂਜ ਰੋਵਰ ਤੇ ਉਹਨੇ ਲੈ ਵੀ ਆਉਂਦੀ ਹੈ ਗੱਡੀ ਸਿਰਫ 30,000
2: ਲੈਂਦਾ ਬਕਾਇਦਾ ਇਹ ਰੈਡਿਟ ਨੇ ਪਾਈ ਹੋਈ ਹੈ ਇਹ ਆਪਣੀ
1: ਅੱਛਾ
2: ਪੋਸਟ
1: ਯਾਨੀ ਕਿ ਇਹ ਮਤਲਬ ਖਾਸ ਖਬਰ ਹੈ ਕੋਈ ਇਹ ਫਿਰ ਹੋ ਸਕਦਾ ਆਪਣੇ ਪਾਪਾ ਦੇ ਮਾੜੇ ਪਾਪੇ ਦੇ ਲੈ ਲਿਆਉਣ ਪੈਸੇ 30,000 ਵਿੱਚ ਤੇ ਕੋਈ ਆ ਨੀ ਸਕਦੀ ਗੱਡੀ
2: ਪਰ ਮੈਂ ਇਹ ਹੈਰਾਨ ਹੈ ਵੀ ਮਾਲਕ ਨੇ ਹੋਂਡਾ ਸਿਟੀ ਲਈ ਸੀ ਆਲਟੋ ਤੇ ਆ ਰਿਹਾ ਸੀਗਾ ਤੁਸੀਂ ਇਹ ਛੱਡੋ ਵੀ ਉਹਨੇ ਥਾਰ ਲੈ ਲਈ ਪਹਿਲੇ ਦਿਨ ਮਾਲਕ ਆਲਟੋ ਚ ਆ ਰਿਹਾ ਸੀ
1: ਚਲੋ ਮਾਲਕ ਫਿਰ ਵੀ ਚਲੋ ਠੀਕ ਹੈ ਪੈਸੇ ਬਚਾ ਰਿਹਾ ਸੀ ਪਰ ਦੇਖੋ ਦੇਖੀ ਜੀ ਦੇਖੋ ਦੋਨਾਂ ਨੇ ਪੈਸੇ ਖਰਚਦੇ ਆ
2: ਅਗਲੇ
1: ਵੀਕ ਤੁਸੀਂ ਨਿਊਜ਼ ਦਓਗੇ ਉਹ ਜਿਹਨੇ ਰੇਂਜ ਰੋਵਰ ਲਈ ਸੀ ਉਹਨੇ ਉਹ ਲੈ ਲਈ ਆ ਉਹਨੇ ਉਹ ਲੈ ਲਈ ਆ
2: ਅਗਲੇ ਵੀਕ ਮੈਂ ਨਿਊਜ਼ ਦਊਂਗਾ ਜਿਹਨੇ ਰੇਂਜ ਰੋਵਰ ਲਈ ਸੀ ਨਾ ਹੁਣ ਤਾਂ ਕੰਪਨੀ ਚੋਂ ਕੱਢਤਾ
1: ਰੋਡ ਤੇ ਆ ਗਿਆ
2: ਕੰਪਨੀ ਨੀ ਹੁਣ ਚੱਲਦੀ ਭਰਾਵਾ ਜਿੰਨੇ ਪੈਸੇ ਸੀਗੇ ਮੈਂ ਤੈਨੂੰ ਸੈਲਰੀ ਦੇਣੀ ਸੀ ਉਹਨੇ ਦੀ ਤਾਂ ਮੈਂ ਆਪਣੀ ਹੋਂਡਾ ਸਿਟੀ ਲਿਆਂਦੀ
1: ਚਲੋ ਕੋਈ ਨੀ ਪਰ ਇਹ ਆ ਵੀ ਕਿਸੇ ਨੂੰ ਵੇਖ ਵੇਖ ਕੇ ਨਾ ਤੁਸੀਂ ਇਹ ਨਾ ਕਹੋ ਵੀ ਉਹਨੇ ਆਹ ਚੀਜ਼ ਕੀਤੀ ਆ ਤੇ ਆਪਾਂ ਵੀ ਉਹ ਚੀਜ਼
2: ਆ ਕੀ ਲਿਖਿਆ ਤੁਹਾਡੀ ਟੀ ਸ਼ਰਟ ਤੇ
1: ਕੋਬਾ
2: ਕਿਹੜੀ ਸੀਗੀ ਉਹ ਫਿਲਮ ਉਹ ਭਾਜੀ ਜਿਹਦੇ ਚ ਉਹ ਸਾਰੇ ਚਪੈਂਜੀ ਜੇ ਹੁੰਦੇ ਨੇ ਪਲੈਨਟ ਆਫ ਏਪਸ
1: ਪਲੈਨਟ
2: ਆਫ ਉਹ ਚ ਜਿਹੜਾ ਬੋਲਦਾ ਹੁੰਦਾ ਉਹਦਾ ਨਾਂ ਹੁੰਦਾ ਨਾ ਕੋਬਾ
1: ਕੋਬਾ
2: ਕੋਬਾ
1: ਮਿਰਜ਼ਾਪੁਰ
2: ਕਿਉਂ ਗਏ ਸੀ ਮੈਨੂੰ ਇਹ ਦੱਸੋ ਪਹਿਲਾਂ
1: ਨਹੀਂ ਮਿਰਜ਼ਾਪੁਰ ਤਾਂ ਆਪਣੇ ਯਾਰਾਂ
2: ਬੇਲੀ ਕੀ ਮਜਬੂਰੀ ਕੀ ਸੀ ਤੁਹਾਡੀ ਮੈਂ ਮਿਰਜ਼ਾਪੁਰ ਹੀ ਦੇਖਣ ਜਾਣੀ ਹੈ
1: ਨਹੀਂ ਨਹੀਂ ਉਹ ਤਾਂ ਜਦੋਂ ਕੀ ਹੁੰਦਾ ਜਦੋਂ ਯਾਰ ਬੇਲੀ ਇਕੱਠੇ
2: ਹੁੰਦੇ ਆ ਇੱਕ ਹਫਤੇ ਚ ਮਤਲਬ ਫਰਾਈਡੇ ਨੂੰ ਬੋਲ ਭਾਵੇਂ ਨਾ ਬੋਲ ਦੇਖੀ ਉਹ ਤੋਂ ਅਗਲੇ ਫਰਾਈਡੇ ਮਿਰਜ਼ਾਪੁਰ ਦੇਖੀ
1: ਹਾਂ ਦੋਨੋਂ ਉਲਟੀਆਂ
2: ਟੇਸਟ ਵੀ ਹੁੰਦਾ ਹੁੰਦਾ
1: ਮੈਂ ਕਹਿੰਦਾ ਦੋਵੇਂ ਉਲਟੀਆਂ ਨਹੀਂ ਦੋਨੋਂ ਉਲਟੀਆਂ ਦਾ ਮਤਲਬ ਉਹ ਦੋ ਉਲਟੀ ਨਹੀਂ ਦੋਨੋਂ ਮਤਲਬ ਦੂਜੀਆਂ ਫਿਲਮਾਂ ਆਪੋਜ਼ਿਟ ਪਈ ਇੱਕ ਲੜਾਈ ਵਾਲੀ ਆ ਇੱਕ ਉਹ ਹੈ ਭਾਜੀ ਉਹ ਤੇ ਦੇਖੀ ਸੀ ਮੈਂ ਚਲੋ ਆਪਣੇ ਨਹੀਂ ਉਹ ਆਪਾਂ ਕਿੱਦਾਂ ਦਾ ਦੇਖੀ ਸੀ
2: ਬੋਲ ਭਾਵੇਂ ਨਾ ਬੋਲ ਤੁਸੀਂ ਕਿ ਮੈਂ ਮਜਬੂਰੀ ਚ ਦੇਖੀ
1: ਨਹੀਂ ਨਹੀਂ ਨਹੀਂ ਉਹ
2: ਪਰ ਚੰਗੀ ਲੱਗੀ ਸੀ
1: ਮੈਂ ਨੀਤੂ ਨਾਲ ਦੇਖੀ ਸੀ
2: ਨਹੀਂ ਨਹੀਂ ਸਰ ਇਕੱਲੇ ਹੀ ਗਏ ਸੀ ਆਪਾਂ
1: ਅੱਛਾ ਅਸੀਂ ਤੋਂ ਵੀ ਗਏ ਅੱਛਾ ਉਹ
2: ਆਪਾਂ ਤੋਂ
1: ਗਏ ਸੀ ਨਾ ਅੱਛਾ ਨੀਤੂ ਤਾਂ ਇੰਡੀਆ ਗਈ ਸੀ ਉਦੋਂ ਭਾਈ ਉਹ ਕੀ ਸੀ ਉਹ ਵੀ ਚਲੋ ਵਧੀਆ ਸੀ ਉਹ ਫੈਮਿਲੀ ਵਾਲੀ ਨਾ ਪਰ ਜਿਹੜੀ ਦੂਜੀ ਹੈ ਤੇ ਯਾਰ ਬੇਲੀ ਕਹਿੰਦੇ ਆ ਜਾਓ ਮੈਂ ਕਿਹਾ ਚਲੋ ਆ ਜਾਓ ਕਹਿੰਦੇ ਕੁਝ ਲੈ ਕੇ ਵੀ ਆਵਾਂਗੇ ਕੋਈ ਨਹੀਂ ਆ ਜਾਓ ਮੈਂ ਫਿਰ ਉਸੇ ਕਰਕੇ ਗਿਆ ਸੀ ਮੈਂ ਕਿਹਾ ਇੰਜੋਇਮੈਂਟ ਕਰਨਾ ਫਨ ਕਰਨਾ ਹੋਰ ਕੀ ਹੈ
2: ਭਾਈ
1: ਕਰਨਾ ਚਾਹੀਦਾ ਯਾਰ ਇਹਦਾ ਨਹੀਂ
2: ਹੈ ਮੈਂ ਮੈਂ ਸਿਰਫ ਔਨ 에ਅਰ ਹੀ ਦੱਸਣਾ ਚਾਹੁੰਦਾ ਸੀਗਾ ਵੀ ਤੁਸੀਂ ਰੁਕ ਜਾਓ ਮੈਂ ਗਾਣਾ ਚਲਾ ਦਵਾਂ ਬਾਅਦ ਚ ਚਲਾ ਲਿਓ ਤੁਸੀਂ ਜਦੋਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀਗਾ ਕਿ ਤੁਸੀਂ ਫਨ ਕਰ ਰਹੇ ਹੋ
1: ਕੀ ਕਰੀਏ ਬਾਈ ਕਰ ਨਾ ਕਰੋ ਦੱਸ ਤੁਸੀਂ ਜੇ ਤੁਸੀਂ ਲਾ ਦੋ ਨਜ਼ਰ ਮੇਰੇ ਫਲ ਤੇ ਦੱਸ ਦੋ ਸੱਪ ਵਾਲਾ ਫਲ ਜਿਹੜਾ ਮੈਂ ਕਰਦਾ ਪਿਆ
2: ਅਗਲਾ ਸੁਣੋ ਕੰਮ
1: ਇਹ ਕਿਹੜਾ ਅੱਜ ਬਾਈ ਚੱਕਵੇ ਚੱਕਵੇ ਹੈ ਤੁਹਾਡੇ
2: ਨਹੀਂ ਅੱਜ ਇੱਕ ਸਿਰਫ ਪਹਿਲੇ ਗਾਣੇ ਨੂੰ ਛੱਡ ਕੇ ਬਾਕੀ ਸਾਰੇ ਗਾਣੇ ਇੱਕੋ ਹੀ ਮਿਊਜ਼ਿਕ ਡਾਇਰੈਕਟਰ ਦੇ
1: ਓਕੇ
2: ਤੁਹਾਨੂੰ ਫਲੇਵਰ ਵੀ ਪਤਾ ਲੱਗੇ
1: ਵੈਰੀ ਗੁੱਡ

0: ਹੁਣ ਲੱਗ ਗਿਆ ਪਤਾ ਗਜ਼ਰ ਕੀ ਹੁੰਦਾ
1: ਗਜ਼ਰ
0: ਹੁੰਦਾ ਅਲਾਰਮ
1: ਅਲਾਰਮ ਮਤਲਬ ਜਿੱਦਾਂ ਕੋਈ
0: ਜਿਹੜੀ ਵੀ ਚੀਜ਼ ਸਿਗਨਲ ਦੇਵੇ
1: ਮਤਲਬ ਅੱਖਾਂ ਦਾ ਅਲਾਰਮ ਅੱਖਾਂ ਦਾ ਇਸ਼ਾਰਾ ਵੀ ਹੋ ਸਕਦਾ ਗਜ਼ਰ
0: ਨਹੀਂ ਸਿਗਨਲ ਬੈਲ
1: ਉਹ ਚ ਬੈਲ ਵੱਜੇ
0: ਟ੍ਰੇਨ ਟ੍ਰੇਨ ਵੱਜਣੀ ਚਾਹੀਦੀ
1: ਠੀਕ ਆ
0: ਜਿਵੇਂ ਉਹ ਫੈਕਟਰੀ ਚ ਨੀ
1: ਫੈਕਟਰੀ ਵਿੱਚ ਵੀ ਸਾਡੇ ਫਿਰ ਤੁਸੀਂ ਕਹਿਣਾ ਅੰਮ੍ਰਿਤਸਰ ਸਾਡੇ ਅੰਮ੍ਰਿਤਸਰ ਚ ਨਾ ਅਲਾਰਮ ਵੱਜਦਾ ਹੁੰਦਾ ਸੀ ਉਹ ਰੋਜ਼ ਹੀ ਉੱਥੇ

0: ਪ੍ਰਿੰਸੀਪਲ ਦੇ ਰੂਮ ਦੇ ਵਿੱਚ ਰੱਖਤੀ ਸੀਗੀ
1: ਥੋੜੀ
0: ਜਿਹੜੀ ਸੀਗੀ
1: ਥੋੜੀ
0: ਬਈ ਇਹਨਾਂ ਨੇ ਹਟਣਾ ਨੀ ਹੈਗਾ
1: ਥੋੜੀ
0: ਸਾਡੇ ਉੱਥੇ ਕੰਸਟਰਕਸ਼ਨ ਹੋਣ ਲੱਗ ਗਈ ਸਕੂਲ ਚ ਅਸੀਂ ਇੱਟਾਂ ਦੇ ਨਾਲ ਵਜਾ
1: ਬ੍ਰੇਕਾਂ ਤੇ ਹਰ ਇੱਕ ਨੂੰ ਲੱਗਣੀਆਂ ਚਾਹੀਦੀਆਂ ਵਾ ਕਿਤੇ ਯਾਰ ਭਾਈ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਹੁਣ ਸਾਰੇ
0: ਕਹਿੰਦੇ
1: ਨਹੀਂ ਨਹੀਂ ਨਹੀਂ ਮਤਲਬ ਫਿਲਮਾਂ ਚ ਦਿਖਾਇਆ ਜਾਂਦਾ ਹੋ ਇਸਕੀ ਬ੍ਰੇਕ ਫੇਲ ਹੋ ਗਈ ਹੋ ਫਿਰ ਐਕਸੀਡੈਂਟ ਹੋ ਜਾਂਦਾ ਭਾਈ ਤੁਸੀਂ ਬ੍ਰੇਕ ਫੇਲ ਹੋ ਗਈ ਆ ਤੇ ਰੇਸ ਹਟਾ ਦੋ ਤੇ ਹੌਲੀ ਹੌਲੀ ਆਪੇ ਗੱਡੀ ਖੜੀ ਜਾਏਗੀ ਕਿਤੇ ਨਾ ਕਿਤੇ
0: ਇਹ ਵੀ ਗੱਲ
1: ਮਤਲਬ ਕਿਉਂ ਐਕਸੀਡੈਂਟ ਕਿਉਂ ਹੋਣਾ
0: ਪਰ ਉਹ ਉਦੋਂ ਹੁੰਦੇ ਨੇ ਉਹ ਕਿਸੇ ਨੇ ਸਿਆਣਾ ਕਨਸੈਪਟ ਦਿੱਤਾ ਹੋਣਾ ਉਹ ਜਿਵੇਂ ਹੁਣ ਜੇ ਮੰਨ ਲਓ 80 ਤੇ 100 ਤੇ ਗੱਡੀ ਚੱਲ ਰਹੀ ਹੈ ਨਾ
1: ਜੀ ਠੀਕ ਹੈ
0: ਉਹਨੂੰ ਹੌਲੀ ਆਉਣ ਦੇ ਲਈ ਤਾਂ ਬ੍ਰੇਕ ਚਾਹੀਦੀ ਹੈ ਪਰ ਉੱਥੇ ਹੀ ਐਟ ਦੀ ਸੇਮ ਟਾਈਮ ਤੁਸੀਂ ਕਰ ਵਾਲੀ ਰੋਡ ਦੇ ਉੱਤੇ ਚਲਾ ਰਹੇ ਹੌਲੀ ਵੀ ਨਹੀਂ ਹੋਈ ਹੈਗੀ ਤੇ ਬ੍ਰੇਕ ਵੀ ਫੇਲ ਹੈਗੇ ਤੇ ਉਨੀ ਦੇਰ
1: ਦੇ ਵਿੱਚ ਉਹ ਕੋਈ ਪੰਗਾ ਹਾਂ ਪਰ ਇਹ ਵੀ ਜੇ ਕਿਤੇ ਬ੍ਰੇਕਾਂ ਫੇਲ ਹੋ ਜਾਣ
0: ਸੈਂਸ ਦੇ ਨਾਲ ਜੇ ਉਹ ਸ਼ੂਟ ਹੋਇਆ ਤਾਂ
1: ਹਾਂ
0: ਚਲੋ ਆਪਾਂ ਬ੍ਰੇਕ ਲੈਣੇ
1: ਲਓ ਜੀ ਲੋ ਲੈਣੀ ਬੜੀ ਹਾਂਜੀ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਸੇਵਾ ਵਿੱਚ

0: ਭਾਜੀ ਇਹ ਵੀ ਮੇਰਾ ਫੇਵਰਟ ਗਾਣਾ ਸੀ ਔਰ ਇਹਦੇ ਵਿੱਚ ਮੈਂ ਤੈਨੂੰ ਖਬਰ ਦੱਸ
1: ਕਿਹੜਾ ਗਾਣਾ ਹੈ ਜਿਹੜਾ ਮੈਂ ਚਲਾਵਾਂ ਤੇ ਤੁਸੀਂ ਕਹੋਗੇ ਮੇਰਾ
0: ਫੇਵਰਟ ਇਹਦੇ ਵਿੱਚ ਨਾ
1: ਇਹ ਉਧਰ ਚੱਲਦੇ ਸੀਗੇ
0: ਕਿੱਧਰ
1: ਉਸ ਮੁਲਕ ਚ
0: ਯੁਗਾਂਡਾ ਚ
1: ਨਾ ਨਾ ਤੁਹਾਡੇ ਅੰਮ੍ਰਿਤਸਰ ਚ
0: ਅੰਮ੍ਰਿਤਸਰ ਹਾਂ ਉਦੋਂ ਚੱਲਦੇ ਸੀ ਏਦਾਂ ਦੀ ਹੈ
1: ਮੈਂ ਕਿਹਾ ਕਿਤੇ ਉੱਥੇ ਫਿਲਟਰ ਹੋ ਕੇ ਆਉਂਦੇ
0: ਹੋਣਗੇ ਲਾਗੇ ਲਾਗੇ ਤੇ ਹੈਗਾ ਆਪਣਾ ਬਾਰਡਰ ਇੱਕ ਤੇ ਹੈਗਾ ਵਾ ਭਾਜੀ
1: ਏਦਾਂ ਅੰਮ੍ਰਿਤਸਰ ਤੇ ਆ ਦਿੱਲੀ
0: ਨਾਲ ਹੀ ਨਾਲ ਨਾਲ ਹੀ ਪੈਦਲ ਹੀ ਚੱਲ ਜਾਈਦਾ ਬਸ ਹਾਂ ਅੱਛਾ ਹਾਂ ਤੇ ਨਿਊਜ਼ ਜਿੱਦਾਂ ਤੁਸੀਂ ਦੱਸਦੇ ਹੋ ਨਾ ਇਹਦੀ ਮੈਂ ਤੁਹਾਨੂੰ ਨਿਊਜ਼ ਦੱਸਦਾ ਇਹ
1: ਅੰਮ੍ਰਿਤਸਰ ਤੋਂ ਪੈਦਲ ਚੱਲ ਕੇ ਤੁਸੀਂ ਪਾਕਿਸਤਾਨ ਚੱਲ ਜਾਓਗੇ ਦਿੱਲੀ ਨਹੀਂ ਜਾਓਗੇ
0: ਸਹੀ ਗੱਲ ਹਾਂ ਇਹ ਗੱਲ ਹੈ ਹਾਂ ਕੋਈ ਨੀ ਉੱਧਰ ਹੀ ਚੱਲ ਜਾਵਾਂਗੇ ਫਿਰ ਹੋਰ ਕੀ ਹੈ ਤੇ ਇਹ ਜਿਹੜਾ ਗਾਣਾ ਹੈ ਨਾ
1: ਗੱਦਾਰ
0: ਦੇਖੋ ਕਿੱਥੇ ਕਿਹੜਾ ਸ਼ੋਅ ਹੁੰਦਾ ਵਾ ਕਿੱਧਰ ਲੈ ਕਿੱਧਰ ਪਾਸੇ ਲੈ ਜਾਂਦੇ ਆ ਯਾਰ ਭਾਈ ਜੀ ਕੀ ਹੈ ਯਾਰ ਤੇ ਯਾਰ ਕਿਤੇ ਇੰਡੀਆ ਪਾਕਿਸਤਾਨ ਕਰਵਾ ਤਾ
1: ਅਸ਼ਰਫ ਅਲੀ ਅਸ਼ਰਫ ਅਲੀ
0: ਮੈਂ ਉਹ
1: ਹਿੰਦੁਸਤਾਨ ਜ਼ਿੰਦਾਬਾਦ
0: ਹਾਂ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਨਾਕਾ ਪੁੱਟੋ
1: ਨਾਕਾ ਪੁੱਟੋ
0: ਨਹੀਂ ਨਲਕਾ ਨਲਕਾ ਪੁੱਟੋ ਨਲਕਾ ਵੀ ਤੇ ਪੁੱਟਣਾ ਨਾ ਬਾਅਦ ਚ ਬਾਬਾ
1: ਅੱਛਾ ਮੈਂ ਕਿਤੇ ਉਹ ਤੁਹਾਡੇ ਚ ਸਾਊਥ ਇੰਡੀਅਨ ਆ ਗਿਆ
0: ਅੱਛਾ
1: ਕਹਿੰਦਾ ਮੈਨੂੰ ਤਮਿਲ ਆਉਂਦੀ ਹੈ ਕਹਿੰਦਾ ਬੋਲ ਕੇ ਦਿਖਾ ਕਹਿੰਦਾ
0: ਛੱਡ
1: ਕੇ ਅਸੀਂ ਨਾ ਹਾਂਜੀ ਟੀਵੀ ਸ਼ੁਰੂ ਕਰੀ
0: ਆਪਾਂ ਕੁਝ ਨਾ ਕੁਝ
1: ਕਰੀਏ ਇਸ ਸ਼ੋਅ ਦੇ
0: ਕੁਝ ਲਾਈਵ ਕਰੀਏ ਹਾਂ
1: ਸਿੱਧੀਆਂ ਹਰਕਤਾਂ
0: ਲਾਈਵ ਸ਼ੁਰੂ ਕੀਤਾ ਉਹਦੇ ਸਾਨੂੰ ਕੋਈ ਗੱਲਾਂ ਨੀ ਹੋਣੀਆਂ ਦੇਖਿਓ
1: ਆਉਂਦੀਆਂ ਨੇ
0: ਤੁਸੀਂ ਭਾਜੀ ਦੇਖੋ ਮੇਰੀ ਨਿਊਜ਼ ਨੀ ਪੂਰੀ ਹੋਣ ਦਿੱਤੀ
1: ਭਾਜੀ
0: ਇਹ ਜਿਹੜਾ ਗਾਣਾ ਸੀ ਨਾ ਇਹ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਐਂਟਰੀ ਦਾ ਗਾਣਾ ਸੌਂਗ ਸੀ ਸਭ ਤੋਂ ਪਹਿਲਾਂ ਇਹ ਆਇਆ ਸੀ
1: ਦੀਵਾਨਾ ਹਾਂ ਉਹਦੀ ਪਹਿਲੀ ਫਿਲਮ
0: ਐਂਟਰੀ ਗਾਣਾ
1: ਫਿਲਮ ਚ ਵੀ ਐਂਟਰੀ
0: ਉਦੋਂ ਇਸ ਗਾਣੇ ਤੋਂ ਉਹਦੀ ਐਂਟਰੀ ਹੁੰਦੀ ਆ
1: ਪਰ ਦੀਵਾਨਾ ਉਹਦੀ ਪਹਿਲੀ ਹਾਂ ਦੀਵਾਨਾ
0: ਨਹੀਂ ਉਹੀ
1: ਰਿਸ਼ੀ ਕਪੂਰ ਵਾਲੀ ਨਾ
0: ਹੁੰਦੀ ਸੀ ਜਦੋਂ ਰਿਸ਼ੀ ਕਪੂਰ ਬਣ ਜਾਂਦਾ
1: ਤੁਮੇ ਪਿਆਰ
0: ਹੁਣ ਯਾਦ ਭੁੱਲ ਗਿਆ ਮੈਂ ਕਿੰਨਾ ਪੁਰਾਣਾ ਸੀ
1: ਦੇਖਿਆ ਨੀ ਫੌਜੀ ਕਦੇ
0: ਫੌਜੀ ਇੱਕ ਵਾਰੀ ਵੈਸੇ ਵੇਖਿਆ ਇੱਕ ਵਾਰੀ ਇੰਨਾ ਜਿਆਦਾ ਨੀ ਦੇਖਿਆ
1: ਅੰਮ੍ਰਿਤਸਰ ਦੇ ਤਾਂ ਲਾਗੇ ਫੌਜੀ ਬਾਰਡਰ ਤੇ
0: ਭਾਜੀ ਜਦੋਂ ਮੈਨੂੰ ਹਲੇ ਤੱਕ ਯਾਦ ਹੈ ਜਦੋਂ ਏਦਾਂ ਲੜਾਈਆਂ ਲੜੀਆਂ ਦਾ ਮਾਹੌਲ ਨਹੀਂ ਹੁੰਦਾ ਉਦੋਂ ਸਾਡੇ ਘਰ ਦੇ ਲਾਗੋ ਦੀ ਏਦਾਂ ਫੌਜੀਆਂ
1: ਜਿਹੜਾ ਹੁਣ ਡਰਾਮਾ ਜਿਹਾ ਹੋਇਆ ਸੀਗਾ ਇਹਨਾਂ ਨੇ ਹੁਣ ਕੀਤਾ ਸੀਗਾ ਉਦੋਂ ਵੀ ਆਏ ਸੀਗੇ ਫੌਜੀ
0: ਹੁਣ ਕਿਹੜਾ ਕੀਤਾ ਸੀ
1: ਡਰਾਮਾ ਕੀਤਾ ਨੀ ਸੀ ਇੰਡੀਆ ਪਾਕਿਸਤਾਨ ਦੋਹਾਂ ਨੇ ਹੁਣ
0: ਅੱਛਾ ਨਹੀਂ
1: ਪਿਛਲੇ ਸਾਲ
0: ਮੈਂ ਨਿਊਜ਼ ਹੁਣ ਘੱਟ
1: ਨਕਲੀ ਲੜਾਈ ਕੀਤੀ
0: ਡਰਾਮਿਆਂ
1: ਤੋਂ ਯਾਦ ਆਈ ਗੱਲ ਕਿ ਚਾਈਨਾ ਦੀ ਇੱਕ ਅਗਲੀ ਖਬਰ ਹੈਗੀ
0: ਡਰਾਮਾ ਕੁਈਨ
1: ਨਹੀਂ ਨਹੀਂ ਖਬਰ ਬੜੀ ਘੈਂਟ
0: ਖਬਰ ਬੜੀ
1: ਐਂਟਰਪ੍ਰੀਨਿਓਰ ਦੀਆਂ ਖਬਰਾਂ ਸੁਣਾਈਆਂ ਸੀ ਨਾ
0: ਹੁਣ ਫੇਰ ਉਹ ਜੀ ਹੈ ਚੁਗਲੀਆਂ ਵਾਲੀ
1: ਨਾ ਇਹ ਹੈਗੀ ਹੈ AI ਦੇ ਨਾਲ ਜੁੜੀ ਹੋਈ
0: ਓਕੇ
1: ਸੋ AI
0: ਹੋ ਗਈ
1: ਤੇ ਚਾਈਨਾ ਦੇ ਵਿੱਚ ਫੇਸ ਲਾਇਸੈਂਸਿੰਗ ਜਿਹੜੀ ਆ ਹੁਣ ਅੱਜ ਕੱਲ ਸਭ ਤੋਂ ਜ਼ਿਆਦਾ ਬਿਜ਼ਨਸ ਚੱਲ ਰਿਹਾ ਫੇਸ
0: ਲਾਇਸੈਂਸਿੰਗ
1: ਸੋ ਬੇਸਿਕਲੀ ਹੋ ਕੀ ਰਿਹਾ ਹੈ ਕਿ ਇਹਦੇ ਚ ਜਿਹੜਾ ਲੋਕਾਂ ਨੇ AI ਚੈਨਲਸ ਚਲਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ
0: ਹਾਂਜੀ
1: ਮੰਨ ਲਓ ਮੇਰਾ AI ਚੈਨਲ ਹੈ ਮੈਂ ਫੇਸਲੈਸ ਚੈਨਲ ਹੈ ਵੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ
0: ਠੀਕ
1: ਹੈ ਪਰ ਮੈਂ ਕੰਟੈਂਟ ਐਵਰੀ ਡੇ ਦੇਣਾ
0: ਹਾਂਜੀ
1: ਤਾਂ ਉਹਦੇ ਚ ਆਮ ਲੋਕਾਂ ਤੋਂ ਪੁੱਛਦੇ ਨੇ ਕਿ ਵੁੱਡ ਯੂ ਲਾਈਕ ਟੂ ਗਿਵ ਯੂਅਰ ਫੇਸ ਤੇ ਉਹ ਫੇਸ ਦੇ ਉੱਤੇ ਫਿਰ ਉਹ AI ਪੂਰਾ ਦਾ ਪੂਰਾ ਉਸੇ ਹੀ ਫੇਸ ਨੂੰ ਲੈ ਕੇ ਪੂਰਾ ਦਾ ਪੂਰਾ ਚੈਨਲ ਘੜਿਆ ਜਾਊਗਾ ਤੁਸੀਂ ਨੀ ਹੈਗੇ
0: ਅੱਛਾ ਮਤਲਬ
1: ਉਹ ਵੀ ਨੀ ਹੈਗਾ ਹੈਗਾ AI ਹੈ ਬਟ ਫੇਸ ਤੁਹਾਡਾ ਯੂਜ਼ ਕਰ ਰਹੇ ਨੇ
0: ਫੇਸ ਬਾਰ ਇੱਕ ਹੀ ਬੰਦੇ ਦਾ ਓਰੀਜਨਲ ਫੇਸ
1: ਇੱਕ ਫੇਸ ਦੀ ਕੀਮਤ 700-800 yen ਤੋਂ ਲੈ ਕੇ $1,000,000 ਕਮਾ ਚਾਹੇ ਕਰੋੜਾਂ ਕੱਲ ਨੂੰ ਤੁਸੀਂ ਕਲੇਮ ਨੀ ਲੈ
0: ਸਕਦੇ ਜਿੰਨੀ ਵਾਰੀ ਮਰਜ਼ੀ ਯੂਜ਼ ਕਰ ਲਓ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਪੈਸੇ ਦੇ ਤੇ ਵਨ ਟਾਈਮ ਇਨਵੈਸਟਮੈਂਟ ਕਰ ਦੀ ਤੁਹਾਡੇ ਤੇ ਉਸ ਤੋਂ
1: ਸ਼ੁਰੂਆਤ ਆਥੋਰਾਈਜ਼ੇਸ਼ਨ ਤੋਂ ਫੀਸ ਤੋਂ ਸ਼ੁਰੂ ਹੁੰਦੀ ਹੈ 50 yuan ਫੀਸ ਹੈ
0: ਠੀਕ ਹੈ
1: 50 yuan ਲਗਭਗ ਕਿੰਨੇ ਮੰਨ ਕੇ ਚੱਲੋ ਤੁਸੀਂ
0: ਕੀ ਲੈਣਾ ਆਪਾਂ ਕਿਹੜੇ ਲੜੇ
1: ਨਹੀਂ ਲਗਭਗ $15-20 ਆਸਟ੍ਰੇਲੀਅਨ ਡਾਲਰ
0: ਯਾਨੀ $15-20 ਦਾ ਤੁਹਾਨੂੰ ਸਟਾਰਟਿੰਗ ਦੇ ਠੀਕ ਹੈ
1: ਫਿਰ ਉਹ ਤੋਂ ਬਾਅਦ ਤੁਹਾਨੂੰ 10,000 90,000 yuan ਤੱਕ ਜਿਹੜੇ ਨੇ ਮਿਲ ਸਕਦੇ
0: ਨਹੀਂ ਪਰ ਤੁਸੀਂ ਤੇ ਪਹਿਲਾਂ ਹੋਰ ਕੋਈ ਰੇਟ ਦੱਸਿਆ ਸੀ ਮੈਂ
1: ਇਹ ਆਥੋਰਾਈਜ਼ੇਸ਼ਨ ਫੀਸ ਹੈ
0: ਉਹ ਕੀ ਹੁੰਦਾ ਮਤਲਬ
1: ਆਥੋਰਾਈਜ਼ੇਸ਼ਨ ਮੈਂ ਆਥੋਰਾਈਜ਼ ਕਰਦਾ ਕਿ ਹਾਂ ਮੇਰਾ ਫੇਸ ਯੂਜ਼ ਕਰਨਾ ਸ਼ੁਰੂ ਕਰ ਉਹ ਤੋਂ ਬਾਅਦ ਜਿਵੇਂ ਜਿਵੇਂ ਚੈਨਲ ਵੱਧ ਗਿਆ ਤੇ ਫਿਰ ਤੁਹਾਡੀ ਡਿਪੈਂਡ ਕਰਦਾ ਕਿ ਤੁਹਾਡਾ ਫੇਸ ਉਸ ਦੇ ਉੱਤੇ ਕਿੰਨੀ ਕੁ ਉਹਨੂੰ ਫੀਡਬੈਕ ਆ ਰਹੀ ਹੈਗੀ ਹੈ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਫੀਸ ਫੇਰ ਦੇਣ ਲੱਗ ਜਾਂਦੇ ਨੇ
0: ਮਤਲਬ ਤੁਸੀਂ ਤਾਂ ਪਹਿਲਾਂ ਕਹੇ ਨਾ ਇੱਕੋ ਵਾਰੀ ਦੇਣੀ ਆ
1: ਮਤਲਬ ਦੇਣੀ ਇੱਕੋ ਹੀ ਵਾਰ ਹੈ
0: ਅੱਛਾ ਅੱਛਾ ਦੇਣੀ ਇੱਕੋ ਵਾਰੀ ਹੈ ਪਰ ਉਹ ਡਿਪੈਂਡ ਕਰਦਾ ਕਿ ਕਿਸ ਹਿਸਾਬ
1: ਮਤਲਬ ਇਟਸ ਆਥੋਰਾਈਜ਼ੇਸ਼ਨ ਫੀਸ ਤੁਹਾਨੂੰ ਦੇਤੀ
0: ਠੀਕ ਹੈ
1: ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੇ ਨਹੀਂ ਕਰਨਾ
0: ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਡਕਟ
1: ਚੈਨਲ ਚਲਾਣਾ ਚੈਨਲ ਚੱਲ ਗਿਆ ਉਹ ਤੋਂ ਬਾਅਦ ਫਿਰ ਉਹ ਤੁਹਾਨੂੰ ਫੀਸ ਦੇ
0: ਜਿਹੜੀ ਜਿਹੜਾ ਵੀ ਪ੍ਰੋਫਿਟ ਦੇ ਹਿਸਾਬ ਨਾਲ ਉਹ ਤੁਹਾਨੂੰ ਦੇਣਗੇ ਓ ਪਰ ਬਾਅਦ ਚੋਂ ਨਹੀਂ ਬਾਅਦ ਚੋਂ ਜਿੰਨਾ ਮਰਜ਼ੀ ਪ੍ਰੋਫਿਟ ਆਵੇ ਇੱਕ ਵਾਰੀ ਦੇਤਾ ਉਸ ਤੋਂ ਬਾਅਦ ਜੋ
1: ਉਹ ਤਾਂ ਤੈਅ ਹੋ ਜਾਣਾ ਨਾ ਕੰਟਰੈਕਟ ਦੇ ਵਿੱਚ ਵੀ ਆ ਮੇਰੀ $500 $500 ਆਥੋਰਾਈਜ਼ੇਸ਼ਨ ਫੀਸ ਹੈ ਉਹ ਤੋਂ ਬਾਅਦ ਮੈਂ 1,00,000 ਯੂਆਨ ਲਊਂਗਾ ਜਾਂ 10,000 ਯੂਆਨ
0: ਲਊਂਗਾ ਤੋਂ ਬਾਅਦ ਚੋਂ ਹਾਂ ਠੀਕ ਹੈ ਆਪਾਂ ਵੀ ਚੱਲੀਏ ਫਿਰ ਉੱਥੇ
1: ਚਾਈਨੀਜ਼ ਫੇਸ ਚਾਹੀਦਾ ਭਾਜੀ
0: ਅੱਛਾ ਯਾਰ
1: ਹਾਂ ਦੇਖੋ ਕਿ ਮੇਰਾ ਚਾਈਨੀਜ਼ ਫੇਸ ਬਣ ਗਿਆ
0: ਅੱਖਾਂ ਬੰਦ ਕਰ ਰਾਤ ਨੂੰ ਤਾਂ ਤਾਂ ਚਾਈਨੀਜ਼ ਹੀ ਹੁੰਦੇ ਆ ਆਪਾਂ ਅੱਖਾਂ ਜਦੋਂ ਬੰਦ ਕਰਕੇ ਬਸ
1: ਐਂ ਝੂਟੀਆਂ ਕਰ ਲਓ
0: ਅੱਛਾ ਬਸ ਘੁੱਟ ਕੇ ਅੱਖਾਂ ਬੰਦ ਕਰੋ ਤਾਂ ਚਾਈਨੀਜ਼ ਬਣ ਗਿਆ ਸਿੰਪਲ ਅੱਖਾਂ ਬੰਦ ਕਰਕੇ ਨਹੀਂ ਬਣਦਾ
1: ਕਲਬੂਸ਼ਨ ਕਰ ਬੰਦਾ
0: ਮੈਨੇ ਤੂੰ ਇਹ ਬੋਲਾ ਤਾ ਭਾਜੀ ਤੁਸੀਂ ਕਿਹਾ ਜੀ ਤੁਹਾਡਾ ਸਟੂਲ ਉਹ ਨਹੀਂ ਹੋਇਆ ਆਹ ਪੀਆ ਕਰੋ ਫਿਰ
1: ਫਾਈਬਰ ਪੀਆ ਕਰੋ
0: ਫਾਈਬਰ ਪਿਆ ਕੇ ਤੁਹਾਡਾ ਉਹ ਜਿਹੜਾ ਇਹ ਕਰਦੇ ਹੋ ਤੁਸੀਂ ਉਹ ਠੀਕ ਹੋ ਜਾਏਗਾ ਇਹ ਕਿੱਥੇ ਗਈ ਸੀ ਏ ਬੀ ਸੀ ਨਿਕਲ ਗਈ ਸੀ ਹਾਏ ਦੇਖੋ
1: ਅੱਛਾ ਹਾਂਜੀ ਏ ਬੀ ਸੀ ਤੋਂ ਯਾਦ ਆਇਆ ਪੜ੍ਹਾਈ ਦੀ ਖ਼ਬਰ ਆ ਗਈ
0: ਪੜ੍ਹਾਈ ਵਾਲੀ ਖ਼ਬਰ
1: ਹੈ ਇਹਨਾਂ ਦਿਨਾਂ 'ਚ ਇੰਡੀਆ 'ਚ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਖ਼ਬਰ
0: ਹਾਂਜੀ
1: ਆਈ ਆਈ ਟੀ ਮੁੰਬਈ ਦੇ ਵਿੱਚ ਨਾ ਇੱਕ ਜਵਾਕ ਨੇ ਸੁਸਾਈਡ ਕਰ ਲਿਆ ਸੀ
0: ਓ ਅੱਛਾ
1: ਤੇ ਛੱਤ ਦੇ ਨਾਲ ਲਟਕੇ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਦੇ ਯੂਨੀਵਰਸਿਟੀ ਦੇ ਹੋਸਟਲ 'ਚ ਕਮਰਿਆਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਹੁਣ ਆਈ ਆਈ ਟੀ ਮੁੰਬਈ ਨੇ ਸਾਰੇ ਕਮਰਿਆਂ 'ਚ ਹੋਸਟਲਾਂ ਦੇ ਵਿੱਚੋਂ ਛੱਤ ਵਾਲੇ ਪੱਖੇ ਕੱਢਤੇ ਨੇ
0: ਤੇ
1: ਉਹਨਾਂ ਨੇ ਪੈਡੈਸਟਲ ਫੈਨ ਪੂਰੇ ਮੁੰਬਈ ਕੈਂਪਸ ਦੇ ਵਿੱਚ ਦੇਣੇ ਸ਼ੁਰੂ ਕਰਤੇ ਵੀ ਆਹ ਆਹ ਜਿਹੜਾ ਫੈਨ ਆ ਆਹ ਖੜਾ ਕਰਕੇ ਇਹ ਕਮਰੇ 'ਚ ਰੱਖੋ
0: ਉਹ ਫਿਰ
1: ਵੀ ਕਾਂਟ ਗਿਵ ਯੂ
0: ਮਤਲਬ ਫਿਰ ਉਂਗਲਾਂ ਹੀ ਕੱਢ ਸਕਦੇ ਆ ਜਦੋਂ ਉਂਗਲਾਂ ਕੱਢਦੀ ਹੁੰਦੀ ਪਰ ਨਹੀਂ ਵੈ ਭਾਈ ਗੁੱਡ ਆਈਡੀਆ ਯਾਰ
1: ਗੁੱਡ ਆਈਡੀਆ
0: ਪਰ ਇਹ ਜੇ ਕਿਤੇ ਆਈ ਆਈ ਟੀ ਵਾਲੇ ਜਿਹੜੇ ਆ ਨਾ ਜੇ ਕਿਤੇ ਉਹ 3 ਇਡੀਅਟ ਫਿਲਮ ਦੇਖ ਲੈਂਦੇ ਨਾ ਉਹਨਾਂ ਨੇ ਉਸ ਤੋਂ ਬਾਅਦ ਵੀ ਕਰ ਦੇਣੇ ਸੀ
1: ਅੱਛਾ
0: ਤੁਹਾਨੂੰ ਯਾਦ ਆ 3 ਇਡੀਅਟ 'ਚ ਜਦੋਂ ਬੰਦਾ ਬੱਚਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਉੱਪਰ ਨਾ ਪ੍ਰੋਜੈਕਟ ਬਣਾਉਣ ਡਿਆ ਹੁੰਦਾ ਤੇ ਉਹ ਜਿਹੜਾ ਕੀ ਉਹ ਜਿਹੜਾ ਬੜੇ ਬੂਮਨੇ ਰਾਣੀ ਉਹ ਉਹਨਾਂ ਨੂੰ
1: ਕਹਿੰਦਾ ਬੂਮਨੇ ਰਾਣੀ
0: ਉਹੀ ਹੈ ਨਾ
1: ਬੂਮਨੇ ਰਾਣੀ
0: ਬੂਮਨ
1: ਅੱਛਾ ਇਹ ਜਿਵੇਂ ਬੂਮਨ ਹਾਲ ਹੈ
0: ਆ ਉਹ ਇਹਨਾਂ ਕਹਿ ਲਗਾ ਮੈਂ ਕਿ ਇਹਦੇ ਨਾਂ ਤੇ ਬਣਿਆ ਤੇ ਨਹੀਂ ਬੂਮਨ ਹਾਲ ਸਾਡਾ ਅੱਛਾ ਤੇ ਉਹ ਜਦੋਂ ਨਾ 3 ਇਡੀਅਟ ਵਿੱਚ ਉਹਨੂੰ ਦਿੰਦਾ ਨਹੀਂ ਹੈ ਪ੍ਰੋਜੈਕਟ ਨਾ
1: ਹਾਂਜੀ ਹਾਂਜੀ ਉਹ
0: ਬੜੀ ਮਿਹਨਤ ਕਰਦਾ ਤੇ ਉਹ
1: ਜਿੰਮੀ ਸ਼ੇਰਗਿੱਲ ਲੈ ਲੈਂਦੇ
0: ਨਹੀਂ ਜਿੰਮੀ ਸ਼ੇਰਗਿੱਲ ਨਹੀਂ ਨਹੀਂ ਨਹੀਂ ਜਿੰਮੀ ਸ਼ੇਰਗਿੱਲ ਨਹੀਂ ਜਿੰਮੀ ਸ਼ੇਰਗਿੱਲ
1: ਉਹ ਹੁੰਦਾ ਆਪਣਾ ਫੁਕਰੇ ਵਾਲਾ ਮੁੰਡਾ ਅਲੀ ਅਲੀ
0: ਅਲੀ ਹਾਂ ਨਹੀਂ ਉਹ ਨਹੀਂ ਮਤਲਬ ਫਿਰ ਅਮੀਰ ਖਾਨ ਹੀ ਬਣਾਉਂਦਾ ਉਹਦਾ ਪ੍ਰੋਜੈਕਟ ਉਹ ਨਾ ਉਹ ਹੁੰਦਾ ਜਿੱਦਾਂ ਇਹਦਾ ਵੀਡੀਓ ਬਣਾਉਣ ਵਾਲਾ
1: ਡਰੋਨ
0: ਬਣਾਉਣਾ ਉਹ ਜਦੋਂ ਫਿਰ ਡਰੋਨ ਉਹਦੇ ਉੱਥੇ
1: ਸਰ ਉਹ ਫਿਲਮ ਦੇਖੀ ਹੈ ਸਾਰਿਆਂ ਨੇ ਤੁਸੀਂ ਇਹ ਜੀ ਕਿਹੜੀ ਚੀਜ਼ ਦੱਸ ਰਹੇ ਹੋ ਜਿਹੜੀ ਕਿਸੇ ਨੂੰ ਪਤਾ
0: ਸਮਝਿਆ ਕਿਤੇ ਤੁਹਾਨੂੰ ਪਤਾ ਨਹੀਂ ਹੈ
1: ਨਹੀਂ ਮਤਲਬ 3 ਇਡੀਅਟ ਕਿਹਨੇ ਨਹੀਂ ਦੇਖੀ
0: ਅੱਛਾ ਠੀਕ ਹੈ ਮੈਂ 3-4 ਵਾਰੀ ਦੇਖੀ ਆ ਹਾਂ
1: ਤੁਸੀਂ ਇਹ ਫਿਲਮ ਦੀ ਜਦੋਂ ਸਟੋਰੀ ਦੱਸਦੇ ਹੋ ਨਾ ਫਿਰ ਉਹ 3 ਨਹੀਂ ਰਹਿੰਦੇ 4 ਹੋ ਜਾਂਦੇ
0: ਜਿਹੜਾ ਸੁਣਦਾ ਜਿਹੜਾ ਸੁਣਾਉਂਦੇ ਆ ਤੇ ਉਦੋਂ ਹੀ ਇਹ ਚੀਜ਼ ਹੋ ਜਾਣੀ ਚਾਹੀਦੀ ਪਰ ਨਹੀਂ ਫਿਰ ਵੀ ਚਲੋ ਬਹੁਤ ਵਧੀਆ ਵੀ ਇਹ ਪੱਖੇ ਜਿਹੜੇ ਆ ਥੱਲੇ ਲਾਤੇ ਆ ਕਿਉਂਕਿ ਹੋਰ ਵੀ ਜਿਹੜੇ ਕਾਲਜ ਆ ਉਹ ਵੀ ਏਦਾਂ ਕਰਨ ਇਹ ਕਿਉਂਕਿ ਇਹ ਚੀਜ਼ ਤੇ ਕਿਤੇ ਵੀ ਹੋ ਸਕਦੀ ਆ
1: ਠੀਕ ਆ
0: ਤੇ ਇਹ ਆਪਾਂ ਬਹੁਤ ਵਧੀਆ ਖਬਰ ਸੁਣਾਈ ਸੀ ਜੀ ਤੁਹਾਨੂੰ ਤੁਸੀਂ ਇੱਥੇ ਉਹ ਕਰ ਸਕਦੇ ਹੋ
1: ਆਪਾਂ ਪਿਛਲੀ ਵਾਰ ਜਿਹੜੀਆਂ ਹੋਟਲਸ ਦੱਸੇ ਸੀਗੇ ਹਨਾ ਫਲਾਈਟਸ ਦੱਸੀਆਂ ਸੀਗੀਆਂ ਐਤਕੀ ਵੀ ਕੁਝ ਦੱਸ ਦੇਣਾ
0: ਫਲਾਈਟ ਵਾਲੀ ਐਤਕੀ
1: ਟੌਪ 10 ਫਲਾਈਟਸ ਨਹੀਂ ਸੀ ਦੱਸੀਆਂ
0: ਉਹ ਨਹੀਂ ਨਹੀਂ ਟੌਪ 10 ਤੁਸੀਂ ਉਹ ਦੱਸੇ ਸੀ
1: ਅੱਛਾ ਮੈਂ ਫੇਰ ਖਬਰਾਂ 'ਚ ਦੱਸੀਆਂ
0: ਹਾਂ ਤੁਸੀਂ
1: ਚਲੋ ਅੱਜ ਤੁਹਾਨੂੰ ਦੱਸਾਂਗੇ ਟੌਪ 25 ਡੈਸਟੀਨੇਸ਼ਨਸ ਵਰਲਡ ਦੇ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ
0: ਤੁਸੀਂ ਓ ਵਾਹ
1: ਲੈ ਉਹਨਾਂ ਦੇ ਬਾਰੇ ਅੱਜ ਦੇ ਦਿਨ
0: ਦੱਸ ਦਿਓ ਫਿਰ ਅੱਜ ਤੋਂ ਦੱਸ
1: ਤੇ ਨਾਲੇ ਇਵੈਂਟ ਦੱਸ ਦਈਏ
0: ਹਾਂ ਸੱਚ ਹਾਂ ਉਹ ਵੀ ਦੱਸ ਦਈਏ

0: ਸੱਤ ਸਮੁੰਦਰ ਪਾਰ ਮੈਂ ਭਾਜੀ ਇੱਥੇ ਆ ਗਿਆ ਭਾਜੀ ਸੱਤ ਸਮੁੰਦਰ ਆਪਾਂ ਪਾਰ ਕਰਕੇ ਆਏ
1: ਸੱਤ ਸਮੁੰਦਰ ਪਾਰ ਤੁਹਾਨੂੰ ਮੈਂ ਦੁਨੀਆ ਦੀਆਂ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਣਾ ਗਾਣਾ ਕਿੰਨਾ ਵਧੀਆ ਫਿੱਟ ਹੋ ਗਿਆ
0: ਬਹੁਤ ਵਧੀਆ ਫਿੱਟ ਕਰਦਾ
1: ਸੋ ਲੋਨਲੀ ਪਲੈਨਟ ਸੁਣਿਆ ਤੁਸੀਂ ਉਹਦੇ ਤੇ ਆਉਂਦਾ ਹੁੰਦਾ ਸੀਗਾ ਨੈਸ਼ਨਲ ਜੋਗ੍ਰਾਫੀ ਦੇ ਉੱਤੇ ਆਉਂਦਾ ਹੁੰਦਾ ਸੀ ਨਾ ਲੋਨਲੀ ਪਲੈਨਟ ਕਰਕੇ
0: ਅੱਛਾ ਉੱਥੇ ਸ਼ੋਅ ਆਉਂਦਾ ਹੁੰਦਾ
1: ਤੁਸੀਂ ਕੋਈ ਵੀ ਸ਼ੋਅ ਦੇਖਿਆ ਡਿਸਕਵਰੀ ਤੇ ਜਾਂ ਨੈਸ਼ਨਲ ਜੋਗ੍ਰਾਫੀ ਦੇ
0: ਨਹੀਂ ਮੈਂ ਡਿਸਕਵਰੀ ਤੇ ਜਦੋਂ ਲਾਉਣਾ ਹੁੰਦਾ ਮੈਂ ਉਸ ਵੇਲੇ ਬੰਦ ਕਰ ਦਿੰਦਾ ਹੁੰਦਾ ਹਾਂ ਮੈਂ ਐਂ ਵਧੀਆ ਨਹੀਂ ਲੱਗਣ ਡਿਆ ਮੈਨੂੰ
1: ਲੋਨਲੀ ਪਲੈਨਟ ਨੇ ਦੱਸਿਆ ਕਿ ਦੁਨੀਆ ਦੀਆਂ ਟੌਪ 25 ਡੈਸਟੀਨੇਸ਼ਨਸ ਕਿੱਥੇ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੈ
0: ਉਹ ਵੈਰੀ ਗੁੱਡ
1: ਇੰਜੋਏ ਕਰ ਸਕਦੇ ਹੈ
0: ਹਾਂਜੀ ਠੀਕ ਹੈ
1: ਹੁਣ ਉਹਦੇ ਚ ਆਸਟ੍ਰੇਲੀਆ ਦੀਆਂ ਵੀ ਨੇ ਕੁਛ ਡੈਸਟੀਨੇਸ਼ਨ ਮਤਲਬ ਆਸਟ੍ਰੇਲੀਆ ਦੀ ਚੜ੍ਹਾਈ ਹੈ ਉਸ ਲਿਸਟ ਦੇ ਵਿੱਚ
0: ਵੈਰੀ ਗੁੱਡ
1: ਬਟ ਉਹਦੇ ਚ ਪਹਿਲੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੀ ਜਿਹੜੀ ਹੈਗੀ ਹੈ
0: ਹਾਂਜੀ
1: ਤੁਸੀਂ ਕਹੋਗੇ ਗੋਲਡ ਕੋਸਟ ਹੈ ਹਨਾ ਜਾਂ ਤੁਸੀਂ ਸਿਡਨੀ ਦੱਸ ਸਕਦੇ ਹੋ ਜਾਂ ਵੋਲੋਂਗੋਂਗ ਨਹੀਂ ਕਹਿ ਸਕਦੇ
0: ਸਹੀ ਗੱਲ
1: ਫ੍ਰੀਮੈਂਟਲ ਹੋ ਗਿਆ ਪਰਥ ਹੋ ਗਿਆ ਹਨਾ ਜਾਂ ਐਡੀਲੇਡ ਤਸਮੇਨੀਆ ਨੋ ਸਰ ਨੋ
0: ਕਿਹੜਾ ਫਿਰ
1: ਓ ਨੋ
0: ਕੋਲ ਆ ਗਿਆ
1: ਨੋ ਨੋ ਨੋ
0: ਮਾਰਕੀਟ ਚ ਨਵਾ ਆ ਗਿਆ
1: ਨੋ ਨੋ ਨੋ
0: ਪਾਜੀ ਦੱਸ ਵੀ ਦੋ ਨੋ ਨੋ ਨੋ
1: ਬਾਇਰਨ ਬੇ ਜਿਹੜਾ ਐਨਐਸਡਬਲਯੂ ਚ
0: ਬਾਇਰਨ ਬੇ
1: ਹਾਂਜੀ ਹਾਂਜੀ ਹਾਂਜੀ ਬਾਇਰਨ ਬੇ ਜਿਹੜੀ ਹੈ ਪਹਿਲੇ ਨੰਬਰ ਦੇ ਉੱਤੇ ਤੁਸੀਂ ਚਲੋ ਛੱਡੋ ਸਰ
0: ਆਪਾਂ ਬਾਅਦ ਚ ਗੱਲ
1: ਤੁਸੀਂ ਇੱਥੇ ਹੀ ਨਹੀਂ ਗਏ ਬਾਇਰਨ ਬੇ ਜਿਹੜੀ ਹੈ ਇੱਥੇ ਦੀ ਟੌਪ ਡੈਸਟੀਨੇਸ਼ਨ ਦੇ ਵਿੱਚੋਂ ਇੱਕ ਆਉਂਦੀ ਹੈ ਵੈਸੇ ਦੈਟਸ ਨੋਟ ਓਨਲੀ ਲਿਮਿਟਡ ਟੂ ਬਾਇਰਨ ਬੇ ਬਟ ਉਹਦੇ ਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਬੇਸਿਕਲੀ ਕੀ ਹੈ ਬਾਇਰਨ ਬੇ ਵੈਸੇ ਉਹ ਆਪਣਾ ਆਸਟ੍ਰੇਲੀਆ ਦੇ ਵਨ ਆਫ ਦੀ ਓਨਲੀ ਫਿਊ ਨਿਊਡ ਬੀਚਿਸ ਦੇ ਵਿੱਚੋਂ ਇੱਕ ਹੈਗਾ
0: ਓਕੇ
1: ਪਰ ਬੜੀ ਸੋਹਣੀ ਜਗ੍ਹਾ ਹੈਗੀ ਹੈ ਜਦੋਂ ਤੁਸੀਂ ਕੌਫ ਸਾਰਬਰ ਨੂੰ ਜਾਂਦੇ ਹੋ ਨਾ ਇੱਧਰੋਂ ਆਪਣਾ ਟਵੀਡ ਹੈਡਸ ਤੋਂ ਅੱਗੇ ਇਨਫੈਕਟ ਉਹ ਜਿਹੜਾ ਟਵੀਡ ਦਾ ਪੂਰਾ ਏਰੀਆ ਹੈਗਾ
0: ਓਕੇ
1: ਉਹ ਆਸਟ੍ਰੇਲੀਆ ਦੇ ਵਿੱਚ ਨੰਬਰ ਮਤਲਬ ਉਹ ਵਰਲਡ ਦੇ ਵਿੱਚ ਜਿਹੜਾ ਹੈਗਾ ਉਹ ਟੌਪ 25 ਤੇ ਹੈ ਪਹਿਲੇ ਨੰਬਰ ਦੇ ਉੱਤੇ ਹੈ ਜਪਾਨ ਦਾ ਓਕੀਨਾਵਾ ਦੂਜੇ ਨੰਬਰ ਤੇ ਹੈਗਾ ਅਮਰੀਕਾ ਚ ਨਿਊ ਮੈਕਸੀਕੋ ਇਹ ਮੈਕਸੀਕੋ ਵਾਲਾ ਮੈਕਸੀਕੋ ਨਹੀਂ ਹੈਗਾ ਨਿਊ ਮੈਕਸੀਕੋ ਅਮਰੀਕਾ ਨੇ ਕਬਜ਼ਾ ਲਿਆ ਸੀ ਮੈਕਸੀਕੋ ਤੋਂ
0: ਅੱਛਾ ਠੀਕ ਹੈ
1: ਉਹਨੂੰ ਨਿਊ ਮੈਕਸੀਕੋ ਕਹਿੰਦੇ ਤੇ ਤੀਜੇ ਨੰਬਰ ਤੇ ਹੈ ਕ੍ਰੋਏਸ਼ੀਆ ਕ੍ਰੋਏਸ਼ੀਆ ਉਹ ਜਿਹੜੀ ਸੋਕਰ ਵਾਲੀ ਟੀਮ
0: ਕ੍ਰੋਏਸ਼ੀਆ ਆਪਾਂ ਕਰੀਦਾ ਨਾ ਉਹ ਕੀ ਹੁੰਦਾ
1: ਉਹ ਕ੍ਰੋਏਸ਼ੀਆ ਹੁੰਦਾ
0: ਕ੍ਰੋਏਸ਼ੀਆ
1: ਸੋ ਇਹਦਾ ਹੈਗਾ ਤੀਜੇ ਨੰਬਰ ਦੇ ਉੱਤੇ ਸਿਡਨੀ ਕਰਕੇ ਇਹਨਾਂ ਦਾ ਸ਼ਹਿਰ ਹੈਗਾ
0: ਠੀਕ ਹੈ
1: ਚੌਥੇ ਨੰਬਰ ਤੇ ਆਉਂਦਾ ਵੀਅਤਨਾਮ ਦਾ ਦਨੰਗ ਪੰਜਵੇਂ ਨੰਬਰ ਤੇ ਆਸਟ੍ਰੇਲੀਆ ਦਾ ਟਵੀਡ ਤੇ ਛੇਵੇਂ ਨੰਬਰ ਤੇ ਹੈ ਮਾਲਦੀਵਸ ਦਾ ਨਿਕਰਾਗੁਆ ਦੇ ਵਿੱਚ ਗ੍ਰਾਂਡਾ ਤੇ ਅੱਠਵੇਂ ਨੰਬਰ ਤੇ ਜਰਮਨੀ ਦਾ ਦੇਸੂ ਤੇ ਨੌਵੇਂ ਨੰਬਰ ਤੇ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ ਤੇ ਦਸਵੇਂ ਨੰਬਰ ਤੇ ਅਗੇਨ ਅਮਰੀਕਾ ਦਾ ਮੈਰੀਲੈਂਡ ਆਹ ਵਾਲਾ
0: ਮੈਰੀਲੈਂਡ ਇਹ ਵਾਲਾ
1: ਇਹ ਆਸਟ੍ਰੇਲੀਆ ਦੇ ਵੀ ਸੋਵੇਂ ਨੰਬਰ ਤੇ ਹੋਣਾ ਸ਼ਾਇਦ
0: ਇੱਥੇ ਤੇ ਸਹੀ ਗੱਲ ਆ ਮੈਰੀਲੈਂਡ ਦਾ
1: ਹਾਂ ਇੱਥੇ ਜਿਹੜਾ ਗਿਆ ਕਹਿੰਦੇ ਇੱਕ ਵਾਰ ਫਿਰ ਵਾਪਸ ਅੱਛਾ ਇਹ ਤੋਂ ਇਲਾਵਾ ਅਰਜਨਟੀਨਾ ਇਟਲੀ ਚਾਈਨਾ ਨਿਊਜ਼ੀਲੈਂਡ ਸਪੇਨ ਪਨਾਮਾ ਮੋਨਾਕੋ ਇਹ ਹੈਗੇ ਨੇ ਬਟ ਟੌਪ 25 ਦੇ ਵਿੱਚ ਐਗਜੈਕਟਲੀ ਉੱਥੇ ਮੈਂ ਤੁਹਾਨੂੰ ਰੋਕਿਆ ਸੀਗਾ ਇੰਡੀਆ ਦਾ ਇਹ ਟੌਪ 25 ਦੇ ਵਿੱਚ ਗੁਜਰਾਤ ਡੈਸਟੀਨੇਸ਼ਨ ਜਿਹੜੇ ਕਵੀ ਤੋਂ ਆਓ ਗੁਜਰਾਤ
0: ਅਮਿਤਾਭ ਬੱਚਨ ਸਾਹਿਬ ਨੇ
1: ਕਹਿੰਦੇ ਇਹ ਅੱਛਾ
0: ਮਤਲਬ ਗੁਜਰਾਤ ਕਿੰਨੇ ਨੰਬਰ ਤੇ
1: ਇਹ ਹੋਊਗਾ ਬੀਮੇ ਤੁਸੀਂ ਕਿੱਥੇ ਜਾ ਕੇ ਸਭ ਤੋਂ ਆਪਣਾ ਬੈਸਟ ਐਕਸਪੀਰੀਅੰਸ ਤੁਹਾਡਾ ਹੋਇਆ ਉਹ ਚ ਦੂਜੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਜਾ ਚੁੱਕੇ ਹੋ
0: ਓ ਵਾਓ
1: ਪਹਿਲੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਕਦੇ ਵੀ ਨਹੀਂ ਜਾਓਗੇ ਉਹ ਹੈਗੀ ਹੈ ਐਂਟਾਰਟਿਕਾ ਐਂਟਾਰਟਿਕਾ ਚ ਜਾ ਕੇ ਪੋਲਰ ਪਲੰਜ ਕਰੋ ਉਹ ਐਕਸਪੀਰੀਅੰਸ ਤੁਹਾਨੂੰ ਲਾਈਫ ਟਾਈਮ ਨਹੀਂ ਕਦੇ ਮਿਲਣਾ ਦੂਜੇ ਨੰਬਰ ਤੇ ਹੈਗਾ ਆਬੂ ਧਾਬੀ ਦੇ ਵਿੱਚ ਮਿਊਜ਼ੀਅਮ UAE ਦਾ ਉੱਥੇ ਜਾਓ ਤੇ ਇਸ ਤੋਂ ਇਲਾਵਾ USA ਦੇ ਵਿੱਚ ਮਿਨਸੋਟਾ ਦੇ ਉੱਤੇ ਸੇਵਰ ਦੀ ਸਲੋ ਰੋਡ ਦਾ ਐਕਸਪੀਰੀਅੰਸ ਹੈ ਇਹਦੇ ਚ ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀਗਾ ਕੋਈ ਮਿਲਿਆ ਨਹੀਂ ਪਰ ਇੰਡੀਆ ਦੇ ਵਿੱਚ ਜਿਹੜਾ ਹਿਮਾਲਿਆ ਰੀਜਨ ਦੇ ਵਿੱਚ ਦਾਰਜਲਿੰਗ ਦੀ ਜਿਹੜੀ ਟ੍ਰੇਨ ਹੈ ਉਹ ਰਾਈਡ ਤੁਸੀਂ ਕਰੋ, ਕਹਿੰਦੇ ਵੀ ਘੈਂਟ ਹੈ, ਉਹ ਵਾਂਸ ਇਨ ਅ ਲਾਈਫ ਐਕਸਪੀਰੀਅੰਸ ਹੈਗਾ।
0: ਵੈਰੀ ਗੁੱਡ। ਬੋਲਾ ਉਧਰ ਟ੍ਰੇਨ ਤੇ ਮੇਰੇ ਖਿਆਲ ਨਾਲ ਮੈਂ ਵੀਡੀਓ ਚ ਦੇਖੀ ਹੋਏਗੀ ਸ਼ਾਇਦ।
1: ਹਾਂ, ਆਸਟ੍ਰੇਲੀਆ ਤੇ ਇੱਕੋ ਹੀ ਮਿਲਿਆ, ਮੈਂ ਕਦੇ ਸੁਣਿਆ ਵੀ ਨਹੀਂ ਹੈਗਾ। ਇਮੈਂਸ ਯੂਅਰ ਸੈਲਫ ਇਨ ਆਰਟ ਇਨ ਦੀ ਰੈੱਡ ਸੈਂਟਰ, ਇਹ ਕੀੜਾ ਰੈੱਡ ਸੈਂਟਰ ਕਿਹੜਾ ਇੱਥੇ?
0: ਰੈੱਡ ਸੈਂਟਰ ਪਤਾ ਨਹੀਂ
1: ਮੈਨੂੰ, ਮੈਂ ਆਸਟ੍ਰੇਲੀਆ ਦਾ ਐਕਸਪੀਰੀਅੰਸ ਮੈਂ ਕਦੇ ਲਿਆ ਵੀ ਨਹੀਂ ਹੈਗਾ। ਸੋ ਇਹ ਵਾਂਸ ਇਨ ਅ ਲਾਈਫ ਵਾਲੇ ਐਕਸਪੀਰੀਅੰਸ ਹੈਗੇ ਨੇ ਜੇ ਕਦੇ ਤੁਸੀਂ ਲੈਣੇ ਹੋਏ। ਐਨੀਵੇਜ਼, ਛੁੱਟੀਆਂ ਆ ਗਈਆਂ ਨੇ ਜੀ, ਤੇ ਇੱਕ ਤਾਂ ਰਾਣੀ ਜਿੰਦਾ ਦਾ ਸ਼ੋਅ ਆ ਰਿਹਾ ਹੈਗਾ, ਕਦੋਂ ਆ ਰਿਹਾ?
0: 24 ਅਕਤੂਬਰ ਨੂੰ ਆ ਰਿਹਾ ਭਾਜੀ, ਤੇ ਤੁਸੀਂ ਸਾਰਿਆਂ ਨੇ ਫੈਮਿਲੀ ਦੇ ਨਾਲ ਆਉਣਾ, ਤੇ ਆਪਾਂ ਰੇਡੀਓ
1: ਦੇ ਰਹੇ ਹਾਂ,
0: ਡਿਸਕਾਊਂਟ ਵੀ ਹੈ, ਤੇ ਭਾਜੀ ਆਪਾਂ ਮੇਰੇ ਖਿਆਲ ਰੇਡੀਓ 15 ਵੈਸੇ ਵੀ ਅਗਰ ਤੁਸੀਂ 10 ਟਿਕਟਾਂ ਖਰੀਦਦੇ ਹੋ ਤੇ 15 ਹੈ, ਤੇ ਨਹੀਂ 4 ਟਿਕਟਾਂ ਖਰੀਦਦੇ ਹੋ ਤੇ 15% ਹੈ, ਤੇ 10 ਖਰੀਦਦੇ ਹੋ ਤੇ 20% ਹੈ। ਤੇ 24 ਅਕਤੂਬਰ ਨੂੰ ਹੈ ਵੀ ਭਾਜੀ ਬਲੈਕ ਟਾਊਨ ਦੇ ਲੱਗੇ ਪਲਮਟਨ ਹਾਈ ਸਕੂਲ ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ। ਸ਼ਾਮ ਨੂੰ ਪੰਜ ਠੀਕ ਹੈ ਸ਼ਾਮ ਨੂੰ ਪੰਜ ਠੀਕ ਹੈ ਸ਼ਾਮ ਨੂੰ ਪੰਜ ਠੀਕ ਹੈ ਸ਼ਾਮ Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika, Shablu Pantika,